0: ਇਹ ਕਲਰ ਹੈਗੇ ਆ। ਗ੍ਰੇ ਵੀ ਮੈਂ ਕਾਫੀ ਬੰਨਿਆ ਵੈਸੇ,
1: ਇਹ ਇਹ ਉਹ ਵਾਲੇ ਕਲਰ ਹੈ ਨਾ ਜਿੱਦਾਂ ਆਪਾਂ ਪਹਿਲਾਂ ਬੰਨ ਕੇ ਤੇ ਬਾਅਦ ਚ ਵੀ ਥੱਲੇ
0: ਕੱਪੜੇ ਬਾਅਦ ਫਾਈਨਲ ਕਰ ਸਕਦੇ। ਇਹ ਗੱਲ ਤੁਹਾਡੀ ਜਮਾ ਸਹੀ ਆ, ਇਹ ਬਹੁਤ ਵਾਰ ਹੁੰਦਾ ਜਦੋਂ ਤੁਹਾਨੂੰ ਕੱਪੜੇ ਨੇ ਨਾ ਕਈ ਵਾਰ ਸਮਝ ਆਉਣ ਵੀ ਕੀ ਪਾਉਣੇ ਆ, ਤਾਂ ਪੱਗ ਪਹਿਲਾਂ ਬੰਨਣੀ ਹੁੰਦੀ ਆ, ਤਾਂ ਸਭ ਤੋਂ ਪਹਿਲਾਂ ਫਿਰ ਇਹ ਹੁੰਦਾ ਵੀ ਉਹ ਕਲਰ ਬੰਨ ਲਓ ਜਿਹਦੇ ਨਾਲ ਸਾਰਾ ਕੁਝ ਚੱਲ ਜੇ।
1: ਅੱਛਾ, ਆਸ ਪਾਸ ਵਾਲਿਆਂ ਨੂੰ ਦੱਸ ਦਿੰਦੇ ਹੁੰਦੇ, ਤੁਹਾਡੀ ਜਿਹੜੀ ਕੰਬੀਨੇਸ਼ਨਸ ਨੇ ਤੁਹਾਡੇ ਜਾਂ ਡਰੈਸਅਪ ਉਹ ਬੜਾ ਵਧੀਆ ਵਾ, ਆਸ ਪਾਸ ਵਾਲਿਆਂ ਨੂੰ ਦੱਸ ਦਿੰਦੇ ਹੁੰਦੇ ਵੀ ਯਾਰ ਆਹ ਨਹੀਂ ਜਚਣ ਡਿਆ ਤੈਨੂੰ, ਜਾਂ ਪੁੱਛ ਲੈਂਦੇ ਹੁੰਦੇ ਆ ਵੀ ਭਾਈ ਆ ਵੀ ਦੱਸਿਓ ਮਾੜਾ ਜਿਹਾ।
0: ਮੈਂ ਤਾਂ ਲਹਾ ਦਿੰਦਾ ਕੱਪੜੇ ਆਸ ਪਾਸ ਵਾਲਿਆਂ ਦੇ, ਕਈ ਵਾਰ ਜੇ ਮੈਨੂੰ ਨਾ ਫਿੱਟ ਲੱਗਣ ਮੈਂ ਕਹਿੰਦਾ ਯਾਰ ਤੂੰ ਕਰਿਆ ਕੀ ਹੋਇਆ, ਮੇਰੇ ਨਹੀਂ ਹੋਵੇ ਹੈ ਨਾ। ਬਹੁਤ ਵਾਰ ਇਹ ਹੁੰਦਾ, ਇਹ ਮੇਰੇ ਦੋਸਤ ਭਲੀ ਭਾਂਤ ਜਾਣਦੇ ਆ, ਬਹੁਤ ਵਾਰ ਇਹ ਹੁੰਦਾ ਵੀ ਉਹਨਾਂ ਦੀ ਜਿਹੜੀ ਤਿਆਰੀ ਆ, ਜਿੱਦਾਂ ਮਤਲਬ ਹਰੇਕ ਬੰਦਾ ਆਪਣੇ ਵੱਲੋਂ ਕਰਦਾ, ਪਰ ਕਈ ਕਈ ਤੁਹਾਡੇ ਦੋਸਤ ਹੁੰਦੇ ਆ ਤੁਹਾਡੇ ਗਰੁੱਪ ਦੇ ਵਿੱਚ ਜਿਨ੍ਹਾਂ ਨੂੰ ਕਲਰ ਕੰਬੀਨੇਸ਼ਨ ਦਾ ਕੋਈ ਲੈਣ ਦੇਣ ਨਹੀਂ ਹੁੰਦਾ, ਉਹਨਾਂ ਨੇ ਜਿਹੜੀ ਚੀਜ਼ ਨਵੀਂ ਲਈ ਆ ਉਹ ਚੱਕ ਕੇ ਪਾ ਲੈਣੀ ਆ, ਇਹ ਨਹੀਂ ਦੇਖਣਾ ਵੀ ਇਹ ਕਿਹੜੀ ਪੱਗ ਨਾ ਚੱਲੂ, ਇਹ ਕੀ, ਉਹਨੇ ਕਹਿਣਾ ਮੈਂ ਨਵੀਂ ਲਈ
1: ਨਵੀਂ ਲਈ।
0: ਠੀਕ ਆ, ਸਾਡਾ ਇੱਕ ਇੱਦਾਂ ਹੀ ਦੋਸਤ ਸੀਗਾ, ਉਹਨੂੰ ਬਾਹਰੋਂ ਆ ਗਏ ਨਾਇਕੀ ਦੇ ਬੂਟ, ਉਹ ਪਤੰਦਰ ਕੋਟ ਪੈਂਟ ਨਾਲ ਚਿੱਟੇ ਨਾਇਕੀ ਪਾਈ ਫਿਰੇ, ਕਹਿੰਦਾ ਬਾਹਰੋਂ ਲੈ ਕੇ ਆਇਆ ਵੀਰਾ ਜਰਮਨੀ ਤੋਂ, ਕਾਲਜ ਟਾਈਮ ਦੀ ਗੱਲ ਆ। ਉਹ ਮੈਂ ਕਿਹਾ ਭਰਾਵਾ ਲੈ ਕੇ ਬਾਹਰੋਂ ਆਇਆ, ਬੂਟ ਵੀ ਸੋਹਣੇ ਆ ਪਰ ਵਿਆਹ ਨੂੰ ਥੋੜੀ ਪਾਉਣੇ ਆ ਮੇਰੇ ਯਾਰੇ। ਠੀਕ ਆ, ਹੁਣ ਉੱਦਾਂ ਹੁੰਦਾ ਕਈ ਵਾਰ ਤੁਹਾਡੇ ਦੋਸਤ ਮਿੱਤਰ ਸਾਰੇ ਸਰਕਲ 'ਚ ਇੱਦਾਂ ਦੇ ਹੁੰਦੇ ਆ ਹੈ ਨਾ, ਫਿਰ ਮੈਂ ਕਹਿਣਾ ਉਹਨੂੰ ਵੀ ਯਾਰ ਤੂੰ ਪੱਗ ਤਾਂ ਆ ਬੰਨੀ ਆ ਭਰਾਵਾ, ਇਹਦੇ ਨਾਲ ਨਾ ਪਾ। ਫਿਰ ਬਹੁਤ ਵਾਰ ਇਹ ਹੁੰਦਾ ਕਿਉਂਕਿ ਸਾਡੇ ਸਾਈਜ਼ ਸਾਰਿਆਂ ਦੇ ਰਲਦੇ ਜਾਈ ਨੇ, ਤਾਂ ਫਿਰ ਬਹੁਤ ਵਾਰ ਇਹ ਹੁੰਦਾ ਵੀ ਮੈਂ ਬਹੁਤ ਵਾਰ ਸ਼ਰਟਾਂ ਪੈਂਟਾਂ ਚੇਂਜ ਕਰਾਉਂਦਾ ਕਈ ਵਾਰ ਉਹਨਾਂ ਦੀਆਂ, ਸਿਰਫ ਇਸੇ ਗੱਲੋਂ ਵੀ ਹਾਂ ਯਾਰ ਤੂੰ ਟੌਰ ਤਾਂ ਆਪਦੇ ਵੱਲੋਂ ਕੱਢੀ ਆ ਪਰ ਇਹ ਟੌਰ ਪੂਰੀ ਨਹੀਂ ਹੈਗੀ, ਜੇ ਕੱਢਣੀ ਆ ਤਾਂ ਐਂ ਕੱਢ ਲਾ, ਨਹੀਂ ਤੂੰ ਜਿਵੇਂ ਮਰਜ਼ੀ ਪਾ ਲਾ, ਉਹਦਾ ਕੋਈ ਫਰਕ ਨਹੀਂ ਪੈਂਦਾ,
1: ਨਹੀਂ ਤਾਂ ਫਿਰ ਇਕੱਲਾ ਆ ਜੀ। ਨਹੀਂ ਬਹੁਤ ਵਧੀਆ ਬਾਈ, ਅਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਬੰਨਦਿਆਂ?
0: ਪੱਗ ਬੰਨਦੇ ਹਾਂ ਬਾਈ ਮੈਕਸੀਮਮ 10 ਮਿੰਟ।
1: ਓਕੇ,
0: ਹਾਂਜੀ, ਅਤੇ ਜੇ ਮਤਲਬ ਕਈ ਵਾਰ ਕੱਪੜਾ ਨਾ ਸੈੱਟ ਆਵੇ ਹੈ ਨਾ, ਜਾਂ ਕਈ ਵਾਰ ਹਜੇ ਨਵੀਂ ਹੋਵੇ ਪੱਗ, ਫਿਰ ਹੋ ਸਕਦਾ ਵੀ 2-4 ਮਿੰਟ ਉੱਪਰ ਥੱਲੇ ਹੋ ਜਾਣ, ਨਹੀਂ ਅਦਰਵਾਈਜ਼ ਤਾਂ ਵੈਸੇ ਬੇਸਿਕ ਜਿਹੜਾ ਐਵਰੇਜ ਟਾਈਮ ਆ ਉਹ ਜੇ ਸਣੇ ਪੂਣੀ ਦੇ ਲਾਈਏ ਤਾਂ 10 ਕੁ ਮਿੰਟ, ਅਤੇ ਜੇ ਵਿਦਆਊਟ ਪੂਣੀ ਲਾਈਏ ਤਾਂ 5-7 ਮਿੰਟ।
1: ਕੁਛ ਯਾਦ ਹੈ ਫਸਟ ਟਾਈਮ ਕਿਹਦੇ ਕੋਲੋਂ ਸਿੱਖੀ ਜਾਂ ਕਿਹਨੂੰ ਵੇਖ ਵੇਖ ਕੇ ਜੀ ਕਰਦਾ ਹੁੰਦਾ ਸੀ ਵੀ ਇੱਦਾਂ ਦੀ?
0: ਮੈਂ ਪਾਪਾ ਨੂੰ, ਕਿਉਂਕਿ ਮੈਨੂੰ ਜ਼ਿਆਦਾਤਰ ਜੇ ਆਪਾਂ ਸਾਰੇ ਜਾਣੇ ਸੋਚੀਏ ਨਾ ਤਾਂ ਕਿਤੇ ਨਾ ਕਿਤੇ ਛੋਟੇ ਬੱਚੇ ਦਾ ਜਿਹੜਾ ਰੋਲ ਮਾਡਲ ਹੁੰਦਾ ਉਹਦਾ ਫਾਦਰ ਹੁੰਦਾ ਹੈ ਨਾ, ਜਦੋਂ ਉਹ ਬਾਪੂ ਨੂੰ ਦੇਖਦਾ ਤਿਆਰ ਹੁੰਦੇ ਨੂੰ, ਬਾਪੂ ਨੂੰ ਦੇਖਦਾ ਪੱਗ ਬੰਨਦੇ ਨੂੰ, ਤਾਂ ਉਹ ਚੀਜ਼ ਅਸਰ ਛੱਡਦੀ ਆ। ਅਤੇ ਜਦੋਂ ਵੱਡਾ ਹੋ ਜਾਂਦਾ ਤਾਂ ਸਪੈਸ਼ਲੀ ਮੈਨੂੰ ਸਿਖਾਈ ਮੇਰੇ ਫਾਦਰ ਸਾਹਿਬ ਨੇ ਸੀ, ਉਹ ਟਰਾਈ ਕਰਦੇ ਹੁੰਦੇ ਸੀ ਮੈਨੂੰ ਸਿਖਾਉਣੀ ਜਦੋਂ ਅਸੀਂ ਬੰਨਣ ਲੱਗੇ ਸਕੂਲ 'ਚ
1: ਜੀ।
0: ਉਦੋਂ
1: ਆਪਣੇ ਆਪ ਟਰਾਈ ਕਰਦੇ ਹੁੰਦੇ ਹੋ ਜਾਂ ਉਹਨਾਂ ਨੇ ਕਿਹਾ ਵੀ ਨਹੀਂ ਯਾਰ ਹੁਣ ਵੱਡਾ ਹੋ ਗਿਆ ਬੰਨਿਆ ਕਰ?
0: ਨਹੀਂ, ਸਾਡੇ ਸਕੂਲ 'ਚ ਕੰਪਲਸਰੀ ਸੀ 11ਵੀਂ 'ਚ।
1: ਹਾਂ, ਇਹ ਵੀ ਵਧੀਆ ਗੱਲ ਹੈ,
0: ਇਹ ਬਹੁਤ ਵਧੀਆ ਚੀਜ਼ ਹੈ, ਇਹ ਸਗੋਂ ਸਕੂਲਾਂ ਦੇ ਵਿੱਚ ਚੰਗੀ ਚੀਜ਼ ਆ ਬਾਈ।
1: ਜੀ,
0: ਅਸੀਂ ਜਿਹੜੇ ਕਾਲਜ ਵੀ ਪੜ੍ਹੇ ਹਾਂ ਨਾ, ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ
1: ਜੀ,
0: ਇਹ ਹੈਗਾ SGPC ਦੇ ਅੰਡਰ ਆਉਂਦਾ ਇਹ ਕਾਲਜ ਹੈ ਨਾ, ਜਿਵੇਂ ਉਹਨਾਂ ਦੇ ਖਾਲਸਾ ਕਾਲਜ ਵੀ ਆਪਣੇ ਹੈਗੇ ਆ ਹੈ ਨਾ, ਅਤੇ ਉਹਦੇ ਕਰਕੇ ਸਾਡੇ ਕਾਲਜ ਦੇ ਵਿੱਚ ਵੀ ਜਿਹਦੇ ਨਾਂ ਪਿੱਛੇ ਸਿੰਘ ਲੱਗਦਾ ਸੀ ਉਹਨੂੰ ਪੱਗ ਕੰਪਲਸਰੀ ਸੀ। ਮੇਰਾ ਸਕੂਲ ਵੀ ਸਾਡੇ 11ਵੀਂ ਦੇ ਵਿੱਚ ਕੰਪਲਸਰੀ ਸੀ ਪੱਗ, ਅਤੇ ਉਹਦੇ ਕਰਕੇ ਫਿਰ ਬੰਨਣੀ ਹੀ ਪੈਣੀ ਸੀ। ਫਿਰ ਮੈਂ 10ਵੀਂ ਤੱਕ ਤਾਂ ਅਸੀਂ ਪਰਵਾਹ ਨਹੀਂ ਕੀਤੀ, ਸਿੱਖੀ ਨਹੀਂ ਹੈ ਨਾ, ਪਟਕਾ ਬੰਨ ਕੇ ਚਲੇ ਜਾਂਦੇ ਸੀ, ਸੌਖਾ ਲੱਗਦਾ ਸੀ। ਜਦੋਂ ਕਵਿਸ਼ਰੀ ਕਰਦੇ ਸੀ ਉਦੋਂ ਬੰਨਦੇ ਹੁੰਦੇ ਸੀ, ਉਦੋਂ ਸਾਡੇ ਸਰ ਬੰਨ ਦਿੰਦੇ ਹੁੰਦੇ ਸੀ, ਅਤੇ ਉਦੋਂ ਫਿਰ ਇੱਕਦਮ ਸਿੱਖਣੀ ਪਈ। ਫਿਰ ਪਾਪਾ ਕਹਿੰਦੇ ਵੀ ਸਿੱਖ ਲਾ, ਨਹੀਂ ਫਿਰ ਤੈਨੂੰ ਆਪਣੇ ਆਪ ਨੂੰ ਐਂ ਲੱਗੀ ਜਾਣਾ, ਮੈਨੂੰ ਵਧੀਆ ਨਹੀਂ ਆਉਂਦੀ। ਫਿਰ ਉਹਨਾਂ ਨੇ ਮੈਨੂੰ ਪ੍ਰੈਕਟਿਸ ਕਰਾਉਣੀ ਘਰੇ, ਮਾੜੀ ਮੋਟੀ ਬੰਨਣ ਲੱਗ ਜਾਣੀ ਹੈ ਨਾ, ਬੰਨ ਬੰਨ ਕੇ ਵੀ। ਫਿਰ ਜਵਾਕਾਂ ਦਾ ਸੁਭਾਅ ਇਹੀ ਹੁੰਦਾ ਵੀ ਤੁਸੀਂ ਜਿੰਨਾ ਚਿਰ ਟਲਦਾ ਟਾਲ ਲਓ, ਜਦੋਂ ਸਿਰ 'ਤੇ ਪੈ ਗਈ ਫੇਰੇ ਕਰਨਾ। ਫਿਰ ਜਦੋਂ ਸਕੂਲ ਜਾਣਾ ਪਿਆ ਜਿੱਦਣ ਬੰਨਣੀ ਸੀ, ਫਿਰ ਕਹਿੰਦੇ ਹੁਣ ਲੈ ਬੰਨ, ਮੈਂ ਨਹੀਂ ਬੰਨਣੀ ਤੇਰੇ ਹੁਣ। ਫਿਰ ਕਹਿੰਦੇ ਆਪੇ ਬੰਨ ਕੇ ਜਾਏਗਾ ਹੁਣ, ਤੈਨੂੰ ਕਿੰਨੇ ਦਿਨ ਹੋ ਗਏ ਕਹਿੰਦੇ ਨੂੰ। ਫਿਰ ਆਪੇ ਬੰਨ ਕੇ ਗਏ ਬਾਈ, ਜਿਵੇਂ ਦੀ ਆਈ ਫਿਰ ਸਾਰਿਆਂ ਦੀ ਮੜਾਸੇ ਵਾਂਗੂ ਮਾਰੀ ਹੋਈ ਸੀਗੀ ਪੱਗ, ਜਿੰਨੀ ਜਿੰਨੀ ਗਾਉਂਦੀ ਸੀ ਉਹ ਜੇ ਉਹ ਉਮਰ ਦੇ ਵਿੱਚ ਹੈ ਨਾ, ਪਰ ਉਹ ਵੀ ਵਧੀਆ ਲੱਗਦੀਆਂ ਸੀ।
1: ਅੱਛਾ, ਉਦੋਂ ਇਹ ਵੀ ਸੀ ਨਾ, ਹੁਣ ਤਾਂ ਅੱਜ ਕੱਲ੍ਹ ਟ੍ਰੇਨਿੰਗ ਵੀ ਬੜੇ ਟ੍ਰੇਨਰ ਬੜੇ ਚੱਲ ਪਏ ਨੇ, ਪੱਗਾਂ ਜਿਹੜੇ ਦੱਸ ਦਿੰਦੇ ਸਿਖਾ ਦਿੰਦੇ ਆ ਜਾਂ ਸੱਦ ਕੇ ਵੀ ਬਣਾ ਲੈਂਦੇ ਆ ਜਾਂ ਵੀਡੀਓ ਵੀ ਆਪਾਂ ਵੇਖ ਲੈਂਦੇ ਹਾਂ, ਅਤੇ ਆਈ ਥਿੰਕ ਉਹ ਵਾਲਾ ਇੱਕ ਦੌਰ ਹੀ ਜਦੋਂ ਆਪਾਂ ਐਕਸਪੈਰੀਮੈਂਟ ਜੇ ਬੜੇ ਕਰਦੇ ਹੁੰਦੇ ਹਾਂ ਪੱਗਾਂ, ਕਦੀ ਜੂੜੇ 'ਤੇ ਚੜਾ ਚੜਾ ਕੇ ਬੰਨਣੀ ਵੀ ਇੱਦਾਂ ਮੇਰੀ ਤਿੱਖੀ ਹੋ ਜਾਵੇ ਸ਼ਾਇਦ,
0: ਕਦੀ ਜੂੜੇ 'ਤੇ ਬੰਨਦੇ ਰਹੇ ਹਾਂ
1: ਹੈ ਨਾ।
0: ਸਭ ਤੋਂ ਪਹਿਲਾਂ ਅਸੀਂ ਜਦੋਂ 11ਵੀਂ 'ਚ ਬੰਨਦੇ ਸੀ ਨਾ, ਉਦੋਂ ਜੂੜੇ 'ਤੇ ਹੀ ਬੰਨਦੇ ਰਹੇ ਹਾਂ। ਫਿਰ ਉਹ ਜੂੜੇ 'ਤੇ ਬੰਨਣ ਕਰਕੇ ਇਹ ਹੁੰਦਾ ਸੀ ਟਾਈਟ ਹੋ ਜਾਂਦੀ ਸੀ ਪੱਗ, ਫਿਰ ਉਹਨਾਂ ਨੇ ਦੱਸਿਆ ਵੀ ਜੂੜੇ ਦੇ ਉੱਤੇ ਨਾ ਬੰਨੋ, ਜੂੜੇ ਨੂੰ ਇੱਥੇ ਕਰ ਲਓ ਅਤੇ ਉੱਦਾਂ ਤੁਸੀਂ ਪੱਗ ਬੰਨੋ ਇੱਥੋਂ ਹੈ ਨਾ, ਫਿਰ ਬੰਨੋ। ਫਿਰ ਹੌਲੀ ਹੌਲੀ ਬਾਈ ਹੱਥ ਟਿਕਦਾ ਟਿਕਦਾ ਫਿਰ ਹੱਥ ਟਿਕਿਆ ਕਿਤੇ ਜਾ ਕੇ। ਉਦੋਂ ਬਾਕੀ ਵੀ ਸਾਰਿਆਂ ਨੇ ਜਿਹੜੇ ਮੁੰਡੇ ਬਹੁਤ ਸੋਹਣੀਆਂ ਬੰਨਦੇ ਹੁੰਦੇ ਸੀ ਉਦੋਂ, ਕਈ ਸਾਡੇ ਨਾਲ ਦੇ ਛੋਟੇ ਹੁੰਦੇ ਬੰਨਣ ਲੱਗ ਗਏ ਸੀ, ਉਹਨਾਂ ਨੂੰ ਦੇਖ ਕੇ ਫਿਰ ਜੈਲਸੀ ਹੋਣੀ ਯਾਰ ਹੈ ਨਾ, ਵੀ ਇਹ ਯਾਰ ਬਾਈ ਫਿਰ ਉਹਨੂੰ ਪੁੱਛੀ ਜਾਣਾ ਤੂੰ ਕਿਵੇਂ ਬੰਨਦਾ ਤੂੰ ਕਿਵੇਂ ਕਰਦਾ, ਫਿਰ ਘਰੇ ਜਾ ਜਾ ਪ੍ਰੈਕਟਿਸ ਕਰਨੀ ਹੈ ਨਾ। ਫਿਰ ਇਹ ਹੁੰਦਾ ਸੀ, ਇਹ ਮੁੰਡਾ ਦਾ ਇਹੀ ਖੂਬਸੂਰਤੀ ਆ।
1: ਤੇ ਕਿਸੇ ਦੀ ਵੇਖੋ ਤੇ ਉਹ ਖੁਦ ਬੰਦਾ ਕਈ ਵਾਰੀ ਕਹਿ ਰਿਹਾ ਹੁੰਦਾ ਯਾਰ ਅੱਜ ਮੇਰੀ ਨਾ ਠੀਕ ਨੀ ਬੱਜੀ ਪੱਗ, ਪਰ ਜਦੋਂ ਤੁਸੀਂ ਵੇਖਦੇ ਤੁਸੀਂ ਕਹਿੰਦੇ ਯਾਰ
0: ਵੀ ਕੋਈ ਫਰਕ ਤਾਂ ਹੈ ਨਾ
1: ਯਾਰ, ਕਿੱਡੀ ਵਧੀਆ
0: ਸਹੀ ਗੱਲ ਆਪ ਨੂੰ ਬੰਦੇ ਨੂੰ ਵਹਿਮ ਹੋਈ ਜਾਂਦਾ ਅੱਜ ਮੇਰੀ ਪੱਗ ਥੋੜੀ ਢਿੱਲੀ ਰਹਿ ਗਈ, ਅੱਜ ਮੇਰੀ ਸੈੱਟ ਨੀ ਆਈ ਪੱਗ, ਪਰ ਦੂਜਾ ਬੰਦਾ ਮੈਂ ਆਪ ਦੇਖਦਾ ਹੁੰਦਾ ਮੈਨੂੰ ਕਈ ਵਾਰ ਲੱਗਦਾ ਹੁੰਦਾ ਮੈਂ ਕਹਿੰਦਾ ਯਾਰ ਅੱਜ ਥੋੜੀ ਜਿਹੀ ਪੱਗ ਠੀਕ ਨੀ ਲੱਗਦੀ, ਉਹ ਕਹਿੰਦੇ ਯਾਰ ਸੇਮ ਤਾਂ ਹੈਗੀ ਜਿਹੋ ਜਿਹੀ ਕੱਲ ਸੀ ਉਸ ਜੀ, ਉਹ ਆਪ ਨੂੰ ਵਹਿਮ ਹੋ ਜਾਂਦਾ ਬੰਦੇ ਨੂੰ, ਪਰ ਦੂਜੇ ਨੂੰ ਪੱਗ ਸੋਹਣੀ ਲੱਗਦੀ ਤੁਹਾਡੇ ਬੱਝੀ ਹੋਈ ਹਰੇਕ ਨੂੰ।
1: ਅੱਛਾ ਤੁਹਾਡੇ ਨਾਲ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਫਿਲਮ ਦਸਤਾਰ ਹੈ ਅਤੇ ਮੇਰਾ ਜੀ ਕਰਦਾ ਵੀ ਅੱਜ ਦਸਤਾਰ 'ਤੇ ਤੁਹਾਡੇ ਨਾਲ ਥੋੜ੍ਹੀਆਂ ਜਿਹੀਆਂ ਗੱਲਾਂ ਬਾਤਾਂ ਹੋ ਜਾਣ ਤੁਹਾਡੇ ਨਾਲ। ਕਈ ਵਾਰੀ ਇੱਦਾਂ ਮਹਿਸੂਸ ਕਰਦੇ ਵੀ ਜਦੋਂ ਆਪਾਂ ਬੰਨਦੇ ਹਾਂ ਆਪਾਂ ਪੱਗ, ਉਸ ਸਮੇਂ ਬਹੁਤ ਕੌਨਸਨਟ੍ਰੇਸ਼ਨ ਮੰਗਦੀ ਹੈ ਪੱਗ। ਮੈਂ ਕਈ ਵਾਰੀ ਇਹ ਰਿਲਾਈਜ਼ ਕਰਦਾ ਵੀ ਪੱਗ ਬੰਨਦੇ ਹਾਂ ਆਸ ਪਾਸ ਕੋਈ ਗੱਲ ਕੋਈ ਕਿਸੇ ਵੇਲੇ ਕੋਈ ਕਹਿ ਦੇ ਪੁੱਛ ਲਏ ਅਤੇ ਉਹ
0: ਜਵਾਬ ਨਹੀਂ ਦੇ ਹੁੰਦਾ,
1: ਜਵਾਬ ਨਹੀਂ ਦੇ ਹੁੰਦਾ ਜਾਂ ਗਾਣਾ ਲਾਗੇ ਲਾਇਆ ਹੋਵੇ ਤਾਂ ਸਾਨੂੰ ਚੇਤਾ ਭੁੱਲ ਜਾਂਦਾ ਪਿਆ ਇਹ ਕੀ ਹੀ ਮਤਲਬ ਸੁਣਿਆ ਨਹੀਂ ਆਪਾਂ ਇੰਨਾ ਜ਼ਿਆਦਾ ਆਪਾਂ ਖੁੱਭ ਜੀਦਾ। ਤੁਹਾਡੇ ਨਾਲ ਵੀ ਹੁੰਦੀ ਹੈ?
0: ਮੈਂ ਬਾਈ ਦੇਖੋ ਮੈਂ ਤੁਹਾਨੂੰ ਮੈਂ ਦੱਸਦਾ ਇੱਕ ਚੀਜ਼, ਇਹ ਸਮਝ ਲਓ ਵੀ ਇਹ ਫਾਦਰ ਸਾਹਿਬ ਉਹਨਾਂ ਤੋਂ ਮਿਲੀ ਹੋਈ ਆ। ਮੈਂ ਜਦੋਂ ਜਿੰਨਾ ਵੀ ਅੱਜ ਮੈਨੂੰ ਕਿੰਨੇ ਸਾਲ ਹੋ ਗਏ ਪੱਗ ਬੰਨਦੇ ਨੂੰ, 90% ਮੰਨ ਲਓ ਸਾਰੇ ਸਾਲਾਂ ਦੇ ਵਿੱਚੋਂ 90% ਆਪਾਂ ਹਰ ਰੋਜ਼ ਮੈਂ ਪੱਗ ਬੰਨਦਾ, 90% ਮੇਰੇ ਕੋਲ ਪਾਠ ਲੱਗਿਆ ਹੁੰਦਾ ਜੀ ਹਮੇਸ਼ਾ। ਮੰਨ ਲਓ ਇਹ ਮੇਰੀ ਪੱਕੀ ਰੂਟੀਨ ਆ ਵੀ ਜਦੋਂ ਪੱਗ ਬੰਨਦੇ ਬੰਨਦਾ ਹੁੰਦਾ ਹੋਊਗਾ ਮੈਂ, ਜੇ ਤਾਂ ਨਿਤਨੇਮ ਮੇਰਾ ਡਨ ਹੋ ਗਿਆ ਪਹਿਲਾਂ ਮੈਂ ਕਰ ਲਿਆ ਫਿਰ ਤਾਂ ਚੌਪਈ ਸਾਹਿਬ ਲਾ ਲਈਦਾ, ਜੇ ਨਿਤਨੇਮ ਰਹਿੰਦਾ ਤਾਂ ਹੋ ਸਕਦਾ ਆਨੰਦ ਸਾਹਿਬ ਚੱਲਦਾ ਹੋਵੇ। ਤਾਂ ਮੈਂ ਪੱਗ ਬੰਨਦਾ ਹੋਇਆ ਹਮੇਸ਼ਾ ਹੀ ਮਤਲਬ ਮੇਰੀ ਇਹ ਹੁੰਦੀ ਆ ਵੀ ਮੈਂ ਪੱਗ ਬੰਨਣ ਵੇਲੇ ਪਾਠ ਲੱਗਿਆ ਹੋਵੇ, ਤੇ ਜਦੋਂ ਲੱਗਿਆ ਹੁੰਦਾ ਤਾਂ ਆਪਣਾ ਜਿਹੜਾ ਦੂਜਾ ਕੰਸਰਨ ਆ ਉਹ ਆਪੇ ਪੈਦਾ ਨਹੀਂ ਹੁੰਦਾ, ਤੁਹਾਨੂੰ ਕੋਈ ਆਗੇ ਬੁਲਾਉਂਦਾ ਨਹੀਂ, ਤੁਹਾਨੂੰ ਕੋਈ ਆਗੇ ਸਵਾਲ ਨਹੀਂ ਕਰਦਾ, ਕਿਉਂਕਿ ਪੱਗ ਬੰਨਦੇ ਹੋਏ ਸੱਚੀ ਆਪਣਾ ਕਿਸੇ ਨਾਲ ਗੱਲਾਂ ਕਰਨ ਨੂੰ ਜਾਂ ਸਵਾਲ ਜਵਾਬ ਕਰਨ ਨੂੰ ਜੀ ਨਹੀਂ ਕਰਦਾ,
1: ਨਹੀਂ ਕਰਦਾ,
0: ਆਪਾਂ ਪੂਰੇ ਕੰਸੈਂਟ੍ਰੇਸ਼ਨ ਨਾਲ ਲੱਗੇ ਹੁੰਦੇ ਹਾਂ। ਸੋ ਮੈਨੂੰ ਲੱਗਦਾ ਇਹ ਚਲੋ ਇੱਕ ਮੇਰੇ ਵੱਲੋਂ ਛੋਟੇ ਵੱਲੋਂ ਤੁਹਾਡੇ ਛੋਟੇ ਭਰਾ ਵੱਲੋਂ ਮੈਸੇਜ ਵੀ ਸਮਝ ਲਓ ਭਰਾਵਾਂ ਨੂੰ ਵੀ ਜਦੋਂ ਬੰਨਦੇ ਹਾਂ ਤਾਂ ਇਹ ਸੋਨੇ ਤੇ ਸਾਗੇ ਵਾਲੀ ਗੱਲ ਹੋ ਜਾਂਦੀ ਆ, ਇੱਕ ਤਾਂ ਉਹਦਾ ਮਾਣ ਹੋਰ ਵੱਧ ਜਾਂਦਾ, ਇੱਕ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਜਿਹਨੂੰ ਆਪਾਂ ਸਜਾ ਰਹੇ ਹਾਂ ਇਹ ਸਾਡੇ ਲਈ ਇੰਪੋਰਟੈਂਟ ਚੀਜ਼ ਆ, ਤੇ ਇੱਕ ਨਾਲ ਪਾਠ ਹੋ ਜਾਂਦਾ ਹੋਰ, ਇਹ ਤੋਂ ਬਾਅਦ ਮਤਲਬ ਹੋਰ ਇਹ ਤੋਂ ਵਧੀਆ ਕੀ ਹੋਊਗਾ ਹੈ ਨਾ, ਜਿਹੜੇ ਉਹ 10 ਮਿੰਟ ਆਪਾਂ ਲਾਉਣੇ ਆ ਮੰਨ ਲਓ 10 ਮਿੰਟ 15 ਮਿੰਟ ਉਦੋਂ ਪਾਠ ਚੱਲਦਾ ਹੋਊ ਆਪਦਾ, ਵੀ ਇੱਕ ਤਾਂ ਆਪਾਂ ਸ਼ਾਂਤ ਰਹਿੰਦੇ ਹਾਂ ਉਹਦੇ ਨਾਲ, ਤੇ ਇੱਕ ਧਿਆਨ ਤੁਹਾਡਾ ਉੱਧਰ ਲੱਗਿਆ ਨਾ ਤੁਹਾਨੂੰ ਕੋਈ ਆ ਕੇ ਬੁਲਾਵੇ ਛੇਤੀ,
1: ਨਾਲੇ ਇੱਕ ਉਸ ਕਈ ਵਾਰ ਨਾ ਇੱਦਾਂ ਦਾ ਧਿਆਨ ਵੀ ਲੱਗ ਜਾਂਦਾ ਬੰਦੇ ਦਾ ਵੀ ਉਹ ਰੱਬ ਦੇ ਵੀ ਸ਼ੁਕਰਾਨਾ ਚ ਆ ਜਾਂਦੀ ਗੱਲ।
0: ਬਿਲਕੁਲ ਬਾਈ ਬਿਲਕੁਲ,
1: ਕਿਆ
0: ਬਿਲਕੁਲ ਬਿਲਕੁਲ,
1: ਤੇ ਪੱਗ ਦੀ ਇੱਕ ਖਾਸੀਅਤ ਵੀ ਮੰਨੀ ਜਾਂਦੀ, ਕਹਿੰਦੇ ਮੋਢਿਆਂ ਦੀ ਐਕਸਰਸਾਈਜ਼ ਬੜੀ ਵਧੀਆ ਹੋ ਜਾਂਦੀ ਤੁਹਾਡੀ,
0: ਤੇ ਜੇ ਕਿਤੇ 3 ਵਾਰ ਬੰਨਣੀ ਪੈ ਜਾਵੇ ਮੋਢੇ ਦੁਖਣ ਵੀ ਲੱਗ ਜਾਂਦੇ। ਤੁਸੀਂ ਇਹ ਦੇਖੋ ਜਿਹੜੇ ਜਿਹੜੇ ਜਿਹੜੇ ਸਿੰਘ ਦਮਾਲੇ ਸਜਾਉਂਦੇ ਵੱਡੇ ਹਨਾ, ਮੈਂ ਹੈਰਾਨ ਹੁੰਦਾ ਉਹਨਾਂ ਵੀ ਦੇਖੋ ਕਿੰਨੇ ਬਾਈ ਕਿੰਨੇ ਤਕੜੇ ਸੀ, ਆਪਣੇ ਪੁਰਾਣੇ ਬਈ ਬੰਦੇ ਬਹੁਤ ਤਕੜੇ ਸੀ
1: ਮੋਢਿਆਂ 'ਚ
0: ਹਨਾ, ਮੋਢਿਆਂ 'ਚ ਜਾਨ ਸਰੀਰ 'ਚ ਜ਼ੋਰ ਪੂਰਾ ਹਨਾ। ਅੱਜ ਤਾਂ ਹੁਣ ਮਤਲਬ ਜੇ ਕਿਸੇ ਨੂੰ 3ਜੀ 4ਵੀਂ ਵਾਰ ਮਤਲਬ ਪੱਗ ਦੁਬਾਰਾ ਬੰਨਣੀ ਪੈ ਜਾਵੇ ਆਪਾਂ ਥੱਕਿਆ ਮਹਿਸੂਸ ਕਰਨ ਲੱਗ ਜਾਂਦਾ ਬੰਦਾ ਹਨਾ, ਵੀ ਇੰਨੀ ਕੁ ਮਤਲਬ ਸਰੀਰ 'ਚ ਤਾਕਤ ਘਟੀ ਹੋਈ ਆ ਜੇ ਸਮਝ ਲਓ। ਤੇ ਪਰ ਇਹ ਦੇਖੋ ਵੀ ਇਹੀ ਚੀਜ਼ ਆ, ਤੁਸੀਂ ਇਹਨੂੰ ਜਿੱਧਰ ਨੂੰ ਮਰਜ਼ੀ ਆਪਾਂ ਸੋਚ ਲਈਏ ਵੀ ਨਾਲ ਐਕਸਰਸਾਈਜ਼ ਵੀ ਹੋ ਜਾਂਦੀ ਆ
1: ਸਾਰਾ ਕੁਝ
0: ਹਨਾ, ਤੇ ਨਾਲੇ ਜਦੋਂ ਤੁਸੀਂ ਬੰਨਦੇ ਹੋ ਜੇ ਜਦੋਂ ਬੰਨਦਾ ਬੰਦਾ ਜੇ ਆਪਾਂ ਧਿਆਨ ਨਾਲ ਦੇਖੀਏ ਨਾ ਬਾਈ, ਆਪਾਂ ਸੱਚੀ ਇਕੱਲੀ ਪੱਗ ਨਹੀਂ ਬੰਨ ਰਹੇ ਹੁੰਦੇ, ਆਪਾਂ ਇੱਕ ਜ਼ਿੰਮੇਵਾਰੀ ਇੱਕ ਮਾਣ ਨਾਲ ਬੰਨ ਰਹੇ ਹੁੰਦੇ ਹਾਂ ਸਿਰ 'ਤੇ, ਇੱਕ ਤਾਜ ਦੇ ਰੂਪ 'ਚ ਉਹਨੂੰ ਕੈਰੀ ਕਰਦੇ ਹਾਂ ਹਨਾ, ਤੇ ਬਸ ਉਹ ਜਦੋਂ ਆਪਾਂ ਉਹਦੇ ਨਾਲ ਕਿਤੇ ਇਹ ਨਾਲ ਥੋੜ੍ਹਾ ਜਿਹਾ ਰਿਚੁਅਲ ਐਡ ਕਰ ਲਈਏ ਨਾ ਇੱਕ ਪਾਠ ਵਾਲਾ ਬਾਈ, ਮੈਂ ਸੱਚੀ ਕਹਿੰਦਾ ਜਦੋਂ ਬੰਦਾ ਸ਼ੀਸ਼ੇ 'ਚ ਦੇਖ ਕੇ ਤੁਰਦਾ ਨਾ ਜਾਂ ਦੇਖਦਾ ਤਾਂ ਉਹਨੂੰ ਉਹ ਸੱਚੀ ਇੱਕ ਰਿਸਪੋਂਸੀਬਿਲਟੀ ਦਾ ਅਹਿਸਾਸ ਵੀ ਨਾਲ ਹੁੰਦਾ,
1: ਇੱਕ ਜ਼ਿੰਮੇਵਾਰੀ ਬੰਦਾ ਘਰੋਂ ਲੈ ਕੇ ਹੀ ਨਿਕਲਦਾ।
0: ਹਾਂਜੀ
1: ਵਾਪਸ ਆਉਂਦੇ ਫਿਲਮ ਵੱਲ, ਅਤੇ ਸ਼ੁਭ ਇੱਛਾਵਾਂ ਤੁਹਾਡੇ ਲਈ, ਬਹੁਤ ਬਹੁਤ ਸ਼ੁਭ ਇੱਛਾਵਾਂ ਆਸਟ੍ਰੇਲੀਆ ਵੱਲੋਂ ਇਸ ਵਾਰੀ ਫਿਰ ਰਿਕਾਰਡ ਟੁੱਟਣ, ਜੋ ਵੀ ਤੁਸੀਂ ਮਨ ਦੇ ਵਿੱਚ ਇੱਕ ਫਿਗਰ ਸੋਚੀ ਦੱਸੀ ਤਾਂ ਨਹੀਂ ਤੁਸੀਂ, ਪਰ ਉਹ ਜੋ ਵੀ ਆ ਉਹ ਅਚੀਵ ਹੋਵੇ, ਇਸੇ ਤਰ੍ਹਾਂ ਗੇੜੇ ਲੱਗਦੇ ਰਹਿਣ। ਜਾਂਦੇ ਜਾਂਦੇ ਤੁਹਾਡੇ ਵੱਲੋਂ ਕੋਈ ਦਸਤਾਰ ਨੂੰ ਜੇ ਆਪਾਂ ਤੁਹਾਡੇ ਵੱਲੋਂ ਕੋਈ ਇੱਕ ਲਾਈਨ ਦੇ ਵਿੱਚ ਜੇ ਕਿਤੇ ਡਿਫਾਈਨ ਕਰਨਾ ਹੋਵੇ,
0: ਇੱਕ ਲਾਈਨ 'ਚ ਬਈ ਜੇ ਆਪਾਂ ਕਰਨਾ ਹੋਵੇ, ਵੈਸੇ ਤਾਂ ਔਖਾ ਹੈ ਇਹਦੇ ਕਿਉਂਕਿ ਆਪਣਾ ਇਤਿਹਾਸ ਹਿਸਟਰੀ ਇਹ ਸਾਰੀਆਂ ਚੀਜ਼ਾਂ ਹੀ ਬਹੁਤ ਵੱਡੀਆਂ ਨੇ, ਪਰ ਦਸਤਾਰ ਮੈਂ ਇਹੀ ਕਹੂੰਗਾ ਵੀ ਸਾਨੂੰ ਇੱਕ ਮਿਲੀ ਹੋਈ ਲੈਗਸੀ ਆ, ਇਹ ਸਾਡੀ ਲੈਗਸੀ ਆ, ਇਹ ਮਤਲਬ ਸਿਰਫ ਇਹ ਨਹੀਂ ਹੈਗਾ ਵੀ ਆਪਾਂ ਜਿਵੇਂ ਫਿਲਮ 'ਚ ਵੀ ਡਾਇਲੋਗ ਆਉਂਦਾ ਵੀ ਇਹ ਇਕੱਲਾ ਕੱਪੜਾ ਨਹੀਂ ਆ, ਹੈ ਨਾ, ਇਹ ਕਹਾਣੀ ਆ, ਕਈ ਸਦੀਆਂ ਦੀ ਕਹਾਣੀ ਆ, ਇਹ ਕਹਾਣੀ ਆ ਜਿਹੜੀ ਆਪਾਂ ਨਾਲ ਲੈ ਕੇ ਤੁਰਦੇ ਹਾਂ, ਜਦੋਂ ਆਪਾਂ ਬੰਨ ਕੇ ਪੱਗ ਤੁਰਦੇ ਹਾਂ ਤਾਂ ਉਹ ਇੱਕ ਕਹਾਣੀ ਆ ਆਪਣੇ ਨਾਲ ਤੁਰੀ ਫਿਰਦੀ, ਫਿਰ ਉਹ ਕਹਾਣੀ ਆਪਾਂ ਦੱਸਣੀ ਵੀ ਆ ਲੋਕਾਂ ਨੂੰ ਅਤੇ ਆਪਾਂ ਚੰਗੇ ਤਰੀਕੇ ਨਾਲ ਦੱਸਣੀ ਆ। ਸੋ ਜਦੋਂ ਵੀ ਆਪਾਂ ਪੱਗ ਬੰਨ ਕੇ ਬਾਹਰ ਕਿਤੇ ਜਾਂਦੇ ਹਾਂ, ਆਪਾਂ ਬਹੁਤ ਵਾਰ ਦੇਖਦੇ ਹਾਂ ਇਹ ਗੱਲ ਕਈ ਵਾਰ ਕਿਸੇ ਪੱਗ ਵਾਲੇ ਨੂੰ ਕੋਈ ਰੋਡਾ ਮੁੰਡਾ ਆਪਣਾ ਭਰਾ ਰੋਕ ਰਿਹਾ ਹੁੰਦਾ, ਯਾਰ ਬਾਈ ਤੂੰ ਨਹੀਂ ਆਹ ਕਰਦਾ ਵਧੀਆ ਲੱਗਦਾ। ਅਕਸਰ ਆਪਾਂ ਇਹ ਗੱਲ ਦੇਖਦੇ ਹਾਂ, ਚਾਹੇ ਉਹ ਸੋਸ਼ਲ ਮੀਡੀਆ 'ਤੇ ਹੋਵੇ, ਚਾਹੇ ਆਪਾਂ ਆਮ ਜ਼ਿੰਦਗੀ 'ਚ ਹੋਵੇ। ਅਗਲਾ ਕਹਿੰਦਾ ਯਾਰ ਬਾਈ ਤੂੰ ਯਾਰ ਪੱਗ ਬੰਨੀ ਹੋਈ ਆ, ਤੂੰ ਰਹਿਣ ਦੇ, ਠੀਕ ਆ, ਤੂੰ ਸਾਡੇ ਨਾਲ ਨਾ ਜਾਈ, ਅਸੀਂ ਚਲੇ ਜਾਂਦੇ ਹਾਂ, ਠੀਕ। ਕੋਈ ਵੀ ਇਹੋ ਜਿਹੀਆਂ ਥਾਵਾਂ 'ਤੇ ਪੱਗ ਜਿੱਥੇ ਨਹੀਂ ਹੋਣੀ ਚਾਹੀਦੀ, ਤਾਂ ਆਪਾਂ ਪੱਗ ਵਾਲੇ ਬੰਦੇ ਨੂੰ ਇਕੱਲਾ ਪੱਗ ਵਾਲਾ ਨਹੀਂ, ਦੂਜਾ ਵੀ ਰੋਕਦਾ, ਹੈ ਨਾ। ਸੋ ਇਹ ਆਪਣੀ ਇੱਕ ਲੈਗਸੀ ਹੈ ਬਾਈ, ਇਹਨੂੰ ਲੈਗਸੀ ਦੇ ਤੌਰ 'ਤੇ ਕੈਰੀ ਕਰੀਏ ਸਾਰੇ ਜਾਣੇ, ਇੱਕ ਮਾਣ ਦੇ ਰੂਪ 'ਚ ਕੈਰੀ ਕਰੀਏ, ਇੱਕ ਜ਼ਿੰਮੇਵਾਰੀ ਦੇ ਤੌਰ 'ਤੇ ਕੈਰੀ ਕਰੀਏ, ਅਤੇ ਪਰਮਾਤਮਾ ਬਲ ਬਖਸ਼ੇ, ਬਲ ਵੀ ਉਹ ਬਖਸ਼ਣ ਵਾਲਾ, ਇਹ ਨਹੀਂ ਹੈਗਾ ਕੋਈ ਬੰਦਾ ਆਪ ਕਰ ਸਕਦਾ, ਪਰ ਇੱਕ ਲਾਈਨ 'ਚ ਤਾਂ ਨਹੀਂ ਡਿਫਾਈਨ ਹੋ ਸਕਦੀ, ਇੱਕ ਲਾਈਨ 'ਚ ਤਾਂ ਆਪਾਂ ਇਹੀ ਕਹਿ ਸਕਦੇ ਹਾਂ ਬਾਈ, ਵੀ ਇਹ ਸਾਡਾ ਮਾਣ ਵੀ ਆ, ਸਾਡਾ ਸਨਮਾਨ ਵੀ ਆ, ਅਤੇ ਸਾਡੀ ਇੱਜ਼ਤ ਵੀ ਆ।
1: ਸਹੀ ਗੱਲ ਹੈ ਜੀ, ਅਤੇ ਬਹੁਤ ਧੰਨਵਾਦ ਤੁਹਾਡਾ ਅੱਜ ਖੁੱਲ੍ਹਾ ਸਮਾਂ ਦੇਣ ਦੇ ਲਈ।
0: ਥੈਂਕ ਯੂ,
1: ਇੰਨੀਆਂ ਸੋਹਣੀਆਂ ਪਿਆਰੀਆਂ ਗੱਲਾਂ ਬਾਤਾਂ ਕਰਨ ਦੇ ਲਈ। ਅਤੇ ਇਹਦੇ 17 ਤਰੀਕ ਨੂੰ ਫਿਲਮ ਦੋਸਤੋ ਰਿਲੀਜ਼ ਹੋਣੀ ਆ, ਅਤੇ ਉਸ ਦੇ ਲਈ ਤਰਸੇਮ ਜੱਸੜ ਜੀ ਇਹਨਾਂ ਦੀ ਟੀਮ ਇੱਥੇ ਆਸਟ੍ਰੇਲੀਆ ਦੇ ਵਿੱਚ ਪਹੁੰਚੀ ਆ, ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਨੇ, ਜ਼ਿਆਦਾ ਵੱਡਾ ਜਿੱਥੋਂ ਰੈਵਨਿਊ ਆਉਂਦਾ ਵਾ, ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਕੋਸ਼ਿਸ਼ ਇਹਨਾਂ ਦੀ ਰਹੂਗੀ ਜਾਣ ਦੀ, ਅਤੇ ਜਿੱਥੇ ਜਿੱਥੇ ਵੀ ਜਾਣਗੇ ਉੱਥੇ ਉੱਥੇ ਭਰਵਾਂ ਹੰਕਾਰਾ ਤੁਸੀਂ ਜ਼ਰੂਰ ਦੇਣਾ, ਅਤੇ ਫਿਲਮ ਵੇਖ ਕੇ ਆਪਣੇ ਰਿਵਿਊ, ਆਪਣੀ ਫੀਡਬੈਕ, ਆਪਣੇ ਅੱਜ ਕੱਲ੍ਹ ਹਰ ਇੱਕ ਦਾ ਅਕਾਊਂਟ ਆ ਉੱਥੇ ਉੱਥੇ ਤੁਸੀਂ ਜ਼ਰੂਰ ਪਾਇਓ, ਜਿੱਦਾਂ ਦਾ ਵੀ ਤੁਹਾਨੂੰ ਲੱਗੂਗਾ ਜ਼ਰੂਰ ਇਹਨਾਂ ਤੱਕ ਪਹੁੰਚਾਇਆ ਕਰੋ ਕਿ ਇਹ ਫੀਡਬੈਕ ਕੀ ਆ, ਫਿਲਮ ਕਿੱਦਾਂ, ਤਾਂ ਕਿ ਅਗਲੇ ਜਿਹੜੇ ਪ੍ਰੋਜੈਕਟ ਬਣਨੇ ਆ ਉਹਨਾਂ ਵਿੱਚ ਉਹ ਤੁਹਾਡੀ ਫੀਡਬੈਕ ਕੰਮ ਆ ਸਕੇ। ਵਧੀਆ ਲੱਗੀ ਕੋਈ ਤੁਹਾਨੂੰ ਚੀਜ਼ ਤਾਂ ਇਹਨਾਂ ਨੂੰ ਹੱਲਾਸ਼ੇਰੀ ਜ਼ਰੂਰ ਦਿਆ ਕਰੋ ਉਸ ਫੀਡਬੈਕ ਦੇ ਜ਼ਰੀਏ, ਭਾਈ ਤੁਹਾਡੇ ਵੱਲੋਂ ਕੁਛ ਜਾਂਦੇ ਜਾਂਦੇ ਫਿਲਮ ਬਾਰੇ।
0: ਨਹੀਂ, ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਜੀ, ਤੁਸੀਂ ਹਮੇਸ਼ਾ ਬਹੁਤ ਪਿਆਰ ਦਿੱਤਾ, ਸਤਿਕਾਰ ਦਿੱਤਾ, ਉਹ ਮਾਣ ਦੇ ਲਈ ਮੈਂ ਹਮੇਸ਼ਾ ਤੁਹਾਡਾ ਰਹਿਣੀ ਹਾਂ ਜੀ, ਅਤੇ ਪਰਮਾਤਮਾ ਕਿਰਪਾ ਕਰੇ ਆਪਣੇ ਵੱਲੋਂ ਹਮੇਸ਼ਾ ਹੀ ਕੋਸ਼ਿਸ਼ ਰਹੂਗੀ ਜੀ ਵੀ ਤੁਹਾਨੂੰ ਜੋ ਕੰਟੈਂਟ ਤੁਸੀਂ ਮੇਰੇ ਤੋਂ ਐਕਸਪੈਕਟ ਕਰਦੇ ਹੋ ਉਦੋਂ ਦਾ ਕੰਟੈਂਟ ਬਣਾਈਏ। ਡੈਫੀਨੇਟਲੀ ਸਿਨੇਮਾ ਆਪਣੇ ਇੰਟਰਟੇਨਮੈਂਟ ਦਾ ਸੋਰਸ ਆ, ਤੁਸੀਂ ਸਿਨੇਮੇ ਜਾਓਗੇ, ਫਿਲਮ ਨੂੰ ਇੰਜੋਏ ਕਰੋਗੇ ਜੀ, ਪਰ ਇੱਕ ਵਧੀਆ ਮੂਵੀ ਹੋਊਗੀ ਜਿਹੜੀ ਤੁਹਾਨੂੰ ਲੱਗੂਗਾ ਵੀ ਹਾਂ ਅਸੀਂ ਦੇਖੀ, ਅਤੇ ਅੱਗੇ ਤੋਂ ਵੀ ਇਹੀ ਰਹੂਗਾ ਜੀ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਆ ਜੀ, ਜ਼ਰੂਰ ਤੁਹਾਡੇ ਸਾਥ ਦੀ ਕਾਮਨਾ ਕਰਦਾ ਹਮੇਸ਼ਾ। 17 ਜੁਲਾਈ ਨੂੰ ਫਿਲਮ ਆ ਜਾਣੀ ਹੈ ਜੀ, ਤੁਸੀਂ ਫੈਮਿਲੀ ਨਾਲ ਜਾ ਕੇ ਜ਼ਰੂਰ ਸਾਰੇ ਜਾਣੇ ਦੇਖਿਓ, ਇੱਕ ਪੰਜਾਬੀ ਹੋਣ ਦੇ ਨਾਤੇ, ਇੱਕ ਪੰਜਾਬੀ ਫਿਲਮ ਦੇ ਨਾਤੇ, ਟਰੂ ਇਵੈਂਟਸ ਦੇ ਨਾਤੇ, ਇੱਕ ਜ਼ਿੰਮੇਵਾਰੀ ਦੇ ਰੂਪ 'ਚ ਵੀ, ਅਤੇ ਇੱਕ ਫਿਲਮ ਨੂੰ ਮਾਨਣ ਦੇ, ਇੰਜੋਏ ਕਰਨ ਦੇ, ਸਿਨੇਮੇ ਦੇ ਰੂਪ ਦੇ ਵਿੱਚ ਵੀ ਜ਼ਰੂਰ ਸਾਰੇ ਜਾਣੇ ਜਾਇਓ ਜੀ।
1: ਬਹੁਤ ਧੰਨਵਾਦ ਤੁਹਾਡਾ ਸਾਡੇ ਸਾਰੇ ਸਰੋਤਿਆਂ ਦੇ ਵੱਲੋਂ, ਅਤੇ ਰੱਬ ਕਰੇ ਕਿ ਇਹੋ ਜਿਹੀਆਂ ਫਿਲਮਾਂ ਇੱਦਾਂ ਦੇ ਕੰਸੈਪਟ ਜਿਹੜੇ ਆ ਵੱਡੀ ਕਾਮਯਾਬੀ ਦੇ ਕੇ ਜਾਣ, ਅਤੇ ਧੰਨਵਾਦ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਆ ਕੇ ਅਤੇ ਸਮਾਂ ਦੇਣ ਦੇ ਲਈ।
0: ਥੈਂਕ ਯੂ ਬਾਈ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
1: ਸਤਿ ਸ਼੍ਰੀ ਅਕਾਲ ਜੀ ਦੋਸਤੋ, ਫੁੱਲ ਫਿਲਮ 17 ਤਰੀਕ ਨੂੰ ਦਸਤਾਰ ਰਿਲੀਜ਼ ਹੋ ਜਾਣੀ ਹੈ, ਅਤੇ ਹੁਣ ਤੁਹਾਡੇ ਕੋਲੋਂ ਰੇਡੀਓ ਤੋਂ ਆਪਾਂ ਇਜਾਜ਼ਤ ਲੈਂਦੇ ਹਾਂ। ਲਾਈਵ ਤੁਸੀਂ ਸੁਣ ਰਹੇ ਸੀ ਸਾਡੀ ਗੱਲਬਾਤ, ਤਾਂ ਜ਼ਰੂਰ ਜਦੋਂ ਵੀ ਕਿਤੇ ਫਿਲਮ ਵੇਖੋਗੇ ਆਪਣੀ ਫੀਡਬੈਕ ਜ਼ਰੂਰ ਇਹਨਾਂ ਤੱਕ ਪਹੁੰਚਾਇਓ, ਸਾਡੇ ਤੱਕ ਪਹੁੰਚਾਇਓ, ਆਪਣੇ ਲਾਗਲੇ ਸਿਨੇਮੇ ਘਰਾਂ ਦੇ ਵਿੱਚ ਤੁਸੀਂ ਬੁਕਿੰਗ ਕਰਵਾ ਸਕਦੇ ਹੋ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਇਸ ਫਿਲਮ ਦੇ ਵਿੱਚੋਂ ਹੀ ਇੱਕ ਗਾਣਾ ਜਿਹੜਾ ਕਾਫੀ ਪਸੰਦ ਕੀਤਾ ਜਾ ਰਿਹਾ, ਆਓ ਇਸ ਗਾਣੇ ਦੇ ਨਾਲ ਸਮਾਪਤੀ ਕਰਦੇ ਹਾਂ ਅੱਜ ਦੀ ਗੱਲਬਾਤ ਦੀ। ਰੇਡੀਓ ਹਾਂਜੀ 1674।

0: ਉਹ ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 92।
0: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options vi available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford.
2: ਪੁਲਿਸ ਬੂਜ਼ ਬੱਸ ਲਈ ਖੱਬੇ ਮੁੜੋ। ਸਾਫ ਟੈਸਟ ਵਾਲੀਆਂ ਪੁਲਿਸ ਮੋਟਰਸਾਈਕਲਾਂ ਲਈ ਸੱਜੇ ਮੁੜੋ। ਜਾਨਲੇਵਾ ਖਤਰਨਾਕ ਹਾਦਸੇ ਲਈ ਸਿੱਧੇ ਜਾਓ।
3: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ। ਜੇਕਰ ਤੁਸੀਂ ਨਸ਼ੇ ਵਿੱਚ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ। TAC ਵੱਲੋਂ ਇੱਕ ਸੁਨੇਹਾ।
4: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
5: ਟੈਨਸ਼ਨ ਨਿਰੀ ਟੈਨਸ਼ਨ।
6: ਕੀ ਹੋਇਆ?
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
6: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04105305030
5: ਜਾਂ 9077973
6: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077973।
6: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
5: ਹਰ ਕਦਮ ਤੁਹਾਡੇ ਨਾਲ।
7: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਸ਼ਹਿਰ ਪਟਿਆਲਾ ਔਰ ਇਹ ਗੀਤ ਗਿੱਲ ਸੁਰਜੀਤ ਹੋਰਾਂ ਦਾ ਲਿਖਿਆ ਹੋਇਆ, ਹਰਦੀਪ ਦਾ ਗਾਇਆ ਹੋਇਆ। ਕਿਹਨੂੰ ਨਹੀਂ ਯਾਦ ਹੈਗਾ, ਕੌਣ ਨਹੀਂ ਗੁਣਗੁਣਾਉਂਦਾ ਹੈਗਾ, ਔਰ ਪਟਿਆਲੇ ਵਾਲੇ ਹੋਣ ਚਾਹੇ ਬਾਕੀ ਦੇ ਪੰਜਾਬ ਦੇ ਹੋਣ। ਹੁਣ ਇਹ ਪਟਿਆਲਾ ਅਤੇ ਬਾਕੀ ਪੰਜਾਬ ਦੋ ਅੱਡ ਅੱਡ ਗੱਲਾਂ ਕਿਉਂ ਨੇ? ਪਟਿਆਲਾ ਸ਼ਹਿਰ ਜਿਹਨੂੰ ਕਿ ਇੰਡੀਆ ਦਾ, ਖਾਸ ਤੌਰ ਦੇ ਉੱਤੇ ਨੌਰਥ ਇੰਡੀਆ ਦੀ ਕਲਚਰਲ ਕੈਪੀਟਲ ਦੇ ਤੌਰ ਦੇ ਉੱਤੇ ਵੀ ਜਾਣਿਆ ਜਾਂਦਾ, ਪੰਜਾਬ ਦਾ ਚੌਥਾ ਵੱਡਾ ਸ਼ਹਿਰ ਹੈ ਆਬਾਦੀ ਦੇ ਪੱਖੋਂ। ਔਰ ਵੈਸੇ ਪਟਿਆਲਾ ਬਾਬਾ ਆਲਾ ਸਿੰਘ ਦੇ ਦੁਆਰਾ ਵਸਾਇਆ ਗਿਆ 1763 ਦੇ ਵਿੱਚ, ਔਰ ਸ਼ਾਹੀ ਖਾਨਦਾਨ ਦੀ ਇੱਕ ਰਿਆਸਤ ਸੀ। ਪਟਿਆਲੇ ਦੀ ਪੱਗ ਅਤੇ ਪਟਿਆਲੇ ਦੇ ਪੈਗ ਇਹ ਦੋਵੇਂ ਦਾ ਮਸ਼ਹੂਰ ਹੈਗੇ ਨੇ। ਇਸ ਤੋਂ ਇਲਾਵਾ ਪਟਿਆਲੇ ਦੇ ਪਰਾਂਦੇ, ਪਟਿਆਲੇ ਦੀ ਸਲਵਾਰਾਂ, ਜੁੱਤੀਆਂ, ਪਟਿਆਲੇ ਦਾ ਕਲਚਰ, ਪਟਿਆਲੇ ਦੀ ਆਪਣੀ ਇੱਕ ਟੌਹਰ ਜਿਹੜੀ ਹੈ ਉਹ ਕਾਫੀ ਮਸ਼ਹੂਰ ਹੈਗੀ। ਇਹ ਸਾਰੀਆਂ ਗੱਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਹਿੰਦੇ ਨੇ। ਭਾਸ਼ਾ ਦੇ ਨਾਂ ਦੇ ਉੱਤੇ ਦੁਨੀਆਂ ਦੇ ਵਿੱਚ ਦੋ ਹੀ ਯੂਨੀਵਰਸਿਟੀਆਂ ਨੇ, ਇੱਕ ਹਿਬਰੂ ਅਤੇ ਇੱਕ ਪੰਜਾਬੀ। ਅਤੇ ਪਟਿਆਲੇ ਦੇ ਵਿੱਚ ਬਣੀ ਹੋਈ ਇਸ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਤੇ ਇਹ ਪਟਿਆਲੇ ਸ਼ਹਿਰ ਦੇ ਬਾਰੇ ਇੰਟਰੋਡਕਸ਼ਨ ਲਿਖੀ ਹੋਈ ਹੈ। ਥੋੜ੍ਹੀ ਜਿਹੀ ਉਹਦੇ 'ਚ ਮੈਂ ਆਪਣੇ ਕੋਲੋਂ ਜੋੜ ਕੇ ਪਾਤੀ ਹੈ। ਪਰ ਅੱਜ ਗੱਲ ਕਿਉਂ ਕਰ ਰਹੇ ਹੈਗੇ ਹਾਂ, 15 ਜੁਲਾਈ ਇੱਕ ਖਾਸ ਤਰੀਕ ਸੀਗੀ। ਕਦੇ ਸੋਚਿਆ ਤੁਸੀਂ ਕਿ ਹਿੰਦੁਸਤਾਨ ਦੇ ਵਿੱਚ ਵਾਹਦ ਇਹੋ ਜਿਹੀ ਰਿਆਸਤ ਜਾਂ ਕਈ ਰਿਆਸਤਾਂ ਦਾ, 8 ਰਿਆਸਤਾਂ ਦਾ ਇੱਕ ਸਮੂਹ ਸੀਗਾ ਜਿਹਨੂੰ ਆਜ਼ਾਦੀ ਤੋਂ ਬਾਅਦ ਆਪ ਪਟੇਲ ਹੋਰਾਂ ਨੇ ਕਿਹਾ ਸੀਗਾ ਕਿ ਠੀਕ ਹੈ ਤੁਸੀਂ ਆਪਣਾ ਮੁੱਖ ਮੰਤਰੀ ਬਣਾ ਲਓ? ਐਸੀ ਕੀ ਲੋੜ ਪੈ ਗਈ ਸੀ? ਔਰ ਪੰਜਾਬ ਦੇ ਵਿੱਚੋਂ ਜਾਂ ਇਹ ਕਹਿ ਲਈਏ ਕਿ ਵਿੱਚੋਂ ਵਿੱਚੋਂ, ਕਿਉਂਕਿ ਹਿਮਾਚਲ ਤੋਂ ਲੈ ਕੇ ਪਟਿਆਲੇ ਤੱਕ ਜਾਂ ਇੱਥੋਂ ਤੱਕ ਕਿ ਜਿਹੜਾ ਜੀਂਦ ਤੱਕ, ਫਰੀਦਕੋਟ ਤੱਕ ਜਿਹੜੀ ਇਹਦੀਆਂ ਹੱਦਾਂ ਲੱਗਦੀਆਂ ਸੀਗੀਆਂ, ਕਿਵੇਂ ਇਹ ਸਾਰਾ ਕੁਛ ਜਿਹਦੀ ਗੱਲ ਅੱਜ ਕਰਾਂਗੇ, ਅਤੇ ਉਹ ਇੱਕ ਅਲੱਗ ਰਿਆਸਤ ਬਣੀ ਜਿਹਨੂੰ ਪੈਪਸੂ ਵੀ ਕਹਿ ਲੈਂਦੇ ਹਾਂ। ਕੀ ਸੀਗੀ ਇਹ ਪੂਰੀ ਕਹਾਣੀ, ਇਹਦੀ ਪੂਰੀ ਸਾਂਝ ਅੱਜ ਪਾਵਾਂਗੇ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ। ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚਾ ਲੈ ਕੇ ਹੋਏ ਹਾਂ ਜੀ ਹਾਜ਼ਰ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਓ ਸਭ ਤੋਂ ਪਹਿਲਾਂ ਸਵਾਗਤ ਪ੍ਰੀਤਮ ਭਾਜੀ ਦਾ। ਭਾਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ। ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
0: ਭਾਜੀ, ਪੈਪਸੂ ਦੀ ਜਿਹਨੂੰ ਆਪਾਂ ਸ਼ਾਰਟ ਦੇ ਵਿੱਚ ਕਹਿ ਦਿੰਦੇ ਹਾਂ, ਅਤੇ ਮੇਰੇ ਪੈਪਸੂ ਦੀ ਮੇਰੀ ਇੱਕ ਚਿੱਤ ਚੇਤੇ ਇੱਥੋਂ ਗੱਲ ਸ਼ੁਰੂ ਹੁੰਦੀ ਹੈ ਕਿ ਜਦੋਂ ਛੋਟੇ ਹੁੰਦੇ ਸੀ, ਹੁਣ ਤਾਂ ਅੱਜ ਕੱਲ੍ਹ ਪਤਾ ਨਹੀਂ, ਨਾਲੇ ਦੱਸ ਵੀ ਦਿਓ, ਅੱਗੇ ਬੱਸਾਂ ਚੱਲਦੀਆਂ ਹੁੰਦੀਆਂ ਸੀਗੀਆਂ, ਪੰਜਾਬ ਰੋਡਵੇਜ਼ ਦੀਆਂ ਅੱਡ ਹੁੰਦੀਆਂ ਸੀ, ਪੈਪਸੂ ਦੀਆਂ ਅੱਡ ਹੁੰਦੀਆਂ ਸੀ, ਅਤੇ ਪਿੰਡਾਂ 'ਚ ਜਨਾਨੀਆਂ ਨੇ ਕਹਿਣਾ ਕਿ ਨਾ ਭਾਈ ਪੈਪਸੂ ਦੀ ਬੱਸ 'ਤੇ ਚੜ੍ਹਾਂਗੇ, ਘੋੜੇ ਵਾਲੀ ਬੱਸ 'ਤੇ ਚੜ੍ਹਨਾ, ਕਿਉਂਕਿ ਉਹ ਥੋੜ੍ਹੀ ਜਿਹੀ ਵਧੀਆ ਬੱਸਾਂ ਹੁੰਦੀਆਂ ਨੇ। ਇਹ ਪਟਿਆਲੇ ਦੀ ਖਾਸੀਅਤ ਵੀ ਸੀਗੀ, ਜਾਂ ਪੈਪਸੂ ਦੀ ਖਾਸੀਅਤ ਸੀ, ਜਾਂ ਫਿਰ ਪੈਪਸੂ ਆਪਣੇ ਆਪ ਨੂੰ ਅਲੱਗ ਬਣਾ ਕੇ ਰੱਖਣਾ ਚਾਹੁੰਦੀ ਸੀ। ਅਤੇ ਅੱਜ ਦੀ ਤਰੀਕ ਦੇ ਵਿੱਚ ਪੈਪਸੂ ਦੀ ਪੰਜਾਬ ਦੇ ਵਿੱਚ ਕੀ ਅਹਿਮੀਅਤ ਹੈਗੀ ਹੈ, ਜਾਂ ਆਧੁਨਿਕ ਸਿਆਸਤ ਦੇ ਵਿੱਚ, ਜਾਂ ਇਸ ਡੈਮੋਗ੍ਰਾਫੀ ਦੇ ਵਿੱਚ, ਉਹ ਵੀ ਆਪਾਂ ਤੁਸੀਂ ਦੱਸਿਓ, ਅਤੇ ਨਾਲੇ ਇਹਦੇ ਇਤਿਹਾਸ ਤੋਂ ਥੋੜ੍ਹਾ ਜਿਹਾ ਹੋਰ ਪਿੱਛੇ ਮੈਂ ਕਹਿੰਦਾ ਕਿ ਜੇ ਉੱਥੋਂ ਕਹਾਣੀ ਤੁਸੀਂ ਤੋਰੋ ਕਿ ਪੈਪਸੂ ਬਣਨ ਤੋਂ ਪਹਿਲਾਂ ਇਹ ਆਖਿਰਕਾਰ ਕਿਉਂ ਇੱਦਾਂ ਦੀ ਲੋੜ ਪਈ ਕਿ ਇੱਕ ਅਲੱਗ ਸਟੇਟ ਜਿਹੜੀ ਹੈ ਘੜ ਦਿੱਤੀ ਜਾਵੇ। ਸੋ 15 ਜੁਲਾਈ ਕਾਫੀ ਅਹਿਮ ਡੇਟ ਹੈਗੀ ਮੇਰੇ ਖਿਆਲ ਦੇ ਨਾਲ, ਪਹਿਲਾ ਮੁੱਖ ਮੰਤਰੀ ਮਿਲਿਆ ਸੀ, ਤੁਸੀਂ ਦੱਸੋ ਕੀ ਹੋਇਆ ਕੀ ਸੀਗਾ ਜੀ?
1: ਚਲੋ ਆਪਣਾ ਜੋ ਗੌਤਮ ਜੀ ਤੁਸੀਂ ਗੱਲ ਹੁਣ ਪੈਪਸੂ ਦੀ ਸ਼ੁਰੂ ਕੀਤੀ, ਅਸਲ ਦੇ ਵਿੱਚ ਤਾਂ ਜਿੱਦਾਂ ਤੁਸੀਂ ਦੱਸ ਹੀ ਦਿੱਤਾ ਕਿ ਪੈਪਸੂ ਅਸਲ ਦੇ ਵਿੱਚ ਇੱਕ ਜਿਹੜਾ ਹੈਗਾ ਇੱਕ ਐਬਰੀਵੇਸ਼ਨ ਹੈ, ਤੇ ਜਦੋਂ ਆਪਾਂ ਇਹਨੂੰ ਪੂਰਾ ਕਰਾਂਗੇ ਖੋਲਾਂਗੇ ਤਾਂ ਫਿਰ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਇਹਨੂੰ ਨਾਂ ਦਿੱਤਾ ਗਿਆ। ਤੇ ਇਹਦੇ ਚ ਜਿਹੜੀ ਇੱਕ ਵੱਡੀ ਗੱਲ ਉਹ ਇਹ ਹੈ ਕਿ ਜਦੋਂ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਤੇ ਉਦੋਂ ਜਿਹੜੀਆਂ ਦੋ ਤਿੰਨ ਗੱਲਾਂ ਕਾਫੀ ਇਹ ਚੱਲ ਰਹੀਆਂ ਸੀ, ਕਿਉਂਕਿ ਉਸ ਆਜ਼ਾਦੀ ਦੇ ਵਿੱਚ ਕਾਂਗਰਸ, ਅਕਾਲੀ ਦਲ ਇਹ ਸਾਰੇ ਇਕੱਠੇ ਸੀਗੇ ਆਜ਼ਾਦੀ ਦੀ ਲੜਾਈ ਦੇ ਵਿੱਚ। ਤੇ ਜਦੋਂ ਅੰਗਰੇਜ਼ਾਂ ਨੇ ਜਾਂ ਕਹਿ ਲਓ ਕਿ ਉਸ ਵੇਲੇ ਦਾ ਇੱਕ ਜਿਹੜਾ ਇੱਕ ਨਿਜ਼ਾਮ ਸੀ ਉਹਨੇ ਤਕਸੀਮ ਤੋਂ ਪਹਿਲਾਂ ਜਦੋਂ ਮੁਸਲਿਮ ਲੀਗ ਦੀ ਇਸ ਮੰਗ ਨੂੰ, ਪਾਕਿਸਤਾਨ ਦੀ ਮੰਗ ਨੂੰ ਤਸਲੀਮ ਕਰ ਲਿਆ, ਉਹਨਾਂ ਨੇ ਇਹ ਫਿਰ ਘੜਨਾ ਸ਼ੁਰੂ ਕਰ ਦਿੱਤਾ ਕਿ ਇੱਥੇ ਜਿਹੜਾ ਸੀ ਟੂ ਨੇਸ਼ਨ ਜਿਹੜਾ ਫਾਰਮੂਲਾ, ਕਿ ਇੱਕ ਪਾਸੇ ਜਿਹੜਾ ਹਿੰਦੁਸਤਾਨ ਜਿਹੜਾ ਹੈ ਜਿੱਥੇ ਹਿੰਦੂ ਬਹੁਤ ਸੰਮਤੀ ਹੈ ਉੱਧਰ ਇਹਨੂੰ ਭਾਰਤ ਰਹਿਣ ਦਿੱਤਾ ਜਾਵੇ ਜਾਂ ਹਿੰਦੁਸਤਾਨ ਵੀ ਕਹਿ ਦਿੰਦੇ ਆ ਜੀ, ਤੇ ਦੂਸਰਾ ਪਾਕਿਸਤਾਨ ਇੱਕ ਵੱਖਰਾ ਹਿੱਸਾ ਬਣਾ ਦਿੱਤਾ ਜਾਵੇ। ਉਦੋਂ ਇੱਕ ਖਾਸ ਤਰ੍ਹਾਂ ਦੀ ਜਿਹੜੀ ਇਹ ਮੰਗ ਜਿਹੜੀ ਉਭਰੀ, ਤੇ ਉਹ ਚ ਅਕਾਲੀ ਦਲ ਮੋਹਰੀ ਸੀ ਤੇ ਹੋਰ ਪਾਰਟੀਆਂ ਵੀ, ਕਿ ਇਹ ਟੂ ਜਿਹੜਾ ਨੇਸ਼ਨ ਫਾਰਮੂਲਾ ਕਿਉਂ ਹੈ, ਥ੍ਰੀ ਕਿਉਂ ਬਣਾਇਆ ਜਾ ਰਿਹਾ, ਥ੍ਰੀ ਨੇਸ਼ਨ ਫਾਰਮੂਲਾ ਕਿਉਂ ਨੀ ਬਣਾਇਆ ਜਾ ਰਿਹਾ। ਤੇ ਉਸ ਗੱਲ ਤੇ ਉਦੋਂ ਜਿਹੜੀ ਇਹ ਸਾਡੀ ਹੁਣ ਸੀਪੀਆਈ ਹੁਣ ਤਾਂ ਅੱਡ ਅੱਡ ਧੜੇ ਬਣ ਗਏ, ਉਦੋਂ ਕਮਿਊਨਿਸਟ ਪਾਰਟੀ, ਉਹਨਾਂ ਨੇ ਇੱਕ ਜਿਹੜਾ ਸੀਗਾ ਇੱਕ ਡਰਾਫਟ ਵੀ ਤਿਆਰ ਕੀਤਾ ਸੀ ਸਹੀ ਨੇਸ਼ਨ ਫਾਰ ਬੂਡੇ ਦਾ, ਜਿਹਨੂੰ ਸਿੱਖ ਹੋਮਲੈਂਡ ਦਾ ਜਿਹੜਾ ਨਾਂ ਦਿੱਤਾ ਸੀ। ਤੇ ਹਾਲਾਂਕਿ ਉਹ ਚਲੋ ਲੈਫਟ ਧਿਰ ਸੀ, ਪੋਲੀਟੀਕਲੀ ਉਹ ਚਾਹੁੰਦੇ ਸੀ ਕਿ ਇਸ ਤਰ੍ਹਾਂ ਦੀ ਜਿਹੜੀ ਗੱਲ ਇੱਥੇ ਚੱਲੇ, ਉਹ ਨਹੀਂ ਚੱਲੀ। ਤੇ ਕਾਂਗਰਸ ਬਿਲਕੁਲ ਨਹੀਂ ਸੀ ਚਾਹੁੰਦੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ, ਤੇ ਉਹ ਕਿਉਂਕਿ ਉਸ ਵੇਲੇ ਦਾ ਜਿਹੜਾ ਸਾਰਾ ਚੱਲ ਰਿਹਾ ਸੀ, ਕਿਉਂਕਿ ਉਹ ਸਿੱਖਾਂ ਨੂੰ ਇੱਕ ਵੱਖਰੀ ਐਂਟੀਟੀ ਮੰਨਣ ਲਈ ਰਾਜ਼ੀ ਨਹੀਂ ਸੀ, ਉਹ ਅੱਜ ਵੀ ਰਾਜ਼ੀ ਨਹੀਂ ਜਿਹੜੀ ਇੰਡੀਅਨ ਸਟੇਟ ਹੈ। ਤੇ ਉਹ ਉਹਦੇ ਚੋਂ ਜਿਹੜੀ ਇੱਕ ਗੱਲ ਇੱਕ ਨਿਕਲੀ, ਜਿਹੜੀ ਗੱਲ ਪਟੇਲ ਨੇ ਪਟਿਆਲੇ ਜਿੱਦਣ ਉਦਘਾਟਨ ਹੋਇਆ, ਤੇ ਤੁਸੀਂ ਜਿਹੜੀ ਸੀਐਮ ਦੀ ਗੱਲ ਕੀਤੀ ਉਹ ਤਾਂ ਬਾਅਦ ਦੀ ਗੱਲ ਹੈ, 15 ਜੁਲਾਈ ਨੂੰ 1948 ਨੂੰ ਜਿਹੜਾ ਸੀਗਾ ਇਹ ਸਟੇਟ ਜਿਹੜੀ ਹੈ ਉਹ ਕ੍ਰੀਏਟ ਕੀਤੀ ਗਈ। ਉਹਦੇ ਚ ਦੋ ਗੱਲਾਂ, ਇੱਕ ਤਾਂ ਇਹ ਅਕਾਲੀਆਂ ਨੂੰ ਖੁਸ਼ ਕਰਨਾ ਚਾਹੁੰਦੇ ਸੀ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਇਹ ਗੱਲ ਲਿਜਾਣੀ ਚਾਹੁੰਦੇ ਸੀ ਕਿ ਜਿਹੜੀ ਅਕਾਲੀਆਂ ਦੀ ਇੱਕ ਡਿਮਾਂਡ ਸੀ ਉਹ ਲਗਭਗ ਅਸੀਂ ਮੰਨ ਲਈ ਜਾਂ ਪੂਰੀ ਕਰ ਲਈ। ਦੂਜੀ ਜਿਹੜੀ ਵੱਡੀ ਗੱਲ ਸੀ, ਜਿਹੜਾ ਉਸ ਵੇਲੇ ਇੱਕ ਪੂਰੇ ਦੇਸ਼ ਦੇ ਵਿੱਚ ਇੱਕ ਮਾਹੌਲ ਚੱਲ ਰਿਹਾ ਸੀ, ਕਿਉਂਕਿ ਦੇਸ਼ ਤਾਂ ਆਜ਼ਾਦ ਹੋ ਗਿਆ ਤੇ ਪਰ ਪ੍ਰਿੰਸਲੀ ਸਟੇਟ ਬਹੁਤ ਜ਼ਿਆਦਾ ਸੀ ਜਿਹੜੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਬਰਤਾਨਵੀ ਹਕੂਮਤ ਨੂੰ ਕੋਈ ਨਜ਼ਰਾਨਾ ਦਿੰਦਾ ਸੀ, ਕੋਈ ਭੇਟ ਕਰਦਾ ਸੀ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀ ਕੋਈ ਕਿਸੇ ਨੇ ਗਾਰਡੀਅਨ ਬਣਾਇਆ ਸੀ, ਉਹਨਾਂ ਨੂੰ ਪ੍ਰੋਟੈਕਸ਼ਨ ਲਈ ਹੋਈ ਸੀ। ਤੇ ਇਹ ਇੱਕ ਵੱਡੀ ਸਮੱਸਿਆ ਸੀ ਦੇਸ਼ ਦੇ ਜਿਹੜੀ ਸਾਹਮਣੇ ਕਿ ਜਿਹੜੀਆਂ ਪ੍ਰਿੰਸਲੀ ਸਟੇਟ ਹੈ ਫਿਰ ਇਹਨਾਂ ਦਾ ਕੀ ਕੀਤਾ ਜਾਵੇ। ਤੇ ਉਹ ਨਹਿਰੂ ਦੇ ਸਾਹਮਣੇ ਵੀ ਵੱਡਾ ਸਵਾਲ ਸੀ, ਕਿਉਂਕਿ ਸਰਦਾਰ ਪਟੇਲ ਉਦੋਂ ਡਿਪਟੀ ਪ੍ਰਾਈਮ ਮਿਨਿਸਟਰ ਵੀ ਸੀ ਤੇ ਨਾਲ ਹੋਮ ਮਿਨਿਸਟਰ ਵੀ ਸੀ, ਤੇ ਉਦੋਂ ਵੀ ਉਹਨਾਂ ਸਾਹਮਣੇ ਵੱਡਾ ਸਵਾਲ ਸੀ ਜਿਹੜੀ ਉਦੋਂ ਪਹਿਲੀ ਸਰਕਾਰ ਜਿਹੜੀ ਇੰਟਰਮ ਗਵਰਨਮੈਂਟ ਬਣਦੀ ਆ, ਤੇ ਉਹ ਸਾਰਿਆਂ ਦੇ ਉਹਨਾਂ ਸਾਹਮਣੇ ਸੀ ਕਿ ਇਹਨਾਂ ਦਾ ਹੁਣ ਕਿਵੇਂ ਕਰੀਏ ਵਿਦ ਇਨ ਇੰਡੀਆ, ਇਹ ਇੱਦਾਂ ਇੰਡੀਪੈਂਡੈਂਟ ਸਟੇਟ ਰਹਿਣ ਰਿਆਸਤਾਂ ਪ੍ਰਿੰਸਲੀ ਸਟੇਟ, ਤੇ ਇਹਨਾਂ ਦੀ ਗਿਣਤੀ ਬਹੁਤ ਜਿਹੜੀ ਉਹ ਜ਼ਿਆਦਾ ਸੀ, ਛੋਟੀਆਂ ਛੋਟੀਆਂ ਜਿਹੜੀਆਂ ਇਹ ਸਟੇਟ ਸੀਗੀਆਂ। ਤੇ ਹੁਣ ਫਿਰ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਇੱਥੋਂ ਹੋਈ ਇਸ ਗੱਲ ਦੀ, ਤੇ ਕਿਉਂਕਿ ਉਦੋਂ ਪਹਿਲਾਂ ਇੱਕ ਤਰੀਕੇ ਦਾ ਬਿੱਲ ਲਿਆਂਦਾ ਸੀ ਸਾਰਾ ਕੁਛ, ਤੇ ਕਾਂਗਰਸ ਨੇ ਪ੍ਰਚਾਰ ਸ਼ੁਰੂ ਕਰਤਾ ਸੀ ਵੀ ਜਿਹੜਾ ਭੂਪਵਾਦ ਹੈ, ਮਤਲਬ ਕਿ ਜਿਹੜੇ ਛੋਟੇ ਛੋਟੇ ਮਹਾਰਾਜੇ ਸੀ ਜਾਂ ਰਾਜੇ ਸੀ ਉਹਨੂੰ ਹੀ ਕਹਿੰਦੇ ਕਿ ਰਜਵਾੜੇ ਆ, ਇਹ ਭੂਪਵਾਦ ਹੈ ਤੇ ਵੀ ਇਹ ਅਸੀਂ ਖਤਮ ਕਰਾਂਗੇ। ਤੇ ਬਹੁਤ ਥਾਂ ਤੇ ਗੱਲ ਅੜੀ ਵੀ, ਜਿਵੇਂ ਨਿਜ਼ਾਮ ਹੈਦਰਾਬਾਦ ਅੜ ਗਿਆ ਸੀ, ਹੋਰ ਵੀ ਕਈ ਥਾਵਾਂ ਤੇ ਉਹਨਾਂ ਨੇ ਵਿਰੋਧ ਕੀਤਾ ਕਿ ਫਿਰ

ਇਹਨਾਂ ਨੂੰ ਇੰਡੀਅਨ ਜਿਹੜੀ ਯੂਨੀਅਨ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਤੇ ਛੋਟੀਆਂ ਛੋਟੀਆਂ ਜਿਹੜੀਆਂ ਸਟੇਟਸ ਨੇ ਇਹ ਮਰਜ ਹੋ ਜਾਣ। ਹੁਣ ਇੱਥੇ ਸਮੱਸਿਆ ਇਹ ਸੀ, ਇੱਥੇ 8 ਪ੍ਰਿੰਸਲੀ ਸਟੇਟ ਸੀਗੀਆਂ, ਪੰਜਾਬ ਤਾਂ ਇੰਡੀਪੈਂਡ ਆਪਣੇ ਆਪ ਤੇ ਹੈਗੀ ਸੀ ਪੰਜਾਬ ਤਾਂ, ਤੇ ਪਰ ਜਿਹੜੀਆਂ 8 ਪ੍ਰਿੰਸਲੀ ਸਟੇਟ ਸੀ ਜਿਹ ਚ ਪਟਿਆਲਾ ਸਭ ਤੋਂ ਵੱਡੀ ਸਟੇਟ ਸੀਗੀ, ਤੇ ਫਿਰ ਪਟਿਆਲੇ ਦੇ ਨਾਲ ਫਿਰ ਜੀਂਦ ਸੀ, ਕਪੂਰਥਲਾ ਸੀ, ਨਾਭਾ ਸੀ ਤੇ ਫਰੀਦਕੋਟ ਸੀ, ਇਸ ਤਰ੍ਹਾਂ ਮਲੇਰਕੋਟਲਾ ਸੀ, ਤੇ ਦੋ ਸਟੇਟਾਂ, ਇੱਕ ਕਲਸੀਆ ਜਿਹੜਾ ਹੁਣ ਇਹ ਹਰਿਆਣੇ ਦਾ ਜਮੁਨਾ ਨਗਰ ਵਾਲਾ ਇਲਾਕਾ ਇੱਧਰ ਨੂੰ ਪੈਂਦਾ ਅੰਬਾਲੇ ਦੇ ਇਸ ਪਾਸੇ ਨੂੰ, ਤੇ ਇੱਧਰ ਸੀ ਉਹ ਵੀ ਇੱਕ ਤਰੀਕੇ ਦੀ ਸਿੱਖ ਸਟੇਟ ਸੀਗੀ, ਤੇ ਨਾਲਾਗੜ੍ਹ ਰਾਜਪੂਤ ਸਟੇਟ ਸੀਗੀ, ਤੇ ਨਾਲਾਗੜ੍ਹ ਜਿਹੜੀ ਹੈਗੀ ਆ ਉਹ ਵੀ ਇੱਕ ਵੱਖਰੀ ਜਿਹੜੀ ਆ ਇਹ ਸਟੇਟ ਸੀ। ਇਹਦੇ ਚ ਜਿਹੜੀਆਂ 6 ਸਟੇਟਾਂ ਸੀ ਉਹ ਤਾਂ ਉਹਨਾਂ ਨੂੰ ਸਲਾਮੀ ਰਿਆਸਤਾਂ ਕਹਿੰਦੇ ਸੀ, ਤੇ ਕਿਉਂਕਿ ਉੱਥੇ ਇਹ ਹੁੰਦਾ ਸੀ ਕਿ ਜਿਹੜੀਆਂ ਇੰਨੀਆਂ ਤੋਪਾਂ ਦੀ ਜਿਹੜੀ ਸਲਾਮੀ ਦਿੱਤੀ ਜਾਂਦੀ ਹੈ। ਇਹ ਜਿਹੜੀ ਕਲਸੀਆ ਤੇ ਨਾਲਾਗੜ੍ਹ ਸਟੇਟ ਸੀ ਇਹ ਸਲਾਮੀ ਰਿਆਸਤਾਂ ਨਹੀਂ ਸੀਗੀਆਂ, ਇਹ ਛੋਟੀਆਂ ਰਿਆਸਤਾਂ ਸੀ, ਇਹਨਾਂ ਦੇ ਸਰਦਾਰ ਹੁੰਦੇ ਸੀ ਕਿਸੇ ਵੇਲੇ ਫਿਰ ਉਹਨੂੰ ਰਾਜਾ ਕਹਿਣ ਲੱਗ ਗਏ। ਤੇ ਇੱਥੋਂ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਜਦੋਂ ਯਾਦਵਿੰਦਰ ਸਿੰਘ ਇਸ ਗੱਲ ਲਈ ਰਾਜੀ ਹੋ ਗਏ ਕਿ ਹਾਂ ਇਹ ਹੋ ਜਾਣਾ ਚਾਹੀਦਾ, ਤੇ ਫਿਰ ਜਿਹੜੀਆਂ ਨਾਲ ਇਹ ਜਿਹੜੀਆਂ ਦੂਜੀਆਂ 7 ਹੋਰ ਜਿਹੜੀਆਂ ਸਟੇਟਾਂ ਸੀ ਤੇ ਇਹਨਾਂ ਨੂੰ ਮਿਲਾ ਕੇ ਪ੍ਰਿੰਸਲੀ ਰਿਆਸਤਾਂ ਸੀ ਬਹੁਤ ਛੋਟੀਆਂ, ਇੱਕ ਜਿਹੜੀ ਹੈ ਸਾਂਝੀ ਇੱਕ ਵੱਡੀ ਇੱਕ ਸਟੇਟ ਬਣਾਈ ਗਈ ਜਿਹੜੀ ਯੂਨੀਅਨ ਦਾ ਪਾਰਟ ਬਣੀ, ਇੱਕ ਵੱਖਰੀ ਸਟੇਟ ਬਣੀ ਪੰਜਾਬ ਦੇ ਪੈਰਲਲ ਜਿਹਨੂੰ ਫਿਰ ਪੈਪਸੂ ਦਾ ਨਾਂ ਦਿੱਤਾ। ਇਹਦਾ ਉਦਘਾਟਨ ਹੀ ਜਿਹੜਾ ਹੈਗਾ 15 ਜੁਲਾਈ, ਕੱਲ ਹੀ ਲੰਘੀ ਹੈ ਜੀ, ਤੇ 15 ਜੁਲਾਈ 1948 ਨੂੰ ਪਟਿਆਲੇ ਚ ਜਿਹੜਾ ਸੀ ਬਹੁਤ ਵੱਡਾ ਸਮਾਗਮ ਕੀਤਾ ਗਿਆ ਜਿੱਥੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਇਕੱਠੇ ਹੋਏ, ਮਾਸਟਰ ਤਾਰਾ ਸਿੰਘ ਵਰਗੇ ਵੀ ਉੱਥੇ ਆਏ ਉਸ ਵੇਲੇ ਅਕਾਲੀ, ਹੋਰ ਕਰਤਾਰ ਸਿੰਘ ਝੱਬਰ ਵਰਗੇ ਲੀਡਰ ਸੀ ਉਹ ਸੀ, ਤੇ ਕਾਂਗਰਸੀਆਂ ਦੇ ਚਲੋ ਹੋਣੇ ਸੀ, ਤੇ ਉੱਥੇ ਇਹਦਾ ਜਿਹੜਾ ਸੀਗਾ ਇਹਦਾ ਇਨੋਗੁਰੇਸ਼ਨ ਇਹਦਾ ਉਦਘਾਟਨ ਜਿਹੜਾ ਸੀ ਉਹ ਹੋਇਆ। ਤੇ ਅਸਲ ਦੇ ਵਿੱਚ ਉਦੋਂ ਜਦੋਂ ਇਹ ਸਟੇਟ ਬਣੀ ਤੇ ਯਾਦਵਿੰਦਰ ਸਿੰਘ ਨੂੰ ਇਹਦਾ ਰਾਜ ਪ੍ਰਮੁੱਖ ਬਣਾਇਆ ਗਿਆ, ਜਾਂ ਰਾਜ ਪ੍ਰਮੁੱਖ ਦਾ ਜਿਵੇਂ ਹੁਣ ਗਵਰਨਰ ਕੋਲੇ ਪਾਵਰਸ ਨੇ ਜਾਂ ਗਵਰਨਰ ਹੈ, ਇਹ ਇਸ ਰੂਪ ਦੇ ਵਿੱਚ ਹੀ ਉਦੋਂ ਰਾਜ ਪ੍ਰਮੁੱਖ ਜਿਹੜਾ ਹੁੰਦਾ ਸੀ, ਤੇ ਪਰ ਸ਼ੁਰੂ ਦੇ ਵਿੱਚ ਇਨੀਸ਼ਲੀ ਜਿਹੜਾ ਉਹ ਮੁੱਖ ਮੰਤਰੀ ਤਾਂ ਬਾਅਦ ਚ ਬਣਦੇ ਆ, ਤੇ ਉਹ ਸ਼ੁਰੂ ਚ ਜਿਹੜਾ ਉਹ ਰਾਜ ਪ੍ਰਮੁੱਖ ਹੀ ਜਿਹੜਾ ਸੀ ਉਹ ਰਹੇ, ਤੇ ਮੁੱਖ ਮੰਤਰੀ ਜਿਹੜਾ ਹੈ ਉਹ ਕਿਉਂਕਿ ਉਦੋਂ ਅਜੇ ਕੋਈ ਚੋਣ ਨੀ ਸੀ ਹੋਈ, ਕੁਛ ਵੀ ਨੀ ਸੀ ਹੋਈ, ਗਿਆਨ ਸਿੰਘ ਰਾੜੇ ਵਾਲੇ ਨੂੰ ਉਦੋਂ ਐਕਟਿੰਗ ਚੀਫ ਮਿਨਿਸਟਰ ਜਿਹੜਾ ਸੀ ਉਹ ਫਿਰ ਬਣਾਇਆ ਗਿਆ, ਤੇ ਜਿਹਨਾਂ ਨੇ ਉਦੋਂ ਹੀ ਜਿਹੜਾ ਸੀਗਾ ਉਹ ਜਿਹੜਾ ਸੀ ਉਹ ਚਾਰਜ ਆਪਣਾ ਸੰਭਾਲ ਲਿਆ ਸੀ। ਫਿਰ ਉਸ ਤੋਂ ਕਾਫੀ ਚਿਰ ਬਾਅਦ ਕਿਤੇ ਜਾ ਕੇ 6 ਮਹੀਨੇ ਬਾਅਦ ਇਲੈਕਸ਼ਨ ਹੁੰਦੀ ਹੈ 1949 ਦੇ ਵਿੱਚ, ਤੇ ਉਦੋਂ ਫਿਰ ਉਹ ਜਿਹੜਾ ਹੈ ਬਕਾਇਦਾ ਜਿਹੜਾ ਹੈਗਾ ਮੁੱਖ ਮੰਤਰੀ ਵਜੋਂ ਤੇ ਅਹੁਦਾ ਸੰਭਾਲਦੇ ਆ, ਤੇ ਉਦੋਂ ਨਾ ਜਿਵੇਂ ਹੁਣ ਕੈਨੇਡਾ ਵਗੈਰਾ ਦੇ ਵਿੱਚ ਇੱਥੇ ਪ੍ਰੀਮੀਅਰ ਦਾ ਨਾ ਹੀ ਦਿੱਤਾ ਜਾਂਦਾ ਸੀ, ਚਲੋ ਇਹ ਚੀਫ ਮਿਨਿਸਟਰ ਦਾ ਤਾਂ ਕਿਉਂਕਿ ਕਨਸੈਪਟ ਜਿਹੜਾ ਉਹ ਬਾਅਦ ਦੇ ਵਿੱਚ ਫਿਰ ਆਉਂਦਾ ਹੈਗਾ ਸਾਡੇ ਕੰਸਟੀਟਿਊਸ਼ਨ ਦੇ ਵਿੱਚ ਵੀ, ਉਹ ਜਦੋਂ ਸੰਵਿਧਾਨ ਲਾਗੂ ਹੁੰਦਾ 1950 ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੀ ਉਹ ਗੱਲ ਆਉਂਦੀ ਹੈ। ਤੇ ਸੋ ਇਹ ਜਿਹੜੀਆਂ ਸਟੇਟਾਂ ਸੀਗੀਆਂ ਤੇ ਇਹਦੇ ਵਿੱਚੋਂ ਜਿਹੜੀਆਂ ਜਿੱਦਾਂ ਮੈਂ ਦੱਸਿਆ ਕਿ ਮਲੇਰਕੋਟਲਾ ਤੇ ਇਹਨੂੰ ਛੱਡ ਕੇ ਆਪਣੇ ਨੂੰ ਨਾਲਾਗੜ੍ਹ ਨੂੰ ਛੱਡ ਕੇ ਸਾਰੀਆਂ ਇਹ ਸਿੱਖ ਸਟੇਟ ਸੀਗੀਆਂ ਜਿਹੜੀਆਂ ਪ੍ਰਿੰਸਲੀ ਸਟੇਟ ਸੀ, ਤੇ ਉੱਥੇ ਗੁਰਚਰਨ ਸਿੰਘ ਟੌੜਾ ਦੀ ਹੁਣ ਪਿੱਛੇ ਕਿਤਾਬ ਆਈ ਆ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਸਰਦਾਰ, ਕਿਉਂਕਿ ਉਸ ਸਮਾਗਮ ਦੇ ਵਿੱਚ ਉਹ ਸ਼ਾਮਿਲ ਸੀ, ਕਿ ਸਰਦਾਰ ਪਟੇਲ ਨੇ ਕਿਹਾ ਕਿ ਤੁਸੀਂ ਇੰਨਾ ਕੁ ਹਿੱਸਾ ਮੰਗਦੇ ਸੀ ਤੁਹਾਨੂੰ ਅਸੀਂ ਪੂਰਾ ਹੀ ਦੇਤਾ, ਇਹ ਹੁਣ ਤੁਹਾਡਾ ਇੱਕ ਸਿੱਖਾਂ ਦੀ ਇੱਕ ਉਹ ਬਣ ਗਿਆ, ਸੂਬਾ ਬਣ ਗਿਆ। ਇਹ ਇਸ ਰੂਪ ਦੇ ਵਿੱਚ ਉਹਨਾਂ ਨੇ ਆਪਣਾ ਭਾਸ਼ਣ ਜਿਹੜਾ ਸੀ ਇਸ ਪਾਸੇ ਨੂੰ ਜਿਹੜਾ ਸੀ ਉਹ ਕਹਿੰਦੇ ਤੋੜਿਆ, ਤੇ ਪਰ ਖੈਰ ਉਹ ਤਾਂ ਬਹੁਤਾ ਲੰਬਾ ਸਮਾਂ ਗੱਲ ਉਵੇਂ ਰਹੀ ਨੀ ਕਿਉਂਕਿ ਕਾਂਗਰਸ ਉੱਪਰ ਸੱਤਾ ਦੇ ਵਿੱਚ ਸੀ, ਤੇ ਇੱਥੇ ਵੀ ਗਿਆਨ ਸਿੰਘ ਰਾੜੇ ਵਾਲਾ ਕਾਂਗਰਸ ਦੇ ਸ਼ੁਰੂ ਚੋਂ ਮੁੱਖ ਮੰਤਰੀ ਬਣੇ, ਤੇ ਜੋ ਜੋ ਮਹਾਰਾਜਾ ਜੋ ਸੀਗਾ ਯਾਦਵਿੰਦਰ ਸਿੰਘ ਸੀ ਉਹ ਤਾਂ ਸੀਗਾ ਹੀ ਕਾਂਗਰਸੀ, ਜਿਹੜਾ ਉਸ ਵੇਲੇ ਦਾ ਇੱਕ ਤਰ੍ਹਾਂ ਦੀ ਗਵਰਨਰ ਜਾਂ ਰਾਜ ਪ੍ਰਮੁੱਖ ਉਹਨਾਂ ਨੂੰ ਲਿਖਿਆ ਗਿਆ ਹੈਗਾ, ਤੇ ਉਹ ਸੀ। ਤੇ ਇੱਥੇ ਫਿਰ ਇਹ ਜਿਹੜਾ ਸੀ ਇੱਕ ਵੱਖਰੀ ਸਟੇਟ ਜਿਹੜੀ ਆ ਇਹ ਹੋਣ ਦੇ ਵਿੱਚ ਆਈ, ਤੇ ਪਰ ਇਹਦੀ ਹੋਣੀ ਜਿਹੜੀ ਇਸ ਸਟੇਟ ਦੀ ਇਹ ਹੋਈ ਕਿ ਇਹ ਬਹੁਤਾ ਲੰਬਾ ਸਮਾਂ ਇਹ ਇੱਕ ਸਟੇਟ ਦੇ ਤੌਰ ਤੇ ਉਵੇਂ ਰਹਿ ਨਹੀਂ ਸਕੀ, ਤੇ ਇਹਦੇ ਹੁਣ ਇਹਦੇ ਪਿੱਛੇ ਕਾਰਨ ਕੀ ਸੀ ਜਾਂ ਇਹ ਨਹੀਂ ਪਤਾ, ਤੇ ਕਿਉਂਕਿ 48 ਦੇ ਵਿੱਚ ਇਹ ਸਟੇਟ ਬਣਦੀ ਹੈ, ਤੇ 48 ਤੋਂ ਬਾਅਦ 8 ਸਾਲਾਂ ਬਾਅਦ ਜਿਹੜਾ ਹੈਗਾ ਇਹਨੂੰ ਪੰਜਾਬ ਦੇ ਵਿੱਚ ਮਰਜ ਕਰ ਦਿੱਤਾ ਜਾਂਦਾ, ਤੇ ਹੁਣ ਜਾਂ ਤਾਂ ਇਹ ਪਹਿਲੀ

0: ਤੋਂ ਇੱਕ ਤਰ੍ਹਾਂ ਦੀ ਇੱਕ ਗੱਲ ਕਿਤੇ ਅੰਦਰ ਖਾਤੇ ਲਿਖੀ ਹੋਈ ਸੀ ਕਿ ਆਪਾਂ ਇਸ ਤਰ੍ਹਾਂ ਕਰੋ ਤੇ ਫੇਰ ਜਿਹੜੀ ਉਹ ਗੱਲ ਅੱਗੋਂ ਜਿਹੜੀ ਆ ਅੱਗੋਂ ਅੱਗੋਂ ਜਿਹੜੀ ਆ ਉਹ ਚੱਲਣੀ ਹੈ। ਜਦੋਂ ਜਿਹੜੀ ਹੈ ਪੈਪਸੂ ਜਿਹੜੀ ਆ ਤੇ ਉਹ ਪੰਜਾਬ ਦੇ ਵਿੱਚ ਮਰਜ ਹੁੰਦੀ ਆ 1956 ਦੇ ਵਿੱਚ ਜਾ ਕੇ 1 ਨਵੰਬਰ 1956 ਨੂੰ ਇਹਦਾ ਮਰਜਰ ਹੋਇਆ ਪੰਜਾਬ ਦੇ ਨਾਲ। ਉਦੋਂ ਫਿਰ ਕਈ ਲੋਕ ਖੁਸ਼ ਵੀ ਹੋਏ, ਕਈ ਗੁੱਸੇ ਵੀ ਹੋਏ, ਔਖੇ ਵੀ ਹੋਏ। ਤੇ ਉਸ ਵੇਲੇ ਕਿਉਂਕਿ ਇੱਕ ਤਾਂ ਇਹ ਸੀਗਾ ਕਿ ਉਵੇਂ ਦੀ ਜਿਹੜੀ ਜਮਹੂਰੀਅਤ ਜੋ ਬਾਅਦ ਦੇ ਵਿੱਚ ਆਈ ਜਾਂ ਵੋਟਾਂ ਕੌਣ ਪਾਏਗਾ, ਕਿੰਨੀਆਂ ਪਾਏਗਾ, ਕਿਵੇਂ ਪੈਣਗੀਆਂ, ਕਿਉਂਕਿ ਇੱਕ ਤਾਂ ਉਦੋਂ ਅਜੇ ਤੱਕ ਰਜਵਾੜਾ ਸ਼ਾਹੀ ਇੱਥੇ ਸੀ ਜਿਹਦੇ ਆਧਾਰ ਤੇ ਇਸ ਪ੍ਰਿੰਸਲੀ ਸਟੇਟਾਂ ਬਣੀਆਂ ਹੋਈਆਂ ਸੀ, ਹੇਠਾਂ ਜਗੀਰਾਂ ਦਿੱਤੀਆਂ ਹੋਈਆਂ ਸੀ, ਇਹਨਾਂ ਦੇ ਰਿਸ਼ਤੇਦਾਰ ਸੀ, ਰਜਵਾੜੇ ਸੀ, ਜਗੀਰਦਾਰ ਸੀ, ਸਰਦਾਰ ਸੀ। ਇਹੀ ਕਾਰਨ ਸੀ ਕਿ ਫਿਰ ਇੱਕ ਮੂਵਮੈਂਟ ਇੱਥੇ ਚੱਲੀ ਪੈਪਸੂ ਦੇ ਵਿੱਚ, ਜਿਹਨੂੰ ਪੈਪਸੂ ਮਜ਼ਾਰਾ ਮੂਵਮੈਂਟ ਦੇ ਨਾਮ ਨਾਲ ਜਾਣਿਆ ਜਾਂਦਾ। ਉਹਦੇ ਉੱਤੇ ਕਾਫੀ ਇਹ ਕੁਛ ਜਿਹੜਾ ਉਹ ਉਹਦੇ ਚ ਹੋਇਆ ਤੇ ਫਿਰ ਅਲਟੀਮੇਟਲੀ ਚਲੋ ਉਹ ਮੁਜ਼ਾਹਰੇ ਦੀਆਂ ਜਿਹੜੀਆਂ ਮੰਗਾਂ ਮੰਨਣੀਆਂ ਵੀ ਪਈਆਂ ਤੇ ਫਿਰ ਬਕਾਇਦਾ ਤੌਰ ਤੇ ਜਿਹੜੀਆਂ ਜ਼ਮੀਨਾਂ ਦੇ ਉਹਨਾਂ ਨੂੰ ਮਾਲਕ ਬਣਾਇਆ ਗਿਆ। ਪਹਿਲਾਂ ਜ਼ਮੀਨਾਂ ਦੀਆਂ ਜਿਹੜੀਆਂ ਜ਼ਗੀਰਾਂ ਉਹ ਸਰਦਾਰਾਂ ਦੀਆਂ ਹੁੰਦੀਆਂ ਸੀ, ਉਹ ਸਿਰਫ ਉੱਥੇ ਕੰਮ ਕਰਦੇ ਸੀ ਤੇ ਉਸ ਨੂੰ ਕੁਛ ਹਿੱਸਾ ਦਿੱਤਾ ਜਾਂਦਾ ਸੀ। ਇਹ ਵੀ ਜਿਹੜਾ ਹੈ ਉਹ ਪੈਪਸੂ ਦੇ ਹਿੱਸੇ ਆਈ ਇਹ ਗੱਲ ਵੀ ਤੇ। ਪਰ ਇਹ ਹੈ ਕਿ ਜਦੋਂ ਪੰਜਾਬ ਦੇ ਵਿੱਚ ਮਰਜਰ ਹੋਈ ਤੇ ਫਿਰ ਪੰਜਾਬ ਬਹੁਤ ਵੱਡਾ ਬਣ ਗਿਆ, ਕਿਉਂਕਿ ਇਹ ਤਾਂ ਪਹਿਲਾਂ ਦੇਖੋ ਪ੍ਰਿੰਸਲੀ ਸਟੇਟ ਸੀਗੀਆਂ, ਆਪੋ ਆਪਣੀਆਂ ਰਿਆਸਤਾਂ ਸੀ, ਰਿਆਸਤਾਂ ਦਾ ਆਪਣਾ ਪ੍ਰਬੰਧ ਸੀ। ਤੇ ਫਿਰ ਜਦੋਂ ਪੰਜਾਬ ਦੇ ਅੰਡਰ ਆ ਗਿਆ ਤੇ ਫਿਰ ਇੱਕ ਬਹੁਤ ਵੱਡਾ ਜਿਹੜਾ ਸੀ ਉਹ ਪੰਜਾਬ ਬਣ ਗਿਆ। ਜਿਹੜੀ ਪੰਜਾਬ ਦੀ ਗੱਲ 1947 ਦੇ ਬਟਵਾਰੇ ਵੇਲੇ ਕਹਿੰਦੇ ਸੀ ਕਿ ਪੰਜਾਬ ਤਾਂ ਜਿਹੜਾ ਸੀ ਉਹ ਕੱਟਿਆ ਵੱਢਿਆ ਗਿਆ, ਤੇ ਉਹ ਗੱਲ ਉਵੇਂ ਠੀਕ ਹੈ। ਜਗਰਾਫਿਕਲੀ ਵੀ ਜਿਹੜਾ ਸੀ ਪੰਜਾਬ ਦਾ ਵੱਡਾ ਹਿੱਸਾ ਉੱਧਰ ਚਲਿਆ ਗਿਆ ਸੀ ਤੇ, ਪਰ ਜਦੋਂ ਕਿਉਂਕਿ ਉਦੋਂ ਇਹ ਜਿਹੜੀਆਂ ਰਿਆਸਤਾਂ ਉਹ ਪੰਜਾਬ ਦੇ ਵਿੱਚ ਸ਼ਾਮਿਲ ਨਹੀਂ ਸੀਗੀਆਂ ਤੇ ਫਿਰ ਪੈਪਸੂ ਬਣਾ ਕੇ ਫਿਰ ਇਹਨੂੰ ਪੰਜਾਬ ਦੇ ਵਿੱਚ ਜਿਹੜਾ ਸੀ ਉਹ ਸ਼ਾਮਿਲ ਕੀਤਾ ਗਿਆ। ਉਦੋਂ ਬਾਅਦ ਫਿਰ ਪੰਜਾਬ ਦੀ ਹੋਰ ਤਰ੍ਹਾਂ ਪੋਲਿਟਿਕਸ ਸ਼ੁਰੂ ਹੋਈ ਤੇ 1966 ਦੇ ਵਿੱਚ ਜਦੋਂ ਜਿਹੜਾ ਹੈ ਉਹ ਪੰਜਾਬ ਦੀ ਫੇਰ ਅੱਗੋਂ ਟ੍ਰਾਈਫਰਕੇਸ਼ਨ ਹੁੰਦੀ ਆ, ਕਿਉਂਕਿ ਉਦੋਂ ਤੱਕ ਉਸ ਤੋਂ ਬਾਅਦ ਕਿਉਂਕਿ ਪੰਜਾਬੀ ਸੂਬੇ ਦੀ ਮੰਗ ਬਹੁਤ ਜ਼ੋਰ ਫੜ ਗਈ ਜਦੋਂ ਪੈਪਸੂ ਦੀ ਜਿਹੜਾ ਹੈ ਮਰਜਰ ਹੋ ਗਈ 1956 ਦੇ ਵਿੱਚ। ਤੇ 1956 ਤੱਕ ਥੋੜਾ ਜਿਹਾ ਗੱਲ ਤਾਂ ਟਿੱਕੀ ਰਹੀ ਕਿ ਜਿਹੜਾ ਸੀ ਕਿਉਂਕਿ ਉਦੋਂ ਤੱਕ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਉਣ ਦਾ ਅਮਲ ਵੀ ਸ਼ੁਰੂ ਹੋ ਗਿਆ ਸੀ ਕੇਂਦਰ ਦੇ ਵਿੱਚ, ਕਿੰਨੇ ਉਦੋਂ ਪਹਿਲਾਂ ਭਾਸ਼ਾ ਦੇ ਆਧਾਰ ਤੇ ਜਿਹੜੇ ਇਹ ਸੂਬੇ ਬਣ ਚੁੱਕੇ ਸੀ, ਭਾਵੇਂ ਮਹਾਰਾਸ਼ਟਰ ਸੀ ਤੇ ਤਮਿਲਨਾਡੂ ਸੀ ਕਿਸੇ ਵੇਲੇ, ਜਿਹੜਾ ਇੱਕ ਉਹਨੂੰ ਮਦਰਾਸ ਪ੍ਰੈਜੀਡੈਂਸੀ ਕਿਹਾ ਜਾਂਦਾ ਸੀ, ਉਹ ਇਸ ਤਰ੍ਹਾਂ ਦੇ ਜਿਹੜੇ ਉਹ ਸੂਬੇ ਜਿਹੜੇ ਸੀ ਉਹ ਹੋਂਦ ਦੇ ਵਿੱਚ ਆਉਣ ਸ਼ੁਰੂ ਹੋ ਗਏ ਸੀ ਭਾਸ਼ਾ ਦੇ ਆਧਾਰ ਤੇ। ਤੇ ਫਿਰ ਇੱਥੇ ਵੀ ਇਹ ਗੱਲ ਵੱਡੀ ਚੱਲੀ, ਕਿਉਂਕਿ ਜਿਹੜਾ ਟਿਪੀਕਲੀ ਜਿਹੜਾ ਇਹ ਪੰਜਾਬ ਸੀ ਤੇ ਇਹਦੇ ਵਿੱਚ ਵੱਡਾ ਹਿੱਸਾ ਜਿਹੜਾ ਇੱਧਰ ਪੈਪਸੂ ਵਾਲੇ ਪਾਸੇ ਰਲਿਆ ਉਹ ਬਾਂਗਰ ਸੀ, ਉਹ ਬਾਂਗਰ ਭਾਸ਼ਾ ਸੀ ਉਹਨਾਂ ਦੀ, ਜਾਂ ਹਰਿਆਣਵੀ ਸੀ, ਤੇ ਜਾਂ ਫਿਰ ਜਿਹੜਾ ਉੱਪਰਲਾ ਹਿੱਸਾ ਸੀ ਚਲੋ ਉਹ ਤਾਂ ਪਹਿਲੇ ਇਹ ਪੰਜਾਬ ਦਾ ਪਾਰਟ ਸੀ ਕਾਂਗੜੇ ਵਾਲਾ ਹਿੱਸਾ, ਤੇ ਜਾਂ ਕੁਛ ਹੋਰ ਜਿਹੜਾ ਜਿੱਦਾਂ ਮੈਂ ਇਹ ਗੱਲ ਕੀਤੀ ਹੈ ਨਾਲਾਗੜ੍ਹ ਸਟੇਟ ਦੀ ਤੇ ਉਹਦਾ ਜਿਹੜਾ ਹਿੱਸਾ ਕੁਛ ਉਹ ਫਿਰ ਪੰਜਾਬ ਦੇ ਹਿੱਸੇ ਆਇਆ, ਉਹ ਉਹਨਾਂ ਦੀ ਲੈਂਗੁਏਜ ਭਾਵੇਂ ਪੰਜਾਬੀ ਸੀ ਥੋੜਾ ਜਿਹਾ ਉਹਦਾ ਟਿੰਟ ਸੀ ਜਿਹੜਾ ਜਾਂ ਉਹ ਪਹਾੜੀ ਸੀ। ਤੇ ਦੂਜਾ ਅਕਾਲੀਆਂ ਦੀ ਸਿਰਫ ਇਹ ਗੱਲ ਇਹ ਸੀ ਕਿ ਇਕੱਲਾ ਉਹਨਾਂ ਦਾ ਮਤਲਬ ਭਾਸ਼ਾ ਨਾਲ ਨੀ ਸੀ, ਉਹਨਾਂ ਦਾ ਮਤਲਬ ਕਿਤੇ ਨਾ ਕਿਤੇ ਸਿੱਖ ਬਹੁ ਗਿਣਤੀ ਨਾਲ ਵੀ ਸੀ ਕਿ ਏਦਾਂ ਦੀ ਸਟੇਟ ਬਣੇ ਜਿੱਥੇ ਉਹ ਸੱਤਾ ਚ ਕਾਬਜ ਹੋ ਸਕਣ, ਕਿਉਂਕਿ 1947 ਤੋਂ ਬਾਅਦ ਤਾਂ ਉਹਨਾਂ ਦੀ ਕਿਤੇ ਇਸ ਤਰੀਕੇ ਨਾਲ ਬਹੁ ਗਿਣਤੀ ਬਣਦੀ ਨੀ ਸੀ। 1947 ਤੋਂ ਬਾਅਦ ਤਾਂ ਭਾਵੇਂ ਸਾਡੇ ਜਿਹੜੇ ਗੋਪੀ ਚੰਦ ਭਾਰਗਵ ਰਹੇ ਹਨਾ, ਤੇ ਉਹ ਹੋਰ ਜਿਹੜੇ ਇੱਥੇ ਉਸ ਤੋਂ ਬਾਅਦ ਪ੍ਰਤਾਪ ਸਿੰਘ ਟੈਰੋ ਬਣੇ, ਉਹ ਕਾਂਗਰਸ ਵੱਲੋਂ ਹੀ ਬਣੇ ਤੇ, ਪਰ ਅਕਾਲੀਆਂ ਨੂੰ ਇਹ ਲੱਗਦਾ ਸੀ ਕਿ ਸਾਡਾ ਦਾ ਤਾਂ ਲੱਗ ਸਕਦਾ ਜੇ ਏਦਾਂ ਦਾ ਹੋਵੇ। ਤੇ ਫਿਰ ਇਹ ਡਿਮਾਂਡ ਜਦੋਂ ਬਹੁਤ ਜ਼ੋਰ ਫੜ ਗਈ ਤੇ ਫਿਰ ਟ੍ਰਾਈਫਰਕੇਸ਼ਨ ਹੋ ਗਈ, ਕੁਛ ਹਿੱਸਾ ਜਿਹੜਾ ਪਹਾੜੀ ਇਲਾਕਾ ਸੀ ਉਹ ਹਿਮਾਚਲ ਨਾਲ ਜੋੜ ਦਿੱਤਾ, ਕਿਉਂਕਿ ਹਿਮਾਚਲ ਉਦੋਂ ਯੂਟੀ ਬਣ ਚੁੱਕਿਆ ਸੀ ਉਦੋਂ ਪਹਿਲਾਂ, ਤੇ ਕੁਛ ਹਿੱਸਾ ਜਿਹੜਾ ਸੀਗਾ ਉਹ ਫਿਰ ਵੱਖਰੀ ਸਟੇਟ ਜਿਹੜੀ ਹਰਿਆਣਾ, ਉਹ ਕਿਉਂਕਿ ਹਰਿਆਣੇ ਦੀ ਵੀ ਡਿਮਾਂਡ ਨਾਲ ਹੀ ਸ਼ੁਰੂ ਹੋ ਗਈ ਸੀ। ਜਿਹੜੇ ਹਰਿਆਣੇ ਦੇ ਲੀਡਰ ਸੀ ਪੁਰਾਣੇ, ਭਾਵੇਂ ਉਹ ਕਾਂਗਰਸ ਦੇ ਵਿੱਚ ਹੀ ਸੀ ਉਸ ਵੇਲੇ, ਚੌਧਰੀ ਦੇਵੀ ਲਾਲ ਵਰਗੇ, ਬਾਅਦ ਚ ਉਹਨਾਂ ਨੇ ਵੱਖਰੀ ਪਾਰਟੀ ਬਣਾਈ ਉਹ ਅਲੱਗ ਹੈ, ਤੇ ਉਦੋਂ ਫਿਰ ਇਹ ਹਰਿਆਣੇ ਦੀ ਜਿਹੜੀ ਡਿਮਾਂਡ ਦੇ ਨਾਲ ਨਾਲ ਇਹ ਸ਼ੁਰੂ ਹੋ ਗਈ ਸੀ। ਤੇ ਫਿਰ ਦੁਬਾਰਾ ਫਿਰ ਉਹ ਪੰਜਾਬ ਜਿਹੜਾ ਇੱਕ ਬਹੁਤ ਵੱਡਾ ਬਣ ਗਿਆ ਸੀ ਜਦੋਂ ਟ੍ਰਾਈਫਿਕੇਸ਼ਨ ਨਾਲ, ਫਿਰ ਉਹ ਪੰਜਾਬ ਉਵੇਂ ਛੋਟਾ ਰਹਿ ਗਿਆ। ਤੇ ਉਹਦੇ ਚ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਗੌਤਮ ਜੀ, ਉਹ ਇਹ ਕਿ ਪੰਜਾਬ ਦੇ ਵਿੱਚ ਜਿਹੜਾ ਪੋਲੀਟੀਕਲ ਜਾਂ ਇੱਕ ਸੋਸ਼ਲ ਜਾਂ ਇੱਕ ਡੈਮੋਗ੍ਰਾਫਿਕਲ ਜਿਹੜਾ ਸਵਿੰਗ ਸੀਗਾ, ਉਹ ਫਿਰ ਪੈਪਸੂ ਵਾਲੀਆਂ ਜਿਹੜੀਆਂ ਰਿਆਸਤਾਂ ਵਾਲਾ ਹਿੱਸਾ ਸੀ ਇਹਦੇ ਹੱਥ ਚ ਆ ਗਿਆ। ਹੁਣ ਵੀ ਪੰਜਾਬ ਦੇ ਸਭ ਤੋਂ ਵੱਧ ਹਲਕੇ, ਸਭ ਤੋਂ ਵੱਧ ਰਾਜਨੀਤੀ ਜਿਸਦਾ ਉਹ ਮਾਲਵੇ ਦਾ, ਜਿਹੜਾ ਇਹ ਇੱਕ ਕਿਉਂਕਿ ਸਾਰਾ ਮਾਲਵਾ ਰੀਜਨ ਸਿਰਫ ਥੋੜਾ ਜਿਹਾ ਲੁਧਿਆਣੇ ਦੇ ਹਿੱਸੇ ਨੂੰ ਛੱਡ ਕੇ ਉਹ ਇਹਨਾਂ ਪੈਪਸੂ ਦਾ ਹਿੱਸਾ ਸੀ ਤੇ ਇਹਨਾਂ ਰਿਆਸਤਾਂ ਦਾ ਹਿੱਸਾ ਸੀ, ਤੇ ਉਹ ਇਹ ਜਿਹੜਾ ਹੈਗਾ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਹੈਗੀ ਇਹਦਾ ਅਸਰ ਹੋਇਆ। ਹੁਣ ਇਹਦਾ ਜੇ ਸ਼ਾਇਦ ਪੈਪਸੂ ਸਟੇਟ ਬਣੀ ਰਹਿੰਦੀ ਤੇ ਪੰਜਾਬ ਦੇ ਵਿੱਚ ਮਰਜਰ ਨਾ ਹੁੰਦੀ ਤੇ ਫਿਰ ਸ਼ਾਇਦ ਨਾ ਹੀ ਉਹ ਅਕਾਲੀਆਂ ਦੀ ਉਵੇਂ ਕੋਈ ਡਿਮਾਂਡ ਬਣਦੀ ਤੇ ਨਾ ਹੀ ਸ਼ਾਇਦ ਫਿਰ ਪੰਜਾਬ ਦੀ ਜਿਹੜੀ 1966 ਦੇ ਵਿੱਚ ਤਕਸੀਮ ਹੋਈ ਹੈ, ਜਿਹੜੀ ਵੰਡ ਹੋਈ ਹੈ ਦੁਬਾਰਾ 1966 ਦੇ ਵਿੱਚ, ਸ਼ਾਇਦ ਪੰਜਾਬ ਦੀ ਉਵੇਂ ਉਹ ਨਾ ਹੁੰਦੀ। ਇਹ ਇਹ ਵੀ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਜਿਹੜੀ ਉਹ ਵੀ ਸੰਭਾਵਨਾ ਸੀਗੀ। ਤੁਸੀਂ ਸ਼ੁਰੂ ਚ ਪਟਿਆਲਾ ਦੇ ਜਾਂ ਪੈਪਸੂ ਦੇ ਕੁਛ ਕਲਚਰ ਦੀਆਂ ਗੱਲਾਂ, ਕੁਛ ਇਹ ਇਸ ਰੂਪ ਦੇ ਵਿੱਚ ਜਿਹੜੀਆਂ ਗੱਲਾਂ ਸ਼ੁਰੂ ਕੀਤੀਆਂ, ਜਾਂ ਜਿਵੇਂ ਤੁਸੀਂ PRTC ਦੀ ਗੱਲ ਕੀਤੀ ਜਿਹੜੀ ਪੈਪਸੂ ਟਰਾਂਸਪੋਰਟ ਕਾਰਪੋਰੇਸ਼ਨ ਸੀ, ਕਿਉਂਕਿ ਉਹ ਤਾਂ ਬਾਅਦ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤਾਂ ਨਹੀਂ ਰਹੀਆਂ ਖੈਰ, ਤੇ ਪਰ ਜਿਹੜੀ PRTC ਸੀ ਇੱਕ ਵੱਖਰੇ ਤੌਰ ਤੇ ਇੱਕ ਪੈਰਲਲ ਕਾਰਪੋਰੇਸ਼ਨ, ਉਹ ਹੁਣ ਤੱਕ ਹੈ ਜਿਹੜੀ ਪੈਪਸੂ ਵੇਲੇ ਸ਼ੁਰੂ ਹੋਈ, ਤੇ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਘੋੜੇ ਵਾਲੀ ਬੱਸ, ਕਿਉਂਕਿ ਜਦੋਂ ਉਹਨਾਂ ਨੇ ਪੰਜਾਬ ਐਂਡ ਸਿੰਧ ਬੈਂਕ ਤੋਂ ਲੋਨ ਲੈ ਕੇ, ਤੇ ਇਹਦਾ ਭਾਵੇਂ ਬਾਅਦ ਦੇ ਵਿੱਚ ਮਰਜਰ ਤੋਂ ਬਾਅਦ ਹੋਇਆ, PRTC ਨੇ ਫਿਰ ਨਵੀਆਂ ਬੱਸਾਂ ਪਾਈਆਂ ਤੇ ਉਹਨਾਂ ਨੇ ਉਹਦੇ ਉਸ ਇਹ ਸੰਕੇਤ ਦੇਣ ਵਾਸਤੇ ਕਿ ਜਿਹੜੀ ਇਹਦੀ ਹਾਈਪੋਥੀਕੇਸ਼ਨ ਆ ਉਹ ਪੰਜਾਬ ਐਂਡ ਸਿੰਧ ਬੈਂਕ ਦੇ ਨਾਲ, ਤੇ ਉਹਨਾਂ ਨੇ ਫਿਰ ਸਾਈਡ ਤੇ ਜਿਹੜਾ ਹੈ ਇੱਕ ਉੱਡਣਾ ਘੋੜਾ ਖੰਭਾਂ ਵਾਲਾ ਜਿਹੜਾ ਸੀ ਉਹ ਛਾਪਣਾ ਸ਼ੁਰੂ ਕੀਤਾ, ਤੇ ਉਹ ਉਸ ਕਰਕੇ ਵੀ ਉਹਦੀ ਜਿਹੜੀ ਉਹ ਜਿਹੜੀ ਪਾਪੂਲਰਿਟੀ ਰਹੀ, ਤੇ ਬਾਕੀ ਕਲਚਰ ਦੇ ਤੌਰ ਤੇ ਤਾਂ ਕਿਉਂਕਿ ਹੁਣ ਵੀ ਜੇ ਡੋਮੀਨੇਟ ਕਰਦਾ, ਕਿਸੇ ਵੇਲੇ ਅੰਮ੍ਰਿਤਸਰ ਦਾ ਕਲਚਰ ਡੋਮੀਨੇਟ ਕਰਦਾ ਸੀ ਪੰਜਾਬ ਦੇ ਵਿੱਚ, ਲਾਹੌਰ ਦਾ ਕਲਚਰ ਜਿਹੜਾ ਜਿਹਨੂੰ ਮਾਝਾ ਕਹਿ ਲਈਏ, ਤੇ ਹੁਣ ਜਿਹੜਾ ਸਾਰਾ ਉਹ ਮਾਲਵਾ ਡੋਮੀਨੇਟ ਕਰਦਾ ਹਰ ਇੱਕ ਪਾਸੇ। ਤੁਸੀਂ ਕਿੰਨਾ ਸ਼ੁਰੂ ਸ਼ੁਰੂ ਚ ਜ਼ਿਕਰ ਕੀਤਾ ਹੀ ਹੈ ਪਟਿਆਲੇ ਦਾ, ਜਿਸ ਖਾਸ ਕਰਕੇ ਜ਼ਿਕਰ ਕੀਤਾ, ਤੇ ਉਂਜ ਜਿਹੜਾ ਪਟਿਆਲੇ ਦਾ ਰਿਆਸਤ ਦਾ ਬਹੁਤ ਹਿੱਸਾ ਸੀ, ਤੇ ਇਹ ਸ਼ਾਇਦ ਜਿਹੜੀ ਬਹੁਤੇ ਲੋਕਾਂ ਨੂੰ ਨਾ ਹੋਵੇ ਪਤਾ ਵੀ ਇਹਦੇ ਚ ਜਿਹੜਾ ਬਹੁਤਾ ਹਿੱਸਾ ਉਹ ਪੁਆਧ ਦੇ ਵਿੱਚ ਪੈਂਦਾ ਸੀ ਜਿਹੜਾ ਅੱਜ ਦਾ ਚੰਡੀਗੜ੍ਹ ਹੈ, ਤੇ ਜਾਂ ਜਿਹੜਾ ਉੱਪਰ ਤੱਕ ਜਿਹੜੀਆਂ ਹਿੱਲ ਟੈਰ ਸੀ ਜਿਹੜੇ ਉਹ ਵੀ ਸਾਰਾ ਇਹ ਪਟਿਆਲੇ ਦੇ ਵਿੱਚ, ਸ਼ਿਮਲੇ ਤੱਕ ਜਿਹੜੀ ਪਟਿਆਲਾ ਰਿਆਸਤ ਸੀਗੀ, ਚਹਿਲ ਕੰਡਾ ਘਾਟ, ਕੰਡਾ ਘਾਟ ਤਾਂ ਬਕਾਇਦਾ ਇਹਦੀ ਇੱਕ ਤਹਿਸੀਲ ਰਹੀ ਹੈ, ਤੇ ਫਿਰ ਇਹ ਨਾਲਾਗੜ੍ਹ ਵਗੈਰਾ ਖੈਰ ਉਹ ਪੈਪਸੂ ਦਾ ਇੱਕ ਹਿੱਸਾ ਰਿਹਾ ਬਾਅਦ ਦੇ ਵਿੱਚ ਵੀ, ਪੈਪਸੂ ਦਾ ਤਾਂ ਖੈਰ ਏਰੀਆ ਹੋਰ ਵੱਡਾ ਹੋ ਗਿਆ ਸੀਗਾ, ਤੇ ਚਹਿਲ ਤਾਂ ਹੁਣ ਤੱਕ ਇਹਨਾਂ ਦਾ ਪਟਿਆਲੇ ਰਾਜਿਆਂ ਦਾ ਜਿਹੜਾ ਪੈਲਸ ਰਿਹਾ ਜਿਹੜਾ ਬਾਅਦ ਦੇ ਵਿੱਚ ਹਿਮਾਚਲ ਗਵਰਨਮੈਂਟ ਨੇ ਇਹਨਾਂ ਤੋਂ ਲਿਆ। ਤੇ ਸੋ ਇੱਕ ਇਸ ਤਰ੍ਹਾਂ ਦਾ ਪਟਿਆਲਾ, ਕਿਉਂਕਿ ਜਿਹੜੇ ਪਟਿਆਲੇ ਦੇ ਮੋੜੀਗੜ੍ਹ ਸੀਗੇ ਬਾਬਾ ਆਲਾ ਸਿੰਘ, ਉਹ ਮਾਲਵੇ ਦੇ ਸੀ, ਪਿਓਰ ਮਾਲਵੇ ਦੇ ਜਿਹੜੇ ਮਹਾਰਾਜ ਤੋਂ ਉੱਠ ਕੇ ਆਏ ਸੀਗੇ, ਤੇ ਫੂਲ ਇਸ ਇਲਾਕੇ ਤੋਂ, ਤੇ ਕਿਉਂਕਿ ਬਾਅਦ ਦੇ ਵਿੱਚ ਜਿਹੜੀ ਨਾਭਾ ਰਿਆਸਤ ਤੋਂ ਫੂਲਕੀਆਂ ਨੇ ਸੰਭਾਲ ਲਈ, ਤੇ ਇਹ ਜਿਹੜੇ ਇਹ ਸੀਗੇ ਇਹਨਾਂ ਨੇ ਇਹ ਪਟਿਆਲਾ ਰਿਆਸਤ ਜਿਹੜੀ ਆ ਉਹ ਸੰਭਾਲ ਲਈ, ਤੇ ਪਰ ਉੱਥੇ ਪਰ ਜਿਹੜਾ ਆਲੇ ਦੁਆਲੇ ਦਾ ਇਲਾਕਾ ਸੀ, ਤੁਸੀਂ ਇੱਕ ਜਿਹੜੀ ਹੋਰ ਵੀ ਈਡੀਅਮ ਤੁਸੀਂ ਸੁਣਿਆ ਹੋਣਾ, ਤੇ ਜਦੋਂ ਤੁਸੀਂ ਬਾਕੀ ਗੱਲਾਂ ਦੀ ਇੱਥੋਂ ਦੇ ਨਾਲਿਆਂ ਦੀ, ਇੱਥੋਂ ਦੇ ਪੈਗ ਦੀ, ਇੱਥੋਂ ਦੀਆਂ ਪੱਗਾਂ ਦੀ, ਇੱਥੋਂ ਦੇ ਉਹ ਸਾਰੀ ਗੱਲ ਜਿਹੜੀ ਆ ਕੀਤੀ, ਤੇ ਇੱਥੇ ਇੱਕ ਹੋਰ ਵੀ ਬੜਾ ਇੱਕ ਟਿਪੀਕਲ ਜਿਹੜਾ ਪੁਆਧੀ ਦੇ ਵਿੱਚ ਜਿਹੜਾ ਚੱਲਦਾ ਸੀ ਪਟਿਆਲਾ ਕੇ ਵਿੱਚ ਮਾਂ, ਤੇ ਉਹ ਜਿਹੜਾ ਇਹ ਈਡੀਅਮ ਵੀ ਜਿਹੜਾ ਨਾਲ ਨਾਲ ਇਹ ਚੱਲਦਾ ਰਹੇ, ਕਿਉਂਕਿ ਇਹ ਸਾਰਾ ਰੀਜਨ ਜਿਹੜਾ ਪੁਆਧ ਨਾਲ ਜਾਂ ਇਧਰਲੇ ਪਾਸਿਓਂ ਜਿਹੜਾ ਸੀਗਾ ਜਦੋਂ ਜਿਹੜਾ ਸਾਈਡ ਜੀਂਦ ਰਿਆਸਤ ਨਾਲ ਲੱਗਦੀ ਸੀ ਉਹ ਬਾਂਗਰ ਦੇ ਨਾਲ ਸੰਬੰਧਿਤ ਸੀ, ਤੇ ਇਸੇ ਤਰ੍ਹਾਂ ਜੀਂਦ ਭਾਵੇਂ ਸਿੱਖ ਰਿਆਸਤ ਸੀ ਪਰ ਜੀਂਦ ਦਾ ਜਿਹੜਾ ਕਿਉਂਕਿ ਜੀਂਦ ਮਹਿੰਦਰਗੜ੍ਹ ਤੱਕ ਇਹਦਾ ਹਿੱਸਾ ਸੀਗਾ, ਸੰਗਰੂਰ ਤੋਂ ਲੈ ਕੇ ਸੰਗਰੂਰ ਇਹਦਾ ਹੈੱਡਕੁਆਟਰ ਰਿਹਾ ਜੀਂਦ ਰਿਆਸਤ ਦਾ, ਤੇ ਉਹਦੇ ਚ ਵੀ ਜਿਹੜਾ ਸੀ ਬਾਂਗਰ ਹਰਿਆਣਵੀ ਉਹ ਇਸ ਤਰ੍ਹਾਂ ਦੀ ਜਿਹੜੀ ਟਿਪੀਕਲ ਜਿਹੜੀਆਂ ਲੈਂਗੁਏਜ ਸੀ ਏਦਾਂ ਦੀਆਂ ਉਹ ਰਹੀਆਂ। ਤੇ ਪਰ ਇੱਕ ਜਿਹੜਾ ਇਹ ਹੈ ਕਿ ਭਾਵੇਂ ਹੁਣ ਇਤਿਹਾਸ ਬਣ ਗਈ ਜਿਹੜੀ ਪੈਪਸੂ ਦੀ ਜਿਹੜੀ ਗੱਲ ਹੈ ਸਾਰੀ, ਤੇ ਪੈਪਸੂ ਪੋਲੀਟੀਕਲ ਕਾਰਨ ਕਰਕੇ ਹੋਣ ਚਾਹੀਦੀ ਸੀ, ਕੋਈ ਨਾ ਡਿਮਾਂਡ ਸੀ ਕਿਸੇ ਦੀ ਕਿ ਪੈਪਸੂ ਬਣਾਈ ਜਾਵੇ, ਤੇ ਨਾ ਹੀ ਜਿਹੜਾ ਸੀਗਾ ਕੋਈ ਏਦਾਂ ਦਾ ਕੋਈ ਜਾਂ ਜਿਹਨੂੰ ਆਪਾਂ ਇੱਕ ਕਲਚਰ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਕੋਈ ਏਦਾਂ ਦਾ ਵੀ ਇੱਥੇ ਕੋਈ ਇਹ ਨਹੀਂ ਸੀ ਕਿ ਕੋਈ ਵੱਖਰੀ ਤਰ੍ਹਾਂ ਦੀ ਜਾਂ ਏਦਾਂ ਦੀ ਗੱਲ ਬਾਕੀ ਏਰੀਏ ਦੇ ਨਾਲ, ਕਿਉਂਕਿ ਪ੍ਰਿੰਸਲੀ ਸਟੇਟ ਜ਼ਰੂਰ ਸੀਗੇ ਜਿਹੜੀਆਂ ਰਿਆਸਤਾਂ ਦਾ ਜਾਂ ਰਜਵਾੜਿਆਂ ਦੇ ਵਿੱਚ ਆਮ ਲੋਕਾਂ ਦਾ ਜਿਹੜਾ ਰਹਿਣ ਸਹਿਣ ਹੈ ਜੀਵਨ ਹੈ ਉਹ ਥੋੜਾ ਜਿਹਾ ਦੂਜੇ ਪੰਜਾਬ ਦੇ ਨਾਲ ਫਰਕ ਸੀ ਇੱਥੇ, ਜਿਵੇਂ ਖਾਸ ਕਰਕੇ ਇੱਥੇ ਔਰਤਾਂ ਨੂੰ ਬਹੁਤੀ ਆਜ਼ਾਦੀ ਨਹੀਂ ਸੀ, ਜਾਂ ਜਿਹੜੀਆਂ ਥੋੜੀਆਂ ਜਿਹੜੀਆਂ ਰੱਜਦੇ ਸੱਜਦੇ ਪੁੱਜਦੇ ਘਰਾਂ ਦੀਆਂ ਔਰਤਾਂ ਸੀ, ਉਹ ਤਾਂ ਬਾਹਰ ਹੀ ਨਹੀਂ ਸੀ ਨਿਕਲਦੀਆਂ ਘਰਾਂ ਚੋਂ, ਇਸ ਤਰ੍ਹਾਂ ਦਾ। ਤੇ ਫੈਸ਼ਨ ਦੇ ਵਿੱਚ ਜ਼ਰੂਰ ਇਹ ਜਿਹੜਾ ਖਾਸ ਕਰਕੇ ਟਿਪੀਕਲੀ ਆਪਾਂ ਪੰਜਾਬੀ ਕਲਚਰ ਦੇ ਫੈਸ਼ਨ ਦੀ ਗੱਲ ਕਰਦੇ ਹਾਂ, ਉੱਥੇ ਤਾਂ ਇਹ ਇਸ ਕਰਕੇ ਮੋਹਰੀ ਜਿਹੜਾ ਸੀ ਉਹ ਰਿਹਾ। ਤੇ ਪਰ ਬਾਕੀ ਜਿਹੜਾ ਪੰਜਾਬ ਨਾਲੋਂ ਕੋਈ ਇਹਦਾ ਬਹੁਤਾ ਜਿਹੜਾ ਸੀਗਾ ਉਹ ਇਹ ਫਰਕ ਜਿਹੜਾ ਉਹ ਨਹੀਂ ਸੀ। ਤੇ ਇਹੀ ਕਾਰਨ ਸੀ ਕਿ ਉਦੋਂ ਆਪਣੀ ਲੋੜ ਦੇ ਵਿੱਚੋਂ ਜਿਹੜੀ ਸੀ ਯੂਨੀਅਨ ਗਵਰਨਮੈਂਟ ਨੇ ਉਹਨੂੰ ਇੱਕ ਇੱਕ ਸਿਰਜ ਲਿਆ ਤੇ ਆਪਣੀ ਲੋੜ ਚੋਂ ਜਿਹੜਾ ਸੀ ਇਹਨੂੰ ਉਹ ਖਤਮ ਕਰਤਾ। ਤੇ ਉਂਝ ਹੁਣ ਜਿਹੜਾ ਅਜੋਕਾ ਸਮਾਂ ਹੈ ਉਹ ਹੁਣ ਤਾਂ ਖੈਰ ਪੈਪਸੂ ਹੈ ਨੀ, ਤੇ ਬਸ ਪੈਪਸੂ ਦੀਆਂ ਕੁਛ ਨਿਸ਼ਾਨੀਆਂ ਨੇ ਜਿੱਦਾਂ ਤੁਸੀਂ APRTC ਦੀ ਗੱਲ ਕੀਤੀ ਹੈ ਜਾਂ ਕੁਛ ਓਦਾਂ ਦੀਆਂ ਗੱਲਾਂ। ਤੇ ਇੱਕ ਗੱਲ ਮੈਂ ਇੱਥੇ ਜ਼ਰੂਰ ਕਰਨੀ ਚਾਹਾਂਗਾ ਕਿ ਜਿਹੜਾ ਭਾਸ਼ਾ ਵਿਭਾਗ ਆ ਹੁਣ ਤੇ ਪੈਪਸੂ ਦੇ ਵਿੱਚ ਇਹ ਸ਼ੁਰੂ ਹੋਇਆ ਅਸਲ ਦੇ ਵਿੱਚ, ਪਹਿਲਾਂ ਪੰਜਾਬ ਦੇ ਵਿੱਚ ਕੋਈ ਏਦਾਂ ਦਾ ਡਿਪਾਰਟਮੈਂਟ ਪਹਿਲਾਂ ਹੈ ਨੀ ਸੀ, ਐਜੂਕੇਸ਼ਨ ਡਿਪਾਰਟਮੈਂਟ ਸੀਗਾ। ਤੇ ਪੈਪਸੂ ਦੇ ਵਿੱਚ ਇੱਕ ਡਿਪਾਰਟਮੈਂਟ ਸੀ ਉਹਨੂੰ ਕਹਿੰਦੇ ਸੀ ਮਹਿਕਮਾ ਪੰਜਾਬੀ, ਤੇ ਸਭ ਤੋਂ ਵੱਧ ਪੰਜਾਬੀ ਦੇ ਉੱਤੇ ਕੰਮ ਵੀ ਉਸਨੇ ਕੀਤਾ। ਪਟਿਆਲਾ ਰਿਆਸਤ ਦਾ ਸੀ ਭਾਵੇਂ ਹਿੱਸਾ, ਬਾਅਦ ਚ ਪੈਪਸੂ ਦਾ ਬਣ ਗਿਆ, ਠੀਕ ਹੈ। ਤੇ ਮਹਿਕਮਾ ਪੰਜਾਬੀ ਨੇ ਹੀ ਪੰਜਾਬੀ ਚ ਜਿਹੜਾ ਜ਼ਿਆਦਾ ਕੰਮ ਕੀਤਾ, ਭਾਵੇਂ ਮੈਨੂਸਕ੍ਰਿਪਟ ਸਾਂਭਣ ਵਾਲੀ ਗੱਲ ਹੋਵੇ, ਇੱਥੋਂ ਤੱਕ ਕਿ ਪੰਜਾਬੀ ਦੀ ਜਿਹੜੀ ਟਾਈਪਰਾਈਟਰ ਵੀ ਹੈ ਤੇ ਉਹ ਵੀ ਫਿਰ ਇਹਨਾਂ ਨੇ ਜਿਹੜੀ ਸੀ ਉਹ ਤਿਆਰ ਕਰਵਾਈ। ਤੇ ਇਹ ਇਹ ਜਿਹੜਾ ਇਹ ਯੋਗਦਾਨ ਹੈ, ਠੀਕ ਆ, ਪਟਿਆਲੇ ਵਾਲੇ ਰਾਜਾ ਨੂੰ ਹੋਰ ਗੱਲ ਕਰਕੇ ਤਾਂ ਆਪਾਂ ਕਈ ਵਾਰੀ ਉਹਦੀ ਨੁਕਤਾਚੀਨੀ ਵੀ ਕਰਦੇ ਹਾਂ, ਤੇ ਪਰ ਜਿਹੜੀਆਂ ਕੁਛ ਇਹਦੀਆਂ ਇਹ ਇੱਦਾਂ ਦੀਆਂ ਕੰਟਰੀਬਿਊਸ਼ਨ ਸੀ ਪੰਜਾਬ ਨੂੰ ਉਹਦੇ ਬਾਰੇ ਜਿਹੜਾ ਹੈ ਆਪਾਂ ਕਈ ਵਾਰੀ ਜ਼ਿਕਰ ਨਹੀਂ ਕਰਦੇ। ਤੇ ਸੋ ਇਹਦੀਆਂ ਜਿਹੜੀਆਂ ਹੁਣ ਦੋ ਤਿੰਨ ਜਿਹੜੀਆਂ ਗੱਲਾਂ ਨੇ ਜਿਹੜੀਆਂ, ਇੱਕ ਪੋਲੀਟੀਕਲ, ਦੂਜੀ ਸੋਸ਼ਲ, ਤੀਜੀ ਕਲਚਰਲ ਜਿਹੜੀ ਗੱਲ ਹੈ, ਤੇ ਉਹ ਜਿਹੜੀਆਂ ਇਹ ਨਾਲ ਨਾਲ ਚੱਲਦੀਆਂ ਨੇ। ਤੇ ਪਰ ਹੁਣ ਕਿਉਂਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਭਾਵੇਂ ਅਲੱਗ ਅਲੱਗ ਪਾਰਟੀਆਂ ਹੋ ਗਈਆਂ ਪਰ ਮੁੱਖ ਧਿਰਾਂ ਇੱਥੇ ਅਕਾਲੀ ਦਲ ਤੇ ਜਿਹੜੀਆਂ ਉਹ ਕਾਂਗਰਸ ਹੀ ਰਹੀ ਹੈ। ਤੇ ਅਕਾਲੀ ਦਲ ਨੂੰ ਇਹ ਸਮਝਿਆ ਜਾਂਦਾ ਸੀ ਕਿ ਜਿਹੜੇ ਇਹ ਆਮ ਪਿੰਡਾਂ ਦੇ ਲੋਕ ਨੇ ਉਹਨਾਂ ਦੀ ਪਾਰਟੀ ਹੈ, ਜਾਂ ਇਸ ਤੱਕ ਕਿ ਇਹ ਵੀ ਕਹਿ ਲੈਂਦਾ ਸੀ ਜੱਟ ਸਿੱਖਾਂ ਦੀ ਪਾਰਟੀ ਹੈ, ਇਹ ਵੀ ਮੰਨ ਲਿਆ ਜਾਂਦਾ ਸੀ। ਤੇ ਕਾਂਗਰਸ ਬਾਰੇ ਇਹ ਸੀਗਾ ਕਿ ਕਾਂਗਰਸ ਸਾਰੇ ਰਜਵਾੜੇ ਹੈ ਜਿਹੜੇ ਉਹ ਕਾਂਗਰਸ ਨੇ, ਤੇ ਨਾਲ ਇਹਨਾਂ ਨੇ ਲਾਇਆ ਹੋਇਆ ਜਿਹੜਾ ਖਾਸ ਕਰਕੇ ਜਿਹੜਾ ਦਲਿਤ ਭਾਈਚਾਰਾ ਹੈ, ਜਾਂ ਜਿਹੜੇ SC ST, ਚਲੋ SC ਤਾਂ ਹੁਣ ਰਹੀ ਨੀ, ਪੰਜਾਬ ਚੋਂ ਖਤਮ ਹੋ ਗਈ ਬਿਲਕੁਲ, ਤੇ ਵੀ ਉਹਨੂੰ ਨਾਲ ਲਾਇਆ ਹੋਇਆ ਤੇ ਇਹ ਉਹਨਾਂ ਦੀ ਪਾਰਟੀ ਹੈ, ਇਸ ਰੂਪ ਦੇ ਵਿੱਚ ਲਿਆ ਜਾਂਦਾ ਸੀ ਜਾਂ ਸ਼ਹਿਰੀਆਂ ਦੀ ਪਾਰਟੀ ਵਜੋਂ ਇਹਨੂੰ ਦੇਖਿਆ ਜਾਂਦਾ ਸੀ। ਬਾਕੀ ਪੋਲੀਟੀਕਲੀ ਉਵੇਂ ਜਿਵੇਂ ਭਾਰਤ ਦੇ ਵਿੱਚ ਜਿਹੜਾ ਸੀ ਭਾਰਤੀ ਜਨਸੰਘ, ਭਾਰਤੀ ਜਨਸੰਘ ਦਾ ਜਲੰਧਰ ਅੰਮ੍ਰਿਤਸਰ ਇਹ ਵੱਡੇ ਸੈਂਟਰ ਰਹੇ ਨੇਗੇ, ਤੇ ਈਵਨ ਪਠਾਨਕੋਟ, ਗੁਰਦਾਸਪੁਰ, ਤੇ ਇਸ ਪਾਸੇ ਪੈਪਸੂ ਚ ਇਹਨਾਂ ਦਾ ਕੋਈ ਬਹੁਤਾ ਕੁਛ ਹੈ ਨੀ ਸੀ ਕਿਉਂਕਿ ਇੱਥੇ ਨਾ ਹੀ ਕੋਈ ਬਹੁਤਾ ਕੰਮ ਹੋਇਆ ਸੀ ਪਹਿਲਾਂ ਇਸ ਰੂਪ ਦੇ ਵਿੱਚ। ਸੋ ਏਦਾਂ ਦਾ ਜਿਹੜਾ ਸੀ, ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 15 July 1948 ਤੋਂ ਸ਼ੁਰੂ ਹੋ ਕੇ ਤੇ ਜਿਹੜੇ ਸੀ ਇਹ ਫਿਰ 1 November 1956 ਤੱਕ ਜਿਹੜੀ 8 ਸਾਲ ਇਹ ਹੋਣ ਦੇ ਵਿੱਚ ਰਹੀ। ਤੇ ਇਹਦੇ ਚ ਗਿਆਨ ਸਿੰਘ ਰਾੜੇਵਾਲ ਤਾਂ ਖੈਰ ਰਿਸ਼ਤੇਦਾਰ ਹੀ ਸੀ ਯਾਦਵਿੰਦਰ ਸਿੰਘ ਦਾ, ਇਹਨਾਂ ਦੀ ਸਰਕਾਰ ਨੂੰ ਤਾਂ ਮਾਮੇ ਭਾਣਜੇ ਦੀ ਸਰਕਾਰ ਕਹਿੰਦੇ ਸੀ ਉਸ ਵੇਲੇ, ਜਿਹੜੇ ਵਿਰੋਧੀ ਅਕਾਲੀ ਖਾਸ ਕਰਕੇ ਜਦੋਂ ਨੁਕਤਾਚੀਨੀ ਕਰਦੇ, ਜਾਂ ਉਦੋਂ ਸੋਸ਼ਲਿਸਟ ਪਾਰਟੀ ਵੀ ਇਸ ਏਰੀਏ ਦੇ ਵਿੱਚ ਪੈਪਸੂ ਚ ਸੀਗੀ, ਤੇ ਜਾਂ ਪਰਜਾ ਮੰਡਲ ਸੀ ਜਿਹੜਾ ਉਹ ਸੀ ਕਾਫੀ। ਤੇ ਫਿਰ ਉਸ ਤੋਂ ਬਾਅਦ ਕਾਂਗਰਸ ਦੇ ਫਿਰ ਕਰਨਲ ਰਘਵੀਰ ਸਿੰਘ, ਉਹ ਵੀ ਇਹਨਾਂ ਚ ਰਜਵਾੜਿਆਂ ਚ ਸੀਗੇ, ਕਰਨਲ ਰਘਵੀਰ ਸਿੰਘ ਜਿਹੜੇ ਸੀ ਉਹ ਮੁੱਖ ਮੰਤਰੀ ਬਣੇ, ਤੇ ਕੁਛ ਚਿਰ ਇੱਥੇ ਰਾਸ਼ਟਰਪਤੀ ਰਾਜ ਵੀ ਰਿਹਾ। ਤੇ ਫਿਰ ਉਸ ਤੋਂ ਬਾਅਦ ਬਿਲਕੁਲ ਅਖੀਰ ਚ ਜਦੋਂ ਮਰਜਰ ਹੁੰਦਾ ਹੈਗਾ, ਉਸ ਵੇਲੇ ਜਿਹੜਾ ਸੀਗਾ ਬਾਬੂ ਬ੍ਰਿਸ਼ਭਾਨ, ਤੇ ਬਾਬੂ ਬ੍ਰਿਸ਼ਭਾਨ ਜਿਹੜੇ ਸੀਗੇ ਉਹ ਇਹਦੇ ਮੁੱਖ ਮੰਤਰੀ ਜਿਹੜੇ ਰਹੇ, ਜਿਹੜੇ ਉਹ ਉਹਨਾਂ ਦਾ ਜਿਹੜਾ ਇਲਾਕਾ ਸੀ ਇਹੀ ਸੀ ਕਲਾਇਤ, ਜਿਹੜਾ ਇੱਧਰ ਹੁਣ ਲਹਿਰੇਗਾਗੇ ਵਾਲਾ ਜਿਹੜਾ ਇਲਾਕਾ, ਸੈਮੀ ਬਾਂਗਰ ਵਾਲਾ ਜਿਹੜਾ ਇਲਾਕਾ, ਤੇ ਉਹ ਵੀ ਕਾਂਗਰਸ ਦੇ ਸੀ। ਤੇ ਉਹ ਹੁਣ ਉਦੋਂ ਤੱਕ ਫਿਰ ਜਿਹੜੇ ਰਹੇ ਜਦੋਂ ਤੱਕ ਇਹਦਾ ਜਿਹੜਾ ਮਰਜਰ ਹੋਇਆ, ਤੇ 8 ਸਾਲ ਦੇ ਵਿੱਚ ਫਿਰ ਇਹਨੇ 3 ਮੁੱਖ ਮੰਤਰੀ ਦੇਖੇ, ਤੇ ਰਾਜ ਪ੍ਰਮੁੱਖ ਉਹੀ ਰਹੇ ਮਹਾਰਾਜਾ ਯਾਦਵਿੰਦਰ ਸਿੰਘ, ਤੇ ਜਿਹੜੇ ਡਿਪਟੀ ਰਾਜ ਪ੍ਰਮੁੱਖ ਸੀ ਉਪ ਰਾਜ ਪ੍ਰਮੁੱਖ ਉਹ ਕਪੂਰਥਲੇ ਦੇ ਜਿਹੜੇ ਮਹਾਰਾਜਾ ਸੀਗੇ ਜਗਤਜੀਤ ਸਿੰਘ, ਹੁਣ ਜਿਹਨਾਂ ਦੇ ਨਾਂ ਤੇ ਆਪਾਂ ਕਾਫੀ ਕੁਛ ਦੇਖਦੇ ਹਾਂ ਦੁਆਬੇ ਦੇ ਉਸ ਇਲਾਕੇ ਦੇ ਵਿੱਚ। ਤੇ ਇਹ ਇਸ ਤਰ੍ਹਾਂ ਦਾ ਜਿਹੜਾ ਸੀਗਾ ਜੀ ਉਹ ਪੈਪਸੂ ਦਾ ਇਹ ਸਾਰਾ ਪੱਖ ਸੀਗੇ ਤੇ ਇਹਦਾ ਇਤਿਹਾਸਿਕ ਪੱਖ ਤੇ ਇਹਦਾ ਸਿਆਸੀ ਤੇ ਸਭਿਆਚਾਰਕ ਪੱਖ ਤੇ ਏਦਾਂ ਦਾ ਜਿਹੜਾ ਸਮਾਜਿਕ ਜੀਵਨ।
1: ਇੱਕ ਸਵਾਲ ਮੈਂ ਇਹਦੇ ਚ ਜ਼ਰੂਰ ਕਰਨਾ ਚਾਹੂੰਗਾ ਉਹਦੇ ਚ ਨਾ ਪ੍ਰੀਤਮ ਭਾਅ ਜੀ, ਇਸ ਕਰਕੇ ਕਿਉਂਕਿ ਤੁਹਾਡਾ ਇਸ ਬਹੁਤ ਚੰਗੀ ਇੱਕ ਨੌਲੇਜ ਹੈ, ਇੱਕ ਗੜੁੱਚ ਹੈਗੀ ਹੋ ਤੁਸੀਂ ਇਸ ਮਾਮਲੇ ਦੀ ਜਿੰਨੀ ਵੀ ਜਾਣਕਾਰੀ ਹੈਗੀ ਹੈ, ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਉਹਨਾਂ ਨੂੰ ਬਹੁਤਾ ਨਹੀਂ ਪਤਾ ਲੱਗਦਾ ਹੈਗਾ। ਸੋ ਇਸ ਕਰਕੇ ਮੈਂ ਇਹਨੂੰ ਥੋੜ੍ਹੀ ਜਿਹੀ ਮਾਡਰਨ ਪੋਲੀਟਿਕਸ ਦੇ ਨਾਲ ਵੀ ਜੋੜਨਾ ਚਾਹੁੰਦਾ ਹੈਗਾ। ਉਹ ਇਸ ਕਰਕੇ ਕਿ ਪੈਪਸੂ ਦਾ ਜਿਹੜਾ ਇੱਕ ਟਾਈਮ ਸੀਗਾ ਉਸ ਟਾਈਮ ਦੇ ਉੱਤੇ ਇੱਕ ਤਾਂ ਜਿਵੇਂ ਲੋਕ ਸਭਾ ਚਾਰ ਸੀਗੀਆਂ ਉੱਥੇ ਮੇਰੇ ਖਿਆਲ ਨਾਲ ਮਹਿੰਦਰਗੜ੍ਹ ਸੰਗਰੂਰ ਪਟਿਆਲਾ ਤੇ ਇੱਕ ਜਿਹੜੀ ਡਬਲ ਸੀਟ ਕੌਂਸਟੀਚੁਐਂਸੀ ਵੀ ਸੀ ਕਪੂਰਥਲਾ ਬਠਿੰਡਾ। ਸੋ ਇੱਕ ਉਹਦੇ ਹਵਾਲੇ ਦੇ ਨਾਲ ਮੇਰੇ ਯਾਦ ਹੈ ਕਿ ਜਦੋਂ ਨਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਬਣਨਾ ਸੀਗਾ ਪੰਜਾਬ ਦੇ ਵਿੱਚ ਤੇ ਇਹ ਜਿਹੜੀ ਪੈਪਸੂ ਦੀ ਤੁਸੀਂ ਗੱਲ ਕੀਤੀ ਉਹ ਪੈਪਸੂ 'ਚ ਸਰਹੰਦ ਅਮਲੋਹ ਦੇ ਨਾਲ ਨਾਲ ਪਾਇਲ ਨੂੰ ਵੀ ਵਿੱਚ ਰੱਖਿਆ ਹੋਇਆ ਸੀ ਤੇ ਤੁਸੀਂ ਜਿਹੜੇ ਪਹਿਲੇ ਮੁੱਖ ਮੰਤਰੀ ਦੀ ਗੱਲ ਕੀਤੀ ਹੈ ਗਿਆਨ ਸਿੰਘ ਰਾੜੇਵਾਲਾ ਉਹ ਆਉਂਦੇ ਉੱਥੋਂ ਹੀ ਨੇ, ਵੈਸੇ ਰਤਨ ਸਿੰਘ ਭੰਗੂ ਹੋਰਾਂ ਦੇ ਕੁਣਬੇ ਦੇ ਵਿੱਚੋਂ ਹੈਗੇ ਨੇ ਉਹ, ਪਰ ਆਉਂਦੇ ਪਾਇਲ ਤੋਂ ਹੀ ਨੇ ਉਹ, ਹਨਾ, ਉਹੀ ਪਾਇਲ ਜਿੱਥੋਂ ਬੇਅੰਤ ਸਿੰਘ ਵੀ ਜਿੱਤ ਕੇ ਆਏ ਨੇ। ਸੋ ਉਦੋਂ ਬੜੀ ਇਹ ਸਿਆਸਤ ਹੋਈ ਸੀਗੀ ਕਿ ਪਾਇਲ ਨੂੰ ਵੀ ਫਤਿਹਗੜ੍ਹ ਦੇ ਵਿੱਚ ਰਲਾਉਣਾ ਕਿਉਂਕਿ ਪੈਪਸੂ ਦੇ ਟਾਈਮ ਦੇ ਉੱਤੇ ਇਹ ਸੀਗਾ। ਮਾਡਰਨ ਸਿਆਸਤ ਦੀ ਮੈਂ ਗੱਲ ਕਰਦਾ, ਉਸ ਵੇਲੇ ਪੈਪਸੂ ਦੇ ਵਿੱਚ ਬਰਨਾਲਾ ਜ਼ਿਲ੍ਹਾ ਸੀ, ਬਾਅਦ 'ਚ ਭੰਗ ਕਰਤਾ, ਫਿਰ ਹੁਣ ਜਦੋਂ ਦੁਬਾਰਾ ਬਰਨਾਲੇ ਨੂੰ ਜ਼ਿਲ੍ਹੇ ਬਣਾਉਣ ਦੀ ਗੱਲ ਤੁਰੀ ਤਾਂ ਉਹੀ ਹਵਾਲੇ ਦਿੱਤੇ ਜਾਂਦੇ ਰਹੇ ਵੀ ਉਦੋਂ ਜ਼ਿਲ੍ਹਾ ਹੁੰਦਾ ਸੀ ਹੁਣ ਫਿਰ ਬਣਾਇਆ ਜਾਵੇ, ਤੇ ਇਸ ਤਰੀਕੇ ਦੇ ਨਾਲ ਇਹ ਗੱਲਾਂ। ਇਹ ਇਹ ਜਿਹੜੀ ਮਾਡਰਨ ਪੋਲੀਟਿਕਸ ਹੈਗੀ ਹੈ ਅੱਜ ਕੱਲ੍ਹ ਦੀ ਆਜ ਤੋਂ 10-15 ਸਾਲਾਂ ਦੀ, ਇਹਨੂੰ ਵੀ ਇਹ ਪ੍ਰਭਾਵਿਤ ਕਰਦਾ ਰਿਹਾ ਪੈਪਸੂ ਲੈ ਦੇ ਕੇ ਵੀ ਹੁਣ 78 ਸਾਲ ਹੋ ਗਏ ਨੇ ਪੈਪਸੂ ਨੂੰ ਬਣਿਆ ਨੂੰ। ਮੈਂ ਇਸ ਕਰਕੇ ਇਹ ਗੱਲਾਂ ਤੁਹਾਡੇ ਹਵਾਲੇ ਤੋਂ ਪੁੱਛਣਾ ਚਾਹੁੰਦਾ ਕਿ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਵੀ ਪਤਾ ਹੋਵੇ ਵੀ ਉਸ ਵਕਤ ਕਿਸ ਤਰੀਕੇ ਦੇ ਨਾਲ ਮੈਨੇਜ ਹੋ ਰਹੀਆਂ ਸੀਗੀਆਂ ਚੀਜ਼ਾਂ। ਇੱਕ ਅਲੱਗ ਸਟੇਟ ਜਿਵੇਂ ਤੁਸੀਂ ਦੱਸਿਆ ਕਿ ਪਟੇਲ ਹੋਰਾਂ ਨੇ ਬਣਾਤਾ, ਪਰ ਇੱਕ ਰਾਜ ਪ੍ਰਮੁੱਖ ਦਾ ਦਰਜਾ ਯਾਦਵਿੰਦਰ ਸਿੰਘ ਹੋਰਾਂ ਨੂੰ ਦੇ ਕੇ ਰੱਖਣਾ, ਯਾਨੀ ਕਿ ਇੱਕ ਤਰੀਕੇ ਦਾ ਪ੍ਰਾਈਮ ਮਿਨਿਸਟਰ ਪਰ ਚੀਫ ਮਿਨਿਸਟਰ ਵੀ ਹੋਣਗੇ। ਸੋ ਉਹ ਕਿਸ ਤਰੀਕੇ ਦੇ ਨਾਲ ਉਹ ਨਿਜ਼ਾਮ ਜਿਹੜਾ ਉਸ ਵਕਤ ਕੰਮ ਕਰਦਾ ਸੀਗਾ, ਅਤੇ ਉਹ ਤੁਹਾਨੂੰ ਲੱਗਦਾ ਹੈ ਕਿ ਉਸ ਵਕਤ ਗਵਰਨਮੈਂਟ ਆਫ ਇੰਡੀਆ ਨੂੰ ਇਹ ਲੱਗ ਰਿਹਾ ਸੀਗਾ ਕਿ ਜੇ ਬਹੁਤਾ ਦੇਰ ਇਹਨੂੰ ਕੰਟੀਨਿਊ ਰੱਖਿਆ, ਜਿਵੇਂ ਹੈਦਰਾਬਾਦ ਦੇ ਵਿੱਚੋਂ ਥੱਲੇ ਉਹਨਾਂ ਨੂੰ ਸਾਊਥ ਦੇ ਵਿੱਚੋਂ ਇੱਕ ਬਗਾਵਤ ਆਉਣ ਲੱਗ ਗਈ ਸੀਗੀ ਕਿ ਜੇ ਬਹੁਤਾ ਚਿਰ ਇਹਨੂੰ ਕੰਟੀਨਿਊਸ਼ਨ ਦੇ ਵਿੱਚ ਰੱਖਿਆ ਤਾਂ ਕੰਮ ਖਰਾਬ ਹੋ ਜੂਗਾ, ਜਾਂ ਫਿਰ ਜਿਹੜਾ ਇੱਥੇ ਜਿਹੜਾ ਪ੍ਰੈਜ਼ੀਡੈਂਸੀ ਰੂਲ ਲੱਗ ਗਿਆ ਵਿੱਚ ਵਿਚਾਲੇ ਉਹ ਗੜਬੜ ਹੋਊਗੀ, ਉਹਦੇ ਕਰਕੇ ਪੈਪਸੂ ਜਿਹੜਾ ਪੈਪਸੂ ਨਹੀਂ ਰਿਹਾ ਹੈਗਾ, ਤੇ ਫਿਰ ਅਗਲੀਆਂ ਇਲੈਕਸ਼ਨ 'ਚ ਉਹ ਗੱਲ ਹੀ ਨਹੀਂ ਬਣੀ।
0: ਨਹੀਂ ਦੇਖੋ, ਇੱਕ ਗੱਲ ਤਾਂ ਜਿਹੜੀ ਤੁਸੀਂ ਕੀਤੀ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਜਦੋਂ ਪੈਪਸੂ ਬਣੀ ਸਟੇਟ ਉਹਦੀ ਜਦੋਂ ਇੱਕ ਐਡਮਿਨਿਸਟ੍ਰੇਸ਼ਨ ਦੇ ਪੱਖ ਤੋਂ ਜਾਂ ਐਡਮਿਨਿਸਟ੍ਰੇਟਿਵ ਪੱਖ ਤੋਂ ਇਹ ਜ਼ਿਲ੍ਹੇ ਬਣਾਏ ਗਏ, 8 ਜ਼ਿਲ੍ਹੇ ਬਣਾਏ ਸੀ ਜਿਨ੍ਹਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਵੀ ਜ਼ਿਲ੍ਹਾ ਸੀ ਤੇ ਬਰਨਾਲਾ ਵੀ ਸੀ। ਪਰ ਬਾਅਦ ਦੇ ਵਿੱਚ ਜਦੋਂ ਇਹਨੂੰ ਰਿਡਿਊਸ ਕੀਤਾ ਤੇ ਉਦੋਂ ਇਹ ਦੋਨੇ ਜ਼ਿਲ੍ਹੇ ਖਤਮ ਕੀਤੇ ਸਭ ਤੋਂ ਪਹਿਲਾਂ, ਤੇ ਫਤਿਹਗੜ੍ਹ ਸਾਹਿਬ ਦਾ ਜਿਹੜਾ ਕੁਛ ਇਲਾਕਾ ਸੀ ਜਿਹੜਾ ਉਹ ਇੱਧਰ ਜੋੜਤਾ ਆਪਣਾ ਪਟਿਆਲੇ ਦੇ ਨਾਲ, ਤੇ ਜਿਹੜਾ ਸੀ ਕੁਛ ਜਿਹੜਾ ਇਹਦਾ ਇਲਾਕਾ ਪਟਿਆਲੇ ਜ਼ਿਲ੍ਹੇ ਦੇ ਨਾਲ ਜੋੜਤਾ, ਤੇ ਕੁਛ ਦੂਜੇ ਪਾਸੇ ਇਹਦਾ ਇਲਾਕਾ ਸੀ ਜਿਹੜਾ ਇਹ ਧੂਰੀ ਵਗੈਰਾ ਹੋਰ ਇਹ ਉੱਧਰ ਜੋੜਤਾ, ਇਹਦੇ ਨਾਲ ਸੰਗਰੂਰ ਦੇ ਨਾਲ ਜੋੜਤਾ, ਤੇ ਇਸੇ ਤਰ੍ਹਾਂ ਹੀ ਬਰਨਾਲੇ ਦਾ, ਨਹੀਂ ਮਾਫ ਕਰਨਾ, ਬਰਨਾਲੇ ਦੇ ਵਿੱਚ ਸੀ ਧੂਰੀ, ਧੂਰੀ ਨੂੰ ਫਿਰ ਸੰਗਰੂਰ ਨਾਲ ਜੋੜਿਆ, ਤੇ ਇਸੇ ਤਰ੍ਹਾਂ ਹੀ ਜਿਹੜਾ ਇਹ ਬਰਨਾਲੇ ਦਾ ਹੋਇਆ। ਤੇ ਜਿਹੜਾ ਇਹ ਤੀਜਾ ਇੱਕ ਜ਼ਿਲ੍ਹਾ ਸੀ ਤੇ ਉਹ ਜਿਹੜਾ ਚੰਡੀਗੜ੍ਹ ਵਾਲਾ ਏਰੀਆ ਜਿਹੜਾ ਇਸ ਇਲਾਕੇ ਦੇ ਵਿੱਚ ਜਿਹੜਾ ਉਦੋਂ ਜ਼ਿਲ੍ਹਾ ਪੈਂਦਾ ਸੀਗਾ, ਤੇ ਫਿਰ ਉਹਨੂੰ ਵੀ ਜਿਹੜਾ ਖਤਮ ਕੀਤਾ ਗਿਆ, ਤੇ ਜਿਹਦੇ ਚ ਕੰਡਾ ਘਾਟ, ਨਾਲਾਗੜ੍ਹ ਤੇ ਡੇਰਾ ਬੱਸੀ ਇਹ ਇਲਾਕੇ ਆਉਂਦੇ ਸੀ। ਉਹ ਜ਼ਿਲ੍ਹੇ ਦਾ ਨਾਮ ਵੀ ਬੜਾ ਟਿਪੀਕਲ ਸੀ ਰੱਖਿਆ, ਕੋਹਿਸਤਾਨ। ਕੋਹਿਸਤਾਨ ਦਾ ਮਤਲਬ ਹੁੰਦਾ ਜਿੱਥੇ ਪਹਾੜ ਹੋਣ, ਕਿਉਂਕਿ ਕੋਹ ਜਿਹੜਾ ਹੈਗਾ ਫਾਰਸੀ ਦਾ ਸ਼ਬਦ ਹੈ ਜਿਹਦਾ ਮਤਲਬ ਪਹਾੜੀ ਹੁੰਦਾ, ਪਹਾੜੀ ਇਲਾਕਾ। ਤੇ ਹਾਲਾਂਕਿ ਜਿਹੜਾ ਇਹਦਾ ਹੈਡਕੁਆਟਰ ਤਾਂ ਨਾਲਾਗੜ੍ਹ ਹੀ ਸੀ, ਤੇ ਪਰ ਇਹਦਾ ਨਾਂ ਇਹਨੂੰ ਇਹ ਦਿੱਤਾ ਗਿਆ। ਤੇ ਫਿਰ ਇਸੇ ਤਰ੍ਹਾਂ ਜਿਹੜਾ ਸੀ ਡੇਰਾ ਬੱਸੀ ਉਹ ਪਟਿਆਲੇ ਨਾਲ ਜੋੜਤਾ, ਏਦਾਂ ਇਸ ਜ਼ਿਲ੍ਹੇ ਨੂੰ ਜਿਹੜਾ ਸੀ ਉਹ ਖਤਮ ਕਰਤਾ। ਤੇ ਸੋ ਇਹ ਤਾਂ ਚਲੋ ਇੱਕ ਐਡਮਿਨਿਸਟ੍ਰੇਟਿਵ ਜਾਂ ਸਿਸਟਮ ਸੀ। ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਬਾਅਦ ਦੇ ਵਿੱਚ ਇਹ ਡਿਮਾਂਡ ਜਦੋਂ ਉੱਠੀ ਕਿ ਇਹ ਬਣਾਇਆ ਜਾਵੇ, ਤੇ ਇਹ ਬਿਲਕੁਲ ਇਹਦੇ ਚ ਜਿਹੜੇ ਸੀ ਇਹਨਾਂ ਚੀਜ਼ਾਂ ਨੂੰ ਬਿਲਕੁਲ ਆਧਾਰ ਜਿਹੜਾ ਬਣਾਇਆ ਜਾਂਦਾ। ਤੇ ਜਦੋਂ ਵੀ ਜਿਹੜੀ ਇਹ ਜਿਹੜੀ ਉਹ ਗੱਲ ਉੱਠਦੀ ਹੈ ਕਿ ਇੱਥੇ ਹਿਸਟੋਰੀਕਲੀ ਕੀ ਸੀ, ਜਿਵੇਂ ਫਤਿਹਗੜ੍ਹ ਸਾਹਿਬ ਵੇਲੇ ਵੀ ਇਹ ਗੱਲ ਉੱਠੀ ਕਿ ਫਤਿਹਗੜ੍ਹ ਜਿਹੜਾ ਇਤਿਹਾਸਕ ਤੌਰ ਤੇ ਪੈਪਸੂ ਦਾ ਇੱਕ ਜ਼ਿਲ੍ਹਾ ਸੀ, ਤੇ ਬਿਲਕੁਲ ਪੈਲ ਉਹਦਾ ਇੱਕ ਪਾਰਟ ਸੀ, ਤੇ ਜਿਹੜਾ ਹੁਣ ਵੀ ਜਿਹੜਾ ਪਾਇਲ ਨੂੰ ਇਹਦੇ ਚ ਲਿਆਂਦਾ ਜਾਵੇ, ਪਰ ਚਲੋ ਉਹ ਗੱਲ ਨਹੀਂ ਚੱਲੀ। ਇਸੇ ਤਰ੍ਹਾਂ ਬਰਨਾਲਾ ਬਣਾਉਣ ਵੇਲੇ ਵੀ ਇਹ ਸਾਰੀ ਗੱਲ ਚੱਲੀ, ਇੱਥੋਂ ਤੱਕ ਕਿ ਜਦੋਂ ਹੁਣ ਲੇਟੈਸਟ ਜਿਹੜਾ ਸਭ ਤੋਂ ਜ਼ਿਲ੍ਹਾ ਬਣਿਆ ਮਲੇਰਕੋਟਲਾ, ਉੱਥੇ ਜਿਹੜੀ ਸਭ ਤੋਂ ਗੱਲ ਹੋਰ ਟਿਪੀਕਲ ਇਹ ਹੋਈ ਕਿ ਮਲੇਰਕੋਟਲਾ ਤਾਂ ਇੱਕ ਇੰਡੀਪੈਂਡੈਂਟ ਸਟੇਟ ਸੀ ਜੀ, ਤੇ ਵੀ ਤੁਸੀਂ ਹੁਣ ਇਹਨੂੰ ਅਣਗੌਲਿਆ ਕੀਤਾ ਹੋਇਆ, ਇਹਨੂੰ ਤੁਸੀਂ ਸੰਗਰੂਰ ਦੇ ਨਾਲ ਜੋੜਿਆ ਹੋਇਆ, ਇਹਨੂੰ ਏਦਾਂ ਕੀਤਾ ਹੋਇਆ। ਤੇ ਹਾਲਾਂਕਿ ਹੁਣ ਜਿਹੜੀ ਮਲੇਰਕੋਟਲਾ ਦੀ ਜਿਹੜੀ ਡੈਮੋਗ੍ਰਾਫੀ ਉਦਾਂ ਦੀ ਨਹੀਂ ਰਹੀ, ਠੀਕ ਹੈ ਮਲੇਰਕੋਟਲਾ ਜਿਹੜਾ ਹੈਗਾ ਵਰਲਡ ਸਿਟੀ ਹੈ ਜਿਹੜਾ, ਠੀਕ ਹੈ ਉੱਥੇ ਮੁਸਲਿਮ ਜਿਹੜਾ ਅਜੇ ਵੀ ਬਹੁ ਗਿਣਤੀ ਹੈਗੀ ਹੈ ਮੁਸਲਿਮ ਭਾਈਚਾਰੇ ਦੀ, ਪਰ ਕਿਉਂਕਿ ਆਲੇ ਦੁਆਲੇ ਬਹੁਤ ਜਿਹੜੇ ਪਿੰਡ ਸੀ ਉੱਥੋਂ ਬਹੁਤ ਘੱਟ ਗਏ, ਤੇ ਨਾਲ ਨਾਲ ਜਿਹੜੇ ਕਿੰਨੇ ਪਿੰਡ ਸੀਗੇ ਜਿਹੜੇ ਮਲੇਰਕੋਟਲਾ ਦੇ, ਖਾਨਪੁਰ ਸੀ, ਮੁੰਡੀਆਂ ਸੀ ਇਸ ਪਾਸੇ ਨੂੰ, ਉੱਧਰ ਨੌਧਰਾਣੀ ਸੀ, ਤੇ ਉੱਥੋਂ ਉੱਥੇ ਜਿਹੜੀ ਉਹ ਫਿਰ ਡੈਮੋਗ੍ਰਾਫਿਕਲੀ ਜਿਹੜੇ ਕਿਉਂਕਿ ਜ਼ਮੀਨਾਂ ਸੀ ਜਿੱਥੇ ਖੇਤੀ ਸੀ, ਫਿਰ ਉਹ ਦੂਜੇ ਲੋਕ ਜਿਹੜੇ ਆ ਗਏ ਕਿਉਂਕਿ ਮਲੇਰਕੋਟਲਾ ਦੇ ਨੇੜਿਓਂ ਬਹੁਤੇ ਲੋਕ ਉਦੋਂ ਉੱਠ ਕੇ ਫਿਰ ਚਲੇ ਗਏ ਪਾਕਿਸਤਾਨ 47 ਦੀ ਤਕਸੀਮ ਵੇਲੇ। ਸੋ ਇਸ ਤਰ੍ਹਾਂ ਦੀ ਜਿਹੜੀ, ਚਲੋ ਇਹ ਤਾਂ ਇੱਕ ਪੋਲੀਟੀਕਲ ਇੱਕ ਕੋਈ ਗੱਲ ਮੂਵਮੈਂਟ ਚਲਾਉਣ ਦੀ ਗੱਲ ਆ, ਉਸ ਤਰੀਕੇ ਦੇ ਨਾਲ ਜਿਹੜੀ ਉਹ ਚੱਲ ਰਹੀ ਹੈ, ਤੇ ਪਰ ਇਹਦੇ ਚ ਜਿਹੜੀ ਹੁਣ ਜਿਹੜੀ ਕਮਾਲ ਦੀ ਗੱਲ ਆ ਵੀ ਕਲਸੀਆ ਸਟੇਟ ਨੂੰ ਜਿਵੇਂ ਕੋਈ ਨੀ ਜਾਣਦਾ, ਤੇ ਜਿਹੜੀ ਤੁਸੀਂ ਕਹਿੰਦੇ ਹੋ ਕਿ ਅੱਜ ਦੀ ਪੀੜ੍ਹੀ ਨੂੰ ਨੀ ਪਤਾ ਵੀ ਕਲਸੀਆ ਸਟੇਟ ਵੀ ਕੋਈ ਸਟੇਟ ਸੀਗੀ, ਤੇ ਹੁਣ ਜਿਹੜਾ ਇਹ ਇਲਾਕਾ ਇੱਧਰ ਜਦੋਂ ਆਪਾਂ ਅੰਬਾਲੇ ਤੋਂ ਇਸ ਪਾਸੇ ਨੂੰ ਆਪਾਂ ਜਾਂਦੇ ਹਾਂ ਯਮੁਨਾਨਗਰ ਵੱਲ ਨੂੰ, ਇਹ ਜਿਹੜਾ ਸਾਰਾ ਏਰੀਆ ਸੀ ਇੱਥੇ ਵੀ ਸਿੱਖ ਸਟੇਟ ਸੀ, ਤੇ ਜਦੋਂ ਬੰਦਾ ਸਿੰਘ ਬਹਾਦਰ ਇੱਧਰ ਆਏ ਨੇ ਤੇ ਬੰਦਾ ਸਿੰਘ ਬਹਾਦਰ ਨੇ ਜਿਹੜਾ ਇੱਥੇ ਸਾਰਾ ਸਥਾਪਿਤ ਕੀਤਾ ਸੀ ਪ੍ਰਬੰਧ, ਤੇ ਹੋਲਗੜ੍ਹ ਤੱਕ ਲੋਹਗੜ੍ਹ ਤੱਕ, ਤੇ ਉਹ ਸਟੇਟ ਫਿਰ ਇੱਦਾਂ ਹੀ ਉਦੋਂ ਪੈਪਸੂ ਦਾ ਪਾਰਟ ਬਣ ਗਈ, ਪੈਪਸੂ ਤੋਂ ਬਾਅਦ ਫਿਰ ਪੰਜਾਬ ਜਦੋਂ ਮਰਜ ਹੋਈ ਉਸ ਤੋਂ ਬਾਅਦ ਇਹ ਏਰੀਆ ਹਰਿਆਣੇ ਚਲਾ ਗਿਆ, ਤੇ ਹੁਣ ਜਾਣਦਾ ਤੱਕ ਨੀ ਕੋਈ ਵੀ ਇੱਦਾਂ ਦੀ ਇੱਥੇ ਸਟੇਟ ਵੀ ਕੋਈ ਹੁੰਦੀ ਸੀ। ਸੋ ਇਸ ਤਰ੍ਹਾਂ ਦਾ ਜਿਹੜਾ ਸੀ ਇਸ ਦੀ ਹੋਣੀ ਜਿਹੜੀ ਇਹਦੇ ਨਾਲ ਇਸ ਸਟੇਟ ਦੇ ਨਾਲ ਵਾਪਰੀ। ਤੇ ਇੱਕ ਗੱਲ ਮੈਂ ਹੋਰ ਹੁਣ ਤੋਂ ਸ਼ੇਅਰ ਲਈ ਕਰਨਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਯਾਦਵਿੰਦਰ ਨੂੰ ਹੀ ਜਿਹੜਾ ਸੀਗਾ ਉਹ ਪਟੇਲ ਹੋਰਾਂ ਨੇ ਪੱਟਿਆ, ਬਾਕੀ ਇਹ ਮੂਵਮੈਂਟ ਚਲਾਉਣ ਵਾਸਤੇ ਕਿ ਜਿਹੜੀਆਂ ਰਿਆਸਤਾਂ ਇਕੱਠੀਆਂ ਹੋਣ ਦਾ ਜਿਹੜਾ ਇਹ ਕੀ ਫਾਇਦਾ, ਜਿਹੜਾ ਇੱਕ ਫਿਰ ਇੱਕ ਅਲੱਗ ਜਿਹੜੀ ਇੱਕ ਫੈਡਰੇਸ਼ਨ ਬਣੀ ਜਾਂ ਇੱਕ ਯੂਨੀਅਨ ਬਣੀ ਜਿਹਦੇ ਤੇ ਫਿਰ ਪ੍ਰੀਵੀ ਪਰਸ ਸ਼ੁਰੂ ਹੋਏ, ਤੇ ਉਹ ਫਿਰ ਪ੍ਰੀਵੀ ਪਰਸ ਤਾਂ ਚਲੋ ਇੰਦਰਾ ਗਾਂਧੀ ਨੇ ਆ ਕੇ ਫਿਰ ਬੰਦ ਕੀਤੇ ਕਿ ਉਹਨਾਂ ਨੂੰ ਉਹਨਾਂ ਦੀਆਂ ਜ਼ਗੀਰਾਂ ਦੇ ਬਦਲੇ ਖਾਸ ਦਿੱਤਾ ਜਾਵੇ, ਤਨਖਾਹਾਂ ਦਿੱਤੀਆਂ ਜਾਣ ਜਾਂ ਜੋ ਵੀ ਉਹ ਦਿੱਤਾ ਜਾਣਾ ਸੀ ਨਜ਼ਰਾਨਾ, ਤੇ ਸੋ ਇਸ ਤਰ੍ਹਾਂ ਦਾ ਜਿਹੜਾ ਸੀ ਰੋਲ ਇਹਦਾ ਪੈਪਸੂ ਦਾ ਰਿਹਾ।
1: ਜੀ ਬਹੁਤ ਧੰਨਵਾਦ, ਥੈਂਕ ਯੂ ਸੋ ਮੱਚ ਪ੍ਰੀਤਮ ਭਾਅ ਜੀ। ਔਰ ਮੈਨੂੰ ਲੱਗਦਾ ਹੈ ਕਿ ਨਾ ਸਿਰਫ 78 ਸਾਲ ਪੂਰੇ ਹੋਣ ਦੇ ਉੱਤੇ ਪੈਪਸੂ ਦੇ ਇੱਕ ਵਧੀਆ ਗੱਲਬਾਤ ਤੁਰ ਪਈ ਹੈ, ਬਲਕਿ ਜਿਹੜਾ ਇਤਿਹਾਸ ਦਾ ਇੱਕ ਪਰਸਪੈਕਟਿਵ ਵੀ ਹੈ ਉਹਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਸਮਝਣ ਦਾ ਮੌਕਾ ਵੀ ਮਿਲਿਆ। ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਸਮਾਂ ਕੱਢਣ ਦੇ ਲਈ।
0: ਧੰਨਵਾਦ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਹੋਰੀ ਜਿਹੜੇ ਸਾਡੇ ਨਾਲ ਪੈਪਸੂ ਸਟੇਟ ਇਸ ਦੇ ਬਣਨ ਤੋਂ ਲੈ ਕੇ ਇਸ ਦੇ ਟੁੱਟਣ ਜਾਂ ਇੰਜ ਕਹਿ ਲਓ ਕਿ ਪੰਜਾਬ ਦੇ ਵਿੱਚੋਂ ਪੈਪਸੂ ਨਿਕਲਣ ਅਤੇ ਫਿਰ ਵਾਪਸ ਪੰਜਾਬ ਦੇ ਵਿੱਚ ਸ਼ਾਮਲ ਕਿਤੇ ਜਾਣ ਦੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਪਟਿਆਲੇ ਦੇ ਨਾਲ ਦੀ ਜਿਹੜੀ ਇੱਕ ਕਹਾਣੀ ਉਹ ਸਾਂਝੀ ਹੋਈ ਹੈ, ਉਸ ਸਮੇਂ ਦਾ ਜਿਹੜਾ ਕਲਚਰ ਸੀ ਉਹਦੇ ਬਾਰੇ ਗੱਲਾਂ ਕੀਤੀਆਂ ਹੈਗੀਆਂ, ਔਰ ਥੋੜ੍ਹੀ ਬਹੁਤ ਪੋਲੀਟੀਕਲੀ ਕਿਸ ਤਰੀਕੇ ਦੇ ਨਾਲ ਪੋਲੀਟਿਕਸ ਜਿਹੜੀ ਉਸ ਵਕਤ ਕਿਵੇਂ ਕੰਮ ਕਰਦੀ ਸੀਗੀ ਅਤੇ ਹੁਣ ਵੀ ਉਹ ਕਿਵੇਂ ਇੰਪੈਕਟ ਕਰਦੀ ਹੈਗੀ ਹੈ। ਔਰ ਇਹ ਵੱਖਰੀ ਜੀ ਆਪਣੇ ਆਪ ਦੇ ਵਿੱਚ ਇਹ ਸਟੇਟ ਸੀਗੀ ਪੈਪਸੂ। ਉਮੀਦ ਹੈਗੀ ਹੈ ਕਿ ਹੁਣ ਤੁਹਾਨੂੰ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਯਾਨੀ ਪੈਪਸੂ ਦੇ ਇਤਿਹਾਸ ਦੀ ਇਹ ਸਾਰੀ ਰਿਪੋਰਟ ਜਿਹੜੀ ਹੈ ਹੁਣ ਉਹ ਜਾਣਕਾਰੀ ਸਾਰੀ ਇਸ ਰਿਪੋਰਟ ਦੇ ਜ਼ਰੀਏ ਮਿਲ ਗਈ ਹੋਏਗੀ। ਫਿਲਹਾਲ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚਾਹੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਸੇ ਕਿਸਮ ਦੇ ਵੱਖੋ ਵੱਖਰੇ ਜੇ ਵਿਸ਼ੇ ਹੁੰਦੇ ਨੇ ਜਿਹੜੇ ਪੰਜਾਬ ਪੰਜਾਬੀਅਤ ਦੇ ਨਾਲ ਜੁੜੇ ਹੋਏ ਪੰਜਾਬ ਦੇ ਲੋਕਾਂ ਦੇ ਨਾਲ ਜੁੜੇ ਹੋਏ ਉਹ ਜਿਹੜੇ ਵਿਸ਼ੇ ਹੁੰਦੇ ਨੇ ਤੁਹਾਡੇ ਤੱਕ ਲੈ ਕੇ ਆਉਂਦੇ। ਉਮੀਦ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਵੀ ਤੁਹਾਨੂੰ ਚੰਗਾ ਲੱਗਿਆ ਹੋਏਗਾ। ਦਿਓ ਇਜਾਜ਼ਤਾਂ, ਧੰਨਵਾਦ।

ਖਾਨ ਪੈਣੀ ਦਾ ਇਹੀ ਗਾਣਾ ਮੈਨੂੰ ਥੋੜਾ ਜਿਹਾ ਆਫ ਬੀਟ ਜਿਹਾ ਲੱਗਿਆ, ਪਰ ਪ੍ਰੋਗਰਾਮ ਪੜਦਾ ਵੇ ਪੜਦਾ ਦੇ ਵਿੱਚ ਅੱਜ ਦੇ ਦਿਨ ਆਫ ਬੀਟ ਗਾਣੇ ਨਹੀਂ ਹੋਣਗੇ, ਨਵੇਂ ਨਕੋਰ ਗਾਣੇ ਲੈ ਕੇ ਆਏ ਹਾਂ ਤੁਹਾਡੇ ਤੱਕ। ਔਰ ਪ੍ਰੋਗਰਾਮ ਦੇ ਵਿੱਚ ਕੁਝ ਇੱਕ ਟ੍ਰੇਲਰਸ ਦੀ ਵੀ ਗੱਲ ਕਰਨੀ ਹੈ। ਆ ਜਾਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਇਸ ਫਿਲਮਾਂ ਦੇ ਨਾਲ ਜੁੜੇ, ਫਿਲਮਾਂ ਦੀ ਜਾਣਕਾਰੀਆਂ ਦੇ ਨਾਲ ਜੁੜੇ ਪ੍ਰੋਗਰਾਮ ਦੀ। ਕੁਰਾਲਾ ਮਾਨ ਦਾ ਵੀ ਨਵਾਂ ਗਾਣਾ ਆ ਗਿਆ, ਸੁਣਦੇ ਹਾਂ ਉਹ। ਹੋਪਫੁਲੀ ਇਹਦੇ 'ਚ ਥੋੜ੍ਹੀ ਜਿਹੀ ਬੀਟ ਹੋਵੇ, ਲਾ ਦੇਸੀ ਕਰੂ ਦਾ ਹੈ।

ਕੁਰਾਲਾ ਮਾਨ ਦਾ, ਨਾਲੇ ਉਸਤਾਦ ਬੱਬੂ ਮਾਨ ਦਾ ਵੀ ਗਾਣਾ ਸੁਣਦੇ ਚੱਲੋ। ਹੁਣ ਮਾਨ ਮਾਨ ਇਕੱਠੇ ਜੁੜੇ ਰਹੇ ਨੇ ਅਤੇ ਰਿਸ਼ਤੇਦਾਰ ਗਾਣਾ ਆਇਆ, ਬਸ ਸੁਣਨਾ ਹੀ ਸੀਗਾ ਵੀ ਕਿਹੋ ਜਿਹਾ। ਅਤੇ ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਣਕਾਰੀਆਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪ੍ਰੋਗਰਾਮ ਪੜ੍ਹਦਾ ਬੇ ਪੜ੍ਹਦਾ ਰੇਡੀਓ, ਹਾਂਜੀ 167।

0: ਬੱਬੂ ਮਾਨ ਸੜਕਾਂ 'ਤੇ ਰਹਿ ਰਹੇ ਲੋਕਾਂ ਦਾ ਕੀ ਕਹਿੰਦੇ ਹੁੰਦੇ ਆ ਮਸੀਹਾ। ਸੋ ਉਹਨਾਂ ਦੇ ਲਈ ਇੱਕ ਸਪੈਸ਼ਲ ਰੋਡ ਟਰੈਕ ਤਿਆਰ ਕੀਤਾ ਗਿਆ ਜੀ। ਲਓ ਜੀ, ਸੜਕਾਂ ਦੇ ਉੱਤੇ ਆ ਜਿਵੇਂ ਕਹਿ ਲਈਏ ਕਿ ਲੇਮੈਨ ਵਾਲੀ, ਇਹਦੇ 'ਚ ਕਿਹੜੀ ਗੱਲ ਹੈਗੀ ਹੈ ਸੰਗ ਸ਼ਰਮ ਦੀ? ਹੁਣ ਲੇਮੈਨ ਦਾ ਹੀਰੋ ਜਿਹੜਾ ਹੈ ਸਾਊਥ ਦੇ ਵਿੱਚ ਯਸ਼ ਵੀ ਹੈਗਾ, ਪਰ ਕਮਾਲ ਹੀ ਕਰਤੀ KGF ਵਾਲੇ ਯਸ਼ ਦੀ ਫਿਲਮ ਲੇਡੀਜ਼ ਐਂਡ ਲੇਡੀਜ਼ ਦੇ ਨਾਮ ਦੇ ਨਾਲ ਜਿਹੜਾ ਇੱਕ ਟੀਜ਼ਰ ਆਇਆ ਹੈਗਾ। ਫਿਲਮ ਤਾਂ ਖੈਰ ਜਿਹੋ ਜਿਹੀ ਵੀ ਹੋਊਗੀ ਸੋ ਹੋਊਗੀ, ਟੌਕਸਿਕ ਹੈ ਫਿਲਮ, ਟੌਕਸਿਕ ਹੈ, ਪਰ ਇਹਦਾ ਜਿਹੜਾ ਇੱਕ ਟੀਜ਼ਰ ਹੈ ਜਾਂ ਇੱਕ ਥੋੜ੍ਹਾ ਜਿਹਾ ਐਗਜ਼ਾਮਪਲ ਹੈ, ਉਹਨੂੰ ਮੈਂ ਹਾਫ ਹੀ ਸੁਣਾ ਸਕਦਾ ਤੁਹਾਨੂੰ, ਕਿਉਂਕਿ ਬਾਕੀ ਦਾ ਹਾਫ ਸੁਣਾਇਆ ਨਹੀਂ ਜਾ ਸਕਦਾ। ਫਿਲਹਾਲ ਸੁਣ ਲਓ ਉਹ ਪਹਿਲਾਂ ਟੌਕਸਿਕ। ਅੱਛਾ, ਸ਼ੁਰੂਆਤ ਦੇ ਵਿੱਚ ਲਿਖਿਆ ਹੋਇਆ ਇਹ ਆ ਰਿਹਾ ਹੈ ਕਿ ਆਹ ਜਿਹੜਾ ਟਾਈਪਿੰਗ ਹੋ ਰਹੀ ਹੈ, ਟੈਂ ਟੈਂ ਟੈਂ, ਕਿਡਜ਼ ਸਟੇ ਅਵੇ, ਪੇਰੈਂਟਸ ਮੇਕ ਸ਼ੋਰ ਯੂਅਰ ਕਿਡਜ਼ ਸਟੇ ਅਵੇ, ਗ੍ਰੈਂਡ ਪੇਰੈਂਟਸ ਮੇਕ ਸ਼ੋਰ ਯੂਅਰ ਕਿਡਜ਼ ਸਟੇ ਅਵੇ, ਯਾਨੀ ਤੁਹਾਡੇ ਬੱਚਿਆਂ ਦੇ ਬੱਚੇ, ਅਤੇ ਜਿਹੜੇ ਅੱਗੇ ਆਉਂਦੇ ਨੇ ਗ੍ਰੇਟ ਗ੍ਰੈਂਡ ਪੇਰੈਂਟਸ, ਵਾਚ ਐਟ ਯੂਅਰ ਓਨ ਰਿਸਕ।
1: Love. Love makes monsters of women. It is a beautiful illusion if one understands the depth of its deception. And yet here we are. Fighting for his scraps of devotion.
2: Ladies and ladies, ek ek karke aaoge ya ek saath aaoge?
0: ਬਸ ਇੰਨਾ ਕੀ ਸੁਣਾ ਸਕਦਾ। ਹੁਣ ਇਹਦੇ 'ਚ ਹੋਇਆ ਇਹ ਹੈ ਕੰਮ ਕਿ ਜਿਹੜਾ ਲੇਡੀਜ਼ ਐਂਡ ਲੇਡੀਜ਼ ਨਾਮ ਦੇ ਨਾਲ ਟੌਕਸਿਕ ਦਾ ਇੱਕ ਟੀਜ਼ਰ ਆਇਆ। ਇੱਕ ਤਾਂ ਮੈਂ ਫਿਲਮ ਦੇ ਵਿੱਚ ਮੈਨੂੰ ਲੱਗਿਆ ਸੀਗਾ ਕਿ ਯਸ਼ ਦੀ ਫਿਲਮ ਹੋਏਗੀ, ਪਰ ਯਸ਼ ਤੋਂ ਇਲਾਵਾ ਇਹ ਚਾਰ ਚਾਰ ਪੰਜ ਪੰਜ ਐਕਟਰੈਸ ਦੀ ਫਿਲਮ ਵੀ ਹੈ। ਇਹ 'ਚ ਨਯਨਤਾਰਾ ਹੈ, ਇਹਦੇ 'ਚ ਕਿਆਰਾ ਅਡਵਾਨੀ ਹੈ, ਇਹ 'ਚ ਤਾਰਾ ਸੁਧਾਰੀ ਹੈ, ਜਿਹਦੇ ਕਰਕੇ ਮੈਂ ਫਿਲਮ ਵੀ ਦੇਖਣੀ ਹੈ। ਹੁਮਾ ਕੁਰੇਸ਼ੀ ਹੈ, ਕਮਾਲ ਦੀਆਂ ਐਕਟਰੈਸ, ਔਰ ਰੁਕਮਨੀ ਇਹ ਸਾਊਥ ਦੀ ਐਕਟਰੈਸ ਹੈ। ਸੋ ਪੰਜ ਐਕਟਰੈਸ ਤਾਂ ਇਹ ਹੈਗੀਆਂ, ਬਾਕੀ ਉਸ ਤੋਂ ਇਲਾਵਾ ਵੀ ਹੀਰੋਇਨ ਕਹਿ ਸਕਦੇ ਹਾਂ, ਪੰਜ ਤਾਂ ਹੀਰੋਇਨ ਨੇ, ਐਕਟਰੈਸ ਤਾਂ ਉਸ ਤੋਂ ਇਲਾਵਾ ਹੋਰ ਵੀ ਹੈਗੀਆਂ ਨੇ। ਪਰ ਹੁਣ ਜੇ KGF ਤੋਂ ਬਾਅਦ ਇੰਨੇ ਟਾਈਮ ਬਾਅਦ ਯਸ਼ ਆ ਰਹੇ ਹੈ ਤਾਂ ਕੁਛ ਤਾਂ ਲੈ ਕੇ ਆ ਹੀ ਰਿਹਾ, ਉਡੀਕ ਹੈਗੀ ਹੈ ਵੈਸੇ। ਅੱਛਾ, ਇੱਕ ਇਹ ਇੱਕ ਟੀਜ਼ਰ ਆਇਆ ਸੀਗਾ ਅੱਜ ਤੋਂ 8-9 ਦਿਨ ਪਹਿਲਾਂ ਸ਼ਰਧਾ ਕਪੂਰ ਦਾ। ਕਿੰਨੇ ਸਾਲ ਹੋ ਗਏ ਸ਼ਰਧਾ ਕਪੂਰ ਵੀ ਫਿਲਮਾਂ 'ਚ ਐਕਟਿੰਗ ਕਰਦੀ ਹੁੰਦੀ ਸੀ, ਹੁਣ ਤਾਂ ਭੁੱਲ ਹੀ ਗਏ। ਰਣਦੀਪ ਹੁੱਡਾ ਅਤੇ ਸ਼ਰਧਾ ਕਪੂਰ ਦੀ ਫਿਲਮ ਆ ਰਹੀ ਹੈ ਈਠਾ। ਹੁਣ ਇਹ ਵੀ ਆਰ ਐਵਰੀ ਵਨ ਨੋ ਕਿ ਸ਼ਰਧਾ ਕਪੂਰ ਇੱਕ ਹਾਰਡ ਕੋਰ ਜਿਹੜੀ ਮਰਾਠਣ ਹੈਗੀ ਹੈ, ਅਤੇ ਈਠਾ ਕਿਹਾ ਜਾ ਰਿਹਾ ਕਿ ਇੱਕ ਬਾਇਓਪਿਕ ਹੈਗੀ ਹੈ ਮਰਾਠੀ ਦੀ ਇੱਕ ਮਸ਼ਹੂਰ ਡਾਂਸਰ ਦੇ ਉੱਤੇ ਹੈਗੀ ਹੈ। ਥੋੜ੍ਹਾ ਥੋੜ੍ਹਾ ਜਿਹਾ ਤੁਹਾਨੂੰ ਇਹ ਵੀ ਲੱਗੂਗਾ ਕਿ ਈਠਾ ਅਤੇ ਜਿਹੜੀ ਇੱਕ ਗੰਗੂਬਾਈ ਕਾਠੀਆਵਾੜ ਸੀਗੀ, ਕਾਠੀਆਵਾੜ ਦੀ ਜਿਹੜੀ ਗੰਗੂਬਾਈ ਹੁੰਦੀ ਸੀ, ਆਲੀਆ ਭੱਟ ਦੀ ਉਹ ਫਿਲਮ ਆਈ ਸੀ, ਉਹਦੇ ਵਰਗਾ ਇਹ ਤੁਹਾਨੂੰ ਲੱਗੂਗਾ। ਬਟ ਇਹ ਕਿਹਾ ਜਾ ਰਿਹਾ ਕਿ ਨਹੀਂ, ਉਹੋ ਜਿਹੀ ਨਹੀਂ ਹੈਗੀ, ਥੋੜ੍ਹੀ ਡਿਫਰੈਂਟ ਹੈ। ਅੱਛਾ, ਹੁਮਾ ਕੁਰੇਸ਼ੀ ਦਾ ਇੱਕ ਤਾਂ ਇਹ ਹੋ ਗਿਆ ਯਸ਼ ਵਾਲੀ ਫਿਲਮ ਟੌਕਸਿਕ ਦਾ ਟੀਜ਼ਰ, ਪਲੱਸ ਹੁਮਾ ਕੁਰੇਸ਼ੀ ਦੀ ਅੱਜ ਕੱਲ੍ਹ ਚਰਚਾ ਚੱਲ ਰਹੀ ਹੈ, ਉਹਨਾਂ ਦੇ ਆਪਣੇ ਭਰਾ ਦੇ ਨਾਲ ਇੱਕ ਫਿਲਮ ਆਈ ਹੈ ਹੁਮਾ ਕੁਰੇਸ਼ੀ ਅਤੇ ਸਾਕਿਬ ਸਲੀਮ ਦੀ, ਬੇਬੀ ਡੂ ਡਾਈ ਡੂ, ਬੇਬੀ ਸ਼ੱਕ ਡੂ ਡੂ ਡੂ ਡੂ ਡੂ ਡੂ, ਉਹ ਨਹੀਂ, ਬੇਬੀ ਡੂ ਡਾਈ ਡੂ ਡਾਈ ਡੂ। ਸੋ ਕਰੇਗੀ ਮਰੇਗੀ ਔਰ ਫਿਰ ਕਰੇਗੀ, ਹਿੰਦੀ ਮੇਂ ਇਹ ਟਾਈਟਲ ਹੈ, ਆ ਰਹੀ ਹੈ 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇਂ। ਅੱਜ ਰਿਲੀਜ਼ ਹੋ ਰਹੀ ਹੈ, ਕੈਲੰਡਰ ਅੱਗੇ ਚੱਲ ਕੇ ਮੈਂ ਦੱਸਣਾ ਹਾਲੇ ਤੁਹਾਨੂੰ। ਇੱਕ ਜਿਹੜੀ ਟਾਈਟਲ ਅਨਾਊਂਸਮੈਂਟ ਹੋਈ ਸੀਗੀ ਉਹ ਚੌਹਾਨ ਦੀ ਹੋਈ ਸੀ, ਇਹ ਸੀ ਅਜੇ ਦੇਵਗਨ ਦੀ ਕਾਫੀ ਜ਼ਿਆਦਾ ਦੇਰ ਤੋਂ ਉਡੀਕੀ ਜਾ ਰਹੀ ਫਿਲਮ ਹੈ ਚੌਹਾਨ। ਕਹਿੰਦੇ ਨੇ ਕਿ ਜਿਵੇਂ ਇੱਕ ਮਾੜਾ ਦੌਰ ਸੀਗਾ ਹਿੰਦੀ ਫਿਲਮ ਇੰਡਸਟਰੀ ਦਾ, ਤਾਂ ਅਜੇ ਦੇਵਗਨ ਦੀ ਹੀ ਇੱਕ ਫਿਲਮ ਆਈ ਸੀ ਕਿਹੜੀ, ਉਹ ਮਰਾਠਿਆਂ ਦੇ ਉੱਤੇ ਉਹਨੇ ਤਾਰਤਾ ਸੀਗਾ ਕੰਮ ਸਾਰਾ ਦਾ ਸਾਰਾ। ਸੋ ਇਹ ਚੌਹਾਨ ਵੀ ਜਿਹੜੀ ਹੈਗੀ ਹੈ ਇਹ ਵੀ ਵੀਰੂ ਦੇਵਗਨ ਦੇ ਬਰਥ ਐਨੀਵਰਸਰੀ ਦੇ ਉੱਤੇ ਇਹ ਰਿਲੀਜ਼ ਹੋ ਰਹੀ ਹੈਗੀ ਹੈ, ਬਰਥਡੇ ਦੇ ਉੱਤੇ ਰਿਲੀਜ਼ ਹੋਈ ਹੈਗੀ ਹੈ। ਪਹਿਲੀ ਅਕਤੂਬਰ ਨੂੰ ਇਹ ਫਿਲਮ ਰਿਲੀਜ਼ ਹੋਣੀ ਹੈ। ਹੁਣ ਮੈਨੂੰ ਇਹ ਨਹੀਂ ਪਤਾ ਕਿ ਇੱਕ ਤਾਂ 2 ਅਕਤੂਬਰ ਨੂੰ ਇਹਨਾਂ ਦੀ ਅਜੇ ਦੇਵਗਨ ਦੀ ਉਹ ਦੂਜੀ ਵੀ ਆ ਰਹੀ ਸੀਗੀ, ਕਿਹੜੀ ਸੀ 2 ਅਕਤੂਬਰ, ਪਣਜੀ ਦ੍ਰਿਸ਼ਯਮ 3, ਉਹਦਾ ਵੀ ਮੈਂ ਕਿਤੇ ਟੀਜ਼ਰ ਦੇਖਿਆ ਸੀਗਾ, ਅਤੇ ਆ ਵੀ ਹੈਗੀ ਹੈ ਚੌਹਾਨ। ਸੋ ਇਹ ਕੀ ਕਰਨਗੇ ਹੁਣ, 1 ਅਤੇ 2 ਅਕਤੂਬਰ ਨੂੰ ਹੀ ਸਾਰਾ ਕੁਛ ਹੋ ਜਾਣਾ ਹੈਗਾ। ਅਤੇ ਐਲਫਾ ਵੀ ਜਿਹੜੀ ਹੈਗੀ ਹੈ ਉਹ ਵੀ ਫਿਰ ਹੁਣ ਰਿਲੀਜ਼ ਹੋ ਹੀ ਗਈ ਹੈ, ਐਲਫਾ ਸ਼ਰਵਰੀ ਬਾਗ ਅਤੇ ਆਲੀਆ ਭੱਟ ਦੀ ਫਿਲਮ। ਵੈਸੇ ਐਲਫਾ ਦੀ ਸਭ ਤੋਂ ਵੱਧ ਪ੍ਰਮੋਸ਼ਨ ਤਾਂ ਸਮੇਂ ਰਹਿਣਾ ਨੇ ਹੀ ਕੀਤੀ ਹੈ, ਉਹਦੇ ਸ਼ੋਅ ਦੇ ਉੱਤੇ, ਇੰਡੀਆਜ਼ ਗੋਟ ਲੇਟੈਂਟ ਦੇ ਉੱਤੇ ਆ ਕੇ ਇਹਨਾਂ ਨੇ ਜਿਹੜਾ ਉਹ ਕੀਤਾ। ਉਹਦੇ ਤੋਂ ਬਾਅਦ ਆਲੀਆ ਭੱਟ ਵੀ ਪਾਪੂਲਰ ਹੋ ਗਈ, ਨਹੀਂ ਤਾਂ ਆਲੀਆ ਭੱਟ ਦੇ ਵੀ ਫੈਨ ਮਿਲ ਹੀ ਗਏ ਕਾਫੀ ਹੱਦ ਤੱਕ। ਹਿੰਦੀ ਫਿਲਮਾਂ ਦਾ ਇਹ ਹੈਗਾ, ਇੰਗਲਿਸ਼ ਫਿਲਮਾਂ ਦੇ ਵਿੱਚ ਓਡੀਸੀ, ਅਤੇ ਓਡੀਸੀ ਦਾ ਟ੍ਰੇਲਰ ਤਾਂ ਅੱਜ ਕੱਲ੍ਹ ਥੀਏਟਰਸ ਦੇ ਵਿੱਚ ਵੀ ਆਉਂਦਾ ਕੋਈ ਫਿਲਮ ਦੇਖਣ ਜਾਂਦੇ ਹੋ ਤਾਂ, ਅਤੇ ਰਨਰ ਅਤੇ ਸਪਾਈਡਰਮੈਨ ਬੱਚਿਆਂ ਦੇ ਲਈ। ਸੋ ਇਹ ਫਿਲਮਾਂ ਜਿਹੜੀਆਂ ਹੈਗੀਆਂ, ਬੱਚਿਆਂ ਨੂੰ ਬਈ ਵੈਲਕਮ ਫਿਲਮ ਨਾ ਦਿਖਾਉਣ ਲੈ ਕੇ ਜਾਇਓ ਛੁੱਟੀਆਂ ਦੇ ਵਿੱਚ, ਜੇ ਤੁਹਾਨੂੰ ਲੱਗਦਾ ਕਿ ਵੈਲਕਮ ਉਹੋ ਜਿਹੀ ਫਿਲਮ ਹੈ, ਉਹੋ ਜਿਹੀ ਫਿਲਮ ਨਹੀਂ ਹੈਗੀ ਬੱਚਿਆਂ ਦੇ ਲਈ, ਬਿਲਕੁਲ ਨਹੀਂ ਹੈਗੀ ਇਹੋ ਜਿਹੀ ਫਿਲਮ। ਪ੍ਰੋਗਰਾਮ ਚੱਲ ਰਿਹਾ ਪਰਦਾ ਬੇਪਰਦਾ, ਐਕਟਿੰਗ ਦੇ ਮਾਮਲੇ 'ਚ ਤਾਂ ਵੱਡੇ ਵੀ ਡਰ ਜਾਣਗੇ ਇਹ ਫਿਲਮ ਦੇਖ ਕੇ।

ਕਹਾਣੀ ਇਹ ਹੈ ਕਿ ਇਹ ਵੈਲਕਮ ਟੂ ਜੰਗਲ ਦਾ ਗਾਣਾ ਹੈਗਾ। ਹੁਣ ਫਿਲਮ ਜਿਹੋ ਜਿਹੀ ਮਰਜ਼ੀ ਹੋਊਗੀ, ਕਹਾਣੀ ਇਹ ਹੈ, ਇਹ ਆਨੰਦ ਰਾਜ ਆਨੰਦ, ਮਤਲਬ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ 90s ਦੇ ਦੌਰ 'ਚ ਬੜੇ ਕਮਾਲ ਦੇ ਮਿਊਜ਼ਿਕ ਇਹਨਾਂ ਨੇ ਦਿੱਤੇ ਸੀ, ਯੇ ਜੋ ਤੇਰੀ ਪਾਇਆ ਲੋਕੀ ਛਨ ਛਨ ਐ ਜੇ। ਅੱਛਾ, ਇਹਨਾਂ ਦੇ ਉੱਤੇ ਨਾ ਇੱਕ ਪੂਰਾ ਦਾ ਪੂਰਾ ਆਪਾਂ ਐਪੀਸੋਡ ਵੀ ਕੀਤਾ ਹੋਇਆ, ਸੱਚ ਮੇਰੇ ਯਾਦ ਆ ਗਿਆ, ਵਾਕਮੈਨ ਸ਼ੋਅ ਕੀਤਾ ਹੋਇਆ ਆਨੰਦ ਰਾਜ ਆਨੰਦ 'ਤੇ। ਤਾਂ ਤੁਸੀਂ ਜੇ ਪੋਡਕਾਸਟ ਸੈਕਸ਼ਨ 'ਚ ਜਾਓਗੇ ਤਾਂ ਵਾਕਮੈਨ ਸ਼ੋਅ ਦੇ ਸੈਗਮੈਂਟ 'ਚ ਤੁਹਾਨੂੰ ਸ਼ਾਇਦ ਹਲੇ ਵੀ ਮਿਲ ਜਾਵੇ ਆਨੰਦ ਰਾਜ ਆਨੰਦ ਦਾ। ਕਈ ਮਹੀਨੇ ਪਹਿਲਾਂ ਤਾਂ ਮੈਂ ਦੇਖਿਆ ਸੀਗਾ, ਸ਼ੋਅ ਕਰਦੇ ਕਰਦੇ ਮੈਂ ਦੁਬਾਰਾ ਚੈੱਕ ਕਰ ਲੈਂਦਾ। ਅਤੇ ਆਨੰਦ ਰਾਜ ਆਨੰਦ ਨੇ ਇਹਦਾ ਮਿਊਜ਼ਿਕ ਤਿਆਰ, ਆ ਮਿਊਜ਼ਿਕ ਪੀਸ ਤਿਆਰ ਕੀਤਾ ਹੋਇਆ ਸੀ, ਕਿਤੇ ਨਹੀਂ ਫਿੱਟ ਹੋ ਰਿਹਾ ਇਸ ਫਿਲਮ ਦੇ ਵਿੱਚ, ਬਸ ਕਿਤੇ ਨਾ ਕਿਤੇ ਕੁਛ ਨਾ ਕੁਛ ਕਰਕੇ ਕਿਵੇਂ ਨਾ ਕਿਵੇਂ ਜ਼ਬਰਦਸਤੀ ਸੀਨ ਕ੍ਰੀਏਟ ਕਰਕੇ ਫਿੱਟ ਕਰਤਾ। ਆ ਆਵਾਜ਼ ਸੁਣੋ ਫੀਮੇਲ, ਹੁਣ ਮੈਂ ਕੀ ਦੱਸਾਂ ਤੁਹਾਨੂੰ ਇਹਦੇ ਬਾਰੇ। ਮਹਾਰਾਸ਼ਟਰ ਦੇ CM ਨੇ ਦਵਿੰਦਰ ਫੜਨਵੀਸ, ਉਹਨਾਂ ਦੀ ਵਾਈਫ ਹੈਗੀ, ਉਹ ਵਿਚਾਰੀ ਮਤਲਬ ਉਹਨੂੰ ਚਾਹੀਦਾ ਕਿ ਸੋਸ਼ਲ ਮੀਡੀਆ ਦੇ ਉੱਤੇ ਉਹ ਆਉਂਦੀ ਰਹਿੰਦੀ ਹੈ, ਇੱਕ ਵਾਰ ਉਹ ਆਪਣੀ ਆਊਟਫਿੱਟ ਦੇ ਲੈ ਕੇ ਚਰਚਾ 'ਚ ਸੀਗੀ, ਯੋਗਾ ਡੇ ਮਨਾ ਰਹੇ ਸੀ, ਪਤਾ ਨਹੀਂ ਕੀ ਸੀਗਾ, ਉਹਦੀ ਆਊਟਫਿੱਟ ਬਹੁਤ ਜ਼ਿਆਦਾ ਰਿਵੀਲਿੰਗ ਸੀ, ਮਤਲਬ ਸ਼ੀ ਇਜ਼ ਟੂ ਮੱਚ ਸੋਸ਼ਲ ਮੀਡੀਆ ਸੇਵੀ, ਅਤੇ ਉਹਨੂੰ ਚਾਹੀਦੀ ਹੈ ਉਹ ਥੋੜ੍ਹੀ ਜਿਹੀ ਲਾਈਮਲਾਈਟ। ਹੁਣ ਉਹਦੇ ਤੋਂ ਗਵਾਇਆ ਗਿਆ ਹੈ ਗਾਣਾ, ਫੀਮੇਲ ਪਾਰਟ, ਔਰ ਉਹਨੂੰ ਬਹੁਤ ਜ਼ਿਆਦਾ ਇਫੈਕਟ ਦੇ ਕੇ ਟੈਕਨੋ ਟੁਕਨੋ ਜੇ ਜਿੰਨਾ ਕੁ ਮਤਲਬ ਉਹਨੂੰ ਰਿਵਰਬ ਔਰ ਜਿੰਨਾ ਕੁ ਵੀ ਉਹਨੂੰ ਉਹਦੇ 'ਤੇ ਆਟੋ ਟਿਊਨ ਲਗਾ ਸਕਦੇ ਸੀਗੇ, ਉਹਨਾਂ ਨੇ ਲਗਾ ਕੇ ਉਹ ਆਡੀਓ ਦਿੱਤੀ ਹੈ। ਮਤਲਬ ਜੇ ਮੈਂ ਦਿਨ 'ਚ 10 ਵਾਰ ਵੀ ਹਜ਼ਰ ਹੋਵੇ ਤਾਂ ਮੈਂ ਇਹ ਅੰਮ੍ਰਿਤਾ ਫੜਨਵੀਸ ਦੀ ਆਵਾਜ਼ ਸੁਣ ਲੂੰਗਾ। ਓਹ ਯਾਰ, ਬੇਸਿਕਲੀ ਨਾ ਇਹ ਇੱਕ ਕਸ਼ਮੀਰੀ ਫੋਕ ਸੌਂਗ ਤੁਸੀਂ ਕਹਿ ਸਕਦੇ ਹੋ, ਰਕਸ਼ਦਾ ਰਕਸ਼ਦਾ, ਇਹ ਉਹਦਾ ਮਿਊਜ਼ਿਕ ਚੱਕਿਆ ਹੋਇਆ ਆਨੰਦ ਰਾਜ ਆਨੰਦ ਨੇ, ਕਿਉਂਕਿ ਪੰਜਾਬੀ ਬੰਦਾ ਅਤੇ ਨੌਰਥ ਇੰਡੀਅਨ ਮਿਊਜ਼ਿਕ ਤੋਂ ਚੰਗੀ ਤਰ੍ਹਾਂ ਵਾਕਫ ਹੈਗਾ। ਹੁਣ ਜਿਵੇਂ ਝੁੰਬਰੋ ਝੁੰਬਰੋ ਉਹ ਕਰਕੇ ਗਾਣਾ ਹੈਗਾ ਨਾ, ਅਤੇ ਜੇ ਉੱਦਾਂ ਦਾ ਗਾਣੇ ਵਰਗਾ ਇਹਨਾਂ ਨੇ ਕੁਝ ਸੋਚਿਆ ਹੋਣਾ ਵੀ ਕਿਸੇ ਟਾਈਮ ਦੇ ਉੱਤੇ ਵੀ ਉੱਦਾਂ ਦਾ ਇੱਕ ਮੈਂ ਬਣਾਊਂਗਾ ਗਾਣਾ। ਅਤੇ ਇਹ ਜਿਹੜਾ ਰਕਸ਼ਦਾ ਰਕਸ਼ਦਾ ਕਰਕੇ ਕਸ਼ਮੀਰੀ ਗਾਣਾ ਸੀਗਾ, ਉਹਦਾ ਮਿਊਜ਼ਿਕ ਇਹਨਾਂ ਨੇ ਐਜ਼ ਇਟ ਇਜ਼ ਚੱਕ ਕੇ ਬਸ ਉਹਦਾ ਪੰਜਾਬੀ ਇੱਕ ਤਰੀਕੇ ਦੇ, ਪੰਜਾਬੀ ਕਹਿਤਾ ਹਿੰਦੀ ਗਾਣਾ ਉਹਦਾ ਕਿਸੇ ਤਰੀਕੇ ਦੇ ਨਾਲ ਪਾਤਾ। ਤੁਸੀਂ ਜਦੋਂ ਇੰਸਟਰੂਮੈਂਟਸ ਵੀ ਸੁਣਦੇ ਹੋ ਤੁਹਾਨੂੰ ਸਾਫ਼ ਪਤਾ ਲੱਗਦਾ ਬਈ ਪਹਾੜੀ ਇੰਸਟਰੂਮੈਂਟਸ ਨੇ, ਆਹ ਬੇਸਿਕਲੀ ਉਹ ਪਾਰਟ ਹੈ ਉਹਦਾ।

ਇਹੋ ਜਿਹੀ ਕੁਛ ਹੈਗਾ ਹੋਕਸ ਬੁਕਸ ਐਨੀਵੇਜ਼ ਤੇ ਮਤਲਬ ਕਹਿਣ ਦਾ ਭਾਵ ਇਹ ਸੀਗਾ ਕਿ ਵਾਚ ਜੰਗਲ ਵੈਲਕਮ ਟੂ ਜੰਗਲ ਐਟ ਯੂਰ ਓਨ ਰਿਸਕ ਮੈਂ ਤਾਂ ਸਿਰਫ ਗਾਣਾ ਹੀ ਸੁਣਾ ਸਕਦਾ ਪਰਦਾ ਬੇਪਰਦਾ ਪ੍ਰੋਗਰਾਮ ਹੀ ਕਰ ਸਕਦੇ ਹਾਂ ਤੁਹਾਨੂੰ ਅੱਜ ਦਾ ਕੈਲੰਡਰ ਦੱਸਦੇ ਹਾਂ ਫਿਰ ਕੀ ਕੁਛ ਫਿਲਮਾਂ ਆਉਣ ਜਾ ਰਹੀਆਂ ਅਤੇ ਨਾਲੇ ਕਿਹੜੀ ਕਿਹੜੀ ਫਿਲਮ ਨੇ ਕਿੰਨਾ ਕਿੰਨਾ ਕਮਾਇਆ ਔਰ ਨੌਰਥ ਇੰਡੀਅਨ ਸੀ ਆਹ ਸਾਊਥ ਇੰਡੀਅਨ ਕਿਸ ਕਿਸ

ਇਹ ਵੀ ਵੈਲਕਮ ਟੂ ਜੰਗਲ ਦਾ ਗਾਣਾ ਹੈ ਗਿਸ ਗਿਸ ਗਿਸ ਕਰਕੇ ਸਾਊਥ ਇੰਡੀਅਨ ਤੇ ਭੋਜਪੁਰੀ ਫਲੇਵਰ ਦੇਣ ਦੀ ਕੋਸ਼ਿਸ਼ ਕੀਤੀ ਉਹ ਯਾਰ ਕੀ ਕੁਛ ਕਰਨਾ ਪੈਂਦਾ ਹੈਗਾ ਫਿਲਮਾਂ ਦੇ ਲਈ ਓਕੇ ਤੇ ਲਓ ਜੀ ਇਹ ਤਾਂ ਗੱਲ ਰਹੀ ਆਪਣੀ ਇਹਨਾਂ ਫਿਲਮਾਂ ਦੀ ਕੈਲੰਡਰ ਦੇ ਵੱਲ ਆਈਏ ਹੁਣ ਤੇ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਿਹੜੀਆਂ ਕਿਹੜੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੁਹਾਨੂੰ ਆਪਾਂ ਉਹਨਾਂ ਦਾ ਕਮਾਈ ਵੀ ਦੱਸ ਦਾਂਗੇ ਜਿਹੜੀਆਂ ਪਿਛਲੇ ਦਿਨਾਂ 'ਚ ਹੋਈਆਂ ਨੇ ਬੇਬੀ ਡੂ ਡਾਈ ਡੂ ਅੱਜ ਦੇ ਦਿਨ ਰਿਲੀਜ਼ ਹੋ ਰਹੀ ਹੈ ਐਲਫਾ ਵੀ ਅੱਜ ਦੇ ਦਿਨ ਹੀ ਰਿਲੀਜ਼ ਹੋ ਰਹੀ ਹੈ ਮਾਈ ਰੈਕਮੈਂਡੇਸ਼ਨ ਗੋ ਫਾਰ ਹੁਮਾ ਕੁਰੇਸ਼ੀ ਡੋਂਟ ਗੋ ਫਾਰ ਕੀ ਨਾਮ ਹੈ ਉਹਦਾ ਕੁੜੀ ਦਾ ਆਲਿਆ ਭੱਟ ਸੋ ਇਹ ਇੰਨੀ ਕੁ ਗਰੰਟੀ ਹੈਗੀ ਹੈ ਕਿ ਉਹਦਾ ਟ੍ਰੇਲਰ ਟੀਜ਼ਰ ਦੇਖ ਕੇ ਬੈਟਰ ਦੈਨ ਦੈਟ ਮਤਲਬ ਐਲਫਾ ਦੇ ਨਾਲੋਂ ਵਧੀਆ ਲੱਗ ਰਹੀ ਹੈਗੀ ਫਾਈਟ ਐਕਸ਼ਨ ਫਿਲਮਾਂ ਬਹੁਤ ਆਉਣੀਆਂ ਨੇ ਇਸ ਸਾਲ ਦੇ ਵਿੱਚ ਸੋ ਡੋਂਟ ਵਰੀ ਅਬਾਊਟ ਦੈਟ ਇੱਕ ਡਿਜੀਟਲ ਰਿਲੀਜ਼ ਹੋ ਰਹੀ ਹੈ ਅਗਲੇ ਹਫ਼ਤੇ ਇੱਕਾ ਜਿਹਦਾ ਟ੍ਰੇਲਰ ਸ਼ਾਇਦ ਤੁਸੀਂ ਦੇਖ ਹੀ ਲਿਆ ਹੋਣਾ ਤਾਰੀਖ ਪਰ ਤਾਰੀਖ ਤਾਰੀਖ ਪਰ ਤਾਰੀਖ ਸਨੀ ਦਿਓਲ ਵਾਲੀ ਸਨੀ ਦਿਓਲ ਇੱਕ ਵਾਰ ਫਿਰ ਤੋਂ ਵਕੀਲ ਦੇ ਕਿਰਦਾਰ ਦੇ ਵਿੱਚ ਆਏ ਨੇ ਅਤੇ ਰਹਿਮਾਨ ਡਕੈਥ ਯਾਨੀ ਕਿ ਅਕਸ਼ੈ ਖੰਨਾ ਜਿਹੜੇ ਨੇ ਕਥਿਤ ਮੁਲਜ਼ਮ ਬਣੇ ਨੇ ਕਥਿਤ ਇਸ ਕਰਕੇ ਕਿਉਂਕਿ ਟ੍ਰੇਲਰ ਦੇ ਵਿੱਚ ਪਤਾ ਨਹੀਂ ਲੱਗਦਾ ਕਿ ਵਾਕਈ ਉਹਨੇ ਉਹ ਕ੍ਰਾਈਮ ਕੀਤਾ ਕਿ ਨਹੀਂ ਕੀਤਾ ਕੋ ਡਰਾਮਾ ਮੂਵੀ ਹੈਗੀ 10 July ਨੂੰ ਡਿਜੀਟਲ ਰਿਲੀਜ਼ ਹੈਗੀ ਔਰ ਐਸੇ ਦਿਨ ਇੰਗਲਿਸ਼ ਦੀ ਹੋਰਰ ਫਿਲਮਾਂ ਦੇ ਵਿੱਚੋਂ ਮੇਰੀ ਫਸਟ ਔਰ ਮੋਸਟ ਹੌਂਟਿਡ ਫਿਲਮ ਜਿਹੜੀ ਸੀ ਈਵਲ ਡੈਡ ਉਹਦਾ ਸੈਕਿੰਡ ਪਾਰਟ ਨਹੀਂ ਕਹਿ ਸਕਦੇ ਹੈਗੇ ਬਟ ਅੱਜ ਦੀ ਦੌਰ ਦੀ ਈਵਲ ਡੈਡ ਆ ਰਹੀ ਹੈਗੀ ਹੈ ਮਤਲਬ ਨਵੇਂ ਦੌਰ ਦੀ ਈਵਲ ਡੈਡ ਇਹ ਵੀ 10 July ਨੂੰ ਰਿਲੀਜ਼ ਹੋਣੀ ਹੈਗੀ ਹੈ ਈਵਲ ਡੈਡ ਬਰਨ ਔਰ 10 July ਨੂੰ ਜਿੱਥੇ ਕੋ ਡਰਾਮਾ ਹੈ ਜਿੱਥੇ ਹੌਂਟਿਡ ਹੋਰਰ ਮੂਵੀ ਹੈ ਉੱਥੇ ਇੱਕ ਕੋਮੇਡੀ ਫਿਲਮ ਵੀ ਰਿਲੀਜ਼ ਹੋ ਰਹੀ ਹੈ ਧਮਾਲ 4 ਸੋ ਇੱਕ ਬਹੁਤ ਵੱਡੀ ਸਟਾਰਕਾਸਟ ਦੇ ਨਾਲ ਅਜੇ ਦੇਵਗਨ ਐਂਡ ਕੰਪਨੀ ਆ ਰਹੇ ਨੇ ਧਮਾਲ 4 ਲੈ ਕੇ ਸਿਨੇਮੈਟਿਕ ਰਿਲੀਜ਼ ਹੈ ਅਤੇ ਇਸੇ ਦਿਨ ਬੱਚਿਆਂ ਨੂੰ ਜੇ ਲੈ ਕੇ ਜਾਣਾ ਤਾਂ ਮੋਆਨਾ ਫਿਲਮ ਜਿਹੜੀ ਆ ਉਹ ਸਕੂਲਾਂ ਦੇ ਵਿੱਚ ਕਿਉਂਕਿ ਛੁੱਟੀਆਂ ਚੱਲ ਰਹੀਆਂ ਨੇ ਇੰਡੀਆ ਦੇ ਵਿੱਚ ਛੁੱਟੀਆਂ ਮੁੱਕ ਗਈਆਂ ਪਰ ਫਿਰ ਵੀ ਪਤਾ ਨਹੀਂ ਮੈਨੂੰ ਇੱਥੇ ਆਸਟ੍ਰੇਲੀਆ 'ਚ ਕਿਤੇ ਲੱਗੀ ਹੈ ਕਿ ਨਹੀਂ ਲੱਗੀ ਇੱਕ ਮਹਾਪ੍ਰਭੂ ਜਗਨਨਾਥ ਫਿਲਮ ਵੀ ਰਿਲੀਜ਼ ਹੋਈ ਹੋਈ ਹੈ ਉਹ ਤੋਂ ਅਗਲੇ ਹਫ਼ਤੇ ਦੇ ਵਿੱਚ ਜਿਹੜਾ 17 July ਵਾਲਾ ਹਫ਼ਤਾ ਹੈਗਾ ਉਹਦੇ 'ਚ ਛੋਟੀਆਂ ਛੋਟੀਆਂ ਫਿਲਮਾਂ ਤਾਂ ਕਈ ਹੈਗੀਆਂ ਨੇ ਆਈ ਡੋਂਟ ਨੋ ਜਾਂ ਤਾਂ ਧਮਾਲ ਤੋਂ ਡਰ ਗਏ ਨੇ ਜਾਂ ਕੀ ਚੱਕਰ ਹੈਗਾ ਇੱਕ ਤਾਂ ਇੰਡੀਆ ਆਪਣਾ ਰਹੂੰ ਮੈਂ ਤੇਰੇ ਰੂਬਰੂ ਇੱਕ ਉੱਤਰ ਦਾ ਪੁੱਤਰ ਇੱਕ ਇੰਡੀਆ ਸਟੋਰੀ ਸੋ ਇਹ ਸਾਰੀਆਂ ਫਿਲਮਾਂ ਹੈਗੀਆਂ ਨੇ ਅਤੇ ਤੇਰਾ ਯਾਰ ਹੂੰ ਮੈਂ ਇਹ ਵੀ ਫਿਲਮ ਛੋਟੀਆਂ ਛੋਟੀਆਂ ਫਿਲਮਾਂ ਨੇ ਔਰ ਇਹਨਾਂ ਦੀ ਮੈਨੂੰ ਸਟਾਰ ਕਾਸਟ ਵੀ ਨਹੀਂ ਪਤਾ ਹੈਗੀ ਕਿਹੋ ਜਿਹੀ ਹੈਗੀ ਹੈ ਦੁਲਹਨੀਆਂ ਲੈ ਆਏਗੀ ਯੇ ਵੋ ਫਲਾਣਾ ਧਿਮਕਾ ਬੱਚਿਆਂ ਦੀਆਂ ਛੁੱਟੀਆਂ NSW ਵਿਕਟੋਰੀਆ ਕੁਇਨਜ਼ਲੈਂਡ ਸਾਰੀਆਂ ਸਟੇਟ 'ਚ ਮੁੱਕ ਜਾਣਗੀਆਂ ਉਹ ਤੋਂ ਬਾਅਦ ਫਿਰ 30 July ਨੂੰ ਰਿਲੀਜ਼ ਹੋਣੀ ਹੈ ਸਪਾਈਡਰਮੈਨ ਬ੍ਰੈਂਡ ਨਿਊ ਡੇ ਔਰ ਵਧੀਆ ਫਿਲਮ ਕਾਫੀ ਉਮੀਦ ਹੈਗੀ ਇਹਦੇ ਤੋਂ ਸਪਾਈਡਰ ਵੂਮੈਨ ਵੀ ਆ ਰਹੀ ਹੈ ਵੈਸੇ ਅਤੇ ਅਗਸਤ ਮਹੀਨੇ ਦੇ ਵਿੱਚ ਸੁਪਰ ਟਰੂਪਰ ਵੀ ਆ ਰਹੀ ਹੈ ਉਹ ਵੀ ਬੱਚਿਆਂ ਦੀ ਹੈਗੀ ਉਹ ਵੀ ਅਗਸਤ ਮਹੀਨੇ 'ਚ ਹੀ ਹੈ ਅਤੇ ਅਗਸਤ ਮਹੀਨੇ ਦੇ ਵਿੱਚ ਵੈਸੇ ਇੰਡੀਪੈਂਡੈਂਸ ਡੇ ਦੇ ਆਸ ਪਾਸ ਵੱਡੀਆਂ ਫਿਲਮਾਂ ਰਿਲੀਜ਼ ਹੁੰਦੀਆਂ ਹੁੰਦੀਆਂ ਨੇ ਜਿਵੇਂ ਦਿਵਾਲੀ 'ਤੇ ਹੁੰਦੀਆਂ ਨੇ ਸਨੀ ਦਿਓਲ ਨੇ ਕਬਜ਼ਾ ਕੀਤਾ ਹੁੰਦਾ ਅਤੇ ਐਤਕੀ ਵੀ 3 ਫਿਲਮਾਂ ਰਿਲੀਜ਼ ਹੋ ਰਹੀਆਂ ਨੇ 13, 14 ਅਤੇ 15 August ਨੂੰ ਇਨਫੈਕਟ 4 ਫਿਲਮਾਂ ਤੁਸੀਂ ਕਹਿ ਲਓ ਵੱਡੀਆਂ ਤਾਂ ਨਹੀਂ ਕਹਿ ਸਕਦੇ ਪਰ ਇੱਕ ਤਾਂ ਬਟਵਾਰਾ ਹੈਗੀ ਹੈ ਬਟਵਾਰਾ 1947 ਇਹ 13 August ਨੂੰ ਰਿਲੀਜ਼ ਹੋਣੀ ਹੈ ਸਨੀ ਦਿਓਲ ਦੀ ਫਿਲਮ ਐਜ਼ ਯੂਜੁਅਲ ਭੇੜੀਆ ਪਾਰਟ 2 ਰਿਲੀਜ਼ ਹੋ ਰਹੀ ਹੈਗੀ ਹੈ ਭੇੜੀਆ ਜਿਹੜੀ ਵਰੁਣ ਧਵਨ ਵਾਲੀ ਤੁਸੀਂ ਪਹਿਲਾਂ ਦੇਖੀ ਸੀਗੀ ਹੋਰਰ ਕੋਮੇਡੀ ਫਿਲਮਾਂ ਕੱਢਣ ਵਾਲੇ ਜਿਹੜੇ ਵਿਜਨ ਬ੍ਰਦਰਸ ਹੈਗੇ ਨੇ ਮੈਡੋਕ ਫਿਲਮ ਜਿਹੜੇ ਲੈ ਕੇ ਆਉਂਦੇ ਨੇ ਉਹ ਹੁਣ ਆ ਰਹੇ ਨੇ ਭੇੜੀਆ 2 ਕਿਹਾ ਜਾ ਰਿਹਾ ਹੈ ਕਿ ਭੇੜੀਆ 2 ਦੇ ਵਿੱਚ ਵਰੁਣ ਧਵਨ ਵੀ ਹੈਗੇ ਨੇ ਅਤੇ ਆਪਣਾ ਆਯੁਸ਼ਮਾਨ ਖੁਰਾਨਾ ਵੀ ਹੈਗੇ ਨੇ ਅਤੇ ਇਹਦੇ 'ਚ ਸਤਰੀ ਵੀ ਦਿਖੇਗੀ ਤੁਹਾਨੂੰ ਯਾਨੀ ਕਿ ਸ਼ਰਧਾ ਕਪੂਰ ਵੀ ਇਹਦੇ ਵਿੱਚ ਹੈਗੀ ਹੈ ਅਤੇ ਇੱਕ ਫਿਲਮ ਜਿਹੜੀ 15 August ਨੂੰ ਹੋਰ ਚੌਥੀ ਵੱਡੀ ਰਿਲੀਜ਼ ਹੋ ਰਹੀ ਹੈ ਚਿਤ੍ਰਾਂਗਦਾ ਸਿੰਘ ਅਤੇ ਭਾਈ ਜਾਨ ਸਲਮਾਨ ਖਾਨ ਦੀ ਫਿਲਮ ਮਾਤਰਭੂਮੀ ਸੋ ਇਹ 3 ਫਿਲਮਾਂ ਸੌਰੀ ਆਰਿਆ ਭੱਟ ਭੇੜੀਆ ਅਤੇ ਮਾਤਰਭੂਮੀ ਓ ਹੋ ਹੋ ਇਹਨਾਂ 3 ਤੋਂ ਇਲਾਵਾ ਜਿਹੜੀ ਮੈਂ ਦੇਖਣੀ ਉਹ 4th ਫਿਲਮ ਹੈ ਉਹ ਹੈਗੀ ਹੈ ਆਵਾਰਾਪਨ ਪਾਰਟ 2 ਇਮਰਾਨ ਹਾਸ਼ਮੀ ਸਾਹਿਬ ਅਤੇ ਇਸ ਵਾਰ ਦਿਸ਼ਾ ਪਾਟਨੀ ਨੂੰ ਲੈ ਕੇ ਆ ਰਹੇ ਨੇ ਆਵਾਰਾਪਨ 2 ਜੇ ਨਾ ਦੇਖੀ ਤਾਂ ਕੀ ਨੋਸਟੈਲਜੀਆ ਨੂੰ ਰੀਲਿਵ ਕੀਤਾ ਤਾਂ ਕੀ ਕੀਤਾ ਸੋ ਇਹ ਫਿਲਮ ਉਸ ਦਿਨ ਰਿਲੀਜ਼ ਹੋਣੀ ਹੈਗੀ ਅਤੇ ਟੌਕਸਿਕ ਜਿਹਦਾ ਟ੍ਰੇਲਰ ਆਪਾਂ ਚਲਾਇਆ ਸੀ ਉਹ 8 August ਦੀ 26 ਨੂੰ ਹੈ ਅਤੇ ਉਹ ਤੋਂ 2 ਦਿਨ ਬਾਅਦ ਈਠਾ
ਸ਼ਰਧਾ ਕਪੂਰ ਦੀ ਇੱਕ ਹੋਰ ਫਿਲਮ ਜਿਹੜੀ ਹੈ ਰਿਲੀਜ਼ ਹੋ ਰਹੀ ਹੈ। ਸੋ ਦਿਸ ਇਜ਼ ਦੀ ਕੈਲੰਡਰ ਫੋਰ ਜੁਲਾਈ ਐਂਡ ਅਗਸਤ। ਬਾਕੀ ਅਗਲਾ ਕੈਲੰਡਰ ਅਗਲੇ ਹਫ਼ਤੇ ਅਗਲੇ ਫੋਰਟਨਾਈਟ ਦੇ ਵਿੱਚ ਤੁਹਾਨੂੰ ਦੱਸ ਦੇਵਾਂਗੇ। ਅਤੇ ਫਿਲਹਾਲ ਨਵੇਂ ਨਵੇਂ ਗਾਣੇ ਚੱਲ ਰਹੇ ਨੇ ਔਰ ਟਾਈਮ ਵੀ ਥੋੜ੍ਹਾ ਹੈਗਾ, ਉਹ ਤੋਂ ਬਾਅਦ ਬੋਇਜ਼ ਮੀਟਅਪ ਸ਼ੋ ਜਿਹੜੇ ਲਾਈਵ ਸੁਣ ਰਹੇ ਹੈਗੇ ਨੇ ਉਹਨਾਂ ਦੇ ਲਈ ਲੈ ਕੇ ਆਵਾਂਗੇ। ਅਤੇ ਇੱਕ ਵਿੱਚ ਇੱਕ ਜਾਣਕਾਰੀ ਵੀ ਹੈਗੀ ਹੈ, ਉਹ ਇੱਕ ਨਿਊਜ਼ ਵੀ ਜਿਹੜੀ ਤੁਹਾਡੇ ਤੱਕ ਸ਼ੇਅਰ ਕਰਨੀ ਹੈ, ਉਹ ਵੀ ਤੁਸੀਂ ਅਗਲੇ ਸੈਗਮੈਂਟ ਦੇ ਵਿੱਚ ਸਾਡੇ ਨਾਲ ਸੁਣਿਆ ਜ਼ਰੂਰ। ਸ਼ਿਵਜੋਤ ਦਾ ਨਵਾਂ ਗਾਣਾ ਵੀ ਸੁਣ ਲਓ ਤੁਸੀਂ, ਮੰਨਤ ਨੂੰ।

ਅਮੀਰ ਖਾਨ ਸਾਹਿਬ ਦਾ ਵਿਆਹ ਹੁਣ ਜਾ ਰਿਹਾ ਹੈ, ਬੜੀ ਚਰਚਾ ਹੈਗੀ ਹੈ ਇਹਦੀ, ਹੈ ਜੀ। ਤੀਜੀ ਵਾਰ ਲਾੜਾ ਬਣਨ ਜਾ ਰਹੇ ਨੇ ਮਿਸਟਰ ਪਰਫੈਕਸ਼ਨਿਸਟ ਅਮੀਰ ਖਾਨ ਸਾਹਿਬ, ਅਤੇ ਖੁਦ ਹੀ ਉਹਨਾਂ ਨੇ ਮੋੜ ਲਗਾਈ ਹੈ। 5 ਜੁਲਾਈ ਨੂੰ, ਯਾਨੀ ਹੁਣ ਤੋਂ ਇਸ ਵੀਕਐਂਡ ਦੇ ਉੱਤੇ ਵਿਆਹ ਹੋ ਜਾਣਾ ਹੈ ਅਮੀਰ ਖਾਨ ਦਾ। ਬੜੀ ਛੇਤੀ ਖਾਨ ਸਾਹਿਬ ਹੈ, ਅਤੇ ਇਹ ਕਹਿੰਦੇ ਨੇ, ਕਹਿੰਦੇ ਕਿ ਇਹਨਾਂ ਦੀ ਅਗੇਨ ਪ੍ਰੇਮਿਕਾ ਸੀਗੀ ਗੌਰੀ ਸਪਰੈਟ, ਸਪਰੈਟ ਫੈਮਿਲੀ ਫਰੈਂਡ ਸੀਗੀ, ਸੋ ਉਹਨਾਂ ਨਾਲ ਇਹ ਵਿਆਹ ਕਰਨ ਜਾ ਰਹੇ ਹੈਗੇ ਨੇ, ਅਤੇ ਬੜਾ ਲਿਮਿਟਿਡ ਜਿਹਾ ਵਿਆਹ ਹੈ।

ਹੀਰਾ ਖਾਨ ਤੇ ਆਜ਼ਾਦ ਖਾਨ ਵੀ ਆਪਣੇ ਫਾਦਰ ਦੀ ਨਵੀਂ ਸ਼ੁਰੂਆਤ ਦੇ ਵਿੱਚ ਹੋਣਗੇ ਤੇ ਰੰਗ ਦੇ ਬਸੰਤੀ ਨਹੀਂ ਰੰਗ ਦੇ ਬਸੰਤੀ ਨਹੀਂ ਕਿਹੜੀ ਸੀਗੀ ਆਪਣਾ ਜਿਹੜੀ ਇੱਥੇ ਮੈਲਬਨ ਦੇ ਵਿੱਚ ਦਿਖਾਉਣੀ ਹੈਗੀ ਹੈ ਫਿਲਮ ਲਗਾਨ ਲਗਾਨ ਫਿਲਮ ਦੀ ਐਨੀਵਰਸਰੀ ਦੇ ਉੱਤੇ ਫਿਲਮ ਦਿਖਾਈ ਜਾਣੀ ਹੈ ਇਨਫੈਕਟ ਦਿੱਲੀ ਬੈਲੀ ਦੇ ਵੀ 15 ਸਾਲ ਪੂਰੇ ਹੋ ਗਏ ਨੇ ਸੋ ਸੋਸ਼ਲ ਮੀਡੀਆ 'ਤੇ ਆਮੀਰ ਖਾਨ ਪ੍ਰੋਡਕਸ਼ਨ ਹਾਊਸ ਨੇ ਦਿੱਲੀ ਬੈਲੀ ਨੂੰ ਵੀ ਸ਼ੇਅਰ ਕੀਤਾ ਹੈਗਾ ਕਿਉਂਕਿ ਇਹਨਾਂ ਦੀ ਜਿਹੜੀ ਨਵਾਂ ਪਾਰਟ ਸੀਗਾ ਦਿੱਲੀ ਬੈਲੀ ਦਾ ਉਹ ਇੰਨਾ ਚੱਲ ਨਹੀਂ ਸਕਿਆ ਇਸ ਕਰਕੇ ਹੁਣ ਫਿਰ ਤੋਂ ਪੁਰਾਣੇ ਦੇ ਉੱਤੇ ਹੀ ਭਰੋਸਾ ਜਤਾਇਆ ਜਾ ਰਿਹਾ ਹੈਗਾ ਫਿਲਮ ਦੇ ਟ੍ਰੇਡ ਦੀ ਵੀ ਗੱਲ ਕਰ ਲੈਂਦੇ ਹਾਂ ਅਗਲੇ ਸੈਗਮੈਂਟ ਦੇ ਵਿੱਚ ਇੱਕ ਦੋ ਗਾਣੇ ਬਚੇ ਹੈਗੇ ਨੇ ਅਤੇ ਆਖਰ ਦੇ ਵਿੱਚ ਜਾਣ ਤੋਂ ਪਹਿਲਾਂ ਪਰਦਾ ਪੇ ਪਰਦਾ 'ਚ ਇਹ ਗਾਣੇ ਵੀ ਸ਼ੇਅਰ ਕਰ ਚੱਲਦੇ ਹੈਗੇ ਇਹ ਗਾਣਾ ਕਿਹਦਾ ਜਾਰਡਨ ਸੰਧੂ ਅਤੇ ਪਰੀ ਪੰਧੇਰ ਦਾ

ਪੁੱਤਲੋ ਦਾ ਨਾਂ ਤਾਂ ਨਹੀਂ ਦੱਸਦੇ ਹੈਗੇ, ਜੇ ਏਦਾਂ ਪੁੱਤਲੋ ਨੇ ਗੱਲ ਕਰਨੀ ਹੈਗੀ ਆ ਫਿਰ ਨਹੀਂ ਦੱਸਣਾ ਕਦੇ ਵੀ ਨਾ, ਨਾਲੇ ਬੇਲੀਆਂ ਨੂੰ ਕਾਹਦੇ ਲਈ ਦੱਸਣਾ, ਨਾਲੇ ਇਹ ਨਹੀਂ ਪਤਾ ਲੱਗਿਆ ਬੈਲੀਆਂ ਨੂੰ ਕਿਹਾ ਕਿ ਬੇਲੀਆਂ ਨੂੰ ਕਿਹਾ, ਫਰਕ ਹੁੰਦਾ ਪਰੀ ਪੰਧੇੜ ਜੀ। ਆਪਣਾ ਬਿਜ਼ਨਸ ਦੀ ਗੱਲ ਕਰਨੀ ਸੀ, ਬਿਜ਼ਨਸ ਕਿਹੜੀ ਫਿਲਮ ਨੇ ਕਿੰਨੇ ਕਮਾਏ ਹੈਗੇ ਨੇ, ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰਦੇ ਹਾਂ ਜੀ ਆਪਾਂ, ਔਰ ਮੈਂ ਸਿਰਫ ਇੱਥੇ ਆਸਟ੍ਰੇਲੀਆ ਦੀ ਗੱਲ ਕਰੂੰਗਾ। ਆਈ ਡੋਂਟ ਨੋ ਇੰਡੀਆ ਦੇ ਵਿੱਚ ਕਿੰਨੀ ਕਮਾਈ, ਕਿਹੜੀ ਫਿਲਮ ਨੇ ਕਿੰਨੀ ਕੀਤੀ ਹੈਗੀ ਹੈ, ਕਿਉਂਕਿ ਬਹੁਤੀਆਂ ਫਿਲਮਾਂ ਤਾਂ ਇੱਥੇ ਲੱਗਦੀਆਂ ਵੀ ਨਹੀਂ ਹੈਗੀਆਂ। ਇਸ ਸਾਲ ਦੀਆਂ ਜਿਹੜੀਆਂ ਸਭ ਤੋਂ ਵੱਧ ਕਮਾਈਆਂ ਕਰ ਗਈਆਂ ਨੇ ਫਿਲਮਾਂ, ਉਹਦੇ 'ਚ ਤਾਂ ਨੋ ਡਾਊਟ ਦੁਰੰਦਰ ਹੀ ਹੈ, ਦੀ ਰਿਵੈਂਜ ਫਿਲਮ ਜਿਹੜੀ ਹੁਣ ਤੱਕ ਆਸਟ੍ਰੇਲੀਆ 'ਚ $83 ਲੱਖ ਤੋਂ ਜ਼ਿਆਦਾ ਕਮਾ ਚੁੱਕੇ, ਹੁਣ ਤਾਂ ਇਸ ਤੋਂ ਵੱਧ ਕਮਾਉਣਾ ਵੀ ਨਹੀਂ ਆਸਟ੍ਰੇਲੀਆ 'ਚ, ਹੋ ਗਈ ਇਹਦੀ ਕਮਾਈ ਜਿਹੜੀ ਹੋਣੀ ਸੀ। ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਬਾਰਡਰ 2 ਨੇ 18 ਲੱਖ ਕਮਾਈ ਦੇ ਨਾਲ ਗੇਟ ਖੋਲ੍ਹਤੇ ਸੀਗੇ, ਫਲੱਡ ਗੇਟ, ਮਤਲਬ ਸਭ ਤੋਂ ਵੱਧ ਕਮਾਈ ਕੀਤੀ ਸੀਗੀ। ਅਤੇ ਉਸ ਤੋਂ ਬਾਅਦ ਬਾਰਡਰ 2 ਤੋਂ ਬਾਅਦ ਸਭ ਤੋਂ ਵੱਧ ਕਮਾਈ ਵਾਲੀ ਫਿਲਮ ਇਹ ਬਣੀ ਦੁਰੰਧਰ, $83 ਲੱਖ ਇਹਨੇ ਆਸਟ੍ਰੇਲੀਆ ਦੇ ਵਿੱਚ ਕਮਾਏ। ਅਤੇ ਉਸ ਤੋਂ ਬਾਅਦ ਜੇ ਕਿਸੇ ਫਿਲਮ ਨੇ ਸਭ ਤੋਂ ਵੱਧ ਕਮਾਏ ਨੇ ਤਾਂ ਉਹ ਭੂਤ ਬੰਗਲਾ ਰਹੀ ਹੈ, ਲਗਭਗ $9 ਲੱਖ ਇਸ ਫਿਲਮ ਨੇ ਵੀ ਕਮਾਏ ਹੈਗੇ ਨੇ। ਬਾਕੀ ਫਿਲਮਾਂ ਜਿਹੜੀਆਂ ਨੇ ਉਹ ਨੇੜੇ ਤੇੜੇ ਵੀ ਨਹੀਂ ਰਹੀਆਂ ਹੈਗੀਆਂ, 4-5 ਲੱਖ ਇੰਨੇ ਕੁ ਦੇ ਆਸ ਪਾਸ ਜਾਂ ਇਹ ਤੋਂ ਵੀ ਥੱਲੇ ਰਹਿ ਜਾਂਦੇ ਹੈਗੇ ਨੇ। ਹੁਣ ਰੀਸੈਂਟਲੀ ਕੋਕਟੇਲ 2 ਜਿਹੜੀ ਆਈ ਹੈ ਸ਼ਾਹਿਦ ਕਪੂਰ ਹੋਣਾ ਵਾਲੀ, ਉਹਨੇ $4.25 ਲੱਖ, ਵੈਲਕਮ ਟੂ ਜੰਗਲ ਨੇ $2.47 ਲੱਖ, ਹਾਲਾਂਕਿ ਵੈਲਕਮ ਟੂ ਜੰਗਲ ਹਾਲੇ ਵੀ ਲੱਗੀ ਹੋਈ ਹੈ, ਪਰ ਮੈਂ ਵਾਪਸ ਆਊਂਗਾ $2.5 ਲੱਖ ਹੀ ਕਮਾ ਸਕੀ ਹੈ, ਵਿੱਚ ਆਈ ਫੈਲਟ ਕਿ ਥੋੜ੍ਹੀ ਹੋਰ ਜ਼ਿਆਦਾ ਕਮਾਈ ਹੋ ਸਕਦੀ ਸੀ ਜਿੱਦਾਂ ਉਹਦੇ

ਯੂ ਆਏ ਨੇ ਔਰ ਜਿੱਦਾਂ ਫੀਡਬੈਕ ਆ ਰਹੀ ਹੈਗੀ ਹੈ ਪਰਸਨਲੀ ਆਈ ਹੈਵਨਟ ਸੀਨ ਇਟ ਪਰ ਮੈਨੂੰ ਲੱਗਦਾ ਕਿ ਉਹਦੇ ਥੋੜ੍ਹੇ ਵਧੀਆ ਹੋਣੇ ਚਾਹੀਦੇ ਸੀਗੇ ਅਤੇ ਪੇਦੀ ਫਿਲਮ ਨੇ ਇੱਥੇ ਪੌਣੇ 5 ਲੱਖ ਕਮਾ ਲਏ ਸੋ ਸਾਊਥ ਦਾ ਕੋਈ ਸਟਾਰ ਹੁੰਦਾ ਉਹਦਾ ਵਧੀਆ ਕਮਾਈ ਹੋਣ ਲੱਗ ਪਈ ਹੈ ਹੁਣ ਉਹਦੀ ਵਜ੍ਹਾ ਇਹ ਹੈਗੀ ਹੈ ਕਿ ਇੱਕ ਚੰਗੀ ਸਾਊਥ ਦੀ ਜਿਹੜੀ ਪਾਪੂਲੇਸ਼ਨ ਹੈਗੀ ਹੈ ਤਮਿਲ ਤੇਲਗੂ ਕੰਨੜ ਮਲਿਆਲਮ ਲੋਕ ਇੱਥੇ ਰਹਿਣ ਲੱਗ ਪਏ ਨੇ ਸੋ ਸਾਊਥ ਦੇ ਕਿਸੇ ਵੀ ਸਟਾਰ ਦੀ ਕੋਈ ਵੱਡੀ ਫਿਲਮ ਹੁੰਦੀ ਹੈ ਤਾਂ ਉਹਨੂੰ ਉਹ ਪਿਆਰ ਤਾਂ ਜ਼ਰੂਰ ਦਿੰਦੇ ਨੇ ਰਾਜਾ ਸ਼ਿਵਾ ਜੀ ਨੂੰ ਨਹੀਂ ਦਿੱਤਾ ਤਾਂ ਕੀ ਹੋ ਗਿਆ ਕੁਛ ਐਕਸੈਪਸ਼ਨਸ ਵੀ ਹੁੰਦੀਆਂ ਨੇ ਇੱਥੇ ਅਤੇ ਇਹ ਜਿਹੜਾ ਇੱਥੇ ਕਹਾਣੀ ਆਸਟ੍ਰੇਲੀਆ ਦੇ ਵਿੱਚ ਕਮਾਈਆਂ ਦੀ ਹੈਗੀ ਹੈ ਲਓ ਜੀ ਆਖਰੀ ਗਾਣੇ ਦੇ ਨਾਲ ਛੱਡ ਕੇ ਜਾਂਦੇ ਹਾਂ ਤੁਹਾਨੂੰ ਤਰਸੇਮ ਜੱਸੜ ਦੀ ਫਿਲਮ ਆ ਰਹੀ ਹੈ ਦਸਤਾਰ ਉਹਦੇ 'ਚ ਕਮਾਲ ਖਾਨ ਸਾਹਿਬ ਦਾ ਗਾਣਾ ਵੇ ਸੋਹਣਿਆ ਅਤੇ ਫਿਲਮ ਦੀ ਪੋਸਟਰ ਰਿਲੀਜ਼ ਸੀ ਜਾਂ ਟੀਜ਼ਰ ਰਿਲੀਜ਼ ਸੀ ਉਹਦੇ 'ਤੇ ਬੜੀ ਓਵਰ ਐਕਟਿੰਗ ਕੀਤੀ ਹੈ ਗੀਤ ਗਰਾਇਆ ਨੇ ਮਤਲਬ ਨੈਚ ਅਸਲੀਅਤ ਦੇ ਵਿੱਚ ਜੇ ਇੰਨੀ ਓਵਰ ਐਕਟਿੰਗ ਕਰ ਰਹੀ ਹੈ ਤਾਂ ਫਿਲਮ 'ਚ ਲੱਲੜ ਨਾ ਲਾ ਦੇਵੇ ਐਵੇਂ ਮੈਨੂੰ ਉਮੀਦ ਵੀ ਪੂਰੀ ਹੈਗੀ ਹੈ ਵੈਸੇ ਇਹਦੇ ਤੋਂ ਜਿਹੜੇ ਸੋਸ਼ਲ ਮੀਡੀਆ ਵਾਲੇ ਲੋਕ ਹੁੰਦੇ ਉਹ ਸਿਰਫ ਸੋਸ਼ਲ ਮੀਡੀਆ ਦੇ ਹੀ ਹੁੰਦੇ ਨੇ ਸ਼ੈਲਫ ਲਾਈਫ ਦੀ ਕਮੀ ਹੁੰਦੀ ਹੈ

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸਵੇ ਰੇਵਨ ਹਾਲ
0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ

ਰੇਡੀਓ ਹਾਂਜੀ 1674 ਹੈ। ਮਾਸ ਕਰਦੇ ਹਾਂ, ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੀ ਸਾਖੀ ਦਾ। ਅੱਜ ਦੀ ਸਾਖੀ ਵੀ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਹੀ ਸੰਬੰਧਿਤ ਹੈ। ਇਹ ਸਾਖੀ ਉਸ ਸਮੇਂ ਦੀ ਦੱਸੀ ਜਾਂਦੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਦੇ ਵਿੱਚ ਸੀ। ਰੱਬ ਦੇ ਰੰਗ ਦੇ ਵਿੱਚ ਰੰਗੇ ਜਾਣ ਤੋਂ ਬਾਅਦ ਜਦੋਂ ਸੁਲਤਾਨਪੁਰ ਆਏ ਬੀਬੀ ਨਾਨਕੀ ਦੇ ਕੋਲ, ਤੇ ਉਸ ਜਗ੍ਹਾ ਦੀ ਇਹ ਵਾਰਤਾ ਦੱਸੀ ਜਾਂਦੀ ਹੈ। ਕਹਿੰਦੇ ਨੇ ਕਿ ਇੱਕ ਭਗਤ, ਇੱਕ ਕੋਈ ਸ਼ਰਧਾਲੂ, ਇੱਕ ਕੋਈ ਮਰੀਦ ਆ ਕੇ ਤੇ ਗੱਲ ਕਰਦਾ ਗੁਰੂ ਨਾਨਕ ਪਾਤਸ਼ਾਹ ਬੱਚੀ ਬੱਚੀ ਦਾ ਵਿਆਹ ਕਰਨਾ। ਪਰ ਵਿਆਹ ਕਰਨ ਦੇ ਲਈ ਉਹ ਵਸਤਾਂ ਨਹੀਂ ਜਿਹੜੀਆਂ ਜ਼ਰੂਰੀ ਚਾਹੀਦੀਆਂ ਨੇ, ਘਰ ਦੇ ਵਿੱਚ ਗਰੀਬੀ ਹੈ। ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਹੱਸ ਕੇ ਕਿਹਾ, ਲਿਆਓ ਭਾਈ ਕੀ ਚਾਹੀਦਾ, ਇੱਕ ਤੁਸੀਂ ਲਿਸਟ ਬਣਾ ਦਿਓ ਤੇ ਉਹ ਸਾਰਾ ਕੁਛ ਆਪਾਂ ਅਰੇਂਜ ਕਰਦੇ ਹਾਂ, ਤੁਹਾਡੀ ਬੱਚੀ ਕੀ ਤੇ ਸਾਡੀ ਬੱਚੀ ਕੀ। ਕਹਿੰਦੇ ਨੇ ਕਾਗਜ਼ ਦੇ ਉੱਤੇ ਸਾਰਾ ਕੁਛ ਲਿਖ ਲਿਆ ਗਿਆ ਜੋ ਜੋ ਕੁਛ ਵੀ ਚਾਹੀਦਾ ਸੀ। ਤੇ ਉਸ ਸਮੇਂ ਡਿਊਟੀ ਲੱਗੀ ਭਾਈ ਭਗੀਰਥੀ ਕਿ ਇਹ ਸਾਰਾ ਕੁਛ ਜਿਹੜਾ ਵਾ ਇਹ ਤੁਸੀਂ ਲੈ ਕੇ ਆਉਣਾ ਲਾਹੌਰ ਸ਼ਹਿਰ ਤੋਂ, ਕਈ ਲਿਖਦੇ ਨੇ। ਨਾਲ ਹੁਕਮ ਹੋਇਆ ਕਿ ਬਹੁਤਾ ਚਿਰ ਰਹਿਣਾ ਨਹੀਂ, ਜਦੋਂ ਪਹੁੰਚ ਜਾਓਗੇ ਤੇ ਉੱਥੇ ਸਿਰਫ ਇੱਕ ਰਾਤ ਰਹਿਣ ਦਾ ਹੁਕਮ ਹੈ, ਨਾਲ ਦੀ ਨਾਲ ਤੁਸੀਂ ਵਾਪਸ ਮੁੜਨਾ ਕਿਉਂਕਿ ਵਿਆਹ ਦੇ ਵਿੱਚ ਦਿਨ ਥੋੜ੍ਹੇ ਨੇ। ਕਹਿੰਦੇ ਨੇ ਜਾ ਕੇ ਸਾਰਾ ਸਮਾਨ ਭਾਈ ਭਗੀਰਥ ਨੇ ਲਿਆ, ਪਰ ਸਾਰੇ ਸਮਾਨ ਤੋਂ ਬਾਅਦ ਜਦੋਂ ਚੂੜੇ ਦੀ ਵਾਰੀ ਆਈ ਤੇ ਚੂੜਾ ਕਿਤੇੋਂ ਨਾ ਮਿਲਿਆ। ਉਹ ਸਮਾਂ ਸੀ ਜਦੋਂ ਚੂੜੇ ਬਣ ਕੇ ਰੈਡੀਮੇਡ ਦੁਕਾਨਾਂ ਦੇ ਉੱਤੇ ਨਹੀਂ ਸੀ, ਉਦੋਂ ਹੱਥੀਂ ਘੜੀਏ ਜਾਂਦੇ ਸੀ ਚੂੜੇ। ਜਿਹਦੇ ਕੋਲ ਵੀ ਜਾਵੇ ਉਹ ਕਵੇ ਦੋ ਦਿਨ ਲੱਗਣਗੇ, ਚਾਰ ਦਿਨ ਲੱਗਣਗੇ। ਆਖਿਰਕਾਰ ਕਿਸੇ ਨੇ ਦੱਸ ਪਾਈ ਕਿ ਇੱਥੇ ਇੱਕ ਭਾਈ ਮਨਸੁਖ ਆ, ਬੜਾ ਵੱਡਾ ਵਪਾਰੀ ਆ, ਚੰਗਾ ਬੰਦਾ ਆ, ਤੂੰ ਉਹਦੇ ਕੋਲ ਟਰਾਈ ਕਰ ਸਕਦਾ। ਜਾ ਕੇ ਪੁੱਛਿਆ ਤਾਂ ਭਾਈ ਮਨਸੁਖ ਨੇ ਕਿਹਾ, ਨਹੀਂ ਮੇਰੇ ਕੋਲ ਕੋਈ ਬਣਿਆ ਚੂੜਾ ਤਾਂ ਨਹੀਂ, ਹਾਂ ਦੋ ਤੋਂ ਤਿੰਨ ਦਿਨ ਲੱਗਣਗੇ ਚੂੜਾ ਤਿਆਰ ਕਰਨ ਦੇ ਵਿੱਚ, ਪਰ ਰਹਿ ਨਹੀਂ ਸੀ ਸਕਦਾ ਜ਼ਿਆਦਾ ਸਮਾਂ। ਅੱਗੇ ਥੋੜ੍ਹਾ ਵਾਰਤਾਲਾਪ ਹੋਇਆ ਕਿ ਇੰਨੀ ਤੈਨੂੰ ਕਾਹਲ ਕਾਹਦੀ ਹੈ, ਇੰਨੀ ਛੇਤੀ ਵੀ ਤੂੰ ਕਿਉਂ ਜਾਣਾ, ਤੇ ਸਾਰੀ ਗੱਲ ਖੋਲ੍ਹ ਕੇ ਦੱਸੀ। ਕਹਿੰਦੇ ਨੇ ਭਾਈ ਮਨਸੁਖ ਕਹਿਣ ਲੱਗਾ, ਕਿਹੜੇ ਬਾਬਿਆਂ ਦੇ ਪਿੱਛੇ ਲੱਗੇ ਆ, ਤੈਨੂੰ ਪਤਾ ਇੱਥੇ ਵੱਡੇ ਵੱਡੇ ਠੱਗ ਫਿਰਦੇ ਨੇ, ਉਹ ਆਪਣੇ ਮਤਲਬ ਦੇ ਲਈ ਸਾਰਾ ਕੁਛ ਕਰਦੇ ਨੇ, ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਲੋਕਾਂ ਦੇ ਪੈਸੇ ਠੱਗਦੇ ਨੇ, ਕਿਹੜੇ ਬਾਬਿਆਂ ਪਿੱਛੇ ਤੁਰਿਆ ਫਿਰਦਾ। ਤੇ ਕਹਿੰਦੇ ਭਾਈ ਭਗੀਰਥ ਨੇ ਕਿਹਾ, ਨਹੀਂ ਮੇਰਾ ਬਾਬਾ ਇੱਦਾਂ ਦਾ ਨਹੀਂ ਆ, ਮੇਰਾ ਬਾਬਾ ਆਪਣੇ ਘਰ ਲਈ ਸਭ ਕੁਛ ਨਹੀਂ ਕਰ ਰਿਹਾ, ਮੇਰਾ ਬਾਬਾ ਇਹ ਕਿਸੇ ਹੋਰ ਦੀ ਧੀ ਲਈ ਕਰ ਰਿਹਾ। ਤੇ ਜੇ ਮੈਂ ਤੈਨੂੰ ਮੇਰੇ ਬਾਬੇ ਦੇ ਸ਼ਬਦ ਸੁਣਾ ਤੇ ਨਾ, ਤੇ ਫਿਰ ਇਹ ਸਾਰੇ ਸ਼ਬਦ ਤੇਰੇ ਚੇਂਜ ਹੋ ਜਾਣਗੇ, ਬਦਲ ਜਾਣਗੇ, ਮੇਰੇ ਬਾਬੇ ਬਾਰੇ ਇੱਦਾਂ ਨਾ ਕਹਿ, ਇੰਨਾ ਯਕੀਨ ਹੈ ਤੈਨੂੰ ਆਪਣੇ ਬਾਬੇ ਦੇ ਉੱਤੇ। ਤੇ ਕਹਿੰਦੇ ਨੇ ਉਸ ਸਮੇਂ ਜੋ ਵੀ ਜਿੰਨਾ ਵੀ ਭਾਈ ਭਗੀਰਥ ਨੂੰ ਪਤਾ ਸੀ ਉਹ ਬਾਬੇ ਬਾਰੇ ਦੱਸਿਆ, ਬਾਬੇ ਦੀ ਰਚੀ ਬਾਣੀ ਬਾਰੇ ਦੱਸਿਆ, ਬਾਬੇ ਦੇ ਸ਼ਬਦ ਸੁਣਾਏ। ਕਹਿੰਦੇ ਨੂੰ ਇੰਨਾ ਕੁ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਅੱਗੇ ਤੋਂ ਅੱਗੇ ਸਵਾਲ ਪੁੱਛਦਾ ਗਿਆ, ਕਹਿਣ ਲੱਗਾ ਤੇਰਾ ਬਾਬਾ ਫਿਰ ਕਹਿੰਦਾ ਕੀ ਆ, ਕੀ ਸੰਦੇਸ਼ ਦਿੰਦਾ ਤੇਰਾ ਬਾਬਾ, ਕੀ ਕਰਨ ਦੇ ਲਈ ਕਹਿੰਦਾ। ਤੇ ਕਹਿੰਦੇ ਨੇ ਉਹ ਸਿਮਰਨ ਕਰਨ ਦੇ ਲਈ ਕਹਿੰਦਾ, ਉਹ ਆਪਣੇ ਆਪ ਨੂੰ ਪੂਜਣ ਦੇ ਲਈ ਨਹੀਂ ਕਹਿੰਦਾ, ਉਹ ਆਪਣੇ ਲਈ ਨਹੀਂ, ਉਹ ਸ਼ਬਦ ਦੇ ਲਈ ਕਹਿੰਦਾ, ਸ਼ਬਦ ਦੇ ਜਾਪ ਦੇ ਲਈ ਕਹਿੰਦਾ। ਕਹਿੰਦੇ ਨੇ ਭਾਈ ਮਨਸੁਖ ਦਾ ਅਗਲਾ ਸਵਾਲ ਸੀ, ਫਿਰ ਤੇਰਾ ਬਾਬਾ ਰੱਬ ਬਾਰੇ ਕੀ ਵਿਚਾਰ ਰੱਖਦਾ, ਕੀ ਕਹਿੰਦਾ ਤੇਰਾ ਬਾਬਾ, ਰੱਬ ਕਿੱਥੇ ਆ। ਭਾਈ ਮਨਸੁਖ ਨੇ ਕਿਹਾ, ਇਸ ਜ਼ਰੇ ਜ਼ਰੇ ਦੇ ਵਿੱਚ, ਸਾਡੇ ਸਾਰਿਆਂ ਦੇ ਵਿੱਚ, ਹਰ ਇੱਕ ਕਣ ਕਣ ਦੇ ਵਿੱਚ। ਤੇ ਫਿਰ ਲੋਕ ਕਲਪਦੇ ਕਿਉਂ ਫਿਰਦੇ ਆ, ਲੋਕਾਂ ਨੂੰ ਲੱਭਦਾ ਕਿਉਂ ਨਹੀਂ। ਤੇ ਭਾਈ ਭਗੀਰਥ ਨੇ ਕਿਹਾ, ਭਲਾ ਤੂੰ ਮੈਨੂੰ ਇੱਕ ਗੱਲ ਦੱਸ, ਪਾਣੀ ਦਾ ਜ਼ਖੀਰਾ ਕਿੱਥੇ ਆ, ਪਾਣੀ ਆਪਾਂ ਕਿੱਥੋਂ ਕੱਢਦੇ ਹਾਂ, ਜ਼ਮੀਨ ਇੱਥੋਂ, ਇਸ ਜ਼ਮੀਨ ਦੇ ਹੇਠਾਂ ਸਾਰਾ ਪਾਣੀ ਪਾਣੀ ਆ ਨਾ, ਜਦੋਂ ਆਪਾਂ ਜ਼ਮੀਨ ਨੂੰ ਖੋਦਦੇ ਹਾਂ ਉਹਦੇ ਸਮਾਂ ਦੇ ਵਿੱਚ ਪਾਣੀ ਇੰਨੇ ਡੂੰਘੇ ਨਹੀਂ ਸੀ, ਜ਼ਮੀਨ ਆਪਾਂ ਖੋਦੀਏ ਤੇ ਥੱਲਿਓਂ ਪਾਣੀ ਨਿਕਲ ਆਉਂਦਾ ਹਰ ਇੱਕ ਨੂੰ ਪਤਾ, ਪਰ ਹਰ ਕੋਈ ਕੱਢ ਕਿਉਂ ਨਹੀਂ ਲੈਂਦਾ।
ਭਾਈ ਮਨਸੁਖ ਨੇ ਕਿਹਾ ਕਿਉਂਕਿ ਹਰ ਕੋਈ ਜ਼ਮੀਨ ਨੂੰ ਖੋਦਦਾ ਨਹੀਂ, ਮਿਹਨਤ ਨਹੀਂ ਕਰਨਾ ਚਾਹੁੰਦਾ, ਜਿਹੜਾ ਖੋਦਦਾ ਹੈ ਉਹਨੂੰ ਤਾਂ ਮਿਲ ਜਾਂਦਾ। ਬਸ ਇਹੋ ਹੀ ਮੇਰਾ ਬਾਬਾ ਕਹਿੰਦਾ, ਮੇਰਾ ਬਾਬਾ ਕਹਿੰਦਾ ਰੱਬ ਹਰ ਇੱਕ ਥਾਂ 'ਤੇ ਆ, ਪਰ ਜਿਹੜਾ ਖੋਦਦਾ ਹੈ ਉਹਨੂੰ ਮਿਲ ਜਾਂਦਾ। ਕਹਿੰਦੇ ਨੇ ਭਾਈ ਮਨਸੁਖ ਹੋਰ ਜ਼ਿਆਦਾ ਪ੍ਰਭਾਵਿਤ ਹੋ ਗਿਆ। ਉਹ ਸਵਾਲ ਪੁੱਛੀ ਜਾ ਰਿਹਾ ਅਤੇ ਭਾਈ ਭਗੀਰਥ ਅੱਗੋਂ ਜਵਾਬ ਦੇਈ ਜਾ ਰਿਹਾ। ਕੋਈ ਐਸਾ ਸਵਾਲ ਨਹੀਂ ਜਿਹਦਾ ਉਹਨੂੰ ਜਵਾਬ ਨਾ ਮਿਲਿਆ ਹੋਵੇ। ਕਹਿਣ ਲੱਗਾ, ਇਹ ਜਿਹੜਾ ਤੇਰਾ ਬਾਬਾ ਸਿਮਰਨ ਦੱਸਦਾ, ਇਹ ਜਿਹੜਾ ਸ਼ਬਦ ਤੂੰ ਆਪਣੇ ਬਾਬੇ ਦਾ ਪੜ੍ਹਦਾ ਹੈ, ਜਿਹੜਾ ਤੂੰ ਮੈਨੂੰ ਸੁਣਾਇਆ, ਜਿਹੜਾ ਤੂੰ ਮੈਨੂੰ ਚੰਗਾ ਲੱਗਾ, ਇਹ ਕਿੰਨਾ ਚਿਰ ਪੜ੍ਹਨਾ? ਕਹਿਣ ਲੱਗਾ ਹਰ ਰੋਜ਼। ਇਹ ਤਾਂ ਹਰ ਰੋਜ਼ ਦੀ ਖੁਰਾਕ ਹੈ। ਮੇਰਾ ਬਾਬਾ ਕਹਿੰਦਾ ਅੰਮ੍ਰਿਤ ਵੇਲੇ ਉੱਠ ਕੇ ਇਸ ਸ਼ਬਦ ਦਾ ਤੂੰ ਜਾਪ ਕਰਨਾ। ਤੈਨੂੰ ਮੇਰੇ ਨਾਲ ਰਹਿਣ ਦੀ ਲੋੜ ਨਹੀਂ, ਤੈਨੂੰ ਸ਼ਬਦ ਦੇ ਨਾਲ ਰਹਿਣ ਦੀ ਲੋੜ ਹੈ। ਮੇਰਾ ਬਾਬਾ ਕਹਿੰਦਾ ਜ਼ਰੂਰੀ ਨਹੀਂ ਤੂੰ ਚੱਤੇ ਪੈਰ ਮੇਰੇ ਕੋਲ ਬੈਠਾ ਰਹੇ। ਉਹ ਤਾਂ ਸਗੋਂ ਕਹਿੰਦਾ ਤੁਸੀਂ ਆਪਣੇ ਕੰਮਾਂ ਕਾਰਾਂ 'ਤੇ ਜਾਓ, ਜਾਓ ਜਿੱਥੋਂ ਦੇ ਹੋ ਉੱਥੇ ਜਾ ਕੇ ਕੰਮ ਕਰੋ, ਕਿਰਤ ਕਰੋ ਅਤੇ ਸ਼ਬਦ ਦੇ ਨਾਲ ਜੁੜੋ। ਕਹਿਣ ਲੱਗਾ ਫਿਰ ਜਦੋਂ ਤੁਸੀਂ ਸਿਮਰਨ ਕਰਦੇ ਹੋ ਤੂੰ ਤੁਹਾਡੇ ਉੱਤੇ ਕਿਹੜੇ ਤਰੀਕੇ ਦੇ ਨਾਲ ਅਸਰ ਕਰਦਾ, ਕੀ ਅਸਰ ਹੁੰਦਾ ਦਿਖਦਾ? ਜਦੋਂ ਤੂੰ ਪਾਠ ਕਰਦਾ ਤਾਂ ਕੀ ਸਾਰੇ ਲੋਕ ਵੇਖ ਪਾਉਂਦੇ ਆ ਕਿ ਉਹ ਸ਼ਬਦ ਤੇਰੇ ਉੱਤੇ ਅਸਰ ਕਰ ਰਿਹਾ ਹੋਵੇ? ਰੱਬ ਰੱਬ ਤੇ ਬੜੇ ਲੋਕ ਕਰਦੇ ਆ, ਪਰ ਰੱਬ ਮਿਲ ਥੋੜ੍ਹੀ ਜਾਂਦਾ। ਅੱਗੋਂ ਜਵਾਬ ਮਿਲਿਆ, ਮੇਰਾ ਬਾਬਾ ਕਹਿੰਦਾ ਰੋਟੀ ਸਾਰੇ ਖਾਂਦੇ ਆ, ਰੋਟੀ ਵਾਂਗ ਸਿਮਰਨ ਆ। ਜਦੋਂ ਰੋਟੀ ਸਾਰੇ ਖਾ ਲੈਂਦੇ ਆ, ਰੋਟੀ ਪੇਟ ਦੇ ਵਿੱਚ ਉਤਰ ਜਾਂਦੀ ਆ, ਤੇ ਉਸ ਤੋਂ ਬਾਅਦ ਭਲਾ ਕਿਸੇ ਨੇ ਵੇਖਿਆ ਕੀ ਹੁੰਦਾ ਅੰਦਰ? ਪਰ ਸਭ ਤੋਂ ਵੱਡੀ ਕਿਰਿਆ ਤੇ ਉਦੋਂ ਜਾ ਕੇ ਹੁੰਦੀ ਆ। ਇੱਕ ਸਮੇਂ ਰੋਟੀ ਤੁਹਾਨੂੰ ਦਿਖਦੀ ਆ, ਤੁਸੀਂ ਚਬਾਉਂਦੇ ਹੋ, ਤੁਸੀਂ ਮਹਿਸੂਸ ਕਰਦੇ ਹੋ, ਹੌਲੀ ਹੌਲੀ ਉਹ ਤੁਹਾਡੇ ਢਿੱਡ ਦੇ ਅੰਦਰ ਚਲੀ ਜਾਂਦੀ ਆ, ਗਲੇ ਥਾਣੀ ਹੁੰਦੀ ਹੋਈ। ਆਪਾਂ ਕਦੀ ਸ਼ਾਇਦ ਖਿਆਲ ਵੀ ਨਹੀਂ ਕੀਤਾ ਹੋਊਗਾ ਕਿ ਬਾਅਦ ਵਿੱਚ ਉਹ ਰੋਟੀ ਦਾ ਕੀ ਬਣਦਾ। ਬਾਅਦ ਵਿੱਚ ਫਿਰ ਆਪਣੇ ਆਪ ਹੀ ਉਹਦੇ ਵਿੱਚ ਉਹ ਜਿਹੜੇ ਵੀ ਵਿਟਾਮਿਨ ਹੁੰਦੇ ਆ, ਜਿਹੜੇ ਵੀ ਉਹਦੇ ਵਿੱਚ ਹੋਰ ਤੱਤ ਹੁੰਦੇ ਆ, ਜਿਹੜੀਆਂ ਵੀ ਚੀਜ਼ਾਂ ਸਰੀਰ ਦੇ ਲਈ ਜ਼ਰੂਰੀ ਨੇ, ਕੋਈ ਪ੍ਰੋਟੀਨ ਆ, ਕੋਈ ਕੁਛ ਆ, ਬੜਾ ਕੁਛ ਜਿਹੜਾ ਸਾਨੂੰ ਪਤਾ ਵੀ ਨਹੀਂ ਆ ਹਾਲੇ। ਕਹਿੰਦੇ ਨੇ ਉਦੋਂ ਦੇ ਉਸ ਸਮੇਂ ਦੇ ਹਿਸਾਬ ਦੇ ਨਾਲ ਭਾਈ ਭਗੀਰਥ ਨੇ ਇਹ ਚੀਜ਼ ਉਹਨੂੰ ਐਕਸਪਲੇਨ ਕਰਕੇ ਦੱਸੀ। ਇਸੇ ਤਰ੍ਹਾਂ ਦੇ ਨਾਲ ਬਾਣੀ ਆ, ਇੱਕ ਸਮੇਂ ਤੱਕ ਕਿਸੇ ਦੇ ਮੂੰਹ ਤੋਂ, ਕਿਸੇ ਦੀ ਜ਼ਬਾਨ ਤੋਂ ਤੁਹਾਨੂੰ ਉਹ ਸੁਣਦੀ ਆ, ਤੁਹਾਡੇ ਕੰਨਾਂ ਤੱਕ ਉਹ ਪਹੁੰਚਦੀ ਆ, ਪਰ ਉਸ ਤੋਂ ਬਾਅਦ ਉਹ ਕੀ ਅਸਰ ਕਰਦੀ ਆ ਇਹ ਸ਼ਾਇਦ ਕੋਈ ਵੇਖ ਨਹੀਂ ਪਾਉਂਦਾ। ਪਰ ਰੋਟੀ ਤੋਂ ਬਾਅਦ ਜੋ ਮਨ ਦੇ ਵਿੱਚ, ਜੋ ਸਰੀਰ ਦੇ ਵਿੱਚ ਹੁੰਦਾ, ਉਸੇ ਤਰ੍ਹਾਂ ਹੀ ਬਾਣੀ ਕਰਦੀ, ਉਸੇ ਤਰ੍ਹਾਂ ਹੀ ਤੁਹਾਡੇ ਉਹ ਮਾਨਸਿਕਤਾ ਦੇ ਉੱਤੇ ਅਸਰ ਕਰਦੀ ਹੈ। ਕਹਿੰਦੇ ਨੇ ਭਾਈ ਮਨਸੁਖ ਇੰਨਾ ਕੁ ਜ਼ਿਆਦਾ ਪ੍ਰਭਾਵਿਤ ਹੋਇਆ, ਕਹਿਣ ਲੱਗਾ ਮੈਂ ਆਪਣੀ ਧੀ ਦਾ ਵਿਆਹ ਰੱਖਿਆ ਸੀ, ਹਲੇ ਥੋੜ੍ਹਾ ਸਮਾਂ ਬਾਕੀ ਹੈ, ਮੈਂ ਪਹਿਲਾਂ ਹੀ ਇੱਕ ਚੂੜਾ ਬਣਾ ਕੇ ਰੱਖ ਲਿਆ ਸੀ। ਮੈਂ ਤੇਰੇ ਤੋਂ, ਤੇਰੇ ਬਾਬੇ ਦੀਆਂ ਗੱਲਾਂ ਤੋਂ ਇੰਨਾ ਪ੍ਰਭਾਵਿਤ ਹੋਇਆ, ਤੂੰ ਇਹ ਚੂੜਾ ਲੈ ਜਾ। ਅਤੇ ਦੋਵੇਂ ਹੱਥ ਜੋੜ ਕੇ ਕਹਿਣ ਲੱਗਾ ਜੇ ਤੇਰੀ ਇਜਾਜ਼ਤ ਹੋਵੇ ਤਾਂ ਮੈਂ ਵੀ ਤੇਰੇ ਨਾਲ ਜਾਣਾ ਚਾਹੁੰਦਾ, ਮੈਂ ਤੇਰੇ ਬਾਬੇ ਨੂੰ ਵੇਖਣਾ ਚਾਹੁੰਦਾ ਉਹ ਕਿੱਦਾਂ ਦਾ। ਕਹਿੰਦੇ ਨੇ ਨਾਲ ਹੀ ਤੁਰਿਆ ਅਤੇ ਸੁਲਤਾਨਪੁਰ ਦੇ ਵਿੱਚ ਮੁਲਾਕਾਤ ਹੋਈ। ਮਨ ਦੇ ਵਿੱਚ ਸੋਚੀ ਜਾਂਦਾ ਵੀ ਮੰਨਾ ਮੈਂ ਇਸ ਬਾਬੇ ਨੂੰ ਤਾਂ ਜੇ ਮੇਰਾ ਨਾਂ ਜਾਣਦਾ ਹੋਵੇ ਤੇ। ਕਹਿੰਦੇ ਹੋਇਆ ਵੀ ਇਸੇ ਤਰ੍ਹਾਂ ਦੇ ਨਾਲ। ਆ ਕੇ ਜਦੋਂ ਪਹਿਲੀ ਮੁਲਾਕਾਤ ਹੋਈ ਤੇ ਗੁਰੂ ਜੀ ਨੇ ਕਿਹਾ ਹਾਂ ਭਾਈ ਮਨਸੁਖ ਕਿਵੇਂ ਆਇਆ? ਢਹਿ ਕੇ ਚਰਨਾਂ ਦੇ ਉੱਤੇ ਡਿੱਗ ਪਿਆ। ਕਹਿੰਦੇ ਉਸ ਦਿਨ ਤੋਂ ਬਾਅਦ ਕਿਸੇ ਹੋਰ ਦਰ ਤੇ ਨਹੀਂ ਗਿਆ। ਕਹਿਣ ਲੱਗਾ ਬਾਬਾ ਮੈਨੂੰ ਕੋਲ ਰੱਖ ਲਾ, ਮੈਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਤੇ। ਤੇ ਗੁਰੂ ਜੀ ਨੇ ਫਿਰ ਉਹੀ ਗੱਲ ਕਹੀ ਮੇਰੇ ਚਰਨਾਂ 'ਚ ਨਹੀਂ, ਮੇਰੇ ਨਾਲ ਨਹੀਂ ਜੁੜਨਾ ਭਾਈ, ਤੂੰ ਸ਼ਬਦ ਦੇ ਨਾਲ ਜੁੜਨਾ। ਤੂੰ ਜਿੱਥੇ ਵੀ ਕਿਤੇ ਹੋਏਗਾ ਸ਼ਬਦ ਦਾ ਜਾਪ ਕਰੇਗਾ, ਰੱਬ ਨੂੰ ਯਾਦ ਕਰੇਗਾ, ਇਹ ਸਮਝੀ ਕਿ ਮੈਂ ਤੇਰੇ ਕੋਲ ਹਾਂ। ਕਹਿੰਦੇ ਇਸੇ ਤਰ੍ਹਾਂ ਦੀ ਜਾਗ ਲੈ ਕੇ ਆਪਣੇ ਕਾਰੋਬਾਰ ਦੇ ਵਿੱਚ ਫਿਰ ਦੁਬਾਰਾ ਜੁੱਟ ਪਿਆ। ਕਾਰੋਬਾਰੀ ਸੀ, ਕਰਦਿਆਂ ਕਰਾਉਂਦਿਆਂ ਕਹਿੰਦੇ ਨੇ ਕਿ ਇੱਕ ਵਾਰੀ ਇੱਕ ਰਾਜ ਦੇ ਵਿੱਚ ਪਹੁੰਚਿਆ, ਉੱਥੇ ਭਾਈ ਸ਼ਿਵ ਨਾਮ ਨਾਂ ਦਾ ਇੱਕ ਬੰਦਾ ਜਿਹਦਾ ਰਾਜ ਚੱਲਦਾ ਸੀ,
ਉਸ ਜਗ੍ਹਾ ਦੇ ਉੱਤੇ ਰਾਤ ਦੇ ਸਮੇਂ ਹੁਕਮ ਸੀ ਕਿ ਕੋਈ ਕੋਈ ਗੱਲ ਨਹੀਂ ਕਰ ਸਕਦਾ, ਕੋਈ ਚੁੱਲ੍ਹਾ ਨਹੀਂ ਤਾ ਸਕਦਾ। ਉਹਨੂੰ ਲੱਗਦਾ ਸੀ ਕਿ ਇਸ ਤਰੀਕੇ ਦੇ ਨਾਲ ਦੁਸ਼ਮਣ ਨੂੰ ਸ਼ਹਿ ਮਿਲਦੀ ਆ, ਸਿਕਿਉਰਿਟੀ ਭੰਗ ਹੁੰਦੀ ਆ। ਪਰ ਭਾਈ ਮਨਸੁਖ ਦਾ ਨੇਮ ਸੀ, ਉਹਨੇ ਸ਼ਬਦ ਵੀ ਪੜ੍ਹਿਆ, ਪ੍ਰਸ਼ਾਦਾ ਪਾਣੀ ਵੀ ਪਕਾਇਆ, ਲੰਗਰ ਵੀ ਛਕਾਇਆ ਲੋਕਾਂ ਨੂੰ। ਇਸੇ ਸਿਲਸਿਲੇ ਦੇ ਵਿੱਚ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਤੇ ਕਹਿੰਦੇ ਨੇ ਕਾਲ ਕੋਠਰੀ ਦੇ ਵਿੱਚ ਵੀ ਜਦੋਂ ਉਹ ਰੱਬ ਦਾ ਨਾਮ ਜਪ ਰਿਹਾ ਸੀ, ਉਹ ਗੁਰੂ ਨਾਨਕ ਪਾਤਸ਼ਾਹ ਨੂੰ ਯਾਦ ਕਰ ਰਿਹਾ ਸੀ, ਤੇ ਉਸ ਸਮੇਂ ਉਹਨੇ ਆਪਣੇ ਸੈਨਿਕਾਂ ਨੂੰ ਪੁੱਛਿਆ, ਇਹ ਕੌਣ ਆ, ਇਹ ਇੰਨਾ ਮਿੱਠਾ ਕੌਣ ਗਾਉਂਦਾ, ਇਹ ਕਹਿੰਦਾ ਕੀ ਆ, ਇਹਨੂੰ ਕੋਠੜੀ ਦੇ ਵਿੱਚੋਂ ਕੱਢ ਕੇ ਲੈ ਕੇ ਆਉਂਦਾ ਜਾਵੇ। ਤੇ ਕਹਿੰਦੇ ਨੇ ਜਦੋਂ ਸ਼ਿਵਨਾਮ ਦੇ ਕੋਲ ਭਾਈ ਮਨਸੁਖ ਨੂੰ ਲੈ ਕੇ ਆਉਂਦਾ ਗਿਆ, ਤੇ ਉਹਨੇ ਉਹੀ ਸਾਰੀਆਂ ਗੱਲਾਂ ਜਿਹੜੀਆਂ ਉਹਨੂੰ ਕਿਤੋਂ ਪਤਾ ਲੱਗੀਆਂ ਸੀ, ਜਿਹੜੀਆਂ ਉਹਨੇ ਬਾਬੇ ਕੋਲੋਂ ਸਿੱਖੀਆਂ, ਉਹ ਸਾਰੀਆਂ ਅੱਗੇ ਦੱਸ ਦਿੱਤੀਆਂ। ਉਹ ਸ਼ਬਦ ਐਸਾ ਸੀ ਜਿਹਦੇ ਮਨ ਦੇ ਵਿੱਚ ਇੱਕ ਘਰ ਕਰ ਦਿੱਤਾ। ਸ਼ਿਵਨਾਮ ਜਿਹੜਾ ਬੜੇ ਗੁੱਸੇ ਦੇ ਵਿੱਚ ਹੀ, ਹੁਣ ਉਹ ਗੁੱਸਾ ਕਰ ਹੀ ਨਹੀਂ ਸਕਿਆ, ਉਹਦੇ ਮੂੰਹੋਂ ਕੋਈ ਮਾੜੇ ਬੋਲ ਨਿਕਲ ਹੀ ਨਹੀਂ ਪਾਏ, ਤੱਤਾ ਠੰਡਾ ਹੋ ਹੀ ਨਹੀਂ ਪਾਇਆ। ਬਸ ਇੱਕੋ ਹੀ ਗੱਲ ਨਿਕਲੀ, ਮੈਨੂੰ ਦੱਸ ਤੇਰਾ ਬਾਬਾ ਕਿੱਥੇ ਰਹਿੰਦਾ, ਮੈਂ ਤੇਰੇ ਬਾਬੇ ਨੂੰ ਕਿੱਦਾਂ ਮਿਲ ਸਕਦਾ। ਅਤੇ ਜੋ ਉਹਨੂੰ ਸੰਦੇਸ਼ ਮਿਲਿਆ ਸੀ ਉਹ ਅੱਗੇ ਤੋਰ ਦਿੱਤਾ, ਤੈਨੂੰ ਬਾਬੇ ਕੋਲ ਜਾਣ ਦੀ ਲੋੜ ਨਹੀਂ, ਬਸ ਆ ਸ਼ਬਦ ਦਾ ਜਾਪ ਕਰੀ ਜਾ, ਮੇਰਾ ਬਾਬਾ ਤੇਰੇ ਤੱਕ ਆਪ ਪਹੁੰਚ ਜੂਗਾ। ਮੇਰਾ ਬਾਬਾ ਕਹਿੰਦਾ ਕਿ ਤੁਸੀਂ ਸ਼ਬਦ ਦੇ ਨਾਲ ਜੁੜਨਾ, ਮੇਰੇ ਨਾਲ ਜੁੜਨ ਦੀ ਤੁਹਾਨੂੰ ਲੋੜ ਨਹੀਂ, ਮੇਰੇ ਕੋਲ ਆਉਣ ਦੀ, ਮੇਰੇ ਕੋਲ ਰਹਿਣ ਦੀ ਤੁਹਾਨੂੰ ਲੋੜ ਨਹੀਂ, ਬਸ ਆ ਸ਼ਬਦ ਦਾ ਜਾਪ ਕਰੀ ਜਾ। ਸਾਖੀ ਦੇ ਵਿੱਚ ਆਉਂਦਾ ਕਿ ਫਿਰ ਆਖਿਰਕਾਰ ਇੱਕ ਸਮਾਂ ਆਇਆ ਜਦੋਂ ਗੁਰੂ ਨਾਨਕ ਪਾਤਸ਼ਾਹ ਉਹਦੇ ਕੋਲ ਪਹੁੰਚੇ ਨੇ। ਗੱਲ ਕਾਹਦੀ ਕਿ ਇਸ ਸਾਖੀ ਦੇ ਵਿੱਚ ਆਪਾਂ ਇਹ ਵੇਖਿਆ ਕਿ ਕਿੱਦਾਂ ਇੱਕ ਤੋਂ ਅੱਗੇ ਦੂਸਰਾ, ਦੂਸਰੇ ਤੋਂ ਅੱਗੇ ਤੀਸਰਾ, ਅਤੇ ਪਤਾ ਨਹੀਂ ਕਿੰਨੀ ਲੰਮੀ ਲੜੀ ਹੋਊਗੀ। ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੇ ਦਰਮਿਆਨ ਕਿੰਨਾ ਸਫ਼ਰ ਤੈਅ ਕੀਤਾ, ਅਤੇ ਕਹਿੰਦੇ ਨੇ ਕਿ ਇੱਕ ਲੰਮੀ ਲੜੀ ਆ, ਪਤਾ ਨਹੀਂ ਕਿੰਨੇ ਸੌਵਾਂ ਹਜ਼ਾਰਾਂ ਲੋਕ ਇਸੇ ਤਰ੍ਹਾਂ ਦੇ ਨਾਲ ਅੱਗੇ ਤੋਂ ਅੱਗੇ ਨਾਲ ਜੁੜਦੇ ਗਏ। ਪਰ ਗੱਲ ਸੀ ਕਿ ਜਿਹੜੇ ਜੋੜਨ ਵਾਲੇ ਨੇ ਉਹ ਵੀ ਸੱਚੇ ਮਨ ਦੇ ਨਾਲ ਜੁੜੇ ਸੀ। ਆਪਾਂ ਕਿੰਨਾ ਕੁ ਜੁੜਦੇ ਹਾਂ ਜਾਂ ਫਿਰ ਅੱਗੇ ਕਿਸੇ ਨੂੰ ਕਿੰਨਾ ਕੁ ਆਪਾਂ ਜੋੜਦੇ ਹਾਂ, ਇਹ ਚੀਜ਼ ਬਹੁਤ ਮਾਇਨੇ ਰੱਖਦੀ ਹੈ। ਆਪਾਂ ਬਾਬੇ ਦੀ ਕਿੰਨੀ ਕੁ ਮੰਨਦੇ ਹਾਂ, ਇਹ ਚੀਜ਼ ਮਾਇਨੇ ਰੱਖਦੀ ਹੈ। ਜਿਹੜਾ ਸੰਦੇਸ਼ ਉਸ ਸਮੇਂ ਸੀ ਸਾਡੇ ਲਈ ਕਿ ਮੇਰੇ ਗੋਡਿਆਂ ਕੋਲ ਬਹਿਣ ਦੀ ਲੋੜ ਨਹੀਂ, ਤੁਸੀਂ ਰੱਬ ਦਾ ਨਾਂ ਲੈਣਾ ਜਿੱਥੇ ਵੀ ਬੈਠੇ ਹੋ ਉੱਥੇ ਵੀ ਬੈਠੇ ਲੈ ਸਕਦੇ ਹੋ, ਤੁਸੀਂ ਇਸ ਚੰਗਿਆਈ ਨੂੰ ਅੱਗੇ ਫੈਲਾਉਣਾ। ਉਹਦੇ ਲਈ ਜ਼ਰੂਰੀ ਆ ਕਿ ਤੁਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਲੱਗੇ ਰਹੋ। ਜੇ ਸਾਰੇ ਜਣੇ ਆ ਕੇ ਕਿਤੇ ਇੱਕ ਜਗ੍ਹਾ ਦੇ ਉੱਤੇ ਬਹਿ ਜਾਣ ਤਾਂ ਫਿਰ ਚੰਗਿਆਈ ਦੂਰ ਦੂਰ ਤੱਕ ਕਿੱਦਾਂ ਫੈਲੇ? ਜੇ ਗੁਰੂ ਨਾਨਕ ਪਾਤਸ਼ਾਹ ਇੱਕ ਜਗ੍ਹਾ 'ਤੇ ਬੈਠੇ ਰਹਿੰਦੇ ਤਾਂ ਫਿਰ ਦੂਰ ਦੂਰ ਤੱਕ ਕਿੱਦਾਂ ਸਿੱਖੀ ਪਹੁੰਚਦੀ? ਸੋ ਆਪਾਂ ਵੀ ਕੋਸ਼ਿਸ਼ ਕਰੀਏ, ਜੋ ਸਾਨੂੰ ਪਤਾ ਪਹਿਲਾਂ ਆਪਾਂ ਆਪ ਉਹਦੇ ਨਾਲ ਜੁੜੀਏ, ਜਿਹੜੇ ਖਜ਼ਾਨੇ ਦਾ ਸਾਨੂੰ ਪਤਾ ਪਹਿਲਾਂ ਆਪਾਂ ਆਪ ਉਹਨੂੰ ਵਰਤੀਏ, ਅਤੇ ਫਿਰ ਜਿਹੜਾ ਵੀ ਸਾਡੇ ਨਾਲ ਮਿਲਦਾ, ਜਿਹੜਾ ਵੀ ਸਾਡੇ ਨਾਲ ਲੱਗਦਾ, ਉਹਦੇ ਤੱਕ ਉਹ ਜਾਗ ਪਹੁੰਚੇ। ਆਸ ਕਰਦੇ ਹਾਂ ਕਿ ਅੱਜ ਦੀ ਸਾਖੀ ਤੁਸੀਂ ਜ਼ਰੂਰ ਬੜੇ ਪਿਆਰ ਸਤਿਕਾਰ ਦੇ ਨਾਲ ਸੁਣੀ ਹੋਏਗੀ, ਅਤੇ ਕੋਸ਼ਿਸ਼ ਕਰਿਓ ਇਹ ਸਾਖੀਆਂ ਆਪਣੇ ਬੱਚਿਆਂ ਤੱਕ ਵੀ ਜ਼ਰੂਰ ਪਹੁੰਚਾਇਓ। ਬੱਚਿਆਂ ਤੱਕ ਹੀ ਕਿਉਂ, ਜਿੱਥੇ ਵੀ ਮਿਲਦੇ ਹੋ, ਜਿੱਥੇ ਵੀ ਬਹਿੰਦੇ ਹੋ, ਉੱਥੇ ਜ਼ਿਕਰ ਕਰ ਲਿਆ ਕਰੋ। ਹੋਰ ਹੋਰ ਗੱਲਾਂ ਦਾ ਵੀ ਆਪਾਂ ਜ਼ਿਕਰ ਕਰ ਲੈਂਦੇ, ਸ਼ਾਇਦ ਇਹੋ ਹੀ ਆ ਅੱਗੇ ਤੋਂ ਅੱਗੇ ਜਾਗ, ਕਿਉਂਕਿ ਸਾਖੀ ਕਹਾਣੀ ਸਾਨੂੰ ਬੜੀ ਆਸਾਨੀ ਦੇ ਨਾਲ ਸਮਝ ਆਉਂਦੀ ਹੈ, ਬੜੀ ਸ਼ਰਧਾ ਦੇ ਨਾਲ ਆਪਾਂ ਸਮਝ ਲੈਂਦੇ ਹਾਂ, ਅਤੇ ਉਹ ਅੱਗੇ ਦੱਸਣੀ ਵੀ ਸਾਨੂੰ ਸੌਖੀ ਲੱਗਦੀ ਹੈ। ਕੋਸ਼ਿਸ਼ ਕਰੋ ਇਸੇ ਤਰ੍ਹਾਂ ਦੇ ਨਾਲ, ਜਦੋਂ ਦਿਨ ਤਿਉਹਾਰ ਆਉਂਦੇ ਨੇ ਤਾਂ ਆਪਾਂ ਥੋੜ੍ਹਾ ਬਹੁਤ ਜ਼ਰੂਰ ਫਿਰ ਦੁਬਾਰਾ ਆਪਣੇ ਚੇਤਿਆਂ ਦੇ ਵਿੱਚੋਂ ਯਾਦ ਕਰਿਆ ਕਰੀਏ। ਬਹੁਤ ਸਾਰਿਆਂ ਨੇ ਆਪਾਂ ਇਹ ਸਾਖੀਆਂ ਪਹਿਲਾਂ ਸੁਣੀਆਂ ਨੇ ਕਥਾ ਦੇ ਵਿੱਚੋਂ, ਆਪਣੇ ਦਾਦੀ ਬਾਬਿਆਂ ਦੇ ਕੋਲੋਂ, ਨਾਨੀਆਂ ਦੇ ਕੋਲੋਂ, ਪਰ ਹੁਣ ਆਪਾਂ ਭੁੱਲ ਗਏ, ਹੁਣ ਆਪਾਂ ਆਪਣੇ ਬੱਚਿਆਂ ਤੱਕ ਨਹੀਂ ਉਹ ਚੀਜ਼ਾਂ ਪਹੁੰਚਾਉਂਦੇ। ਕੋਸ਼ਿਸ਼ ਕਰੀਏ ਦੁਬਾਰਾ ਤੋਂ ਸਿਲਸਿਲਾ ਆਪਾਂ ਸ਼ੁਰੂ ਕਰੀਏ। ਧੰਨਵਾਦ, ਆਸ ਕਰਦੇ ਹਾਂ ਕਿ ਉਪਰਾਲਾ ਤੁਸੀਂ ਪਸੰਦ ਕਰ ਰਹੇ ਹੋਗੇ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲੂਸ਼ਨਸ.com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
3: Ready, set, go! Chadston Ford. Dandenong Road te tuhanu udik reya hai. Ford Ranger. Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business plate lai dal karo. Vehicle experts, Tim Forbes ya Kori naal. Radio Hanji re hawale naal pao. 3 saal di free service. Chadston Ford. Ready, set, Ford.

0: ਚੱਲਦੀ ਦਾ ਨਾਮ ਗੱਡੀ ਆਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
4: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
5: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 92।
6: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
7: ਇੱਕ ਅੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
6: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।

0: बीमार हो ता AI कोल नहीं डॉक्टर कोल जाने हो फिर कानूनी मसले विच फैसला खुद क्यों याद रखो डिले इन लॉ इज डैमेज इन लाइफ फैमिली इशू प्रॉपर्टी दा मसला कोई इमिग्रेशन दी समस्या या कोई भी कानूनी मैटर इको नाम जो कम तो हाडे ले कर देने बंसल लॉयर्स तो हाडा भरोसा साडा तजर्बा ते जित अपनी कॉल 4229058 और विजिट bansallawyers.com.au
1: ਕਿੱਥੇ ਵੱਜ ਗਈ ਤੇਰੀ ਗੱਡੀ
2: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
3: ਟੈਨਸ਼ਨ ਟੈਨਸ਼ਨ ਨੀਰੀ ਟੈਨਸ਼ਨ
4: ਕੀ ਹੋਇਆ
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
4: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
3: ਜਾਂ 9077-9933
4: ਜਾਂ ਈਮੇਲ info@vyimmigration.com.au
3: ਯਾਦ ਰੱਖੋ 9077-9733
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
3: ਹਰ ਕਦਮ ਤੁਹਾਡੇ ਨਾਲ

ਪੋਲੇ ਪਾਲੇ ਦਿਨ ਬਚਪਨ ਦੇ ਤੇ ਪੋਲੇ ਪਾਲੇ ਆਰੀ ਭੋਲੇ ਪਾਲੇ ਦਿਨ ਬਚਪਨ ਦੇ ਭੋਲੇ।

0: ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
2: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਭੈਣਜੀ, ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਬਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ ਸੈਬੀ ਪਾਰਟਨਰਸ .au। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8665 ਔਰ ਵਿਜ਼ਿਟ tireforce.com.au।

0: ਸਾਲ ਚਲਾਈ ਨੂੰ।
1: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
2: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654 92। ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚੱਲੀਏ?
3: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 04992525345 ਤੇ।
4: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
6: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
7: ਹਾਂਜੀ ਰੇਡੀਓ।
8: Yo, check it out.

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: Orbit Homes apne iradiyan waang sirf imarat nahi balki apne har ek grahak layi banaunde ne unna de supnyan da ek majboot ghar। House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock। Aaj hi pahuncho Orbit Homes Display Centers ya call karo Harpan Chauhan nu 0433-280-252 te 04332802522 ਤੇ।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04400455555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿੰਸ ਰੋਡ, ਮਿਲਟਨ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ

0: ਚੱਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: Orbit Homes apne iradiyan waang sirf imarat nahi balki apne har ek grahak layi banaunde ne unhan de supneyan da ek mazboot ghar House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock aj hi pahuncho Orbit Homes Display Centers ya call karo Harpan Chauhan nu 0433-280-252 te 0433-280-252
2: White Hill Studios पेश करते हैं period action thriller दस्तार
3: एक अल्लाह कपड़ा नहीं है एक कहानियां कई सदियां दी
2: starring the same जसर गीत गुराया ते योगराज सिंह

0: ਸਾਰਾ ਚਲਾਈ ਨੂੰ
1: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400 045 555 या आज ही विजिट करो 104 कॉलिंस रोड मेल्टन।
2: हाँ जी हाँ

0: ਜੋਰ ਸਾਲਾ ਦੁੱਕੀ ਦਾ ਤੇ ਪੰਗੇ ਲੈਣੇ ਦਹਿਲੇ ਨਾ, ਕੁੱਟਦਿਆਂ ਗਿੱਚੀ ਵੱਲੋਂ ਥੱਲੇ ਲੈ ਕੇ ਜਾੜ ਦੇ। ਉਹ ਗਿੱਪੀ ਨਾਲ ਮਾਨ ਹੈ ਤੇ ਰਾਜੀਨਾਮਾ ਭਾਲਦਾ, ਪੁੱਤ ਵਰਕੇ ਹੀ ਪਾੜ ਦੇ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ। Business fleet ਲਈ ਗੱਲ ਕਰੋ। Vehicle experts, Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford.
1: Tension, ਨਿਰੀ tension.
2: ਕੀ ਹੋਇਆ?
1: ਇੱਥੇ immigration ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ, tension ਛੱਡੋ, phone ਚੱਕੋ, call ਕਰੋ VY immigration ਨੂੰ, ਜਿੱਥੇ immigration expert ਹਰਪਾਲ ਸਿੰਘ ਬਾਜਵਾ, employer sponsor, partner ਜਾਂ parents, ਜਾਂ visa, skilled migration, student visa, MRT ਜਾਂ RRT, appeals ਤੇ skills assessments ਦੇ ਮਾਹਿਰ ਬੈਠੇ ਨੇ। ਹੁਣੇ appointment ਲਈ call ਕਰੋ 0410-530-530
1: ਜਾਂ 90-77-93-33
2: ਜਾਂ email info@vyimmigration.com.au।
1: ਯਾਦ ਰੱਖੋ 9077973।
2: VY Immigration and Education Consultant,
1: ਹਰ ਕਦਮ ਤੁਹਾਡੇ ਨਾਲ।
0: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

0: ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654492।
2: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। एटीओ ऑडिट्स, टैक्स डिस्प्यूट्स, एटीओ डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
3: यार तू इत्थे इनी छेती आके पक्का भी हो गया, की जुगाड़ लाया है?
4: जुगाड़ नहीं, ए है 8 सालां तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर ता दे बंसल इमीग्रेशन वालियां दा।
4: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰ ਚਲੀਏ?
3: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਟੈਨਸ਼ਨ ਨਹੀਂ ਦੀ ਟੈਨਸ਼ਨ
2: ਕੀ ਹੋਇਆ
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ।
2: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY Immigration and Education Consultant,
1: ਹਰ ਕਦਮ ਤੁਹਾਡੇ ਨਾਲ।
3: White Hill Studios ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
4: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
3: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।

0: ਸਾਰਾ ਜੁਲਾਈ ਨੂੰ
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options bhi available. Aao te apni navi Ford da test drive karo, business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set.
3: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
4: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ?
5: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, ਮਿਲਟਨ। ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
6: ਇਹ ਤੁਹਾਡੀ ਮਰਦਮਸ਼ੁਮਾਰੀ ਨੂੰ ਪੂਰਾ ਕਰਨ ਦਾ ਸਮਾਂ ਹੈ। ਮੰਗਲਵਾਰ 11 ਅਗਸਤ 2026 ਨੂੰ ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਗਿਣਿਆ ਜਾਵੇਗਾ। ਇਸ ਵਿੱਚ ਨਾਗਰਿਕ, ਪੱਕੇ ਨਿਵਾਸੀ, ਅੰਤਰਰਾਸ਼ਟਰੀ ਵਿਦਿਆਰਥੀ, ਅਸਥਾਈ ਵੀਜ਼ਾ ਧਾਰਕ ਅਤੇ ਸੈਲਾਨੀ ਸ਼ਾਮਲ ਹਨ। ਤੁਸੀਂ ਆਨਲਾਈਨ ਕਾਗਜ਼ੀ ਫਾਰਮ ਤੇ ਜਾਂ ਜੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਮਦਦ ਦੇ ਨਾਲ ਹਿੱਸਾ ਲੈ ਸਕਦੇ ਹੋ। ਸਹਾਇਤਾ ਵਿਭਿੰਨ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਸ ਦੀ ਪੇਸ਼ਕਸ਼ ਆਨਲਾਈਨ ਅਤੇ ਫੋਨ ਰਾਹੀਂ ਕੀਤੀ ਜਾਂਦੀ ਹੈ। ਅਤੇ ਯਾਦ ਰੱਖੋ, ਮਰਦਮਸ਼ੁਮਾਰੀ ਦੀ ਰਾਤ ਨੂੰ ਤੁਹਾਡੇ ਘਰ ਵਿੱਚ ਠਹਿਰਨ ਵਾਲੇ ਹਰ ਕਿਸੇ ਨੂੰ ਸ਼ਾਮਲ ਕਰੋ, ਜਿਸ ਵਿੱਚ ਬੱਚੇ ਅਤੇ ਪੁਰਾਣੇ ਸ਼ਾਮਲ ਹਨ। ਮਰਦਮਸ਼ੁਮਾਰੀ ਆਸਟ੍ਰੇਲੀਆ ਦੀ ਤਸਵੀਰ ਖਿੱਚਣ ਵਿੱਚ ਮਦਦ ਕਰਦੀ ਹੈ। ਇਹ ਸਕੂਲਾਂ, ਭਾਈਚਾਰਕ ਸੇਵਾਵਾਂ, ਸਿਹਤ ਸੰਭਾਲ ਅਤੇ ਆਵਾਜਾਈ ਵਰਗੀਆਂ ਚੀਜ਼ਾਂ ਵਾਸਤੇ ਯੋਜਨਾਬੰਦੀ ਬਾਰੇ ਦੱਸਦੀ ਹੈ। ਜਦ ਤੁਸੀਂ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹੋ ਕਿ ਤੁਹਾਡੀ ਭਾਸ਼ਾ, ਸੱਭਿਆਚਾਰ ਅਤੇ ਭਾਈਚਾਰੇ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ। 2026 ਦੀ ਮਰਦਮਸ਼ੁਮਾਰੀ ਹਰ ਜਵਾਬ ਮਾਇਨੇ ਰੱਖਦਾ ਹੈ। www.census.abs.gov.au/punjabi ਤੇ ਵਾਧੂ ਜਾਣਕਾਰੀ ਲਵੋ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ, ਕੈਨਬਰਾ ਦੁਆਰਾ ਅਧਿਕਾਰਤ।
7: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
9: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 Graceway, Ravenhall।
1: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
3: 04332802522 ਤੇ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
2: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
7: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
10: ਫਿਰ ਲਵਾਈਏ ਕਿੱਥੋਂ?
7: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
11: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
12: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
11: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
13: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ, ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਪ੍ਰੋਗਰਾਮ ਇਨਸਾਈਟ ਰਿਪੋਰਟ। ਇਸ ਹਫ਼ਤਾਵਾਰੀ ਪ੍ਰੋਗਰਾਮ ਦੇ ਵਿੱਚ ਅਸੀਂ ਭਾਰਤ ਆਸਟ੍ਰੇਲੀਆ ਤੋਂ ਵੀ ਵੱਧ ਕੇ ਕਈ ਵਾਰ ਜੀਓ ਪੋਲੀਟਿਕਸ ਦੇ ਉੱਤੇ ਅਲੱਗ ਅਲੱਗ ਮਸਲਿਆਂ ਦੇ ਉੱਤੇ ਗੱਲ ਕਰਦੇ ਹਾਂ। ਇਨਸਾਈਟ ਰਿਪੋਰਟ ਇਸ ਕਰਕੇ ਹੈ ਕਿਉਂਕਿ ਬਹੁਤ ਵਾਰ ਬਹੁਤ ਸਾਰੀਆਂ ਖ਼ਬਰਾਂ ਦੇ ਉੱਤੇ ਖ਼ਬਰਾਂ ਦੇ ਬੁਲੇਟਿਨ ਦੇ ਵਿੱਚ ਲਿਮਿਟਿਡ 'ਚ ਗੱਲ ਕੀਤੀ ਜਾ ਸਕਦੀ ਹੈ, 2-3-4 ਜਾਂ ਵੱਧ ਤੋਂ ਵੱਧ 5 ਮਿੰਟ ਤੱਕ ਦੀ। ਪਰ ਇਸ 1 ਘੰਟੇ ਦੇ ਪ੍ਰੋਗਰਾਮ ਦੇ ਵਿੱਚ ਕਿਸੇ ਇੱਕ ਖ਼ਬਰ ਨੂੰ ਫੜ ਕੇ ਅਤੇ ਉਹਦੀ ਪੂਰੀ ਦੀ ਪੂਰੀ ਅਗਲੀ ਪਿਛਲੀ ਪੜਤਾਲ ਜਾਂ ਇੰਝ ਕਹਿ ਲੈਂਦੇ ਹਾਂ ਕਿ ਉਹਦਾ ਪੋਸਟਮਾਰਟਮ ਕਰਕੇ ਤੁਹਾਡੇ ਤੱਕ ਰੱਖ ਦੀ ਦਾ ਇਨਸਾਈਟ ਹੁੰਦੀ ਹੈ, ਅੰਦਰਲੀਆਂ ਗੱਲਾਂ ਹੁੰਦੀਆਂ ਨੇ, ਬਹੁਤ ਵਾਰੀ ਸਕੂਪ ਵੀ ਤੁਹਾਡੇ ਨਾਲ ਸਾਂਝੇ ਕਰ ਲਈਦੇ ਨੇ। ਜਰਨਲਿਜ਼ਮ ਦੀ ਭਾਸ਼ਾ ਦੇ ਵਿੱਚ ਸਕੂਪ ਉਸ ਖ਼ਬਰ ਨੂੰ ਕਿਹਾ ਜਾਂਦਾ ਜਿਹੜੀ ਸਭ ਤੋਂ ਪਹਿਲਾਂ ਜਾਰੀ ਹੋ ਰਹੀ ਹੋਵੇ, ਉਦੋਂ ਜਾਰੀ ਜਦੋਂ ਉਸਨੂੰ ਜਾਰੀ ਕਰਨ ਵਾਲੇ ਵੀ ਉਸਨੂੰ ਜਾਰੀ ਨਹੀਂ ਕਰਨਾ ਚਾਹੁੰਦੇ ਹੈਗੇ। ਸੋ ਅੱਜ ਕਿਹੜੇ ਕਿਹੜੇ ਸਕੂਪ ਤੁਹਾਡੇ ਤੱਕ ਲੈ ਕੇ ਆਏ ਹੈਗੇ, ਭਾਰਤ ਦੇ ਨਾਲ ਜੁੜੀ ਹੋਈ ਇਹ ਹੈਗੀ ਹੈ, ਇਹਦੇ 'ਚ ਇੱਕ ਆਸਟ੍ਰੇਲੀਆ ਦਾ ਵੀ ਐਂਕਲ ਹੈਗਾ ਇਸ ਖ਼ਬਰ ਦੇ ਵਿੱਚ, ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਅਤੇ ਜੇ ਮੌਕਾ ਲੱਗਦਾ ਹੋਇਆ ਤੇ ਆਸਟ੍ਰੇਲੀਆ ਦੇ ਐਂਗਲ ਨੂੰ ਥੋੜਾ ਜਿਹਾ ਵਿਸਤਾਰ ਦੇ ਨਾਲ ਸਮਝਾਂਗੇ। ਪਰ ਭਾਰਤ ਦੀ ਸਿਆਸਤ ਦੇ ਵਿੱਚ ਜ਼ਿਆਦਾਤਰ ਉਹਦੇ ਆਲੇ ਦੁਆਲੇ ਹੀ ਘੁੰਮ ਰਹੀ ਹੈ, ਕਿਉਂਕਿ ਸੋਚਿਆ ਕਿ ਭਾਰਤ ਦੀਆਂ ਪੰਜਾਬ ਦੀਆਂ ਜਦੋਂ ਖਬਰਾਂ ਕਰਦੇ ਨੇ ਪ੍ਰੀਤਮ ਸਿੰਘ ਰੁਪਾਲ ਹੋਣੀ ਸਾਡੇ ਦੁਪਹਿਰ ਵੇਲੇ ਜਿਹੜੇ ਹਾਂਜੀ ਮੈਲਬਨ ਸ਼ੋਅ ਤੋਂ ਬਾਅਦ ਜਿਹੜਾ ਬੁਲੇਟਿਨ ਆਉਂਦਾ ਉਹਦੇ 'ਚ ਵੀ ਸਿਰਫ ਉਹੀ ਪੰਜਾਬ ਦੀਆਂ ਹੀ ਖਬਰਾਂ ਤੱਕ ਮਹਿਦੂਦ ਰਹਿ ਜਾਂਦਾ, ਉਹ ਵੀ 1/2 ਘੰਟੇ ਦਾ ਹੀ ਪ੍ਰੋਗਰਾਮ ਹੁੰਦਾ। ਸੋ ਉਹਦੇ 'ਚ ਵੀ ਜ਼ਿਆਦਾ ਵਿਸਤਾਰ ਦੇ ਵਿੱਚ ਨਹੀਂ ਜਾ ਸਕਦੇ। ਬਟ ਸੈਂਟਰਲ ਇੰਡੀਆ ਤੱਕ ਦੀਆਂ ਉਹ ਖ਼ਬਰਾਂ ਜਿਹੜੀਆਂ ਹਾਲੇ ਛਪੀਆਂ ਨਹੀਂ ਨੇ ਪਰ ਸਰਗੋਸ਼ੀਆਂ ਨੇ, ਜਿਨ੍ਹਾਂ ਨੂੰ ਕਹਿ ਸਕਦੇ ਹਾਂ ਕਿ ਇੱਧਰੋਂ ਉੱਧਰੋਂ ਸੁਣ ਰਹੇ ਹਾਂ ਅਸੀਂ, ਕਨਸੋਆਂ ਹੋ ਰਹੀਆਂ ਨੇ ਉਹਨਾਂ ਦੀਆਂ, ਉਹ ਕਨਸੋਆਂ ਦੇ ਆਧਾਰ ਦੇ ਉੱਤੇ ਇਹ ਖ਼ਬਰ ਅੱਜ ਦੇ ਦਿਨ ਤੁਹਾਡੇ ਤੱਕ ਲੈ ਕੇ ਆਇਆ। ਭਾਰਤੀ ਰਾਜਨੀਤੀ ਦੇ ਵਿੱਚ ਆਹ ਅਗਲੇ 2-3 ਮਹੀਨੇ ਕਾਫ਼ੀ ਜ਼ਿਆਦਾ ਨਾਜ਼ੁਕ, ਬਹੁਤ ਵੱਡੀਆਂ ਤਬਦੀਲੀਆਂ ਵਾਲੇ ਹੋਣਗੇ। ਔਰ ਇਸ ਦਰਮਿਆਨ ਮੌਨਸੂਨ ਸੈਸ਼ਨ ਹੋਣਾ, ਕੈਬਨਿਟ ਦੇ ਵਿੱਚ ਫੇਰਬਦਲ ਹੋਣ ਦੀ ਵੀ ਸੰਭਾਵਨਾ ਹੈਗੀ ਹੈ, ਔਰ ਅਲੱਗ ਅਲੱਗ ਸੰਕਟਾਂ ਦੇ ਵਿੱਚ ਜਿਹੜੀ ਭਾਰਤ ਸਰਕਾਰ ਘਿਰੀ ਹੋਈ ਹੈ ਉਹਦੇ 'ਤੇ ਵੀ ਚਰਚਾ ਹੋਣੀ ਹੈਗੀ ਹੈ। ਉਹਦੀ ਵਜ੍ਹਾ ਕੀ ਹੈ, ਇਸ ਸਾਰੇ ਪ੍ਰੋਗਰਾਮ ਦੀ ਮੁੱਖ ਵਜ੍ਹਾ ਪਹਿਲਾਂ ਸਮਝ ਲਓ, ਸੁਣ ਲਓ ਉਹ ਕੀ ਹੈ। ਇੱਕ ਨਿਚੋੜ ਕੱਢ ਦਿੰਦੇ ਹਾਂ ਅਤੇ ਫਿਰ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਸੈਨੋਪਸਿਸ ਇਹ ਹੈਗਾ ਇੱਕ ਪੈਰਾਗ੍ਰਾਫ ਦੇ ਵਿੱਚ ਜਾਂ ਸ਼ੁਰੂਆਤ ਦੀਆਂ 3-4 ਲਾਈਨਾਂ ਦੇ ਵਿੱਚ ਉਹ ਇਹ ਹੈ ਕਿ ਤੁਹਾਨੂੰ ਪਤਾ ਹੈ ਕਿ ਜੰਤਰ ਮੰਤਰ ਦੇ ਉੱਤੇ ਧਰਨਾ ਚੱਲ ਰਿਹਾ ਇਸ ਵਕਤ ਕਾਕਰੇਜ ਜਨਤਾ ਪਾਰਟੀ ਦਾ। ਕਾਕਰੇਜ ਜਨਤਾ ਪਾਰਟੀ ਇੱਕ ਸੋਸ਼ਲ ਮੀਡੀਆ ਮੂਵਮੈਂਟ ਤੋਂ ਸ਼ੁਰੂ ਹੋਈ ਸੀ, ਪੋਲੀਟੀਕਲ ਪਾਰਟੀ ਨਹੀਂ ਹੈ, ਬਟ ਭਾਰਤੀ ਜਨਤਾ ਪਾਰਟੀ ਦਾ ਮਜ਼ਾਕ ਬਣਾਉਣ ਵਾਲਾ ਇੱਕ ਜਾਂ ਉਹਦਾ ਇੱਕ ਉਹਨਾਂ ਨੂੰ ਮਿਰਰ ਦਿਖਾਉਣ ਵਾਲੀ ਇੱਕ ਜਮਾਤ ਜ਼ਰੂਰ ਬਣਦੀ ਜਾ ਰਹੀ ਹੈ। ਭਾਰਤ ਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਵਿੱਚ ਇੰਨੀ ਜ਼ਰੂਰਤ ਨਹੀਂ ਸੀ, ਇਸ ਕਰਕੇ ਜਿਹੜੀਆਂ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀਜ਼ ਦਾ ਇੱਕ ਵਧੀਆ ਫੇਰ, ਇੱਕ ਵਧੀਆ ਬਦਲ ਉਹਨਾਂ ਦੇ ਇੱਕ ਵਧੀਆ ਵਿਕਲਪ ਦੇ ਰੂਪ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਉਹ ਕੰਮ ਕਰ ਰਹੀ ਹੈ ਜੋ ਕਿ ਅਪੋਜੀਸ਼ਨਸ ਨੂੰ ਕਰਨਾ ਚਾਹੀਦਾ ਸੀ। ਨੀਟ ਦਾ ਪੇਪਰ ਲੀਕ ਹੁੰਦਾ ਹੈ, TTE ਦੇ ਪੇਪਰ ਮਹਾਰਾਸ਼ਟਰ 'ਚ ਲੀਕ ਹੁੰਦੇ ਨੇ, ਸਟੇਟ ਬੋਰਡਸ ਦੇ ਪੇਪਰ ਲੀਕ ਹੁੰਦੇ ਨੇ, CBSE ਐਗਜ਼ਾਮਸ ਦੇ ਵਿੱਚ ਗੜਬੜੀਆਂ ਹੁੰਦੀਆਂ ਨੇ, ਪੂਰੇ ਤਰੀਕੇ ਦੇ ਨਾਲ ਸਿੱਖਿਆ ਢਾਂਚਾ ਫੇਲ ਹੈਗਾ। ਧਰਮਿੰਦਰ ਪ੍ਰਧਾਨ ਅਸਤੀਫਾ ਕਿਉਂ ਨਹੀਂ ਦਿੰਦੇ, ਇਸ ਮੰਗ ਦੇ ਉੱਤੇ CJP ਧਰਨਾ ਦੇ ਰਹੀ ਹੈਗੀ ਹੈ। ਸੋਨਮ ਵਾਂਗਚੁਕ ਭੁੱਖ ਹੜਤਾਲ 'ਤੇ ਬੈਠੇ ਨੇ ਅਣਮਿੱਥੇ ਸਮੇਂ ਦੇ ਲਈ, ਪ੍ਰਧਾਨ ਮੰਤਰੀ ਐਜ਼ ਯੂਜੁਅਲ ਕੁਛ ਨਹੀਂ ਬੋਲ ਰਹੇ, ਜਿਨ੍ਹਾਂ ਨੇ ਮਣੀਪੁਰ ਦੀ ਹਿੰਸਾ ਦੇ ਉੱਤੇ ਇੰਨੇ ਸਾਲਾਂ 'ਚ ਨਹੀਂ ਬੋਲਿਆ, ਇੱਥੇ ਕੀ ਬੋਲਣਗੇ। ਖੈਰ ਉਹਨਾਂ ਦੀਆਂ ਕੁਝ ਖੂਬੀਆਂ ਵੀ ਨੇ, ਉਹਨਾਂ ਦੇ ਉੱਤੇ ਵੀ ਅੱਗੇ ਚੱਲ ਕੇ ਗੱਲ ਕਰਾਂਗੇ ਉਹ ਪ੍ਰੋਗਰਾਮ ਦੇ ਲਾਸਟ ਸੈਗਮੈਂਟ 'ਚ। ਦੂਸਰੀ ਚੀਜ਼, ਮਾਨਸੂਨ ਸੈਸ਼ਨ ਹੋਣ ਵਾਲਾ। ਪਿਛਲੀ ਵਾਰ ਤੁਹਾਨੂੰ ਪਤਾ ਹੈ ਕਿ ਸੱਤਾਧਾਰੀ ਧਿਰ ਨੂੰ ਮੂੰਹ ਦਿਖਾਉਣੀ ਪਈ ਸੀ ਜਦੋਂ ਉਸ ਸੈਸ਼ਨ ਦੇ ਵਿੱਚ ਇਹ ਗੱਲ ਤੁਰਨੀ ਸੀ, ਸਰਦ ਰੁੱਤ ਸੈਸ਼ਨ ਦੇ ਵਿੱਚ, ਕਿ ਡੀਲੀਮਿਟੇਸ਼ਨ ਦਾ ਬਿੱਲ ਪਾਸ ਹੋ ਜਾਵੇ। ਡੀਲੀਮਿਟੇਸ਼ਨ ਕੀ ਹੈ ਉਹਨੂੰ ਵੀ ਵਿਸਤਾਰ ਦੇ ਵਿੱਚ ਸਮਝਾਵਾਂਗੇ। ਵਿਸਤਾਰ ਹੋਣ ਲੱਗਿਆ ਹੈਗਾ ਲੋਕ ਸਭਾ ਦਾ, 543 ਜਿਹੜੇ ਮੈਂਬਰ ਹੈਗੇ ਨੇ, 42 ਉਹਨਾਂ ਦਾ ਵਿਸਤਾਰ ਹੋਣਾ ਹੈਗਾ, ਉਹਦੇ ਬਾਰੇ ਵੀ, ਮਾਨਸੂਨ ਸੈਸ਼ਨ ਬਾਰੇ ਵੀ ਗੱਲ ਕਰਾਂਗੇ। ਤੀਸਰੀ ਚੀਜ਼, ਇੱਕ ਦੁਨੀਆ ਭਰ ਦੇ ਵਿੱਚ ਇਹ ਹੋ ਰਹੀ ਹੈ ਕਿ ਮੱਧ ਪੂਰਬ ਦੇ ਵਿੱਚ ਜੰਗ ਛਿੜੀ ਹੋਈ ਹੈ। ਦੇਖੋ, ਦੁਨੀਆ 'ਚ ਹਰ ਇੱਕ ਚੀਜ਼ ਦਾ ਭਰੋਸਾ ਕਰ ਸਕਦੇ ਹੋ, ਮੈਲਬਨ ਦੇ 4 ਮੌਸਮਾਂ ਦਾ ਵੀ ਤੁਸੀਂ ਭਰੋਸਾ ਕਰ ਸਕਦੇ ਹੋ, ਪਰ ਡੋਨਲਡ ਟਰੰਪ ਦੇ ਬਿਆਨਾਂ ਦਾ ਭਰੋਸਾ ਕਦੇ ਨਾ ਕਰਿਓ। ਅੱਜ ਸ਼ਾਂਤੀ ਹੈ, ਕੱਲ੍ਹ ਨੂੰ ਜੰਗ ਹੋ ਜਾਵੇ, ਅਤੇ ਅੱਜ ਮੱਧ ਪੂਰਬ ਚੋਰੀ ਹੈ, ਕੱਲ੍ਹ ਨੂੰ ਕਿਸੇ ਹੋਰ ਦੇ ਨਾਲ ਹੋ ਜਾਵੇ, ਕੁਝ ਨਹੀਂ ਪਤਾ ਹੈਗਾ, ਕੁਛ ਨਹੀਂ ਪਤਾ। ਜਿਹੜੇ ਆਪਣੇ ਨਾਲ ਰਹਿਣ ਵਾਲਿਆਂ ਨੂੰ ਨਹੀਂ ਬਖਸ਼ ਰਹੇ ਹੈਗੇ, ਜਿਨ੍ਹਾਂ ਨੇ ਜਰਮਨੀ ਦੇ ਚਾਂਸਲਰ ਨੂੰ ਆਪਣੇ ਆਫਿਸ 'ਚ ਬਿਠਾ ਕੇ ਫਜੀਹਤ ਕਰਤੀ, ਰਸ਼ੀਆ ਦੇ ਅਗੇਂਸਟ ਸਟੈਂਡ ਲਾਉਣ ਵਾਲੇ ਅਮੈਰੀਕਾ ਨੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਆਪਣੇ ਦਫ਼ਤਰ 'ਚ ਬਿਠਾ ਕੇ ਕਹਿਤਾ ਕਿ ਆਹ ਕੀ ਪਾਇਆ, ਅਤੇ ਇਟਲੀ ਦੀ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਨੇ ਕਿ ਮੇਰੇ ਨਾਲ ਫੋਟੋਆਂ ਖਿਚਾਉਣ ਨੂੰ ਤਰਸੀ ਪਈ ਹੈ। ਉਸ ਡੋਨਲਡ ਟਰੰਪ ਦੇ ਉੱਤੇ ਕਿੱਥੋਂ ਯਕੀਨ ਕਰ ਲਉਂਗੇ, ਜਿਹੜੇ ਆਪੇ ਕਹਿ ਦਿੰਦੇ ਨੇ ਕਿ ਈਰਾਨ ਨੇ ਸਾਨੂੰ ਰਿਕੁਐਸਟ ਕੀਤੀ ਸੀ ਕਿ ਮੀਟਿੰਗ ਕਰ ਲਓ, ਈਰਾਨ ਕਹਿੰਦਾ ਅਸਤਾ ਕੋਈ ਕੀਤੀ ਨਹੀਂ। ਅੱਛਾ, ਰਿਕੁਐਸਟ ਕਿੱਥੇ ਕੀਤੀ ਸੀ, ਉਹ ਕਹਿੰਦੇ ਕਤਰ ਦੇ ਵਿੱਚ ਕਰਨੀ ਹੈ, ਕਤਰ ਕਹਿੰਦਾ ਅਸਤਾ ਕੋਈ ਮੀਟਿੰਗ ਹੀ ਨਹੀਂ ਬੁਲਾਈ, ਸੋਲੋ ਕਰ ਲਓ ਗੱਲ। ਇਹ ਸਾਰੀਆਂ ਗੱਲਾਂ ਅਸੀਂ ਪਹਿਲਾਂ ਕਰ ਚੁੱਕੇ ਹਾਂ, ਉਹਨਾਂ ਗੱਲਾਂ ਨੂੰ ਅੱਜ ਰਿਪੀਟ ਨਹੀਂ ਕਰਨ ਜਾ ਰਹੇ, ਪਰ ਚੱਕਰ ਇਹ ਹੈ ਕਿ
ਜਦੋਂ ਡੋਨਲਡ ਟਰੰਪ ਦਾ ਆਪਦਾ ਹੀ ਕੁਛ ਨਹੀਂ ਪਤਾ ਕਿ ਰਾਤੀ ਸੌਂ ਕੇ ਕੁਛ ਹੋਰ ਸੋਚਦੇ ਨੇ ਸੌਣ ਲੱਗੇ ਤੇ ਸਵੇਰੇ ਉੱਠ ਕੇ ਕੁਛ ਹੋਰ ਕਰ ਦਿੰਦੇ ਨੇ ਤਾਂ ਇਹੋ ਜਿਹੇ ਅਸਥਿਰ ਹਾਲਾਤਾਂ ਦੇ ਵਿੱਚ ਦੁਨੀਆ ਦੀ ਜਿਹੜੀ ਅਨਸਰਟੈਨਿਟੀ ਬਣੀ ਹੋਈ ਹੈ ਜਸਟ ਬਿਕੋਜ਼ ਆਫ ਵਨ ਪਰਸਨ ਜਸਟ ਬਿਕੋਜ਼ ਦੈਟ ਵਨ ਪਰਸਨ ਕੰਟਰੀ ਇਕੋਨਮੀ ਇਜ਼ ਕੰਟਰੋਲਿੰਗ ਮੋਸਟ ਆਫ ਦੀ ਅਦਰ ਇਕੋਨਮੀਜ਼ ਇਸੇ ਕਰਕੇ ਜਿਹੜੀ ਇੱਕ ਦੁਨੀਆ ਦੇ ਵਿੱਚ ਰੂਸ ਹਮੇਸ਼ਾ ਗੱਲ ਕਰਦਾ ਰਿਹਾ ਕਿ ਬਦਲ ਹੋਣਾ ਚਾਹੀਦਾ ਇੱਕ ਤਾਕਤ ਦੇ ਕੋਲ ਸਾਰੀ ਤਾਕਤ ਨਹੀਂ ਹੋਣੀ ਚਾਹੀਦੀ ਹੈਗੀ ਰੂਸ ਕੋਲ ਹੋਵੇ ਚੀਨ ਕੋਲ ਹੋਵੇ ਭਾਰਤ ਕੋਲ ਹੋਵੇ ਬ੍ਰਾਜ਼ੀਲ ਕੋਲ ਹੋਵੇ ਇੱਕ ਬੈਲੈਂਸ ਜਿਹਾ ਦੁਨੀਆ ਦੇ ਵਿੱਚ ਬਣਿਆ ਰਹੇ ਖੈਰ ਉਹ ਤਾਕਤ ਅਮਰੀਕਾ ਦੇਣਾ ਨਹੀਂ ਚਾਹੁੰਦਾ ਡਾਲਰ ਦੀ ਤਾਕਤ ਹੱਥ ਦੇ ਵਿੱਚੋਂ ਖੁਸ ਗਈ ਤੇ ਬਚਿਆ ਕੀ ਪਿੱਛੇ ਠਣ ਠਣ ਗੋਪਾਲ ਸਾਰੀ ਗੱਲ ਅਸਲ ਦੇ ਵਿੱਚ ਡਾਲਰ ਦੀ ਹੈਗੀ ਹੈ ਕਿਵੇਂ ਹੈ ਇਹਦੇ ਬਾਰੇ ਜੁੜਿਆ ਹੋਇਆ ਇੱਕ ਪਿਛਲਾ ਇਨਸਾਈਟ ਰਿਪੋਰਟ ਦਾ ਪੋਡਕਾਸਟ ਸਾਡੇ ਪੋਡਕਾਸਟ ਸੈਕਸ਼ਨ ਦੇ ਵਿੱਚੋਂ ਜਾ ਕੇ ਸੁਣ ਸਕਦੇ ਹੋ ਫਿਰ ਗੱਲ ਉੱਥੇ ਆਉਂਦੀ ਹੈ ਜਦੋਂ ਇਹੋ ਜਿਹੀ ਅਨਸਰਟੈਨਿਟੀ ਬਣੀ ਹੋਈ ਹੈ ਜਦੋਂ ਵਰਲਡ ਦੇ ਵਿੱਚ ਕ੍ਰਾਈਸਿਸ ਚੱਲ ਰਿਹਾ ਜਦੋਂ ਭਾਰਤ ਦੀਆਂ ਊਰਜਾ ਲੋੜਾਂ ਦਾ 60% ਹੋਰਮੁਜ਼ ਸਟ੍ਰੇਟ ਤੋਂ ਗੁਜ਼ਰ ਰਿਹਾ ਇਹੀ ਨਹੀਂ ਪਤਾ ਉੱਥੇ ਟੋਲ ਲਗਾਉਣਾ ਕਿ ਨਹੀਂ ਲਗਾਉਣਾ ਲਗਾਉਣਾ ਤਾਂ ਕਿਹਨੇ ਲਗਾਉਣਾ ਈਰਾਨ ਪੈਸੇ ਵਸੂਲੂਗਾ ਕਿ ਅਮਰੀਕਾ ਵਸੂਲੂਗਾ ਅਮਰੀਕਾ ਕਹਿੰਦਾ ਮੈਂ ਵਸੂਲਣਾ ਇੱਕ ਗੱਲ ਸੁਣ ਲਿਓ ਅੱਜ ਦੇ ਪ੍ਰੋਗਰਾਮ 'ਚ ਇਹ ਗੱਲ ਨਹੀਂ ਕਰਨ ਲੱਗੇ ਪਰ ਇੱਕ ਸਲਾਹ ਦੇ ਦਿੰਦੇ ਹਾਂ ਦੁਬਈ ਦੇ ਵਿੱਚ ਫਲੈਟ ਨਾ ਲੈ ਲਿਓ ਕਿਤੇ ਕੁਛ ਨਹੀਂ ਪਤਾ ਹੈਗਾ ਕਦੋਂ ਤੱਕ ਇਹ ਲੜਾਈ ਚੱਲਣੀ ਹੈਗੀ ਹੈ UAE ਦੇ ਉੱਤੇ ਬੁਰੇ ਹਾਲ ਨੇ ਜਦੋਂ ਉੱਥੇ ਦੇ ਜਹਾਜ਼ਾਂ ਦੇ ਉੱਤੇ ਹਮਲੇ ਹੋਣ ਲੱਗ ਪਏ ਨੇ ਜਾਰਡਨ ਦੇ ਏਅਰਪੋਰਟਸ ਦੇ ਉੱਤੇ ਹਮਲੇ ਹੋਣ ਲੱਗ ਪਏ ਨੇ ਮਿਲਟਰੀ ਬੇਸਿਸ ਨਹੀਂ ਉਹਨਾਂ ਦੇ ਬਚੇ ਹੈਗੇ ਤੇ ਦੁਬਈ ਦੀਆਂ ਬਿਲਡਿੰਗਾਂ ਕਿੱਥੇ ਬਚਣਗੀਆਂ ਐਨੀਵੇਜ਼ ਨੋਟ ਅ ਸੇਫ ਮਾਰਕੀਟ ਇਸੇ ਕਰਕੇ ਤੁਸੀਂ ਅੱਜ ਇੰਸਟਾਗ੍ਰਾਮ ਤੋਂ ਲੈ ਕੇ ਯੂਟਿਊਬ ਤੱਕ ਬਹੁਤ ਸਾਰੀਆਂ ਐਡਵਰਟੀਜ਼ਮੈਂਟਸ ਦੇਖ ਰਹੇ ਹੋ ਹੜ ਆਇਆ ਹੋਇਆ ਕਿ ਘਰ ਲੈ ਲਓ ਘਰ ਲੈ ਲਓ ਘਰ ਲੈ ਲਓ ਲੋਕ ਮਿੰਨਤਾਂ ਕਰ ਰਹੇ ਨੇ ਜਿਨ੍ਹਾਂ ਨੇ ਉੱਥੇ ਇਨਵੈਸਟ ਕੀਤਾ ਪਿਆ ਉਹ ਛੱਡ ਛੱਡ ਕੇ ਜਾ ਰਹੇ ਨੇ ਕਿ ਇੱਥੋਂ ਛੱਡੀਏ ਅਸੀਂ ਆਸਟ੍ਰੇਲੀਆ 'ਚ ਲੈ ਲੈਂਦੇ ਹਾਂ ਕੀਨੀਆ 'ਚ ਲੈ ਲਾਂਗੇ ਯੁਗਾਂਡਾ 'ਚ ਲੈ ਲਾਂਗੇ ਘਾਨਾ 'ਚ ਲੈ ਲਾਂਗੇ ਪਰ ਦੁਬਈ 'ਚ ਨਹੀਂ ਲੈਣਾ ਹੈਗਾ ਇਹ ਵੀ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਨਹੀਂ ਹੈ ਸੋ ਗੱਲ ਇਹ ਹੈ ਕਿ ਜਿਹੜੀ ਇਸ ਅਨਸਰਟੈਨਿਟੀ ਇਸ ਅਨਿਸ਼ਚਿਤਤਾ ਦੇ ਮਾਹੌਲ ਦੇ ਵਿੱਚ ਭਾਰਤ ਦੀਆਂ ਲੋੜਾਂ ਕਿਵੇਂ ਪੂਰੀਆਂ ਹੋਣਗੀਆਂ ਫਿਊਲ ਦੀਆਂ ਲੋੜਾਂ ਸਪਲਾਈ ਚੇਨ ਦੀਆਂ ਲੋੜਾਂ ਉਹਨਾਂ ਨੂੰ ਲੈ ਕੇ ਵੀ ਇੱਕ ਕ੍ਰਾਈਸਿਸ ਹੈ ਔਰ ਫਿਊਲ ਦਾ ਇੱਕ ਬਦਲ ਤਾਂ ਹੁਣ ਗਵਰਨਮੈਂਟ ਨੇ ਹੋਰ ਤਾਂ ਕੀ ਕੱਢ ਇਹ ਤਾਂ ਕੀ ਕਹਿਣਾ ਸੀਗਾ ਕਿ ਰੂਸ ਤੋਂ ਅਸੀਂ ਕੱਚਾ ਤੇਲ ਸਸਤਾ ਖਰੀਦ ਰਿਹਾ ਆਹ ਚੱਕੋ ਇੰਡੀਆ ਵਾਲਿਓ ਸਸਤਾ ਸਸਤਾ ਤੇਲ ਆਹ ਦੋ ਵਾਲਾ ਇੱਕ 'ਚ ਦੋ ਵਾਲਾ ਇੱਕ 'ਚ ਇੱਦਾਂ ਦਾ ਕੀ ਕਹਿਣਾ ਸੀ ਪਰ ਉਲਟਾ ਇਹ ਕਹਿਣ ਲੱਗ ਗਏ ਕਿ ਤੇਲ ਘੱਟ ਖਰਚੋ ਜੀ ਘਰੇ ਬੈਠੇ ਰਹੋ ਜੀ ਯਾਤਰਾ ਨਾ ਕਰੋ ਜੀ ਆਪ ਚਾਹੇ ਅਸੀਂ ਇੱਕ ਦਰਜਨ ਮੁਲਕਾਂ 'ਚ ਘੁੰਮੀ ਆਈਏ ਬਟ ਇਹ ਵੀ ਮਾਹੌਲ ਇਹ ਵੀ ਗੱਲ ਨਹੀਂ ਹੈਗੀ ਅੱਜ ਦੀ ਕਹਿਣ ਇਹ ਲੱਗੀ ਹੈ ਸਰਕਾਰ ਕਿ E20 ਯੂਜ਼ ਕਰ ਲਓ E20 ਐਥਨੋਲ ਰਲਿਆ ਹੋਇਆ ਪੈਟਰੋਲ ਕਚਰਾ ਸਿੱਧੀ ਜੀ ਗੱਲ ਹੈ ਦੇਖੋ ਸੋਧਿਆ ਹੋਇਆ ਪੈਟਰੋਲ ਅਸੀਂ ਵੀ ਇੱਥੇ ਆਸਟ੍ਰੇਲੀਆ 'ਚ ਵਰਤਦੇ ਹਾਂ ਪ੍ਰੀਮੀਅਮ ਹੁੰਦਾ ਓਕਟੇਨ ਹੁੰਦਾ ਜਾਂ ਫਿਰ ਵੱਧ ਤੋਂ ਵੱਧ ਆਸਟ੍ਰੇਲੀਆ 'ਚ E10 ਦੁਨੀਆ ਦੇ ਭਰ ਦੇ ਵਿੱਚ ਵੀ ਅਲੱਗ ਅਲੱਗ ਕੈਟਾਗਰੀਆਂ ਜਰਮਨੀ 'ਚ E5 ਵੀ ਹੈ E10 ਵੀ ਹੈ ਵਿਕਲਪ ਵੀ ਹੈਗੇ ਨੇ ਦੁਨੀਆ ਭਰ 'ਚ ਅਮੈਰੀਕਾ ਤੋਂ ਲੈ ਕੇ ਜਾਪਾਨ ਤੱਕ ਤੁਸੀਂ ਵੱਧ ਤੋਂ ਵੱਧ ਗੰਦੀ ਤੋਂ ਗੰਦੀ ਕੁਆਲਿਟੀ ਦਾ ਜਿਹੜਾ ਤੇਲ ਹੈਗਾ ਉਹ E10 ਤੱਕ ਦਾ ਹੁੰਦਾ ਗੰਦੀ ਇਸ ਕਰਕੇ ਕਹਿ ਦਿੰਦੇ ਹਾਂ ਕਿਉਂਕਿ ਉਹ ਥੋੜ੍ਹਾ ਜਿਹਾ ਸਸਤਾ ਹੁੰਦਾ ਪ੍ਰੀਮੀਅਮ ਕੁਆਲਿਟੀ ਨਹੀਂ ਹੁੰਦੀ ਵੀ ਨੋ ਦੈਟ ਆਪਾਂ ਉਹਦੇ ਰੇਟ ਤੋਂ ਵੀ ਅੰਦਾਜ਼ਾ ਲਗਾ ਸਕਦੇ ਹਾਂ E20 ਨੂੰ ਸਸਤਾ ਤਾਂ ਨਹੀਂ ਕਰਨਾ ਹੈਗਾ ਖੈਰ ਪਰ E20 ਨੂੰ ਵੇਚਣਾ ਜ਼ਰੂਰ ਚਾਹੁੰਦੀ ਔਰ ਉਹਨੂੰ ਲੈ ਕੇ ਬਹੁਤ ਸਾਰੇ ਜਿਹੜੀਆਂ ਰੀਲਾਂ ਤੁਸੀਂ ਦੇਖ ਰਹੇ ਹੋਵੋਗੇ ਸੋਸ਼ਲ ਮੀਡੀਆ ਦੇ ਉੱਤੇ ਸੋਚਿਆ ਕਿ ਅੱਜ ਉਹਦੇ 'ਤੇ ਵੀ ਗੱਲ ਕਰ ਲਈਏ ਕਿਉਂ ਨਿਤਿਨ ਗਡਕਰੀ ਅਤੇ ਉਹਨਾਂ ਦੀ ਕੁਰਸੀ ਖਤਰੇ ਦੇ ਵਿੱਚ ਹੈਗੀ ਹੈ ਅਤੇ ਇੱਥੋਂ ਹੀ ਗੱਲ ਤੁਰਦੀ ਹੈ ਕੈਬਨਿਟ ਰੀਸ਼ਫਲ ਦੀ ਧਰਮਿੰਦਰ ਪ੍ਰਧਾਨ ਐਜੂਕੇਸ਼ਨ ਮਿਨਿਸਟਰ ਨਿਤਿਨ ਗਡਕਰੀ ਟਰਾਂਸਪੋਰਟ ਔਰ ਰੋਡਸ ਮਿਨਿਸਟਰ ਔਰ ਇੱਥੋਂ ਤੱਕ ਕਿ ਹਰਦੀਪ ਪੁਰੀ ਪੈਟਰੋਲੀਅਮ ਮਿਨਿਸਟਰ ਜਿਹੜੀ ਪੈਟਰੋਲ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਪਾ ਰਹੇ ਅਤੇ ਸ਼ਾਇਦ ਹੋ ਸਕਦਾ ਨਿਰਮਲਾ ਸੀਤਾਰਮਨ ਐਜ਼ ਅ ਫਾਈਨੈਂਸ ਮਿਨਿਸਟਰ ਵੀ ਇਹ ਚਾਰ ਕੁਰਸੀਆਂ ਦੇ ਉੱਤੇ ਗਾਜ ਡਿੱਗ ਸਕਦੀ ਹੈ ਗਾਜ ਕੀ ਇਹਨਾਂ ਨੂੰ ਰੀਸ਼ਫਲ ਕੀਤਾ ਜਾ ਸਕਦਾ ਮੰਤਰਾਲਾ ਕੋਈ ਹੋਰ ਲੈ ਲਓ ਪਰ ਆਹ ਮੰਤਰਾਲੇ ਛੱਡ ਦਿਉ ਵਜ੍ਹਾ ਕੀ ਹੈਗੀ ਹੈ ਉੱਤਰ ਪ੍ਰਦੇਸ਼ ਜਿੱਥੋਂ ਕਹਿੰਦੇ ਹੈ ਕਿ ਦਿੱਲੀ ਦੀ ਕੁਰਸੀ ਦਾ ਰਸਤਾ ਉੱਤਰ ਪ੍ਰਦੇਸ਼ 'ਚੋਂ ਹੋ ਕੇ ਗੁਜ਼ਰਦਾ ਉਹ ਆਪ ਹੀ ਇਸ ਵਕਤ ਰਾਮ ਭਰੋਸੇ ਖੈਰ ਰਾਮ ਭਰੋਸੇ ਤਾਂ ਨਹੀਂ ਹੈਗੀ ਕਿਉਂਕਿ ਰਾਮ ਤਾਂ ਘੱਟੋ ਘੱਟ ਇਹਨਾਂ ਦੇ ਭਰੋਸੇ ਨਹੀਂ ਰਹਿ ਸਕਦੇ ਜਦੋਂ ਰਾਮ ਦੇ ਮੰਦਰ 'ਚ ਚੋਰੀਆਂ ਹੋਣ ਲੱਗ ਜਾਣ ਤਾਂ ਫਿਰ ਰਾਮ ਜੀ ਕਿਹਦੇ ਭਰੋਸੇ ਰਹਿਣ ਰਾਮ ਭਰੋਸੇ ਚੱਲਣ ਵਾਲਾ ਭਾਰਤ ਅੱਜ ਦੀ ਤਰੀਕ ਦੇ ਵਿੱਚ ਐਸੇ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਹੇ ਹੈ ਜਿਹਦੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਭਾਰੀ ਪੈ ਸਕਦੀ ਹੈ ਸਰਕਾਰ ਦੇ ਅੰਦਰ ਬਹੁਤ ਸਾਰੀਆਂ ਤਬਦੀਲੀਆਂ ਦੇਖੋ ਭਾਜਪਾ ਜਿਹੜੀ ਕਿ ਕਿਹਾ ਜਾਂਦਾ ਹੈ ਦਾਅਵੇ ਕੀਤੇ ਜਾਂਦੇ ਨੇ ਕਿ 20,000 ਕਰੋੜ ਰੁਪਏ ਦੀ ਸੰਪਤੀ ਰੱਖਦੀ ਹੈ ਇਹ ਪੋਲੀਟੀਕਲ ਪਾਰਟੀ ਅਤੇ ਇਹ ਤੋਂ ਬਾਅਦ ਕਾਂਗਰਸ ਵਰਗੀਆਂ ਜਾਂ ਹੋਰ ਦੂਜੀਆਂ ਪਾਰਟੀਆਂ ਰਲ ਕੇ ਵੀ ਆਪਣੀ ਜਿੰਨੇ ਇਲੈਕਟ੍ਰੋਨਿਕ ਫੰਡਸ ਨੇ ਜਿੰਨੇ ਚੰਦੇ ਨੇ ਜਿੰਨੀਆਂ ਡੋਨੇਸ਼ਨਾਂ ਜਿੰਨਾ ਵੀ ਪਾਰਟੀ ਫੰਡ ਆ ਜੋੜ ਲੈਣ ਤਾਂ ਬਰਾਬਰੀ ਨਹੀਂ ਕਰ ਸਕਦੇ ਬਰਾਬਰੀ ਕੀ ਅੱਧ 'ਚ ਵੀ ਨਹੀਂ ਆ ਸਕਦੇ ਹੈਗੇ ਭਾਜਪਾ ਦੇ ਇੰਨੀ ਅਮੀਰ ਪਾਰਟੀ ਅੱਜ ਦੀ ਤਰੀਕ ਦੇ ਵਿੱਚ ਇੰਡੀਆ ਦੀ ਇਹ ਹੋ ਚੁੱਕੀ ਹੈ ਸੋ ਅਜੇ ਇਹਦੇ ਵਿੱਚ ਮੰਤਰੀਆਂ ਦਾ ਤੋੜ ਵਿਛੋੜ ਹੋਊਗਾ ਇੱਧਰੋਂ ਉੱਧਰੋਂ ਖਰੀਦੇ ਜਾਣਗੇ ਤੋੜੇ ਜਾਣਗੇ TMC ਦੇ ਹਾਲਾਤ ਤਾਂ ਤੁਸੀਂ ਦੇਖ ਹੀ ਲਏ ਨੇ ਉੱਤਰ ਪ੍ਰਦੇਸ਼ ਦੇ ਨਾਲ ਨਾਲ ਪੰਜਾਬ ਦੇ ਵੀ ਇਲੈਕਸ਼ਨ ਹੈਗੇ ਨੇ ਸੋ ਉੱਤਰ ਪ੍ਰਦੇਸ਼ 'ਚੋਂ ਹੋ ਕੇ ਤਾਂ ਰਸਤਾ ਨਿਕਲਦਾ ਹੀ ਹੈ
ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਨਾਲ ਦੀ ਨਾਲ ਪੰਜਾਬ ਦੇ ਵਿੱਚੋਂ ਕਿਉਂ ਨਾ ਉਹ ਰਸਤਾ ਪੰਜਾਬ ਤੱਕ ਤੈਅ ਕਰ ਲਿਆ ਜਾਵੇ ਜਿੱਥੇ ਅੱਜ ਤੱਕ ਭਾਜਪਾ ਇਕੱਲੇ ਆਪਣੇ ਦਮ ਦੇ ਉੱਤੇ ਸੂਬੇ 'ਚ ਸਰਕਾਰ ਨਹੀਂ ਬਣਾ ਸਕੀ ਹੈ ਖੈਰ ਬੀਜੇਪੀ ਦਾ ਇਹ ਮਕਸਦ ਵੀ ਨਹੀਂ ਹੈਗਾ ਪੰਜਾਬ ਦੇ ਵਿੱਚ ਬੀਜੇਪੀ ਦਾ ਕੀ ਮਕਸਦ ਹੋਊਗਾ ਉਹ ਵੀ ਤੁਹਾਨੂੰ ਅੱਜ ਸਕੂਪ ਦੇ ਰੂਪ ਦੇ ਵਿੱਚ ਸ਼ੇਅਰ ਕਰਾਂਗੇ ਉਮੀਦ ਹੈ ਕਿ ਅੱਜ ਦਾ ਇਹ ਇਨਸਾਈਟ ਰਿਪੋਰਟ ਸ਼ੋਅ ਜਿਹੜਾ ਹੈਗਾ ਇਹ ਤੁਸੀਂ ਜ਼ਰੂਰ ਧਿਆਨ ਨਾਲ ਸੁਣਿਓ ਤੇ ਆਖਿਰ ਦੇ ਵਿੱਚ ਜੇ ਸਮਾਂ ਲੱਗਿਆ ਨਾ ਵੀ ਲੱਗਿਆ ਤਾਂ ਵੀ ਕਰ ਦਾਂਗੇ ਚਲੋ ਗੱਲ ਇਹ ਹੈਗੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਿਊਜ਼ੀਲੈਂਡ ਆਉਂਦੇ ਨੇ ਆਸਟ੍ਰੇਲੀਆ ਆਉਂਦੇ ਨੇ ਇੰਡੋਨੇਸ਼ੀਆ ਮੈਂ ਪੁੱਠਾ ਗੇੜਾ ਕਰਤਾ ਆਉਂਦੇ ਉਹ ਇੱਦਾਂ ਨੇ ਪਹਿਲਾਂ ਇੰਡੋਨੇਸ਼ੀਆ ਫਿਰ ਆਸਟ੍ਰੇਲੀਆ ਫਿਰ ਨਿਊਜ਼ੀਲੈਂਡ ਉਹ ਤੋਂ ਪਹਿਲਾਂ ਜਾਪਾਨ ਦੀ ਪ੍ਰਧਾਨ ਮੰਤਰੀ ਸੁਨਾਈ ਤਕਾਈਚੀ ਇੰਡੀਆ ਜਾਂਦੀ ਹੈ ਇੰਡੀਆ ਜਾਪਾਨ ਇੰਡੋਨੇਸ਼ੀਆ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਜੇ ਤੁਸੀਂ ਇਸ ਨੂੰ ਧਿਆਨ ਦੇ ਨਾਲ ਸਮਝੋ ਤੇ ਸਾਰੇ ਪ੍ਰਧਾਨ ਮੰਤਰੀ ਆਪਸ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਇੱਕ ਦੂਸਰੇ ਦੇ ਨਾਲ ਕਿਉਂ ਮਿਲ ਰਹੇ ਨੇ ਔਰ ਚੀਨ ਜਦੋਂ ਐਸੇ ਸਮੇਂ ਦੇ ਵਿੱਚ ਇੰਟਰਕੋਂਟੀਨੈਂਟਲ ਮਿਜ਼ਾਈਲ ਪੈਸੀਫਿਕ ਸਮੁੰਦਰਾਂ ਦੇ ਵਿੱਚ ਦਾਗ ਰਿਹਾ ਆਸਟ੍ਰੇਲੀਆ ਨੂੰ ਡਰਾ ਰਿਹਾ ਜਦੋਂ ਆਸਟ੍ਰੇਲੀਆ ਫਿਜੀ 'ਚ ਬੈਠਾ ਜਾਂ ਦੂਸਰੇ ਆਈਲੈਂਡ ਦੇਸ਼ਾਂ ਦੇ ਨਾਲ ਸਮਝੌਤੇ ਕਰਨ ਦੇ ਲਈ ਤਿਆਰ ਹੈ ਇੱਕ ਓਸ਼ਨ ਆਫ ਪੀਸ ਦੀ ਟ੍ਰੀਟੀ ਸਿਰੇ ਚੜ੍ਹ ਰਹੀ ਹੈ ਜਿਹਦੇ ਬਾਰੇ ਪਿਛਲੇ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ ਉਹ ਕੀ ਹੈਗੀ ਹੈ ਟ੍ਰੀਟੀ ਤੇ ਚਾਈਨਾ ਦਾ ਥ੍ਰੈਟ ਇਜ਼ ਇਟ ਕਾਇੰਡ ਆਫ ਨੈਕਸਸ ਵਿੱਚ ਇੰਡੀਆ ਇੰਡੋਨੇਸ਼ੀਆ ਜਾਪੈਨ ਆਸਟ੍ਰੇਲੀਆ ਐਂਡ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਟਰਾਇੰਗ ਟੂ ਬਿਲਡ ਔਰ ਟਰਾਇੰਗ ਟੂ ਵੀਵ ਅਰਾਊਂਡ ਚਾਈਨਾ ਕਿਉਂਕਿ ਜੇ ਤੁਸੀਂ ਜੀਓਗ੍ਰਾਫਿਕਲੀ ਦੇਖੋ ਤੇ ਚਾਈਨਾ ਦੀ ਘੇਰਾਬੰਦੀ ਤਾਂ ਇਹ ਕਰ ਪਾ ਰਹੇ ਨੇ ਸਾਰੇ ਦੇਸ਼ ਵੀ ਰਲ ਕੇ ਜੇ ਇਕੱਠੇ ਹੋ ਜਾਣ ਤਾਂ ਚਾਈਨਾ ਨੂੰ ਘੇਰ ਤਾਂ ਸਕਦੇ ਨੇ ਇਸ 'ਚ ਤਾਂ ਕੋਈ ਸ਼ੱਕ ਨਹੀਂ ਕੀ ਹੈ ਇਹਦੀ ਅਸਲੀਅਤ ਇਹ ਵੀ ਐਂਡ ਵਾਲੇ ਪ੍ਰੋਗਰਾਮ ਦੇ ਵਿੱਚ ਰੱਖਾਂਗੇ ਸੋ ਦੋ ਸੈਗਮੈਂਟ ਹੈਗੇ ਨੇ ਆਓ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਇਨਸਾਈਟ ਰਿਪੋਰਟ ਦੀ ਸਭ ਤੋਂ ਪਹਿਲਾਂ ਭਾਰਤ ਵਾਲੇ ਸੈਗਮੈਂਟ ਦੇ ਨਾਰੇ ਬਾਰੇ ਗੱਲ ਕਰਕੇ ਲਗਾਤਾਰ ਬੋਲ ਰਿਹਾ ਸੀ ਪਾਣੀ ਪੀ ਲਵਾਂ ਲਾਈਵ ਸ਼ੋਅ ਚੱਲ ਰਿਹਾ ਰਿਪੀਟ ਸੁਣਦੇ ਹੋਏ ਬ੍ਰੌਡਕਾਸਟ ਪੋਡਕਾਸਟ ਤੋਂ ਹੋਏਗਾ ਮਾਨਸੂਨ ਸੈਸ਼ਨ 20 ਜੁਲਾਈ ਤੋਂ ਸ਼ੁਰੂ ਹੋ ਜਾਣਾ ਇੰਡੀਆ ਦੇ ਵਿੱਚ ਮਾਨਸੂਨ ਸੈਸ਼ਨ 13 ਅਗਸਤ ਤੱਕ ਚੱਲਣਾ ਔਰ ਇਸ ਵਾਰ ਪਾਰਲੀਮੈਂਟ ਦੇ ਅੰਦਰ ਬੜਾ ਕੁਛ ਐਸਾ ਹੋਣਾ ਜਿਹਦੇ ਨਾਲ ਪੋਲੀਟੀਕਲ ਅਰਥਮੈਟਿਕ ਜਿਹਨੇ ਕਿ ਸਿਆਸੀ ਗਣਿਤ ਪੂਰੀ ਤਰ੍ਹਾਂ ਦੇ ਨਾਲ ਬਦਲ ਜਾਣਾ ਬਦਲ ਰਹੇ ਸਿਆਸੀ ਸਮੀਕਰਨ ਕੀ ਨੇ ਜਿਵੇਂ ਪਹਿਲਾਂ ਕੁਛ ਮਹੀਨੇ ਪਹਿਲਾਂ ਵਿਰੋਧੀ ਧਿਰ ਜਿਹੜੀ ਤ੍ਰਿਣਮੂਲ ਕਾਂਗਰਸ ਹੈ ਜਾਂ ਉਧਵ ਸੈਨਾ ਉਹਦੇ 'ਚ ਜਿਹੜੀਆਂ ਬਗਾਵਤਾਂ ਹੋਈਆਂ ਨੇ DMK ਅਤੇ ਕਾਂਗਰਸ ਦਾ ਗੱਠਜੋੜ ਹਾਲਾਂਕਿ ਉਹ ਕਿਸੇ ਹੋਰ ਕਾਰਨ ਕਰਕੇ ਟੁੱਟਿਆ ਹੋਊਗਾ ਉਹਦਾ ਵਜ੍ਹਾ ਇਹ ਵੀ ਹੈ ਕਿ ਕਾਂਗਰਸ ਜਿਹੜੇ ਅਦਾਕਾਰ ਵਿਜੇ ਨੇ ਉਹਨਾਂ ਦੇ ਨਾਲ ਜਾ ਕੇ ਰਲ ਗਏ ਸੀ ਪਰ ਇਹ ਪਹਿਲੀ ਵਾਰ ਤਾਂ ਨਹੀਂ ਹੋਇਆ ਇਸ ਤੋਂ ਪਹਿਲਾਂ DMK ਵੀ ਕਾਂਗਰਸ ਤੋਂ ਅੱਡ ਹੋ ਕੇ ਸਰਕਾਰ ਤੱਕ ਪਹੁੰਚਣ ਦੇ ਲਈ ਕੋਸ਼ਿਸ਼ ਕਰ ਚੁੱਕੀ ਹੈ ਪਰ DMK ਕਿਉਂਕਿ ਇਸ ਵਾਰ ਸਰਕਾਰ ਨਹੀਂ ਬਣਾ ਸਕੀ ਤੇ ਕਾਂਗਰਸ ਉਹਦੇ ਤੋਂ ਅੱਡ ਹੋ ਕੇ ਉਸ ਗੱਠਜੋੜ 'ਚੋਂ ਅੱਡ ਹੋ ਕੇ ਵਿਜੇ ਦੀ ਪਾਰਟੀ ਦੇ ਨਾਲ ਜਾ ਜੁੜੀ ਤਾਂ DMK ਦੇ ਕੋਲ ਬਹਾਨਾ ਆ ਗਿਆ ਇਸ ਕਰਕੇ DMK ਦੇ ਵੀ ਕੁਛ MPs ਜਿਹੜੇ ਨੇ ਉਹ ਟੁੱਟਣਗੇ ਔਰ ਸੱਤਾਧਾਰੀ NDA ਗੱਠਜੋੜ ਦੇ ਨਾਲ ਜਾ ਕੇ ਸਾਰੇ ਜੁੜ ਜਾਣਗੇ ਜਾਂ ਜੁੜ ਚੁੱਕੇ ਨੇ ਆਲਰੇਡੀ ਜਿਵੇਂ TMC ਦੇ ਕੇਸ ਦੇ ਵਿੱਚ ਤ੍ਰਿਣਮੂਲ ਕਾਂਗਰਸ ਜਿਹੜੀ ਵੈਸਟ ਬੰਗਾਲ ਦੇ ਵਿੱਚੋਂ ਲਗਭਗ ਇੱਕ ਦਹਾਕੇ ਸੱਤਾ ਭੋਗਣ ਤੋਂ ਬਾਅਦ ਬਾਹਰ ਹੋ ਗਈ ਹੈ ਪਰ ਇਸ ਸਾਰੇ ਦੇ ਵਿੱਚ ਸਪੀਕਰ ਜਿਹੜਾ ਦਾ ਰੋਲ ਹੈਗਾ ਉਹ ਵੀ ਬਹੁਤ ਇੰਪੋਰਟੈਂਟ ਹੈਗਾ ਦੇਖੋ ਸਪੀਕਰ ਓਮ ਬਿਰਲਾ ਹੈਗੇ ਨੇ ਹੁਣ ਉਹ ਪਾਰਲੀਮੈਂਟ ਦੇ ਵਿੱਚ ਹੀ ਰਲੇਵਾਂ ਕਰਵਾ ਦਿੰਦੇ ਨੇ ਇਹ ਥੋੜ੍ਹੀ ਜਿਹੀ ਨਾ ਪੋਲੀਟੀਕਲ ਐਨਾਲਿਸਿਸ ਦੀ ਵੀ ਖਬਰ ਹੈਗੀ ਹੈ ਪਰ ਇਹ ਥੋੜ੍ਹਾ ਜਿਹਾ ਤੁਹਾਨੂੰ ਕੋਨਸਟੀਟਿਊਸ਼ਨਲੀ ਵੀ ਸਮਝ ਜੇ ਹੋਵੇ ਕਿ ਭਾਰਤ ਦਾ ਸੰਵਿਧਾਨ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਹੈਗਾ ਦੋ ਤਰ੍ਹਾਂ ਦੀਆਂ ਵੋਟਾਂ ਹੁੰਦੀਆਂ ਨੇ ਜਦੋਂ ਕਿਸੇ ਪ੍ਰਸਤਾਵ ਨੂੰ ਕਿਸੇ ਪ੍ਰਪੋਜ਼ਲ ਨੂੰ ਬਿੱਲ ਦੇ ਰੂਪ ਦੇ ਵਿੱਚ ਗਵਰਨਮੈਂਟ ਜਾਂ ਇੰਡੀਪੈਂਡੈਂਟ ਮੈਂਬਰਸ ਜਿਹੜੇ ਨੇ ਲੈ ਕੇ ਆਉਂਦੇ ਨੇ ਜਦੋਂ ਪ੍ਰਪੋਜ਼ਲ ਬਿੱਲ ਦੇ ਰੂਪ ਦੇ ਵਿੱਚ ਆਉਂਦਾ ਹੈ ਤਾਂ ਫਿਰ ਉਸ ਬਿੱਲ ਦੇ ਉੱਤੇ ਚਰਚਾ ਹੁੰਦੀ ਹੈ ਬਹਿਸ ਹੁੰਦੀ ਹੈ ਬਹਿਸ ਤੋਂ ਬਾਅਦ ਉਹਦੇ 'ਤੇ ਵੋਟਿੰਗ ਪਾਰਲੀਮੈਂਟ ਦੇ ਵਿੱਚ ਕਰਵਾਈ ਜਾਂਦੀ ਹੈ ਵੋਟਿੰਗ ਦੋ ਤਰੀਕਿਆਂ ਦੇ ਨਾਲ ਹੁੰਦੀ ਹੈ ਓਰਲ ਵੋਟਿੰਗ ਵੀ ਹੁੰਦੀ ਹੈ ਬਹੁਤ ਸਾਰੇ ਮੈਂ ਭਾਰਤ ਦੀ ਗੱਲ ਕਰ ਰਿਹਾ ਅਲੱਗ ਅਲੱਗ ਕੰਟਰੀਜ਼ ਦੇ ਅਲੱਗ ਅਲੱਗ ਤਰੀਕੇ ਹੈਗੇ ਨੇ ਔਰ ਹੱਥ ਚੱਕ ਕੇ ਵੀ ਹੋ ਜਾਂਦੀ ਹੈ ਵੀ ਹੱਥ ਖੜੇ ਕਰ ਦਿਓ ਕਿਹੜੇ ਕਿਹੜੇ ਇਸ ਦੇ ਹੱਕ 'ਚ ਹੈਗੇ ਨੇ ਜਿਵੇਂ ਅਮੈਰੀਕਾ ਦੇ ਵਿੱਚ ਕਹਿੰਦੇ AYE ਅਤੇ ਇੱਥੇ ਇੰਡੀਆ 'ਚ ਇਹ ਨਹੀਂ ਕਹਿੰਦੇ ਹੈਗੇ ਹੱਥ ਖੜੇ ਕਰਦੇ ਨੇ ਜਿਵੇਂ ਫੋਰ ਐਗਜ਼ਾਮਪਲ ਬੜਾ ਚਰਚਿਤ ਬਿੱਲ ਰਿਹਾ ਸੀਗਾ 3 ਕਾਲੇ ਕਾਨੂੰਨ ਕਿਸਾਨਾਂ ਦੇ ਨਾਲ ਜੁੜੇ ਹੋਏ ਖੇਤੀਬਾੜੀ ਦੇ ਨਾਲ ਜੁੜੇ ਹੋਏ ਜਿਨ੍ਹਾਂ ਨੂੰ ਵਿਰੋਧੀ ਧਿਰ ਦੀ ਚਾਹੇ ਤਾਂ ਗੈਰ ਮੌਜੂਦਗੀ 'ਚ ਕਹਿ ਲਓ ਚਾਹੇ ਜਿਵੇਂ ਮਰਜ਼ੀ ਜਾਂ ਥੋੜ੍ਹੇ ਮੈਂਬਰਾਂ ਦੀ ਮੌਜੂਦਗੀ ਦੇ ਵਿੱਚ ਧੱਕੇ ਦੇ ਨਾਲ ਹੀ ਪਾਸ ਕਰਵਾਤਾ ਸੀਗਾ ਅਤੇ ਬਾਅਦ ਦੇ ਵਿੱਚ ਉਹਨੂੰ ਕਾਨੂੰਨ ਬਣਨ ਤੱਕ ਉਹ ਚਲਾ ਗਿਆ ਸੀਗਾ
ਅੰਟਿਲ ਔਰ ਅਨਲੈਸ ਸਰਕਾਰ ਨੂੰ ਉਦੋਂ ਅਕਲ ਆਈ ਤੇ ਬਾਅਦ 'ਚ ਕਹਿੰਦੇ ਕਿ ਕੋਈ ਨਹੀਂ ਮੋਦੀ ਸਾਹਿਬ ਤੋਂ ਕਦੇ ਕਦੇ ਗਲਤੀਆਂ ਵੀ ਹੋ ਜਾਂਦੀਆਂ। ਐਨੀਵੇਜ਼ ਹੁਣ ਨਵਾਂ ਬਿੱਲ ਜਿਹਦੇ 'ਤੇ ਚਰਚਾ ਕਰਨ ਜਾ ਰਹੇ ਹਾਂ ਆਪਾਂ, ਜਿਹੜਾ ਮੌਨਸੂਨ ਸੈਸ਼ਨ ਦੇ ਵਿੱਚ ਆਉਣ ਜਾ ਰਿਹਾ, ਇਹ ਕਿਉਂ ਪੋਲੀਟੀਕਲ ਅਰਥਮੈਟਿਕ ਬਦਲ ਦੇਗਾ, ਕਿਉਂ ਭਾਰਤ ਦੀ ਸਿਆਸਤ ਦੇ ਇਹ ਸਮੀਕਰਨ ਬਦਲ ਕੇ ਰੱਖ ਦੇਗਾ, ਇਹਦੇ ਬਾਰੇ ਸਮਝਣਾ ਬਹੁਤ ਜ਼ਰੂਰੀ ਹੈ। 131ਵਾਂ ਸੰਵਿਧਾਨਕ ਸੋਧ ਬਿੱਲ ਇਹਨੂੰ ਕਿਹਾ ਜਾ ਰਿਹਾ, ਅੰਗਰੇਜ਼ੀ ਦੇ ਵਿੱਚ ਡੀਲਿਮਿਟੇਸ਼ਨ ਬਿੱਲ ਕਿਹਾ ਜਾ ਰਿਹਾ। ਸੈਸ਼ਨ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਚਰਚਾ ਹੋਣੀ ਹੈ, ਜਿਹੜਾ ਮੌਨਸੂਨ ਸੈਸ਼ਨ ਹੋਣਾ, ਉਹਦੇ 'ਚ ਇਹੀ ਇੱਕ ਸਭ ਤੋਂ ਵੱਡਾ ਵਿਸ਼ਾ ਹੋ ਸਕਦਾ, ਕਿਉਂਕਿ ਪਿਛਲੀ ਵਾਰ ਸਰਕਾਰ ਨੂੰ ਮੂੰਹ ਦਿਖਾਉਣੀ ਪਈ ਸੀ ਇਸ ਕਰਕੇ ਕਿਉਂਕਿ ਉਹਨਾਂ ਦੇ ਕੋਲ ਨੰਬਰਸ ਨਹੀਂ ਸੀ। ਨੰਬਰਸ ਦੀ ਗੇਮ ਕੀ ਹੈ ਉਹ ਅੱਗੇ ਚੱਲ ਕੇ ਸਮਝਾਉਣਾ, ਪਹਿਲਾਂ ਇਹ ਸਮਝ ਲਓ ਕਿ ਸਰਕਾਰ ਇਹ ਚਾਹੁੰਦੀ ਹੈਗੀ ਹੈ, ਭਾਜਪਾ ਇਹ ਚਾਹੁੰਦੀ ਹੈਗੀ ਹੈ ਕਿ ਪਾਰਲੀਮੈਂਟ ਦੇ ਵਿੱਚ ਸੀਟਾਂ ਜਿਹੜੀਆਂ ਨੇ ਉਹਨਾਂ ਦੀ ਗਿਣਤੀ 850 ਕਰ ਦਿੱਤੀ ਜਾਵੇ, ਯਾਨੀ 2011 ਦੀ ਜਿਹੜੀ ਜਨਗਣਨਾ ਸੀ ਉਹਦੇ ਆਧਾਰ ਦੇ ਉੱਤੇ 850 ਹੋਊਗੀ। ਹੁਣ ਜਨਗਣਨਾ ਯਾਨੀ ਕਿ ਸੈਂਸਸ ਇੰਡੀਆ ਦੇ ਵਿੱਚ ਹਰ 10 ਸਾਲ ਬਾਅਦ ਹੁੰਦਾ, ਵੈਸੇ ਤਾਂ ਦੁਨੀਆ ਭਰ ਦੇ ਵਿੱਚ ਇੱਦਾਂ ਹੋਇਆ ਹੈਗਾ, ਆਸਟ੍ਰੇਲੀਆ ਦੇ ਵਿੱਚ 5 ਸਾਲਾਂ ਬਾਅਦ ਹੁੰਦਾ, ਇੰਡੀਆ ਦੇ ਵਿੱਚ 10 ਸਾਲ ਬਾਅਦ ਹੁੰਦਾ, ਯੂਰੋਪੀਅਨ ਨੇਸ਼ਨਸ ਵੀ ਬਹੁਤ ਸਾਰੀਆਂ ਹੈਗੀਆਂ, ਅਮਰੀਕਾ ਵੀ 10 ਸਾਲ ਬਾਅਦ ਕਰਵਾ ਦਿੰਦਾ। ਸੈਂਸਸ 2011 ਤੋਂ ਬਾਅਦ 2021 'ਚ ਹੋਣਾ ਚਾਹੀਦਾ ਸੀ ਟੈਕਨੀਕਲੀ, ਪਰ ਸਰਕਾਰ ਨੇ ਉਦੋਂ ਬਹਾਨਾ ਮਾਰਿਆ ਕਿ ਕੋਵਿਡ ਚੱਲ ਰਿਹਾ ਇਸ ਕਰਕੇ ਸੈਂਸਸ ਨਹੀਂ ਕਰਵਾਉਣਾ, ਔਰ ਭਾਰਤ ਵਰਗੇ ਮੁਲਕ ਦੇ ਵਿੱਚ ਜਿਹੜਾ ਓਡੀ ਵੱਡੇ ਪੱਧਰ 'ਤੇ ਡਿਜੀਟਲ ਹੈ ਵੀ ਨਹੀਂ ਸੀ, ਹਾਲਾਂਕਿ ਦਾਅਵੇ ਕੀਤੇ ਜਾਂਦੇ ਆ ਡਿਜੀਟਲ ਇੰਡੀਆ, ਪਰ ਉੱਥੇ ਸੈਂਸਸ ਕਰਵਾਉਣਾ ਪੋਸੀਬਲ ਵੀ ਨਹੀਂ ਔਰ ਹੋਇਆ ਵੀ ਨਹੀਂ ਉਹਦੇ ਇੱਕ। ਦੇਖੋ ਆਪਾਂ ਚਲੋ ਮਜ਼ਾਕ ਇੱਕ ਪਾਸੇ, ਪਰ ਭਾਰਤ ਜਿੱਥੇ ਝੁੱਗੀਆਂ ਝੌਂਪੜੀਆਂ ਤੋਂ ਲੈ ਕੇ ਵੱਡੇ ਵੱਡੇ ਵਿਲਾਸ ਤੱਕ, ਅਨਿਲ ਅੰਬਾਨੀ ਦੇ ਮੁਕੇਸ਼ ਅੰਬਾਨੀ ਦੇ ਜਿਹੜੇ ਐਂਟੀਲਾ ਤੱਕ ਅਲੱਗ ਅਲੱਗ ਤਰੀਕਿਆਂ ਦੇ ਨਾਲ ਲੋਕ ਰਹਿੰਦੇ ਹੈਗੇ ਨੇ, ਸੋ ਸੈਂਸਸ ਜਿਹੜਾ ਡੋਰ ਟੂ ਡੋਰ ਹੀ ਹੋ ਸਕਦਾ, ਪੋਸੀਬਲ ਨਹੀਂ ਹੈਗਾ ਡਿਜੀਟਲ ਪੂਰੇ ਤਰੀਕੇ ਦੇ ਨਾਲ ਕਰਵਾਉਣਾ। ਸੋ ਐਨੀਵੇਜ਼ 2021 'ਚ ਹੋ ਨਹੀਂ ਸੀ ਸਕਦਾ, ਪਰ ਬਾਅਦ 'ਚ ਫਿਰ ਕਾਂਗਰਸ ਨੇ ਇਹ ਵੀ ਕਿਹਾ ਕਿ 2022 'ਚ ਕਰਾ ਲਓ, 23 'ਚ ਕਰਵਾ ਲਓ, ਉਦੋਂ ਵੀ ਨਹੀਂ ਕੀਤਾ, 24 'ਚ ਵੀ ਨਹੀਂ ਕਰਾਇਆ, ਹੁਣ 26 ਦੇ ਅਖੀਰ ਦੇ ਉੱਤੇ ਜਾ ਕੇ ਹੋਣ ਲੱਗਿਆ। ਤੁਹਾਨੂੰ ਪਤਾ ਹੈ ਕਿ ਹੁਣ ਮਾਸਟਰਾਂ ਤੋਂ ਲੈ ਕੇ ਬਿਜਲੀ ਮਹਿਕਮਿਆਂ ਤੱਕ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਲਾਤੀਆਂ, ਕਹਿੰਦੇ ਪੜ੍ਹਾਈ ਪੜ੍ਹੂਈ ਤਾਂ ਫੇਰ ਜਾਇਓ, ਆ ਬਿਜਲੀ ਬਿਜਲੀ ਤਾਂ ਫੇਰ ਦੇਈ ਜਾਇਓ, ਤੁਸੀਂ ਚਲੋ ਡਿਊਟੀਆਂ ਲਗਾਓ। ਦੇਖੋ ਇੰਡੀਆ ਦੇ ਵਿੱਚ ਇਹ ਸਿਸਟਮ ਕਦੇ ਵੀ ਨਹੀਂ ਬਣਨਾ ਕਿ ਬੇਰੁਜ਼ਗਾਰਾਂ ਨੂੰ ਕੰਮ ਦੇ ਉੱਤੇ ਲਗਾ ਦਿਓ, ਤੁਸੀਂ ਉਹਨਾਂ ਤੋਂ ਡਿਊਟੀਆਂ ਕਰਵਾਓ, ਉਹਨਾਂ ਨੂੰ ਕਹੋ ਕਿ ਵੋਟਾਂ ਦੀਆਂ ਡਿਊਟੀਆਂ ਭੁਗਤਾਓ, ਉਹਨਾਂ ਨੂੰ ਕਹੋ ਕਿ ਸੈਂਸਸ ਦੀਆਂ ਡਿਊਟੀਆਂ ਭੁਗਤਾਓ। ਖੈਰ ਉਹ ਵੀ ਗੱਲ ਨਹੀਂ ਹੈਗੀ ਇੱਥੇ, ਗੱਲ ਹੁਣ ਇਹ ਹੈ ਕਿ ਇਹ ਜਿਹੜਾ ਡੀਲਿਮਿਟੇਸ਼ਨ ਬਿੱਲ ਹੈਗਾ, ਇਹਨੂੰ 2011 ਦੇ ਸੈਂਸਸ ਦੇ ਆਧਾਰ ਦੇ ਉੱਤੇ ਸਰਕਾਰ ਕਰਨਾ ਚਾਹੁੰਦੀ ਹੈ, ਨੰਬਰ 1। ਨੰਬਰ 2, ਇਸ ਬਿੱਲ ਦੇ ਨਾਲ 2011 ਦੇ ਵਿੱਚ ਜਿਹੜੀ ਪਾਪੂਲੇਸ਼ਨ ਸੀਗੀ ਉਹ ਉੱਤਰੀ ਅਤੇ ਦੱਖਣੀ ਰਾਜਾਂ ਦੇ ਵਿੱਚ ਬਹੁਤ ਵੱਡਾ ਫਰਕ ਸੀ, ਸਦਰਨ, ਕਿਉਂਕਿ ਹੁੰਦਾ ਕੀ ਹੈ ਕਿ ਜਿਹੜੀਆਂ ਐਮ ਪੀਜ਼ ਨੇ, ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਵਧਾਈਆਂ ਜਾਣਗੀਆਂ 850 ਕੀਤੀਆਂ ਜਾਣਗੀਆਂ, ਹੁਣ ਉਹ ਐਮ ਪੀਜ਼ ਜਿਹੜੇ ਨੇ ਉਹ ਕਿਵੇਂ ਨੁਮਾਇੰਦਗੀ ਕਰਦੇ ਨੇ ਕਿ 2.5 ਤੋਂ 3 ਲੱਖ ਤੱਕ ਦੀ ਆਬਾਦੀ ਦਾ ਇੱਕ ਸੰਸਦੀ ਹਲਕਾ ਹੋ ਗਿਆ, ਜਿਵੇਂ ਤੁਸੀਂ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਹੋਵੋਗੇ, ਤੁਸੀਂ ਅੰਮ੍ਰਿਤਸਰ ਤੋਂ ਹੋਵੋਗੇ, ਤੁਸੀਂ ਲੁਧਿਆਣਾ ਈਸਟ ਤੋਂ ਜਾਂ ਆਤਮਨਗਰ ਤੋਂ ਹੋ ਸਕਦੇ ਹੋ, ਤੁਸੀਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਹੋ ਸਕਦੇ ਹੋ, ਫਤਿਹਗੜ੍ਹ ਸਾਹਿਬ ਤੋਂ ਹੋ ਸਕਦੇ ਹੋ, ਰੋਪੜ ਤੋਂ ਹੋ ਸਕਦੇ ਹੋ, ਕਿਸੇ ਵੀ ਲੋਕ ਸਭਾ ਹਲਕੇ ਤੋਂ ਤੁਸੀਂ ਹੋ ਸਕਦੇ ਹੋ। ਇੱਦਾਂ ਹੀ ਭਾਰਤ ਭਰ ਦੇ ਵਿੱਚ ਅਲੱਗ ਅਲੱਗ 550 ਤੋਂ ਥੋੜ੍ਹੇ ਜਿਹੇ ਘੱਟ ਲੋਕ ਸਭਾ ਹਲਕੇ ਹੈਗੇ ਨੇ। ਹੁਣ ਉਹ ਹਲਕੇ ਆਬਾਦੀ ਦੇ ਆਧਾਰ ਦੇ ਉੱਤੇ ਬਣੇ ਹੋਏ ਨੇ, ਸਾਰਿਆਂ ਦੀ ਆਬਾਦੀ ਮੋਟੀ ਮੋਟੀ ਜੀ 3-3.5 ਲੱਖ ਹੈ, ਏਰੀਆ ਕਿਸੇ ਦਾ ਬਹੁਤ ਜ਼ਿਆਦਾ ਹੋ ਸਕਦਾ, ਜਿਵੇਂ ਲੱਦਾਖ ਵਾਲੇ ਪਾਸੇ ਤੁਸੀਂ ਆਬਾਦੀ ਇੰਨੀ ਨਹੀਂ ਬਣਦੀ ਹੈਗੀ ਪਰ ਏਰੀਆ ਬਹੁਤ ਜ਼ਿਆਦਾ, ਅਤੇ ਕਿਸੇ ਦਾ ਬਹੁਤ ਘੱਟ ਏਰੀਆ ਹੋ ਸਕਦਾ ਪਰ ਕਿਉਂਕਿ ਪਾਪੂਲੇਸ਼ਨ ਇੰਨੀ ਜ਼ਿਆਦਾ ਇਸ ਕਰਕੇ ਉਸ ਐਮ ਪੀ ਨੂੰ ਉਸ ਪਾਪੂਲੇਸ਼ਨ ਨੂੰ ਕੇਟਰ ਕਰਨ ਦੇ ਲਈ ਉੰਨੀ ਕੁ ਹੀ ਏਰੀਏ ਨੂੰ ਦਿੱਤਾ ਜਾਂਦਾ, ਜਿਵੇਂ ਯੂਪੀ ਵਰਗੇ ਜਾਂ ਬਿਹਾਰ ਵਰਗੀਆਂ ਸਟੇਟ ਜਿੱਥੇ ਆਬਾਦੀ ਜ਼ਿਆਦਾ ਹੈਗੀ ਹੈ ਪਰ ਏਰੀਆ ਘੱਟ ਹੈਗਾ। ਔਰ ਇਹ ਇਮਬੈਲੈਂਸ ਭਾਰਤ ਦੇ ਵਿੱਚ ਸੀਗਾ, ਹੈਗਾ ਅਤੇ ਰਹੂਗਾ, ਕਿੰਨਾ ਕੁ ਚਿਰ ਰਹੂਗਾ ਕਹਿ ਨਹੀਂ ਸਕਦੇ, ਪਰ ਸਦਰਨ ਸਟੇਟਸ ਦੇ ਵਿੱਚ ਬੜੀ ਬੈਲੈਂਸਡ ਜੀ ਪਾਪੂਲੇਸ਼ਨ ਹੈ। ਹੁਣ ਸਦਰਨ ਸਟੇਟਸ ਨੂੰ ਆਲਰੇਡੀ 2011 ਦੇ ਵਿੱਚ ਜਿੰਨੇ ਐਮ ਪੀਜ਼ ਜਾਂ ਅੱਜ ਦੀ ਤਰੀਕ 'ਚ ਜਿੰਨੇ ਐਮ ਪੀਜ਼ ਨੇ, ਜੇ ਆਪਾਂ ਡਿਵਾਈਡ ਕਰ ਦਈਏ ਨਾ, ਕਿਉਂਕਿ ਸਾਊਥ ਦੇ ਵਿੱਚ ਭਾਜਪਾ ਦੀ ਚੱਲ ਨਹੀਂ ਉੱਨੀ ਰਹੀ ਹੈਗੀ, ਰੀਸੈਂਟ ਇਲੈਕਸ਼ਨ ਦੇ ਵਿੱਚ ਆਪਾਂ ਗੱਲ ਕਰ ਹੀ ਲਈ ਹੈਗੀ ਆਲਰੇਡੀ ਵਿਜੇ ਦੇ ਹਵਾਲੇ ਦੇ ਨਾਲ, ਕਿ ਸਦਰਨ ਸਟੇਟ ਚਾਹੇ ਕੇਰਲਾ ਹੋਵੇ ਚਾਹੇ ਕਰਨਾਟਕ ਹੋਵੇ ਜਾਂ ਟੂ ਸਮ ਐਕਸਟੈਂਟ ਤਮਿਲਨਾਡੂ ਅਤੇ ਹੁਣ ਆਂਧਰਾ ਪ੍ਰਦੇਸ਼ ਜਾਂ ਤੇਲੰਗਾਨਾ, ਹਾਲਾਂਕਿ ਉੱਥੇ ਜ਼ਿਆਦਾਤਰ ਸੂਬਿਆਂ 'ਚ ਭਾਜਪਾ ਦੀ ਸਰਕਾਰ ਹੈ ਪਰ ਕਈ ਸੂਬਿਆਂ 'ਚ ਉੱਪਰ ਥੱਲੇ ਹੁੰਦਾ ਰਹਿੰਦਾ ਹੈਗਾ, ਕੇਰਲ 'ਚ ਤਾਂ ਕਦੇ ਵੀ ਨਹੀਂ ਹੋਈ ਨਾ ਹੋ ਸਕਦੀ ਹੈਗੀ। ਸੋ ਇਸ ਕਰਕੇ ਉਹਨਾਂ ਸਟੇਟਸ ਦੇ ਵਿੱਚ ਜ਼ਿਆਦਾ ਰਿਪ੍ਰੈਜੈਂਟੇਸ਼ਨ ਹੈ ਨਹੀਂ ਅਤੇ ਉਹਨਾਂ ਨੂੰ ਮਿਲਣੀ ਵੀ ਨਹੀਂ। ਨੌਰਦਰਨ ਸਟੇਟਸ ਦੇ ਵਿੱਚ ਟੂ ਔਨ ਦੀ ਅਦਰ ਸਾਈਡ ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਇਹ ਜਿਹੜੀ ਬੈਲਟ ਹੈ, ਮੱਧ ਪ੍ਰਦੇਸ਼, ਰਾਜਸਥਾਨ, ਹਿੰਦੀ ਭਾਸ਼ੀ ਬੈਲਟ, ਪੂਰੀ ਦੀ ਪੂਰੀ ਹਿੰਦੀ ਬੈਲਟ ਕਿਹਾ ਜਾਂਦਾ, ਇਹ ਸਭ ਤੋਂ ਜ਼ਿਆਦਾ ਐਮ ਪੀਜ਼ ਵੀ ਇੱਥੋਂ ਨੇ, ਨੋਟ ਹਰਿਆਣਾ,
ਯੂਪੀ, ਬਿਹਾਰ, ਰਾਜਸਥਾਨ, ਮਹਾਰਾਸ਼ਟਰ 'ਚੋਂ ਹੈਗੇ ਨੇ, ਪਰ ਮਹਾਰਾਸ਼ਟਰ ਦੇ ਵਿੱਚ ਵੀ ਜੋੜ ਤੋੜ ਹੋ ਰਿਹਾ, ਤਾਂ ਦੇਖ ਹੀ ਲਿਆ ਤੁਸੀਂ ਉਧਵ ਸੈਨਾ ਵਾਲੀ ਯੂ ਬੀ ਟੀ ਦੇ ਵਿੱਚ ਕੀ ਹੋਇਆ। ਸੋ ਇੱਥੇ ਕੰਟਰੋਲ ਜਿਹੜਾ ਬੀਜੇਪੀ ਦਾ ਆਸਾਨ ਹੋ ਜਾਂਦਾ, ਇਸ ਕਰਕੇ ਵਿਰੋਧੀ ਧਿਰ ਨਹੀਂ ਚਾਹੁੰਦੀ ਹੈਗੀ ਕਿ ਡੀਲਿਮੀਟੇਸ਼ਨ ਹੋਵੇ। ਬਹਾਨੇ ਮਾਰੇ ਜਾ ਰਹੇ ਨੇ ਕਿ ਦੇਖੋ ਜੀ, ਔਰਤਾਂ ਨੂੰ ਰਿਪ੍ਰੈਜੈਂਟੇਸ਼ਨ ਦੇਣੀ ਹੈਗੀ ਹੈ ਜ਼ਿਆਦਾ, 50% ਕਰਨੀ ਚਾਹੁੰਦੇ ਹਾਂ, 33% ਕਰਨੀ ਚਾਹੁੰਦੇ ਹਾਂ, ਕੋਈ ਕਹਿੰਦਾ ਜੀ ਕਿ ਇਹਦੇ ਨਾਲ ਹੁਣ ਕਦੇ ਤਾਂ ਵਧਣਗੀ, ਆਬਾਦੀ ਵੱਧ ਰਹੀ ਹੈਗੀ ਹੈ। ਸੋ ਇਹ ਇੱਕ ਰੀਜ਼ਨ ਬਣ ਰਿਹਾ ਹੈਗਾ, ਪਲੱਸ ਕੈਬਨਿਟ ਰੀਸ਼ਫਲ ਦਾ। ਇੱਕ ਵਿਕਸਿਤ ਭਾਰਤ ਰੋਡ ਮੈਪ ਪ੍ਰਧਾਨ ਮੰਤਰੀ ਰੱਖ ਚੁੱਕੇ ਨੇ ਅਲੱਗ ਅਲੱਗ ਵਿਭਾਗਾਂ ਦੇ ਅੱਗੇ, ਉਹਦੀ ਮੀਟਿੰਗ ਵੀ ਹੋ ਰਹੀ ਹੈ, ਉਹਦੀਆਂ ਸਮੀਖਿਆਵਾਂ ਵੀ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਲੋਕਾਂ ਨੇ ਨਾ ਪੁੱਛਣ ਲੱਗ ਜਾਣਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਪੋਲੀਟੀਕਲ ਐਨਾਲਿਸਿਸ ਆਪਾਂ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ, ਬੜੀਆਂ ਸਾਰੀਆਂ ਭਵਿੱਖਬਾਣੀਆਂ ਕੀਤੀਆਂ ਨੇ, ਪਿਛਲੀ ਵਾਰ ਵੀ ਤੁਹਾਨੂੰ ਦੱਸਿਆ ਸੀ, ਔਰ ਜਿੰਨੀਆਂ ਭਵਿੱਖਬਾਣੀਆਂ ਕੀਤੀਆਂ ਉਹ ਹੁਣ ਤੱਕ ਤਾਂ ਸੱਚ ਹੀ ਜਾ ਰਹੀਆਂ ਹੈਗੀਆਂ ਨੇ। ਇਹ ਭਵਿੱਖਬਾਣੀ ਵੀ ਤੁਹਾਨੂੰ ਇੱਕ ਹੋਰ ਕਰਕੇ ਜਾਂਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਜੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਇਸ ਵਾਰ ਡਿਲੀਵਰ ਨਹੀਂ ਨਾ ਕਰ ਸਕੀ ਇਹਨਾਂ ਅਗਲੇ ਜਿਹੜੇ ਬਚੇ 3 ਸਾਲ ਨੇ, ਤੇ ਫਿਰ ਉਸ ਤੋਂ ਬਾਅਦ ਭਾਜਪਾ ਦਾ ਸੱਤਾ ਦੇ ਉੱਤੇ ਆਉਣਾ ਥੋੜ੍ਹਾ ਮੁਸ਼ਕਲ ਹੋ ਜਾਊਗਾ। ਪੋਲੀਟੀਕਲ ਡਾਇਨਾਮਿਕਸ ਜਿਹੜੇ ਨੇ ਉਹ ਬਿਗੜ ਜਾਣਗੇ, ਮੈਂ ਇੰਨਾ ਜ਼ਰੂਰ ਤੁਹਾਨੂੰ ਦੱਸ ਰਿਹਾ ਹੈਗਾ। ਜਿਵੇਂ ਤਿਵੇਂ ਕਰਕੇ ਹੋਵੇ ਸਿਆਸਤ ਹੈ, ਕਿਉਂਕਿ ਇਹਦੇ ਵਿੱਚ ਇਹ ਬਹੁਤ ਜ਼ਰੂਰੀ ਹੈਗਾ ਕਿ ਇੱਕ ਕਹਿਣ ਦੀ ਗੱਲ ਅਤੇ ਇੱਕ ਕਰਨ ਦੀ ਗੱਲ। ਭਾਰਤ ਦੇ ਵਿੱਚ ਕਰਨ ਦੀ ਗੱਲ ਦੇ ਉੱਤੇ ਹੁਣ ਤੱਕ ਲੋਕ ਯਕੀਨ ਕਰ ਰਹੇ ਸੀ, ਤੁਸੀਂ ਦੇਖੋ ਮੀਡੀਆ ਦਾ ਸੁਰ ਵੀ ਬਦਲਣ ਲੱਗ ਗਿਆ ਇੰਡੀਆ 'ਚ, ਹੋਰ ਤਾਂ ਹੋਰ ਭਾਜਪਾ ਦੇ ਅੰਦਰੋਂ ਵੀ ਲੋਕ ਜਿਹੜੇ ਬੋਲਣ ਲੱਗ ਪਏ ਨੇ। RSS ਨੇ ਰਾਮ ਮੰਦਰ ਦੇ ਮੁੱਦੇ 'ਤੇ ਵੀ ਕਹਿ ਦਿੱਤਾ ਹੈਗਾ ਕਿ ਦੇਖੋ ਜੀ ਇਹ ਮਸਲਾ ਹੱਲ ਕਰੋ, ਲੋਕ ਸਾਡੇ ਗੁਲਾਮੇ ਨੂੰ ਹੱਥ ਨਾ ਪਾ ਲੈਣ। ਕਿੰਨੀਆਂ ਕੁ ਗੜਬੜਾਂ ਕਰੋਗੇ, ਕਿੰਨੇ ਕੁ ਟੋਏ ਪੁੱਟੋਗੇ, ਜਿੰਨੇ ਟੋਏ ਪੁੱਟੋਗੇ ਆਖਿਰਕਾਰ ਤਾਂ ਤੁਰਨਾ ਤੁਸੀਂ ਵੀ ਉਹਨਾਂ ਰਾਹਾਂ ਤੋਂ ਹੀ ਆ, ਕਿਤੇ ਆਪ ਹੀ ਨਾ ਡਿੱਗਦੇ ਜਾਇਓ ਉਹਨਾਂ ਟੋਇਆਂ ਦੇ ਵਿੱਚ। ਸੋ ਨਵਿਆਂ ਨੂੰ ਜੋੜਨ ਦੇ ਚੱਕਰ 'ਚ ਕਿਤੇ ਪੁਰਾਣੇ ਦੂਰ ਨਾ ਕਰ ਬੈਠੇ ਭਾਜਪਾ। ਇੱਕ ਮੇਰੀ ਸਲਾਹ ਵੀ ਹੈਗੀ ਹੈ, ਜੇ ਕੋਈ ਸੁਣ ਰਿਹਾ ਹੈਗਾ ਭਾਜਪਾ ਦਾ ਹਮਾਇਤੀ ਤਾਂ ਪਹੁੰਚਾ ਵੀ ਦਿਓ। ਖੈਰ ਇਸ ਸਾਰੇ ਮਸਲੇ ਦੇ ਉੱਤੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ, ਥੋੜ੍ਹੀ ਡਿਟੇਲ ਦੇ ਵਿੱਚ E20 ਦੇ ਉੱਤੇ ਵੀ ਗੱਲ ਕਰਾਂਗੇ। ਪਰ ਜਿਹੜਾ ਆਇਲ ਕ੍ਰਾਈਸਿਸ ਹੈ, ਜਿਹੜਾ ਐਜੂਕੇਸ਼ਨ ਕ੍ਰਾਈਸਿਸ ਹੈ, ਉਹਦੇ ਉੱਤੇ ਥੋੜ੍ਹੀ ਜਿਹੀ ਪਹਿਲਾਂ ਗੱਲ ਕਰ ਲਈਏ, ਅਤੇ ਫਿਰ ਮੈਂ ਤੁਹਾਨੂੰ ਜੋੜ ਤੋੜ ਸਮਝਾਉਣਾ ਅਰਥਮੈਟਿਕਸ ਦਾ ਹੋ ਕੀ ਰਿਹਾ। ਸਭ ਤੋਂ ਪਹਿਲਾਂ ਜੇ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਸਿੱਖਿਆ ਘੁਟਾਲਾ ਇੱਕ ਕਿਸਮ ਦਾ ਇੱਕ ਅਨਸੈਡ ਘੁਟਾਲਾ ਹੋ ਚੁੱਕਿਆ, ਅਨਸੈਡ ਜਾਂ ਫਿਰ ਇੱਕ ਸਾਇਲੈਂਟ ਸਕੈਮ ਹੋ ਚੁੱਕਿਆ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਇਸ ਵਕਤ ਭਾਰਤ ਦੇ ਨੀਟ ਤੋਂ ਲੈ ਕੇ UGC ਨੈੱਟ ਤੱਕ ਦਾ ਵਿਵਾਦ ਜਿਹੜਾ ਇਸ ਵਕਤ, ਨੀਟ UGC ਦਾ ਪੇਪਰ ਲੀਕ ਹੋਇਆ ਸਾਰਿਆਂ ਨੂੰ ਪਤਾ, ਉਹ ਤੋਂ ਬਾਅਦ ਪ੍ਰੀਖਿਆ ਰੱਦ ਕਰਨੀ ਪਈ, ਕਈ ਬੱਚੇ ਸੁਸਾਈਡ ਕਰ ਗਏ, ਕਈ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ, ਕਿੰਨਿਆਂ ਕੁ ਨੂੰ ਮੈਂਟਲੀ ਪਰੇਸ਼ਾਨੀ ਹੋਈ ਹੈ ਇਹਦਾ ਕੋਈ ਰਿਕਾਰਡ ਨਹੀਂ ਹੈਗਾ, ਕੋਈ ਰਿਕਾਰਡ ਨਹੀਂ, ਜ਼ੀਰੋ। ਨਾ ਸਰਕਾਰ ਨੂੰ ਕੋਈ ਲੱਥੀ ਚੜ੍ਹੀ ਹੈ, ਇਨਫੈਕਟ ਜੇ ਕੋਈ ਸਵਾਲ ਇਹਦੇ 'ਤੇ ਕਰਦਾ ਤਾਂ ਉਹਨੂੰ ਐਂਟੀ ਸੋਸ਼ਲ, ਐਂਟੀ ਨੈਸ਼ਨਲ ਕਹਿ ਦਿੱਤਾ ਜਾਂਦਾ। CBI ਜਾਂਚ ਕਰ ਰਹੀ ਹੈਗੀ ਹੈ ਨੀਟ ਪ੍ਰੀਖਿਆ ਦੀ, ਕਦੋਂ ਹੋਊਗੀ, ਕਦੋਂ ਨਤੀਜਾ ਆਊਗਾ, ਨੋਬਡੀ ਨੋਜ਼। ਮਾਮਲਾ ਜਦ ਤੱਕ ਠੰਡਾ ਹੋ ਜਾਊਗਾ ਫਿਰ ਕਦੇ ਕਦੇ ਕੋਈ ਅੱਧੇ ਕੁ ਕਾਲਮ ਦੀ ਖਬਰ ਆਜੂਗੀ ਇੰਡੀਅਨ ਐਕਸਪ੍ਰੈਸ ਦੇ ਵਿੱਚ। ਫਿਰ UGC ਨੈੱਟ ਦੀ ਪ੍ਰੀਖਿਆ ਜਿਹੜੀ ਹੈਗੀ ਹੈ ਸੋਸ਼ੋਲੋਜੀ ਵਾਲੀ, ਉਹਦੇ ਪੇਪਰ 'ਚ ਗੜਬੜੀਆਂ ਆਈਆਂ, ਇਸ ਕਰਕੇ ਪਹਿਲਾਂ ਰਾਹੁਲ ਗਾਂਧੀ ਫਿਰ ਹੋਰ ਅਲੱਗ ਅਲੱਗ ਵਿਰੋਧੀ ਧਿਰਾਂ, ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਸਰਕਾਰ ਇਹ ਕਹਿੰਦੀ ਰਹੀ ਕਿ NTA ਦੀ ਗੜਬੜੀ, NTA ਜਿਹੜੀ ਹੈਗੀ ਉਹ ਇੰਡੀਆ 'ਚ ਟੈਸਟ ਕਰਵਾਉਂਦੀ ਹੈ, ਐਗਜ਼ਾਮੀਨੇਸ਼ਨਸ ਕਰਵਾਉਂਦੀ ਹੈ, NTA ਨੈਸ਼ਨਲ ਟੈਸਟਿੰਗ ਏਜੰਸੀ, ਕਹਿੰਦੇ ਕਿ NTA ਨੂੰ ਭੰਗ ਕਰ ਦਿਓ ਜੀ, ਜਾਂ ਫਿਰ CBT ਜਿਹੜਾ ਹੈਗਾ ਹੈ ਸਰਕਾਰ ਦਾ ਜਿਹੜਾ ਕੰਪਿਊਟਰ ਬੇਸਡ ਟੈਸਟ ਹੈਗਾ ਉਹ ਵੀ ਫੇਲ ਹੋ ਗਿਆ। ਸੋ ਕਰ ਕਰਾ ਕੇ ਹੁਣ ਕਹਾਣੀ ਇਹ ਸਾਹਮਣੇ ਆਈ ਹੈ ਕਿ ਅੱਗੇ ਜਦੋਂ ਇੱਕ ਟ੍ਰੇਨ ਦੂਜੀ ਟ੍ਰੇਨ 'ਚ ਟਕਰਾ ਜਾਂਦੀ ਹੁੰਦੀ ਸੀ ਤਾਂ ਰੇਲ ਮੰਤਰੀ ਅਸਤੀਫਾ ਦੇ ਦਿੰਦੇ ਹੁੰਦੇ ਸੀ ਕਿ ਮੈਂ ਭਾਰਤ ਕਾ ਰੇਲ ਮੰਤਰੀ ਨੈਤਿਕ ਆਧਾਰ ਪਰ ਅਸਤੀਫਾ ਦੇਤਾ ਹੂੰ। ਹੁਣ ਅੱਜ ਕੱਲ੍ਹ ਨੈਤਿਕਤਾ ਰਹੀ ਹੋ ਨਹੀਂ, ਨੈਤਿਕਤਾ ਦੇ ਆਧਾਰ ਦੇ ਉੱਤੇ ਸਿੱਖਿਆ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ। ਖੈਰ ਸਰਕਾਰ ਦਾ ਪੱਖ ਇਹ ਹੈ ਕਿ ਸਿੱਖਿਆ ਮੰਤਰੀ ਨੇ ਸਵੀਕਾਰ ਤਾਂ ਕਰ ਲਿਆ ਨਾ ਕਿ ਕਮਾਂਡ ਚੇਨ ਦੇ ਵਿੱਚ ਕੁਝ ਗਲਤੀਆਂ ਹੋਈਆਂ ਨੇ, ਹੁਣ ਉਹਨਾਂ ਨੂੰ ਕਾਰਵਾਈ ਤਾਂ ਕਰਨ ਦਿਓ, ਉਹ ਪ੍ਰੀਖਿਆ ਪ੍ਰਣਾਲੀ ਨੂੰ ਸੁਧਾਰਨ ਦਾ ਮੌਕਾ ਤਾਂ ਦਿਓ। ਓ ਹੈਲੋ, 12 ਈਅਰਸ ਬੜੀ, 12 ਈਅਰਸ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਦੇ ਲਈ, 13 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਅਗਲੇ ਸਾਲ ਦੇਖ ਲੈਂਦੇ ਹਾਂ। ਦੂਸਰਾ ਜਿਹੜਾ ਐਨਰਜੀ ਕ੍ਰਾਈਸਿਸ ਚੱਲ ਰਿਹਾ, ਪਿਛਲੇ ਕੁਛ ਮਹੀਨਿਆਂ ਤੋਂ ਐਨਰਜੀ ਲੋਕਡਾਊਨ ਵਰਗੇ ਹਾਲਾਤ ਜਿਹੜੇ ਨੇ ਇੰਡੀਅਨ ਗਵਰਨਮੈਂਟ ਨੇ ਬਣਾ ਕੇ ਰੱਖੇ ਹੋਏ ਨੇ, ਇੱਦਾਂ ਨਹੀਂ ਕਿ ਪੈਟਰੋਲ ਪੰਪ ਸੁੱਕ ਗਏ ਨੇ ਜਿਵੇਂ ਰਸ਼ੀਆ 'ਚ ਦਿਖ ਰਹੇ ਨੇ, ਖੈਰ ਉੱਥੋਂ ਦੇ ਤਾਂ ਰਿਫਾਈਨਰੀਜ਼ ਦੇ ਉੱਤੇ ਹੀ ਅਟੈਕ ਹੋ ਗਿਆ,
ਜਿਉਂਦੀਆਂ ਰਹਿਣ ਭਾਰਤ ਦੀਆਂ ਰਿਫਾਈਨਰੀਆਂ ਜਾਂ ਇੱਥੋਂ ਦੇ ਅਮੀਰ ਤਰੀਨ ਲੋਕ, ਅਰਬਪਤੀ ਲੋਕ ਜਿਨ੍ਹਾਂ ਦੀਆਂ ਰਿਫਾਈਨਰੀਆਂ ਚੱਲ ਰਹੀਆਂ ਨੇ, ਕਿਉਂਕਿ ਅਰਬਾਂ ਰੁਪਏ ਕਮਾ ਰਹੇ ਨੇ ਫਰੋਮ ਯੂਅਰ ਪੋਕਟ ਆਲ ਦੋ, ਬਟ ਬੰਦ ਨਹੀਂ ਹੋਈਆਂ ਹੈਗੀਆਂ, ਤੇਲ ਦੀ ਸਪਲਾਈ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ, ਕੱਚਾ ਤੇਲ ਸਸਤਿਆਂ ਰੇਟਾਂ ਦੇ ਉਦੋਂ ਚੱਕ ਲਿਆ ਇੰਨਾ ਰਸ਼ੀਆ ਤੋਂ ਅਮਰੀਕਾ ਨੂੰ ਗੁੱਸੇ ਕਰਕੇ। ਸੋ ਮਿਡਲ ਈਸਟ ਦੇ ਵਿੱਚ ਜਿਸ ਕਿਸਮ ਦੇ ਇਰਾਨ ਇਜ਼ਰਾਈਲ ਅਮੈਰੀਕਾ ਟਕਰਾਅ ਚੱਲ ਰਹੇ ਨੇ, ਲਗਭਗ ਮੋਦੀ ਸਰਕਾਰ ਕਹਿ ਰਹੀ ਹੈ ਕਿ 40% ਦੁਨੀਆ ਦੇ ਦੇਸ਼ ਊਰਜਾ ਸੰਕਟ ਦਾ ਸਾਹਮਣਾ ਕਰ ਰਹੇ ਨੇ, ਇਕੱਲਾ ਇੰਡੀਆ ਨਹੀਂ ਕਰ ਰਿਹਾ। ਇਜ਼ ਆਸਟ੍ਰੇਲੀਆ ਕੰਸਰਨਡ? ਫਿਰ ਇੱਥੇ ਸਾਡੇ ਦਾਅਵੇ ਇਹ ਆ ਜਾਂਦੇ ਨੇ ਕਿ ਨਹੀਂ ਜੀ ਨਹੀਂ, ਆਸਟ੍ਰੇਲੀਆ ਦੀ ਆਬਾਦੀ ਤਾਂ ਦੇਖੋ ਭਾਰਤ ਦੇ ਮੁਕਾਬਲੇ, ਉਹ ਯਾਰ ਰਿਸੋਰਸਿਸ ਵੀ ਘੱਟ ਨੇ। ਚਾਈਨਾ ਕੰਸਰਨਡ? ਆਬਾਦੀ ਤਾਂ ਉੱਥੇ ਦੀ ਵੀ ਜ਼ਿਆਦਾ। ਇੰਡੋਨੇਸ਼ੀਆ? ਅੱਛਾ ਅਮੈਰੀਕਾ, ਚਲੋ ਠੀਕ ਹੈ, ਅਮੈਰੀਕਾ ਦੇ ਕੋਲ ਆਪਣੇ ਵੀ ਹੈਗੇ ਨੇ ਤੇਲ ਭੰਡਾਰ, ਕੈਨੇਡਾ ਤੋਂ ਵੀ ਲੈ ਲੈਂਦੇ ਨੇ ਡਰਾ ਧਮਕਾ ਕੇ, ਅਤੇ ਵੈਨਜ਼ੁਏਲਾ 'ਤੇ ਚੱਲ ਉਹਨਾਂ ਨੇ ਕਬਜ਼ਾ ਹੀ ਲੈ ਰੱਖਿਆ ਹੈਗਾ। ਤੀਸਰਾ ਵੱਡਾ ਆਬਾਦੀ ਵਾਲਾ ਦੇਸ਼ ਤਾਂ ਅਮੈਰੀਕਾ ਹੀ ਹੈ, ਪਰ ਜਿਹੜੇ ਪਾਣੀ ਨੂੰ ਵੀ ਤਰਸਦੇ ਨੇ ਨਾ ਅਫਰੀਕਨ ਕੰਟਰੀਜ਼, ਸਭ ਤੋਂ ਵੱਡੀ ਆਬਾਦੀ ਕਿੱਥੇ ਦੀ ਹੈ? ਨਾਈਜੀਰੀਆ ਦੀ। ਉੱਥੇ ਵੀ ਫਿਊਲ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਚੱਕ ਕੇ ਦੇਖੋ ਖਬਰਾਂ। ਦੇਖੋ ABC ਨੂੰ ਤਾਂ ਡਰਾਤਾ ਹੀ, ਜਿਹੜਾ ਐਂਟੀ ਸੈਮੀਟਿਕ ਰੋਇਲ ਕਮਿਸ਼ਨ ਹੈ, ਆਪਾਂ ਨੂੰ ਨਹੀਂ ਨਾ ਡਰਾਇਆ ਹੈਗਾ। ਸੋ ਆਪਾਂ ਨੂੰ ਪਤਾ ਹੈ ਕਿ ਅਫਰੀਕਨ ਕੰਟਰੀਜ਼ ਦੇ ਵਿੱਚ ਫਿਊਲ ਕ੍ਰਾਈਸਿਸ ਤਾਂ ਫਿਲਹਾਲ ਨਹੀਂ ਦਿਖ ਰਿਹਾ ਹੈਗਾ। ਹਾਂ, ਉਹ ਦੇਸ਼ ਗਰੀਬ ਹੈਗੇ ਨੇ, ਉਹਨਾਂ ਦੀ ਡਿਮਾਂਡ ਹੀ ਨਹੀਂ ਵਧੀ ਹੈਗੀ। ਡਿਮਾਂਡ ਵੀ ਕਿਉਂ ਵਧੂਗੀ? ਕਿਉਂਕਿ ਉੰਨੀ ਉਹਨਾਂ ਦੀਆਂ ਲੋੜਾਂ ਹੀ ਨਹੀਂ ਹੈਗੀਆਂ, ਪਰ ਜਿੰਨੀਆਂ ਹੈਗੀਆਂ ਨੇ ਉੰਨੀਆਂ ਕਿਵੇਂ ਉਹਨਾਂ ਦੀਆਂ ਘੱਟ ਨਹੀਂ ਪੈ ਰਹੀਆਂ ਹੈਗੀਆਂ। ਸੋ ਮੁੱਕਦੀ ਜੀ ਗੱਲ ਇਹ ਹੈਗੀ ਆ ਕਿ ਜਿਹੜੇ ਆਬਾਦੀ ਵਾਲੇ ਦੇਸ਼ ਵੀ ਨੇ ਉੱਥੇ ਵੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ, ਭਾਰਤ ਸਰਕਾਰ ਦਾ ਇਹ ਤਰਕ ਤਾਂ ਖੈਲ ਫੇਰ ਹੋ ਜਾਂਦਾ ਹੈਗਾ। ਪੈਟਰੋਲ ਡੀਜ਼ਲ ਅਤੇ ਜਿਹੜਾ ਏਅਰ ਫਿਊਲ ਜਿਹਨੂੰ ਕਹਿ ਲੈਂਦੇ ATF ਕਹਿ ਲੈਂਦੇ ਹੁੰਦੇ, ਹਵਾਈ ਇੰਧਨ, ਉਹਦੇ ਇੰਡੀਆ ਦੇ ਕੋਲ ਸਪੈਸ ਇਨਫ ਯਕੀਨ ਮੰਨ ਕੇ ਚੱਲਿਓ, ਇਨਫ ਸਟੋਰੇਜ ਹੈਗੀ ਹੈ, ਬਹੁਤ ਭੰਡਾਰ ਨੇ, ਇੱਦਾਂ ਨਹੀਂ ਕੋਈ ਕਮੀ ਹੈਗੀ ਹੈ, ਜ਼ੀਰੋ ਕਮੀ। ਬਟਸ ਉੱਦਾਂ ਹੀ ਐਨਰਜੀ ਲੋਕਡਾਊਨ ਵਰਗੇ ਹਾਲਾਤ ਜਿਹੜੇ ਨੇ ਪੈਦਾ, ਲੋਕਾਂ ਨੂੰ ਤੰਗ ਜੋ ਕਰਨਾ ਹੋਇਆ, ਇਹੋ ਜਿਹੇ ਹਾਲਾਤ ਬਣਾ ਦਿੱਤੇ ਜਾਂਦੇ ਨੇ ਕਿ ਲੱਗੇ ਕਿ ਹਾਂ ਹੋ ਗਿਆ। E20 ਦੀ ਗੱਲ ਆਪਾਂ ਬਾਅਦ 'ਚ ਕਰਾਂਗੇ, ਜਿਹੜਾ ਐਥਨੋਲ ਬਲੈਂਡਿੰਗ ਜਿਹੜੀ ਹੋ ਰਹੀ ਹੈ ਉਹਦੀ ਗੱਲ ਬਾਅਦ 'ਚ ਕਰਾਂਗੇ। ਨਿਤਿਨ ਗਡਕਰੀ ਨੇ ਇੰਟਰਵਿਊ ਦੇਣੀ ਨਹੀਂ ਹੈਗੀ, ਜਿਹਨਾਂ ਨੂੰ ਦਿੰਦੇ ਨੇ ਉਹਨਾਂ ਨੂੰ ਵੀ ਕਿਹੜਾ ਜਵਾਬ ਦਿੰਦੇ ਹੈਗੇ ਨੇ। ਪਹਿਲਾਂ ਡੀਲਿਮਿਟੇਸ਼ਨ ਵਾਲੀ ਬਿੱਲ ਦੀ ਗੱਲ ਸਮਝ ਲਓ, ਹੁਣ ਹੋਣਾ ਕੀ ਹੈ, ਜਿਹੜਾ ਮੌਨਸੂਨ ਸੈਸ਼ਨ ਦੇ ਵਿੱਚ ਡੀਲਿਮਿਟੇਸ਼ਨ ਬਿੱਲ ਜਦੋਂ ਆਊਗਾ ਤਾਂ ਇਹਦਾ ਅਸਲ ਗਣਿਤ ਇਹ ਹੈਗਾ ਕਿ ਸੌਖੀ ਭਾਸ਼ਾ 'ਚ ਜੇ ਸਮਝੋ ਤੁਸੀਂ, ਡੀਲਿਮਿਟੇਸ਼ਨ ਦਾ ਉਹ ਹੈਗਾ ਕਿ ਲੋਕ ਸਭਾ ਦੀਆਂ ਸੀਟਾਂ ਵਧਾਉਣ ਵਾਲਾ, ਇਹ ਤੁਹਾਨੂੰ ਦੱਸਿਆ, ਔਰ ਇਲਾਕਿਆਂ ਦੀਆਂ ਹੱਦਾਂ ਦੁਬਾਰਾ ਤੈਅ ਕਰਨ ਵਾਲਾ। ਓਕੇ, ਹੁਣ ਪਹਿਲਾਂ ਇਸ ਬਿੱਲ ਦੇ ਵਿੱਚ ਕੀ ਸੀਗਾ, ਭਾਰਤ 'ਚ ਹੁਣ ਤੱਕ ਲੋਕ ਸਭਾ ਦੀਆਂ 1971 ਦੀ ਜਨਗਣਨਾ ਜਿਹੜੀ ਸੀਗੀ, 1971 ਦਾ ਜਿਹੜਾ ਸੈਂਸਸ ਹੋਇਆ ਸੀ, ਜਨਗਣਨਾ ਹੋਈ ਸੀ, ਮਰਦਮਸ਼ੁਮਾਰੀ ਹੋਈ ਸੀ, ਉਹਦੇ ਆਧਾਰ ਦੇ ਉੱਤੇ ਉਸੇ ਹਿਸਾਬ ਦੇ ਨਾਲ ਹੁਣ ਤੱਕ ਭਾਰਤ ਦੇ ਵਿੱਚ ਲੋਕ ਸਭਾ ਦੀਆਂ ਸੀਟਾਂ ਚੱਲ ਰਹੀਆਂ ਸੀ। 1971

ਸੰਵਿਧਾਨਕ ਸੋਧ ਬਿੱਲ ਅੰਗਰੇਜ਼ੀ ਦੇ ਵਿੱਚ 131st ਅਮੈਂਡਮੈਂਟ ਬਿੱਲ ਵਿਚ ਇਜ਼ ਰਿਲੇਟਡ ਟੂ ਡੀਲਿਮੀਟੇਸ਼ਨ ਸੀਟਾਂ 'ਚ ਸਰਕਾਰ 50% ਦਾ ਵਾਧਾ ਕਰਨਾ ਚਾਹੁੰਦੀ ਹੈ, ਯਾਨੀ ਮੌਜੂਦਾ 843 ਤੋਂ ਵਧਾ ਕੇ 816 ਜਾਂ ਫਿਰ ਵੱਧ ਤੋਂ ਵੱਧ 850 ਕਹਿ ਰਹੀ ਹੈ ਗਵਰਨਮੈਂਟ ਕਿ ਵੱਧ ਤੋਂ ਵੱਧ 850 ਕਰ ਦਿਉ, ਉਹ ਹਾਲੇ ਚੈੱਕ ਕਰਨਾ। ਪਹਿਲਾਂ ਬਿੱਲ ਪਾਸ ਹੋ ਜਾਵੇ ਫਿਰ ਉਹਦਾ ਖਾਕਾ ਜਿਹੜਾ ਇੱਕ ਜਿਵੇਂ ਕਹਿੰਦੇ ਨੇ ਉਹਦਾ ਬਲੂ ਪ੍ਰਿੰਟ ਤਿਆਰ ਹੋਊਗਾ। ਬਿੱਲ ਪਾਸ ਕਰਵਾਉਣਾ ਪਹਿਲਾਂ ਬਹੁਤ ਜ਼ਰੂਰੀ ਹੈ ਸਰਕਾਰ ਦੇ ਲਈ। ਔਰ ਇਹਦੇ ਵਿੱਚ ਹੀ ਸਰਕਾਰ ਨੇ ਜੋੜਤਾ ਵੁਮੈਨਸ ਰਿਜ਼ਰਵੇਸ਼ਨ, ਯਾਨੀ ਔਰਤਾਂ ਦੇ ਲਈ ਰਾਖਵਾਂ ਕਰਨਾ। ਹੁਣ ਇਸ ਬਿੱਲ ਦਾ ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਵੱਡਾ ਮਕਸਦ ਇਹ ਨਹੀਂ ਹੈਗਾ ਕਿ ਆਬਾਦੀ ਵੱਧ ਗਈ ਇਸ ਕਰਕੇ ਸੀਟਾਂ ਵਧਾ ਰਹੇ ਹਾਂ। ਡੀਲਿਮੀਟੇਸ਼ਨ ਦਾ ਮਤਲਬ ਇਹ ਹੈ ਕਿ ਅਸੀਂ ਮਹਿਲਾਵਾਂ ਦੇ ਲਈ ਭਾਰਤ ਭਰ ਦੇ ਵਿੱਚ 33% ਸੀਟਾਂ ਰਿਜ਼ਰਵ ਕਰ ਦਈਏ। ਹਾਲਾਂਕਿ ਵਿਰੋਧੀ ਧਿਰ ਨੇ ਇਹ ਵੀ ਕਿਹਾ ਕਿ 33% ਫਿਰ ਹਰ ਇੱਕ ਸਟੇਟ 'ਚ ਹੋਣ, ਇੱਦਾਂ ਨਹੀਂ ਕਿ ਟੋਟਲ 33% ਹੋਣ। ਹਾਲਾਂਕਿ 33% ਛੱਡੋ, ਅੱਜ ਦੀ ਤਰੀਕ ਦੇ ਵਿੱਚ ਇੰਡੀਆ ਦੀ ਜਿਹੜੀ ਸਰਕਾਰ ਹੈਗੀ ਹੈ, ਜਿਹੜੀ ਗਵਰਨਮੈਂਟ ਆਫ ਇੰਡੀਆ, ਜਿਹੜੀ ਮੋਦੀ ਕੈਬਨਿਟ ਹੈ, ਉਹਦੇ 'ਚ ਵੀ 33% ਔਰਤਾਂ ਦੀ ਗਿਣਤੀ ਨਹੀਂ ਹੈਗੀ। ਪਰ ਸਰਕਾਰ ਫਿਕਰਮੰਦ ਹੈ, ਸੋ ਡੋਂਟ ਵਰੀ, ਸਰਕਾਰ ਨੂੰ ਫਿਕਰ ਹੈ ਔਰਤਾਂ ਦੀ। ਸਾਧਰਨ ਸਟੇਟਸ ਦਾ ਡਰ, ਤਮਿਲਨਾਡੂ ਕੇਰਲ ਨੂੰ ਇਹ ਡਰ ਹੈ ਕਿ ਉਹਨਾਂ ਦੀ ਆਬਾਦੀ, ਕਿਉਂਕਿ ਉਹਨਾਂ ਨੇ ਪਿਛਲੇ ਸਟੇਟ ਗੌਰਮੈਂਟਸ ਦੀ ਇਹ ਪੋਲਿਸੀ ਹੈ ਕਿ ਉਹ ਆਬਾਦੀ ਨੂੰ ਕੰਟਰੋਲ ਕਰ ਰਹੇ ਨੇ, ਚੰਗੀਆਂ ਸਟੇਟਾਂ ਨੇ, ਸਿਆਣੀਆਂ ਸਟੇਟਾਂ ਨੇ, ਸੋ ਉਹਨਾਂ ਨੇ ਕਾਫੀ ਪਹਿਲਾਂ ਤੋਂ ਹੀ ਇਹਦੇ 'ਤੇ ਕੰਮ ਕਰਨਾ ਸ਼ੁਰੂ ਕਰਤਾ। ਦੇਖੋ, ਤਮਿਲਨਾਡੂ ਕੇਰਲ ਦੇ ਵਿੱਚ ਜਿਹੜੇ ਸ਼ਹਿਰ ਨੇ, ਜਿਹੜੇ ਪਿੰਡ ਨੇ, ਉਹ ਸਾਡੇ ਨੌਰਥ ਦੇ ਨਾਲੋਂ, ਹਰਿਆਣਾ ਪੰਜਾਬ ਦੇ ਨਾਲੋਂ ਤਾਂ 100 ਗੁਣਾ ਬਿਹਤਰ ਹੈਗੇ ਨੇ। ਇਸ ਗੱਲ ਨੂੰ ਤਾਂ ਤੁਸੀਂ ਮੰਨਦੇ ਹੋਵੋਗੇ, ਜਿਹੜੇ ਜਿਹੜੇ ਗੇੜਾ ਕੱਢ ਕੇ ਆਏ ਨੇ, ਜਾ ਕੇ ਆਏ ਹੋਵੋਗੇ ਤਮਿਲਨਾਡੂ ਕੇਰਲ ਦੇ ਵਿੱਚ, ਕਦੇ ਪਿੰਡ ਪਿੰਡ ਜਾ ਕੇ ਆਏ ਨਹੀਂ ਕਿ ਚੇਨਈ ਜਾਇਆ ਹੈ ਜਾਂ ਫਿਰ ਬੈਂਗਲੁਰੂ ਜਾਇਆ ਹੈ ਜਾਂ ਫਿਰ ਕੋਚੀ ਜਾਇਆ, ਉੱਥੇ ਨਹੀਂ, ਦਿਹਾਤ ਦੇ ਵਿੱਚ ਜਾ ਕੇ ਆਓ। ਆਈ ਹੈਵ ਟਰੈਵਲਡ ਥਰੂ ਦੀ ਰੇਲਵੇ ਲਾਈਨ, ਮੈਂ ਦੇਖਿਆ ਸੜਕਾਂ ਤੋਂ ਜਾਂ ਰੇਲਵੇ ਲਾਈਨ ਤੋਂ ਵੀ ਜਾਂਦੇ ਹੋਏ, ਗੁਜ਼ਰਦੇ ਹੋਏ, ਜ਼ਮੀਨ ਆਸਮਾਨ ਦਾ ਫਰਕ ਹੈ ਹਰਿਆਣੇ ਅਤੇ ਪੰਜਾਬ ਦੇ ਵਿੱਚ। ਸੋ ਖੈਰ, ਐਨੀਵੇਜ਼, ਉਹ ਤੋਂ ਬਾਅਦ ਅਗਲੀ ਇਹਦੇ 'ਤੇ ਗੱਲ 'ਤੇ ਆਓ, ਡੀਲਿਮੀਟੇਸ਼ਨ 'ਤੇ ਆਓ। ਇਸ ਲਈ ਜਿਹੜੇ ਤਮਿਲਨਾਡੂ, ਕੇਰਲ, ਕਰਨਾਟਕ, ਇਹ ਸਟੇਟਾਂ ਨੇ, ਇਹ ਆਬਾਦੀ ਕੰਟਰੋਲ ਕਰਨਾ ਚਾਹੁੰਦੀਆਂ ਨੇ ਔਰ ਕਰ ਵੀ ਰਹੀਆਂ ਨੇ। ਇਸ ਲਈ 2011 ਦੀ ਜਿਹੜੀ ਮਰਦਮਸ਼ੁਮਾਰੀ ਹੋਈ ਸੀ ਉਹਦੇ ਮੁਕਾਬਲੇ ਹੁਣ ਉਹਨਾਂ ਦੀ ਆਬਾਦੀ ਉੰਨੀ ਵਧੀ ਵੀ ਨਹੀਂ। ਅਤੇ ਯੂਪੀ, ਬਿਹਾਰ ਵਰਗੇ ਸਟੇਟਾਂ ਨੇ ਜਿਹੜਾ ਆਬਾਦੀ ਕੰਟਰੋਲ, ਉਹ ਦਫਾ ਕਰੋ, ਉੱਥੇ ਹੋਰ ਮਸਲੇ ਨੇ, ਯੋਗੀ ਜੀ, ਮੋਦੀ ਜੀ, ਨਿਤੀਸ਼ ਬਾਬੂ, ਰਾਹੁਲ ਲਾਲੂ ਜੀ, ਇਹ ਉਹ, ਬਸ ਇਹਨਾਂ 'ਚ ਫਸੇ। ਮੁੱਦਿਆਂ ਦੀ ਰਾਜਨੀਤੀ ਨਹੀਂ ਹੈਗੀ ਇਹਨਾਂ ਸਟੇਟਾਂ 'ਚ, ਇਸ ਕਰਕੇ ਉੱਥੇ ਦੀ ਆਬਾਦੀ ਵੀ ਵੱਧ ਰਹੀ ਹੈ, ਜਿਵੇਂ ਜਿਵੇਂ ਉੱਥੇ ਦੇ ਲੋਕਾਂ ਦਾ ਬੌਧਿਕ ਸਤਰ ਘੱਟ ਰਿਹਾ, ਲੋਕਾਂ ਦਾ ਨਹੀਂ ਕਹਾਂਗੇ, ਸਿਆਸਤਦਾਨਾਂ ਦਾ। ਸਰਕਾਰ ਦਾ ਭਰੋਸਾ ਕੀ ਹੈ? ਹਾਲਾਂਕਿ ਹੋਮ ਮਿਨਿਸਟਰ ਅਮਿਤ ਸ਼ਾਹ ਨੇ, ਮੇਰੀ ਯਾਦ ਨਹੀਂ ਹੁਣ ਕਿਹੜੀ ਇੰਟਰਵਿਊ ਦੇ ਵਿੱਚ, ਬਟ ਹੀ ਸੈਡ ਇਟ ਕਿ ਸਦਰਨ ਸਟੇਟਸ ਦੀਆਂ ਵੀ ਸੀਟਾਂ ਵਧਣਗੀਆਂ, ਜਿਵੇਂ ਸਾਊਥ ਦੀਆਂ ਸੀਟਾਂ 129 ਤੋਂ ਵੱਧ ਕੇ 195 ਹੋ ਜਾਣਗੀਆਂ, ਐਗਜ਼ਾਮਪਲ ਦੇ ਰਹੇ ਸੀਗੇ ਉਹ, ਅਤੇ ਕਿਸੇ ਦੇ ਨਾਲ ਕੋਈ ਧੱਕਾ ਨਹੀਂ ਹੋਣਾ ਹੈਗਾ। ਪਰ ਪਾਰਲੀਮੈਂਟ ਦੀ ਅਰਥਮੈਟਿਕ ਕਿਵੇਂ ਕੰਮ ਕਰਦੀ ਹੈ ਇਹ ਵੀ ਤੁਸੀਂ ਸਮਝੋ। ਹੁਣ ਇਸ ਡੀਲਿਮੀਟੇਸ਼ਨ ਦੇ ਬਿੱਲ ਨੂੰ ਪਾਸ ਕਰਵਾਉਣ ਦੇ ਲਈ ਸਰਕਾਰ ਨੂੰ ਇੱਕ ਨੰਬਰ, ਇਹ ਬੜਾ ਇੰਟਰਸਟਿੰਗ ਹੈਗਾ, ਅਗਲੇ 5-10 ਮਿੰਟ ਜਿਹੜੇ ਨੇ ਉਹ ਧਿਆਨ ਦੇ ਨਾਲ ਸੁਣਿਓ, ਨੰਬਰਾਂ ਦੀ ਖੇਡ ਹੈ। ਸੰਵਿਧਾਨ ਦੇ ਵਿੱਚ ਬਦਲਾਅ ਕਰਨ ਦੇ ਲਈ ਸਰਕਾਰ ਨੂੰ ਆਮ ਬਹੁਮਤ ਨਹੀਂ ਬਲਕਿ ਵਿਸ਼ੇਸ਼ ਬਹੁਮਤ ਚਾਹੀਦਾ ਹੁੰਦਾ, ਜਿਹਨੂੰ ਅੰਗਰੇਜ਼ੀ 'ਚ ਕਿਹਾ ਜਾਂਦਾ ਹੁੰਦਾ ਸਪੈਸ਼ਲ ਮੈਜੋਰਿਟੀ, ਜੇ ਕੌਂਸਟੀਟਿਊਸ਼ਨ ਦੇ ਵਿੱਚ ਤਰਮੀਮ ਕਰਨੀ ਹੈ। ਸਮਝ ਰਹੇ ਹੋ, ਦੋ ਚੀਜ਼ਾਂ ਨੇ, ਇੱਕ ਤਾਂ ਕਾਨੂੰਨ ਪਾਸ ਕਰਵਾਉਣਾ, ਇੱਕ ਕੌਂਸਟੀਟਿਊਸ਼ਨ ਦੇ ਵਿੱਚ ਤਬਦੀਲੀ। 2/3 ਬਹੁਮਤ ਦੀ ਸ਼ਰਤ ਰੱਖੀ ਹੋਈ ਹੈ ਭਾਰਤ ਦੇ ਸੰਵਿਧਾਨ ਦੇ ਵਿੱਚ। ਸੋ ਇਸ ਬਿੱਲ ਨੂੰ ਪਾਸ ਕਰਨ ਦੇ ਲਈ, ਜਿਹੜਾ ਕਿ ਮੈਂਬਰਾਂ ਦੇ ਨਾਲ ਹੀ ਜੁੜਿਆ ਹੋਇਆ ਹੈ, ਕਿੰਨੇ ਮੈਂਬਰਾਂ ਦੀ ਲੋੜ ਪਊਗੀ? 2/3 ਹਿੱਸਾ, ਯਾਨੀ ਕਿ ਘੱਟੋ ਘੱਟ 360 MP, 360, 362, 365 ਜਿੰਨੇ ਮਰਜ਼ੀ ਹੋਣ, 2/3 ਹਿੱਸਾ ਜਿਹੜਾ ਹੈ ਉਹ ਹੱਕ ਦੇ ਵਿੱਚ ਹੋਣਾ ਚਾਹੀਦਾ ਹੈਗਾ, ਜੇ ਸਰਕਾਰ ਜਾਂ BJP ਉਹ ਬਿੱਲ ਨੂੰ ਪਾਸ ਕਰਵਾਉਣਾ ਚਾਹੁੰਦੀ ਹੈ ਜਿਹੜਾ ਕਿ ਸੰਵਿਧਾਨ ਦੇ ਵਿੱਚ ਫੇਰ ਬਦਲ ਕਰੂਗਾ। ਹੁਣ ਸਰਕਾਰ ਕਿੱਥੇ ਖੜੀ ਹੈ? ਪਿਛਲਾ ਤੁਹਾਨੂੰ ਦੱਸਿਆ ਸੀ ਵਿੰਟਰ ਸੈਸ਼ਨ, ਉਹ 'ਚ ਤਾਂ ਇਹਨਾਂ ਨੂੰ ਮੂੰਹ ਦਿਖਾਉਣੀ ਪਈ ਸੀਗੀ। NDA ਸਰਕਾਰ ਦੇ ਕੋਲ 292 ਸੀਟਾਂ ਨੇ, ਯਾਨੀ 360 ਦੇ ਜਿਹੜਾ ਇੱਕ ਜਾਦੂਈ ਅੰਕੜਾ, ਮੈਜੀਕਲ ਨੰਬਰ ਆ, ਉਹ ਤੋਂ ਹਲੇ ਬਹੁਤ ਦੂਰ ਹੈਗੇ ਨੇ, ਘੱਟੋ ਘੱਟ 68 ਸੀਟਾਂ ਦੂਰ ਹੈਗੇ ਨੇ। ਅਤੇ ਹਾਲ ਦੇ ਵਿੱਚ ਜਿਹੜੀ ਬਿੱਲ ਦੇ ਉੱਤੇ ਜੇ ਹੁਣ ਵੋਟਿੰਗ ਜਿਹੜੀ ਹੋਈ ਸੀ ਉਦੋਂ 298 ਤਾਂ ਇਹਨਾਂ ਨੇ ਇਕੱਠੀਆਂ ਕਰ ਲਈਆਂ ਸੀਗੀਆਂ, ਵਿਰੋਧ 'ਚ 230 ਪਈਆਂ ਸੀਗੀਆਂ, ਪਰ 2/3 ਬਹੁਮਤ ਨਾ ਹੋਣ ਕਰਕੇ ਇਹ ਵਿਦਡਰਾ ਹੋ ਗਿਆ ਸੀ। ਸੋ ਪਹਿਲੀ ਵਾਰ, ਆਸਟ੍ਰੇਲੀਆ ਵਾਲਾ ਸਿਸਟਮ ਇੰਡੀਆ 'ਚ ਨਹੀਂ, ਇਹ ਵੀ ਗੱਲ ਯਾਦ ਰੱਖਿਓ, ਆਸਟ੍ਰੇਲੀਆ 'ਚ ਜਦੋਂ ਕੋਈ ਬਿੱਲ ਇੱਦਾਂ ਸਰਕਾਰ 3 ਵਾਰ ਫੇਲ ਕਰਵਾਉਣ ਦੇ ਵਿੱਚ, ਪਾਸ ਕਰਵਾਉਣ ਦੇ ਵਿੱਚ ਫੇਲ ਹੋ ਜਾਂਦੀ ਹੈ, ਇੱਕ ਵਾਰ ਬਿੱਲ ਫੇਲ ਹੋਇਆ, ਦੂਜੀ ਵਾਰ ਹੋਇਆ, 3 ਵਾਰ ਹੋਇਆ, ਅਤੇ ਫਿਰ 4th ਵਾਰ ਬਿੱਲ ਪਾਸ ਨਹੀਂ ਕਰਵਾ ਸਕਦੇ ਹੁੰਦੀ, ਫਿਰ ਇਲੈਕਸ਼ਨ ਹੁੰਦੇ ਨੇ।
ਇੰਡੀਆ ਦੇ ਵਿੱਚ ਉਹ ਲਾਅ ਨਹੀਂ ਹੈਗਾ।

ਸੋ ਕੋਨਸਟੀਟਿਊਸ਼ਨ ਨੂੰ ਵੀ ਸਮਝਣਾ ਜ਼ਰੂਰੀ ਹੈ ਨਾਲ ਨਾਲ ਮੈਂ ਇਸ ਕਰਕੇ ਤੁਹਾਨੂੰ ਰੈਫਰੈਂਸਿਸ ਦੇ ਰਿਹਾ ਕਿ ਆਸਟ੍ਰੇਲੀਆ 'ਚ ਕੰਮ ਕਿਵੇਂ ਹੁੰਦਾ ਇੰਡੀਆ 'ਚ ਕਿਵੇਂ ਹੁੰਦਾ ਅੱਛਾ ਹੁਣ ਆਈ ਸਟ੍ਰੈਟੇਜੀ ਦੀ ਗੱਲ ਸਰਕਾਰ ਦੇ ਕੋਲ ਆਪਣੇ ਨੰਬੇ ਨੰਬਰ ਹੈ ਨਹੀਂ ਪੂਰੇ ਇਹ ਕਲੀਅਰ ਹੈ ਗੱਲ ਐਤਕੀ ਫਿਰ ਉਹ ਕੋਸ਼ਿਸ਼ ਕਰਨਗੇ 290 ਦੇ 300 ਕਰ ਲੈਣਗੇ 360 ਨਹੀਂ ਕਰ ਸਕਦੇ ਸੋ ਇਸ ਕਰਕੇ ਬਿੱਲ ਪਾਸ ਕਰਵਾਉਣ ਦੇ ਲਈ ਬੀਜੇਪੀ ਨੇ ਹੁਣ ਮੈਂ ਸਰਕਾਰ ਨਹੀਂ ਕਹੂੰਗਾ ਬੀਜੇਪੀ ਨੇ ਰਣਨੀਤੀਆਂ ਬਣਾਉਣੀਆਂ ਸ਼ੁਰੂ ਕਿਉਂਕਿ ਇਹ 'ਚ ਸਰਕਾਰ ਦਾ ਕੋਈ ਕੰਮ ਨਹੀਂ ਬੀਜੇਪੀ ਦੀ ਰਣਨੀਤੀ ਇਹ ਹੈ ਕਿ ਜਿਹੜੀਆਂ ਗੈਰ ਗਠਜੋੜ ਵਾਲੀਆਂ ਯਾਨੀ ਐਨ ਡੀ ਏ ਤੋਂ ਬਾਹਰ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਕਿਵੇਂ ਆਪਣੇ ਨਾਲ ਜੁੜੀਏ ਜੇ ਉਹ ਨਹੀਂ ਜੁੜਦੇ ਤਾਂ ਫਿਰ ਉਹਨਾਂ ਪਾਰਟੀਆਂ ਦੇ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਕਿਵੇਂ ਤੋੜ ਕੇ ਆਪਣੇ ਹੱਕ ਦੇ ਵਿੱਚ ਕਰ ਲਈਏ ਸੋ ਇਸ ਕਰਕੇ ਇੰਡੀਆ ਗਠਜੋੜ ਦੇ ਵਿੱਚ ਇੰਡੀਆ ਗਠਜੋੜ ਅਤੇ ਯੂ ਪੀ ਏ ਦੋ ਅੱਡ ਅੱਡ ਚੀਜ਼ਾਂ ਨੇ ਹਾਲਾਂਕਿ ਦੋਹਾਂ ਦੇ ਵਿੱਚ ਵੱਡੀ ਪਾਰਟੀ ਕਾਂਗਰਸ ਹੀ ਹੈ ਪਰ ਜਿਹੜਾ ਯੂ ਪੀ ਏ ਹੈ ਉਹ ਤਾਂ ਨਹੀਂ ਟੁੱਟਦਾ ਯੂ ਪੀ ਏ ਨੇ ਇਹ ਦਾਅਵਾ ਕੀਤਾ ਇੰਡੀਆ ਗਠਜੋੜ ਦੇ ਵਿੱਚ ਇਹ ਵੀ ਆ ਜਾਂਦੀ ਹੈ ਆਪਣੀ ਤ੍ਰਿਣਮੂਲ ਕਾਂਗਰਸ ਵੀ ਆਉਂਦੀ ਹੈ ਜਿਹੜੀ ਆਪ ਹੀ ਟੁੱਟੀ ਹੋਈ ਹੈ ਆਮ ਆਦਮੀ ਪਾਰਟੀ ਵੀ ਆ ਜਾਂਦੀ ਹੈ ਸੋ ਬਹੁਤ ਸਾਰੀਆਂ ਪਾਰਟੀਆਂ ਆਉਂਦੀਆਂ ਪਰ ਡੀ ਐਮ ਕੇ ਹਾਲੇ ਯੂ ਪੀ ਏ 'ਚੋਂ ਵੀ ਬਾਹਰ ਹੈ ਇੰਡੀਆ ਬਾਹਰ ਇਨ ਦੀ ਸੈਂਸ ਕਿ ਉਹ ਨਹੀਂ ਉਹਨਾਂ ਦੇ ਨਾਲ ਰਲ ਕੇ ਆਉਣਾ ਚਾਹੁੰਦੇ ਸੋ ਜੇ ਵੋਟਾਂ ਪੈਂਦੀਆਂ ਨੇ ਪਾਰਲੀਮੈਂਟ ਦੇ ਵਿੱਚ ਚਾਹੇ ਹੱਥ ਖੜ੍ਹੇ ਕਰਕੇ ਪਾਲਣ ਚਾਹੇ ਜਿਵੇਂ ਮਰਜ਼ੀ ਪਾਲਣ ਸਪੀਕਰ ਜੇ ਵੋਟਾਂ ਪੈਂਦੀਆਂ ਨੇ ਤਾਂ ਬੀਜੇਪੀ ਦਾ ਇਹ ਕਹਿਣਾ ਹੈ ਕਿ ਜੇ ਵੋਟਾਂ ਨਹੀਂ ਪਾਣੀਆਂ ਤਾਂ ਘੱਟੋ ਘੱਟ ਵਾਕਆਊਟ ਕਰ ਜਿਓ ਤੁਸੀਂ ਜੇ ਸਾਡੇ ਹੱਕ 'ਚ ਨਹੀਂ ਪਾਣੀਆਂ ਤਾਂ ਕਿ ਜਿੱਤ ਦੇ ਲਈ ਜਿਹੜਾ ਅੰਕੜਾ ਉਹ ਥੋੜ੍ਹਾ ਜਿਹਾ ਹੋਰ ਆਸਾਨ ਹੋ ਸਕੇ ਹੁਣ ਸਦਰਨ ਸਟੇਟਸ ਜਿਹੜੀਆਂ ਨੇ ਸਰਕਾਰ ਸਦਰਨ ਸਟੇਟਸ ਦੀਆਂ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਨੇ ਜਿਵੇਂ ਟੀ ਡੀ ਪੀ ਹੈ ਵਾਈ ਐੱਸ ਆਰ ਸੀ ਪੀ ਹੈ ਇਹਨਾਂ ਦੇ ਨਾਲ ਜੋੜ ਤੋੜ ਹੋ ਰਹੀ ਹੈ ਅੰਦਰ ਖਾਤੇ ਮੋਦੀ ਸਾਹਿਬ ਵਿਦੇਸ਼ਾਂ ਦੇ ਦੌਰੇ ਕਰ ਰਹੇ ਨੇ ਤਾਂ ਕਿ ਤੁਹਾਡਾ ਧਿਆਨ ਉਹਨਾਂ ਸੁਰਖੀਆਂ ਦੇ ਵੱਲ ਰਹੇ ਐੱਨ ਡੀ ਟੀ ਵੀ ਜ਼ੀ ਨਿਊਜ਼ ਏ ਬੀ ਪੀ ਇਹ ਸਾਰੇ ਚੈਨਲ ਇਹ ਖਬਰਾਂ ਲਗਾਈ ਜਾਣ ਕਿ ਦੇਖੋ ਜੀ ਪ੍ਰਧਾਨ ਮੰਤਰੀ ਆਸਟ੍ਰੇਲੀਆ ਚਲੇ ਗਏ ਪ੍ਰਧਾਨ ਮੰਤਰੀ ਨਿਊਜ਼ੀਲੈਂਡ ਚਲੇ ਗਏ ਜਪਾਨ ਵਾਲੀ ਇੰਡੀਆ ਆ ਗਈ ਇੰਡੋਨੇਸ਼ੀਆ ਚਲੇ ਗਏ ਇਹ ਖਬਰਾਂ ਪਰ ਅੰਦਰ ਖਾਤੇ ਪਿੱਛੇ ਪਿੱਛੇ ਕੀ ਹੋ ਰਿਹਾ ਹੈ ਕਿ ਅਮਿਤ ਸ਼ਾਹ ਜਿਹੜੇ ਨੇ ਉਹ ਸਦਰਨ ਪਾਰਟੀਆਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਗੱਲ ਕਰਨ ਲੱਗੇ ਹੋਏ ਨੇ ਇੱਕ ਡਿਗਰੈਸਿਵ ਪ੍ਰੋਪੋਰਸ਼ਨਲਿਟੀ ਜਿਹਨੂੰ ਯਾਨੀ ਕਿ ਛੋਟੇ ਰਾਜਾਂ ਦੀ ਆਬਾਦੀ ਦੇ ਮੁਕਾਬਲੇ ਥੋੜ੍ਹੀ ਵੱਧ ਵੋਟੇਜ ਜਿਹੜੀ ਉਹ ਦੇਣ ਵਾਲਾ ਇੱਕ ਫਾਰਮੂਲਾ ਉਹ ਅਪਣਾਇਆ ਜਾ ਰਿਹਾ ਔਰ ਪਰਦੇ ਦੇ ਪਿੱਛੇ ਅਪਣਾਇਆ ਜਾ ਰਿਹਾ ਔਰ ਹੁਣ ਤੱਕ ਦੀਆਂ ਗੰਸੋਆਂ ਇਹ ਨੇ ਕਿ ਪਾਰਟੀਆਂ ਕਾਫੀ ਹੱਦ ਤੱਕ ਸਹਿਮਤ ਵੀ ਹੋ ਰਹੀਆਂ ਨੇ ਪਰ ਇਸ ਸਭ ਨੂੰ ਜਿਵੇਂ ਇੱਥੇ ਵੀ ਆਸਟ੍ਰੇਲੀਆ 'ਚ ਵੀ ਹੁੰਦਾ ਨਾ ਬਹੁਤ ਸਾਰੇ ਮੇਲੇ ਹੁੰਦੇ ਨੇ ਤੀਆਂ ਦਾ ਮੇਲਾ ਹੋ ਗਿਆ ਹੋਰ ਮੇਲੇ ਹੋ ਗਏ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਜੀ ਇਹ ਫਲਾਣੀਆਂ ਮਹਿਲਾਵਾਂ ਦੀ ਜਾਗਰਿਤੀ ਦੇ ਲਈ ਹੈ ਵੁਮੈਨ ਐਮਪਾਵਰਮੈਂਟ ਛਿੱਕੂ ਪੈਸੇ ਇਕੱਠੇ ਕਰਨ ਦੇ ਲਈ ਹੁੰਦੇ ਨੇ ਉਹ ਕੰਮ ਸਾਰੇ ਇੱਦਾਂ ਹੀ ਇੰਡੀਆ ਦੇ ਵਿੱਚ ਇਹ ਡੀਲਿਮੀਟੇਸ਼ਨ ਦਾ ਅਸਲ ਮਕਸਦ ਸਰਕਾਰ ਨੇ ਕੰਟਰੋਲ ਲੈਣਾ ਸਪੈਸ਼ਲੀ ਨੌਰਥਨ ਸਟੇਟਸ ਦੇ ਜ਼ਰੀਏ ਪਰ ਇਹਨੂੰ ਟਾਈਟਲ ਕੀ ਦਿੱਤਾ ਜਾ ਰਿਹਾ ਵੁਮੈਨਸ ਰਿਜ਼ਰਵੇਸ਼ਨ ਉਹਦੇ ਨਾਲ ਜੋੜ ਕੇ ਪੇਸ਼ ਕਰ ਰਹੇ ਨੇ ਸੋ ਵਿਰੋਧੀ ਪਾਰਟੀਆਂ ਦੇ ਲਈ ਖੁੱਲ੍ਹ ਕੇ ਵਿਰੋਧ ਕਰਨਾ ਮੁਸ਼ਕਲ ਹੋ ਜਾਂਦਾ ਕਿਉਂਕਿ ਤੁਸੀਂ ਇਹ ਤਾਂ ਕਹਿ ਨਹੀਂ ਸਕਦੇ ਨਹੀਂ ਨਹੀਂ ਨਹੀਂ ਨਹੀਂ ਨਹੀਂ ਜਨਾਨੀਆਂ ਨੂੰ 33% ਰਿਜ਼ਰਵੇਸ਼ਨ ਕਾਹਤੇ ਦੇਣਾ ਨਾ ਇੱਦਾਂ ਤਾਂ ਨਹੀਂ ਕਹਿ ਸਕਦੇ ਪਰ ਮਹਿਲਾ ਵਿਰੋਧੀ ਪਾਰਟੀ ਵੀ ਨਹੀਂ ਤੁਸੀਂ ਹੋਣਾ ਪਰ ਸਰਕਾਰ ਦਾ ਵਿਰੋਧ ਵੀ ਕਰਨਾ ਸੋ ਕਿਵੇਂ ਕਰੋਗੇ ਤੁਸੀਂ ਬੀਜੇਪੀ ਨੇ ਸਟ੍ਰੈਟਜੀ ਇਹ ਤਿਆਰ ਕਰ ਲਈ ਹੈ ਕਿ ਟੀ ਐਮ ਸੀ ਦੇ ਕਿਉਂਕਿ ਟੀ ਐਮ ਸੀ ਨੂੰ ਹਰਾਤਾ ਸੀਗਾ ਟੀ ਐਮ ਸੀ ਦੇ ਮੈਂਬਰ ਜੋੜ ਲਏ ਨੇ ਉਹ ਇੱਕ ਇਹੋ ਜਿਹੀ ਪਾਰਟੀ ਦੇ ਨਾਲ ਉਹਨਾਂ ਦੀ ਸਾਂਝ ਪਵਾਤੀ ਸਿੱਧੀ ਬੀਜੇਪੀ 'ਚ ਜੋੜਨ ਦੀ ਬਜਾਏ ਇਹੋ ਜਿਹੀ ਪਾਰਟੀ ਦੇ ਨਾਲ ਸਾਂਝ ਪਵਾਤੀ ਜਿਹੜੇ ਪਤਾ ਹੀ ਨਹੀਂ ਉਹ ਪਾਰਟੀ ਉਹ ਨਹੀਂ ਪਤਾ ਕਿਸੇ ਨੂੰ ਉਹ ਕਦੇ ਸੀਗੀ ਇੰਡੀਆ ਦੇ ਇਤਿਹਾਸ ਦੇ ਵਿੱਚ ਨਹੀਂ ਵੀ ਸੀਗੀ ਰਜਿਸਟਰਡ ਪਾਰਟੀ ਤਾਂ ਹੈਗੀ ਹੈ ਪਰ ਉਹਨਾਂ ਨੇ ਕਦੇ ਚੋਣਾਂ ਨਹੀਂ ਲੜੀਆਂ ਕੁਛ ਨਹੀਂ ਵੈਸੇ ਤਾਂ ਉਹਨਾਂ ਨੂੰ ਅਨਰਜਿਸਟਰ ਕਰ ਦੇਣਾ ਚਾਹੀਦਾ ਹੈਗਾ ਬਟ ਐਨੀਵੇਜ਼ ਚੱਲਦੀ ਹੈ ਸਾਡਾ ਚੱਲਦਾ ਇਹ ਧੱਕਾ ਇਸ ਤਾਂ ਕਰਦੇ ਦੂਜੀ ਚੀਜ਼ ਇਹ ਹੈ ਕਿ ਇਹਦੇ ਵਿੱਚ ਟੀ ਐਮ ਸੀ ਹੋ ਗਈ ਫਿਰ ਡੀ ਐਮ ਕੇ ਨੂੰ ਅੰਦਰੋਂ ਅੰਦਰੀ ਮਨਾਇਆ ਜਾ ਰਿਹਾ ਫਿਰ ਜਿਹੜੇ ਇਹ ਨੇ ਆਮ ਆਦਮੀ ਵਾਲੇ ਤਾਂ ਕਿਸੇ ਕੰਮ ਦੇ ਨਹੀਂ ਕੰਮ ਦੇ ਇਸ ਕਰਕੇ ਨਹੀਂ ਕਿਉਂਕਿ ਲੋਕ ਸਭਾ ਦੇ ਵਿੱਚ ਗਿਣਤੀ ਚਾਹੀਦੀ ਹੈ ਰਾਜ ਸਭਾ ਦੀ ਨਹੀਂ ਔਰ ਉਹ ਜਿਹੜੇ 7 ਮੈਂਬਰ ਟੁੱਟ ਕੇ ਆਏ ਨੇ ਉਹ ਰਾਜ ਸਭਾ ਦੇ ਨੇ ਸੋ ਇਟ ਡਜ਼ਨਟ ਮੈਟਰ ਐਟ ਆਲ ਇਸੇ ਕਰਕੇ ਆਮ ਆਦਮੀ ਨੂੰ ਇੰਨੀ ਤਕਲੀਫ ਵੀ ਨਹੀਂ ਹੈਗੀ ਕਿ ਡੀਲੀਮੀਟੇਸ਼ਨ ਬਿੱਲ ਦੇ ਨਾਲ ਉਹਨਾਂ ਦਾ ਕੋਈ ਫਰਕ ਨਹੀਂ ਪੈਣ ਲੱਗਿਆ ਹੈਗਾ ਹਾਂ ਰਾਜ ਸਭਾ ਦੇ ਕੋਲ ਦੇ ਵਿੱਚ ਉਹਨਾਂ ਦੇ ਕੋਲ ਇਨਫ ਮੈਜੋਰਿਟੀ ਸੀਗੀ ਔਰ ਹੈਗੀ ਔਰ ਕਮਾ ਵੀ ਲੈਣਗੇ ਸੋ ਉਹਦਾ ਐਡਾ ਕੋਈ ਫਰਕ ਰਾਜ ਸਭਾ ਤੱਕ ਤਾਂ ਬਾਅਦ 'ਚ ਗੱਲ ਜਾਊਗੀ ਬਿੱਲ ਜਿਹੜਾ ਪਹਿਲਾਂ ਹੇਠਲੇ ਸੈਸ਼ਨ ਦੇ ਵਿੱਚੋਂ ਪਾਸ ਹੋਣਾ ਚਾਹੀਦਾ ਲੋਕ ਸਭਾ 'ਚੋਂ ਹੋਣਾ ਚਾਹੀਦਾ ਅੱਛਾ ਇੱਕ ਇਹ ਕਾਰਨ ਦੂਜਾ ਤੁਹਾਨੂੰ ਦੱਸਿਆ ਸੀਗਾ ਕਿ ਕੈਬਨਿਟ ਰੀਸ਼ਫਲ ਹੋ ਸਕਦਾ ਕਿਉਂਕਿ ਹਰਦੀਪ ਪੁਰੀ ਅਤੇ ਨਿਤਿਨ ਗਡਕਰੀ ਦੋਵੇਂ ਰਡਾਰ ਦੇ ਉੱਤੇ ਹੈਗੇ ਨੇ
ਨਿਰਮਲਾ ਸੀਤਾਰਮਨ ਨੇ ਤਾਂ ਫਾਈਨੈਂਸ ਫੇਲ ਹੀ ਕਰਤਾ। ਉਹ ਕਹਿੰਦੇ ਨੇ ਕਿ ਜਿਵੇਂ ਜਿਵੇਂ ਰੁਪਈਆ ਥੱਲੇ ਡਿੱਗਦਾ ਡਾਲਰ ਦੀ ਵੈਲਿਊ ਉੱਪਰ ਹੁੰਦੀ ਹੈ, ਅਤੇ ਜਿਵੇਂ ਜਿਵੇਂ ਡਾਲਰ ਦੀ ਵੈਲਿਊ ਉੱਤੇ ਹੁੰਦੀ ਹੈ ਰੁਪਈਆ ਥੱਲੇ ਡਿੱਗਦਾ। ਉਹ ਇਕਨੋਮੀ ਮੈਨੂੰ ਨਹੀਂ ਸਮਝ ਆਈ ਹੈਗੀ ਉਹਨਾਂ ਦੀ। ਨਿਰਮਲਾ ਸੀਤਾਰਮਨ ਕਿਹੜੇ ਸਕੂਲ ਦੇ ਵਿੱਚੋਂ ਇਕਨੋਮਿਕਸ ਪੜ੍ਹ ਕੇ ਆਏ ਹੈਗੇ ਨੇ? ਆਈ ਰੀਅਲੀ ਡੋਂਟ ਨੋ। ਮੈਂ ਕੋਈ ਇਕਨੋਮਿਸਟ ਵੀ ਨਹੀਂ ਹੈਗਾ, ਬਟ ਨਿਰਮਲਾ ਸੀਤਾਰਮਨ ਐਜ਼ ਐਨ ਇਕਨੋਮਿਸਟ ਫੇਲ ਨੇ। ਜੇ ਚੱਜ ਦੇ ਇਕਨੋਮਿਸਟ ਦੇ ਸਾਹਮਣੇ ਬਿਠਾ ਕੇ ਨਿਰਮਲਾ ਸੀਤਾਰਮਨ ਤੋਂ ਸਵਾਲ ਜਵਾਬ ਕਰਾਏ ਜਾਣ, ਜੋ ਕਿ ਉਹ ਨਹੀਂ ਕਰਦੇ ਕਦੇ ਕਰਦੇ ਨਾ ਹੀ ਕਦੇ ਕਰਨਗੇ, ਤਾਂ ਸ਼ੀ ਇਜ਼ ਐਬਸੋਲਿਊਟਲੀ ਡਿਸਗ੍ਰੇਸ ਫੋਰ ਦਿਸ ਪਾਰਟੀ। 33% ਛੱਡੋ, 1% ਵਾਲੀ ਤਾਂ ਬਚਾ ਲਓ ਤੁਸੀਂ ਜਿਹੜੀ ਸੀਗੀ। ਐਨੀਵੇਜ਼, E20 ਵਾਲੀ ਗੱਲ ਵੀ ਕਰਦੇ ਚੱਲੀਏ, ਮੇਰਾ ਘੜੀ 'ਤੇ ਵੀ ਧਿਆਨ ਹੈਗਾ। E20 ਦਾ ਇਸ਼ੂ ਕੀ ਹੈਗਾ ਔਰ ਨਿਤਿਨ ਗਡਕਰੀ ਨੂੰ ਇਹਦੇ ਨਾਲ ਕਿਉਂ ਜੁੜਿਆ ਜਾ ਰਿਹਾ? E20 ਮਤਲਬ 80% ਪੈਟਰੋਲ ਅਤੇ 20% ਐਥਨੋਲ ਮਿਸ਼ਰਣ ਕਰਕੇ ਕੋਕਟੇਲ। ਉਹ ਉੜਤਾ ਪੰਜਾਬ 'ਚ ਕਹਿੰਦੀ ਹੈ ਨਾ ਕਰੀਨਾ ਕਪੂਰ, ਇਹ ਕੋਕਟੇਲ ਲੋਕ ਬਣਾ ਵੀ ਰਹੇ ਹੈ ਔਰ ਵੇਚ ਵੀ ਰਹੇ ਹੈ। ਸੋ ਇਹ ਕੋਕਟੇਲ ਭਾਰਤ ਸਰਕਾਰ ਬਣਾ ਵੀ ਰਹੀ ਹੈ ਔਰ ਵੇਚ ਵੀ ਰਹੀ ਹੈ, ਔਰ ਧੱਕੇ ਦੇ ਨਾਲ ਵੇਚ ਰਹੀ ਹੈ। ਲੈਣੇ ਕਿ ਨਹੀਂ ਲੈਣੇ? ਹੈ ਜਦੋਂ ਅਸੀਂ ਕਿਹਾ ਉਹ ਸਰ ਸਾਡੀ ਗੱਡੀ ਖਰਾਬ ਹੋ ਜਾਣੀ, ਫਿਰ ਕੀ ਹੈ? ਮੇਰਾ ਮੁੰਡਾ ਤਾਂ ਅਮੀਰ ਹੋ ਰਿਹਾ ਬ੍ਰੈਕਟਾਂ 'ਚ, ਹੁਣ ਇਹ ਕੌਣ ਅਮੀਰ ਹੋ ਰਿਹਾ? ਉਹ ਤੁਹਾਨੂੰ ਸਿਆਸਤ ਸਮਝਾਉਂਦੇ ਹਾਂ, ਉਹਦੀ ਵੀ ਗੱਲ ਦੱਸਦੇ ਹਾਂ। ਐਥਨੋਲ ਇੱਕ ਕਿਸਮ ਦੀ ਸ਼ਰਾਬ ਹੁੰਦੀ ਹੈ, ਅਲਕੋਹਲ ਪੀ ਨਾ ਲਿਓ ਕਿਤੇ ਐਥਨੋਲ ਨੂੰ, ਹੋਰ ਕਿਤੇ ਪੈਟਰੋਲ ਪੀ ਲਓ ਵੀ ਲੈ 20% ਦਾ ਇਹ 'ਚ ਅਲਕੋਹਲ ਹੈ ਨਾ, ਚੱਕ ਕੇ ਡਗਲੀ। ਬੇਸਿਕਲੀ ਸ਼ਰਾਬ 'ਚ ਜੋ ਹੁੰਦਾ ਉਹੀ ਇਹਦੇ 'ਚ ਹੁੰਦਾ ਐਥਨੋਲ ਦੇ ਵਿੱਚ। ਗੰਨੇ ਦਾ ਰਸ, ਮੱਕੀ, ਖਰਾਬ ਅਨਾਜ, ਗਲਿਆ ਸੜਿਆ ਅਨਾਜ। ਅੱਛਾ, ਵਿਵਾਦ ਕੀ ਹੈ, ਕੰਟਰੋਵਰਸੀ ਕੀ ਹੈ? ਸ਼ਾਰਟਕੱਟ ਦੇ ਵਿੱਚ ਸਾਰੀਆਂ ਚੀਜ਼ਾਂ ਸਮਝੋ। ਗੱਡੀਆਂ ਦੇ ਇੰਜਨ ਖਰਾਬ ਹੋ ਰਹੇ ਨੇ, ਲੋਕਾਂ ਦਾ ਇਹ ਦੋਸ਼ ਹੈ ਕਿ ਜਿੰਨਾ ਈ ਟਵੈਂਟੀ ਜਿਹੜਾ ਹੈਗਾ, ਕਿਉਂਕਿ ਸੋਧਿਆ ਹੋਇਆ ਪੈਟਰੋਲ ਨਹੀਂ ਹੈਗਾ, ਪੈਟਰੋਲ 80% ਹੈ, 20% ਐਥਨੋਲ ਹੈ। ਐਥਨੋਲ ਗੰਦਾ ਤੇਲ ਹੁੰਦਾ, ਗੰਦਾ ਗੰਦੀ ਚੀਜ਼ ਹੈ, ਪੀਣੀ ਨਹੀਂ ਚਾਹੀਦੀ। ਅਤੇ ਜਿਹੜੀਆਂ ਗੱਡੀਆਂ ਸਿਰਫ ਪਿਓਰ ਪੈਟਰੋਲ ਦੇ ਲਈ ਬਣੀਆਂ ਹੋਈਆਂ ਨੇ, ਉਹਨਾਂ 'ਚ ਤੁਸੀਂ ਈ20 ਪਾਓਗੇ, ਇੰਜਣ ਖਰਾਬ ਹੋ ਰਹੇ ਨੇ, ਪਾਈਪਾਂ ਖਰਾਬ ਹੋ ਰਹੀਆਂ ਨੇ, ਰਬੜ ਪਾਰਟਸ ਨੂੰ ਗਲਣ ਲੱਗ ਪਏ ਨੇ। ਸੋ ਲੋਕਾਂ ਦਾ ਇਹ ਪਹਿਲਾਂ ਤਾਂ ਇਹ ਦੋਸ਼ ਹੈ ਕਿ ਇੱਕ ਤਾਂ ਮਾਈਲੇਜ ਘਟਣੀ ਸ਼ੁਰੂ ਹੋ ਗਈ ਹੈ, ਫਿਰ ਸਾਡੀਆਂ ਚੱਲਦੀਆਂ ਸਕੂਟਰ ਗੱਡੀਆਂ ਖੜ੍ਹ ਜਾਂਦੀਆਂ ਨੇ। ਸੋ ਪੈਟਰੋਲ ਪੰਪਾਂ ਦੇ ਉੱਤੇ ਈ20 ਮਿਲਣਾ ਸ਼ੁਰੂ ਹੋ ਗਿਆ, ਐਵਰੇਜ ਘੱਟ ਦੇ ਰਿਹਾ, ਜੇਬਾਂ ਦੇ ਉੱਤੇ ਡਾਕੇ ਵੱਧ ਮਾਰ ਰਿਹਾ ਲੋਕਾਂ ਦੇ। ਇੰਡੀਆ 'ਚ ਪਹਿਲਾਂ ਗੱਡੀਆਂ ਤਾਂ ਉਸ ਤਰੀਕੇ ਦੀਆਂ ਤਿਆਰ ਕਰਵਾਓ। ਨਿਤਿਨ ਗਡਕਰੀ ਇੰਨੇ ਕਿਉਂ ਅੜੇ ਹੋਏ ਨੇ, ਇੰਨੇ ਐਡਮੈਂਟ ਕਿਉਂ ਹੈਗੇ ਨੇ? ਉਹ ਕੇਂਦਰੀ ਟਰਾਂਸਪੋਰਟ ਮੰਤਰੀ, ਹਾਲਾਂਕਿ ਪੈਟਰੋਲੀਅਮ ਮੰਤਰੀ ਨੇ, ਪਰ ਉਹਨਾਂ ਦਾ ਕੀ ਹੈ ਰੌਲਾ ਇਹਦੇ ਨਾਲ, ਇਹ ਸਮਝੋ ਜ਼ਰੂਰ। ਸੋਰੀ, ਟਰਾਂਸਪੋਰਟ ਮੰਤਰੀ ਨੇ ਪਰ ਐਨਰਜੀ ਮਿਨਿਸਟਰ ਨਹੀਂ ਹੈਗੇ, ਯਾਨੀ ਕਿ ਊਰਜਾ ਦੇ ਨਾਲ ਜੁੜੇ ਹੋਏ ਫੈਸਲੇ ਜਾਂ ਪੈਟਰੋਲ ਦੇ ਨਾਲ ਜੁੜੇ ਫੈਸਲੇ ਉਹ ਹਰਦੀਪ ਪੁਰੀ ਲੈਂਦੇ ਨੇ, ਪਰ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਹਰ ਮੰਚ ਤੋਂ ਜ਼ੋਰ ਸ਼ੋਰ ਦੇ ਨਾਲ ਕਹਿ ਰਹੇ ਨੇ ਕਿ E10 ਯਾਨੀ ਕਿ 100% ਐਥਨੋਲ ਵਾਲੀਆਂ ਫਲੈਕਸ ਫਿਊਲ ਗੱਡੀਆਂ ਜਿਹੜੀਆਂ ਨੇ ਉਹ ਵੀ ਤਾਂ ਚੱਲਦੀਆਂ ਨੇ। ਹਰਦੀਪ ਪੁਰੀ ਨੇ ਵੀ ਇਨਫੈਕਟ ਇੱਕ ਇੰਟਰਵਿਊ 'ਚ ਕਹਿਤਾ ਸੀ, ਮੇਰੇ ਯਾਦ ਨਹੀਂ ਉਹ ਕਿਹੜੀ ਫੋਰਨ ਕੋਰਸਪੋਂਡੈਂਟ ਸੀਗੀ, ਉਹਨੇ ਪੁੱਛਿਆ ਕਿ ਇੱਦਾਂ, ਉਹ ਕਹਿੰਦੇ ਜੀ ਦੇਖੋ E20 ਤਾਂ ਸਪੋਰਟਸ ਕਾਰਾਂ ਦੇ ਵਿੱਚ ਵੀ ਤਾਂ ਪੈਂਦਾ, ਉਹ ਤਾਂ ਇੰਨੀਆਂ ਭੱਜਦੀਆਂ ਨੇ, ਫਿਰ ਇਹਨਾਂ ਦੀਆਂ ਕਾਰਾਂ? ਉਹ ਸਰ ਹਰਦੀਪ ਪੁਰੀ ਸਰ, ਪੈਰ ਲਿਆਓ, ਤੁਹਾਡੇ ਕਿੱਥੇ ਨੇ ਰੇਡੀਓ 'ਚੋਂ ਹੱਥ ਲਾਵਾਂ। ਸਪੋਰਟਸ ਕਾਰਾਂ ਜਿਹੜੀਆਂ ਨੇ ਉਹ ਸਿਰਫ ਸਪੋਰਟਸ ਕੰਪੀਟੀਸ਼ਨ ਤੱਕ ਹੁੰਦੀਆਂ ਨੇ, ਸਾਡੀਆਂ ਕਾਰਾਂ ਨੇ ਹਰ ਰੋਜ਼ ਚੱਲਣਾ ਸੜਕ ਦੇ ਉੱਤੇ। ਗਰਾਰੀ ਸਮਝਦੇ ਹੋ, ਗਰਾਰੀ ਜਿਹੜੀ ਤੁਹਾਡੀ ਅੜੀ ਹੋਈ ਹੈ, ਉਹ ਗੱਡੀਆਂ ਦੇ ਵਿੱਚ ਗਰਾਰੀ ਘਸ ਘਸ ਕੇ ਖਤਮ ਹੋ ਜਾਣੀ ਹੈ ਜੇ E20 ਦੇ ਉੱਤੇ ਚਲਾਈਆਂ। ਸਪੋਰਟਸ ਕਾਰਸ ਜਾਂ ਜਿਹੜੀਆਂ ਫਾਰਮੂਲਾ ਰੇਸਿੰਗ ਕਾਰਸ ਨੇ, ਦੈਟ ਆਰ ਡਿਜ਼ਾਈਨਡ ਓਨਲੀ ਫੋਰ ਦੋਜ਼ ਪਰਟੀਕੁਲਰ ਇਵੈਂਟਸ, ਨੋਟ ਫੋਰ। ਤੁਸੀਂ ਦੇਖਿਆ ਮੈਂ ਦੁੱਧ ਲੈਣ ਚੱਲਿਆ ਜੀ, ਆਹ ਕੱਢੋ ਆਪਣੀ ਫਰਾਰੀ ਐਫ ਫਾਰਮੂਲਾ 1 ਦੀ ਜਿਹੜੀ ਗੱਡੀ ਆ ਉਹ ਕੱਢ ਕੇ ਉਹਦੇ 'ਚ ਜਾਓ, ਕੋਈ ਜਾਂਦਾ ਉਹਦੇ 'ਚ? ਕੀ ਗੱਲਾਂ ਕਰਦੇ ਹੋ ਯਾਰ, ਥੋੜ੍ਹਾ ਜਿਹਾ ਤਾਂ ਸੀਰੀਅਸ ਹੋਵੋ। ਸੋ ਗਵਰਨਮੈਂਟ ਦਾ ਤਰਕ ਇਹ ਹੈ, ਜਾਂ ਗਵਰਨਮੈਂਟ ਛੱਡੋ, ਗਡਕਰੀ ਸਾਹਿਬ ਦਾ ਤਰਕ ਇਹ ਹੈ ਕਿ ਜਿਹੜਾ E20 ਹੈ, ਜੇ ਅਸੀਂ ਉਹ ਪਾਉਣ ਲੱਗ ਗਏ ਨਾ, ਤਾਂ ਹਰ ਸਾਲ ਇੰਡੀਆ 22 ਲੱਖ ਕਰੋੜ ਰੁਪਏ ਦਾ ਜਿਹੜਾ ਕੱਚਾ ਤੇਲ ਬਾਹਰੋਂ ਮੰਗਵਾਉਂਦਾ, ਉਹਦੀ ਅਸੀਂ ਸਪਲਾਈ ਘੱਟ ਕਰ ਲਾਂਗੇ, ਕਿਉਂਕਿ ਇੰਨੇ ਤੇਲ ਦੀ ਲੋੜ ਨਹੀਂ ਪੈਣੀ 22 ਲੱਖ ਕਰੋੜ ਦੀ। ਘੱਟ ਆਫਕੋਰਸ ਜਦੋਂ ਗੱਡੀਆਂ ਖਰਾਬ ਹੋ ਕੇ ਘਰੇ ਖੜੀਆਂ ਹੋਣਗੀਆਂ, ਫਿਰ ਕਿਉਂ ਤੇਲ ਦੀ ਲੋੜ ਪਊਗੀ? ਪਰ ਐਨੀਵੇਜ਼, ਗਡਕਰੀ ਸਾਹਿਬ ਦਾ ਇਹ ਤਰਕ ਹੈ ਕਿ ਦੇਸ਼ ਦੇ ਵਿੱਚ ਜੇ ਅਸੀਂ ਐਥਨੋਲ ਬਣਾਵਾਂਗੇ, ਪੈਟਰੋਲ 'ਚ ਰਲਾਵਾਂਗੇ, ਉਹਨੂੰ ਵੇਚਾਂਗੇ, ਇਹੀ 22 ਲੱਖ ਕਰੋੜ ਬਾਹਰ ਜਾਣ ਦੀ ਬਜਾਏ ਭਾਰਤ 'ਚ ਰਹਿਣਗੇ, ਕਿਸਾਨਾਂ ਦੀ ਜੇਬ 'ਚ ਜਾਣਗੇ, ਕਿਉਂਕਿ ਕਿਸਾਨ ਹੋਰ ਵੱਧ ਤੋਂ ਵੱਧ ਗੰਨਾ ਉਗਾਉਣਗੇ, ਹੋਰ ਫਸਲਾਂ ਉਗਾਉਣਗੇ, ਹੋਰ ਫਸਲਾਂ ਨੂੰ ਅਸੀਂ ਖਰਾਬ ਕਰਾਂਗੇ ਵੇਅਰ ਹਾਊਸਿਸ 'ਚ, ਉਹ ਖਰਾਬ ਕਰਕੇ ਅਸੀਂ ਐਥਨੋਲ ਬਣਾਵਾਂਗੇ ਮੱਕੀ 'ਤੇ। ਓ ਯਾਰ, ਓਹੋ,
ਮਤਲਬ ਸੀਰੀਅਸਲੀ ਕੋਈ ਉਹ ਨਾ ਇੱਕ ਫਿਲਮ ਸੀਗੀ ਉਹ ਇਰਫਾਨ ਖਾਨ ਵਾਲੀ ਅਰਸ਼ਦ ਵਾਰਸੀ ਵਾਲੀ ਕਿਹੜੀ ਫਿਲਮ ਸੀ ਕ੍ਰੇਜ਼ੀ ਫੋਰ ਜਿਹਦੇ 'ਚ ਉਹ ਕਹਿੰਦੇ ਆ ਨਾ ਸਟਾਰਟਿੰਗ 'ਚ ਸੀਨ ਆਉਂਦਾ ਕਿ ਪਾਰਲੀਮੈਂਟ ਦੇ ਵਿੱਚ ਬਹਿਸ ਹੋ ਰਹੀ ਹੈ ਲੀਡਰ ਲੋਕ ਆਪਸ 'ਚ ਲੜ ਰਹੇ ਨੇ ਅਤੇ ਉਹ ਕਹਿੰਦੇ ਕਿ ਇਹ ਲੋਕ ਸਮਝਦਾਰ ਕਹੇ ਜਾਂਦੇ ਨੇ ਆਮ ਦੁਨੀਆ 'ਚ ਅਤੇ ਫਿਰ ਦੂਸਰੇ ਪਾਸੇ ਇਹ ਕ੍ਰੇਜ਼ੀ ਲੋਕਾਂ ਦਾ ਇੱਕ ਹਸਪਤਾਲ ਦਿਖਾਇਆ ਜਾਂਦਾ ਬੇਵਕੂਫ ਜਿਨ੍ਹਾਂ ਨੂੰ ਪਾਗਲ ਕਹਿ ਲਿਆ ਜਾਂਦਾ ਹੈ ਸਿਧਰਿਆਂ ਦਾ ਹਸਪਤਾਲ ਅਤੇ ਇਹਨਾਂ ਨੂੰ ਨੋਰਮਲ ਭਾਸ਼ਾ ਦੇ ਵਿੱਚ ਪਾਗਲ ਕਿਹਾ ਜਾਂਦਾ ਸੋ ਅਸਲ ਫੈਸਲਾ ਹੁਣ ਲੋਕਾਂ 'ਤੇ ਛੱਡਤਾ ਕਿ ਪਾਗਲ ਇਹ ਸਿਆਸਤਦਾਨ ਨੇ ਕਿ ਪਾਗਲ ਜਾਂ ਸਿਧਰੇ ਇਹ ਹਸਪਤਾਲਾਂ 'ਚ ਨੇ ਮੈਨੂੰ ਲੱਗਦਾ ਹਸਪਤਾਲਾਂ ਵਾਲੇ ਸਿਧਰੇ ਵੀ ਆ ਤੁਹਾਡੀ ਗੱਲ ਸੁਣ ਕੇ ਹੱਸਣ ਲੱਗ ਜਾਣਗੇ ਐਨੀਵੇਜ਼ ਚੁਣੌਤੀ ਕੀ ਹੈਗੀ ਹੈ ਚੁਣੌਤੀ ਗਡਕਰੀ ਸਾਹਿਬ ਦੇ ਲਈ ਹੁਣ ਇਹ ਬਣ ਗਈ ਹੈ ਕਿ ਸੋਸ਼ਲ ਮੀਡੀਆ ਤੋਂ ਲੈ ਕੇ ਜਿਹੜਾ ਮੇਨ ਸਟ੍ਰੀਮ ਮੀਡੀਆ ਤੱਕ ਵੀ ਇਹ ਖਬਰਾਂ ਹੁਣ ਖੁੱਲ੍ਹ ਕੇ ਆਉਣ ਲੱਗ ਪਈਆਂ ਨੇ ਢਕੀ ਢਕਾਈ ਗੱਲ ਰਹਿ ਜਾਂਦੀ ਤਾਂ ਹੋ ਜਾਣਾ ਸੀਗਾ ਪਰ ਹੁਣ ਢਕੀ ਢਕਾਈ ਗੱਲ ਰਹਿ ਨਹੀਂ ਰਹੀ ਹੈਗੀ ਇਹਦੇ ਪਿੱਛੇ ਇੱਕ ਕੌਨਸਪੀਰੇਸੀ ਸਾਹਮਣੇ ਆ ਰਹੀ ਹੈ ਕੌਨਸਪੀਰੇਸੀ ਕੀ ਹੈ ਇਹ ਥੋੜ੍ਹਾ ਜਿਹਾ ਸਮਝ ਲਓ ਕਿਹਾ ਜਾ ਰਿਹਾ ਹੈ ਕਿ ਇਹ ਇਨਸਾਈਡਰ ਟ੍ਰੇਡਿੰਗ ਹੋਣ ਲੱਗੀ ਹੈ E20 ਦੇ ਨਾਮ ਦੇ ਉੱਤੇ ਔਰ ਆਸਟ੍ਰੇਲੀਆ 'ਚ ਜੇ ਕਿਤੇ ਗਡਕਰੀ ਸਾਹਿਬ ਹੁੰਦੇ ਤਾਂ ਹੁਣ ਤੱਕ ABC ਨੇ SBS ਨੇ ਹਰਾਲਸਨ ਨੇ ਗਾਰਡੀਅਨ ਨੇ ਖਬਰਾਂ ਲਗਾ ਲਗਾ ਅਤੇ ਟੰਗ ਦਿੱਤਾ ਹੁੰਦਾ ਕਦਾ ਆ ਸਾਡੀ NSW ਵਾਲੀ ਪ੍ਰੀਮੀਅਰ ਸੀ ਨਾ ਉਹਨੇ ਤਾਂ ਵਿਚਾਰੀ ਨੇ ਕੀਤਾ ਵੀ ਕੁਛ ਨਹੀਂ ਸੀ ਗਲੈਡੀਜ਼ ਬ੍ਰੈਜ਼ੀਕਲੀਅਨ ਉਹਦਾ ਤਾਂ ਬੋਏਫ੍ਰੈਂਡ ਹੀ ਗੜਬੜਾ ਕਰ ਰਿਹਾ ਸੀ ਔਰ ਕਿੰਨੀਆਂ ਕੁ ਕਰ ਰਿਹਾ ਸੀ ਵਿਚਾਰੇ ਨੇ $1,000, $2,000, $5,000 ਚਲੋ $10,000 ਚਲੋ $1,00,000 ਲੈ ਲਿਆ ਹੁਣ ਇੱਥੇ ਤਾਂ ਕਰੋੜਾਂ ਦੀ ਗੱਲ ਹੈ ਕਰੋੜਾਂ ਦੀ CIAN ਸਿਆਨ ਐਗਰੋ ਨਿਤਿਨ ਗਡਕਰੀ ਦਾ ਬੇਟਾ ਹੈ ਨਿਖਿਲ ਗਡਕਰੀ ਉਹਨਾਂ ਦੀ ਕੰਪਨੀ ਹੈ ਅਤੇ ਦੂਜਾ ਬੇਟਾ ਸਾਰੰਗ ਗਡਕਰੀ ਉਹਦੀ ਹੈਗੀ ਹੈ ਮਾਨਸ ਐਗਰੋ ਦੋਵੇਂ ਮਿੱਲਾਂ ਚਲਾਉਂਦੇ ਨੇ ਖੰਡ ਅਤੇ ਐਥਨੋਲ ਦੇ ਕਾਰੋਬਾਰ 'ਚ ਲੱਗੇ ਹੋਏ ਨੇ ਕਮਾਈ ਦੇ ਵਿੱਚ ਇਹਨਾਂ ਦੇ ਸਿਆਨ ਕੰਪਨੀ ਦੇ ਰੈਵਨਿਊ ਇਹਦੇ ਟਰਨਓਵਰ 2024 ਦੇ ਵਿੱਚ June 2024 'ਚ ਇਹ ਕੰਪਨੀਆਂ ਦਾ ਟਰਨਓਵਰ 17 ਕਰੋੜ ਸੀ ਉਹ ਤੋਂ ਬਾਅਦ ਜਦੋਂ ਤੋਂ E20 ਵਾਲੀ ਗੱਲ ਨਿਤਿਨ ਗਡਕਰੀ ਕਹਿ ਰਹੇ ਨੇ ਸਟੇਜ 'ਤੇ ਜਾ ਕੇ ਕਹਿ ਰਹੇ ਨੇ ਕਿ ਦੇਸ਼ ਦਾ 22 ਲੱਖ ਕਰੋੜ ਬਚੂਗਾ 22 ਲੱਖ ਕਰੋੜ ਤਾਂ ਪਤਾ ਨਹੀਂ ਪਰ ਇਹ 17 ਕਰੋੜ ਦੇ ਐਨੂਅਲ ਟਰਨਓਵਰ ਵਾਲੀ ਗਡਕਰੀ ਦੇ ਮੁੰਡਿਆਂ ਦੀਆਂ ਕੰਪਨੀਆਂ ਦਾ 2 ਸਾਲਾਂ ਦੇ ਅੰਦਰ ਟਰਨਓਵਰ 1200 ਕਰੋੜ ਰੁਪਇਆ ਹੋ ਗਿਆ ਲੋਕ ਸਵਾਲ ਚੁੱਕ ਰਹੇ ਨੇ ਕਿ 30 ਗੁਣਾ ਕਮਾਈ ਐਸੇ ਸਮੇਂ ਹੀ ਕਦੋਂ ਕਿਉਂ ਹੋ ਰਹੀ ਹੈ ਜਦੋਂ ਸਰਕਾਰ ਨੇ ਐਥਨੋਲ ਬਲੈਂਡਿੰਗ ਦੀ ਨੀਤੀ ਨੂੰ ਲਾਗੂ ਕਰਨ ਦੀ ਗੱਲ ਕੀਤੀ ਹੈ ਕਾਰਬਨ ਡਾਈਆਕਸਾਈਡ CO2 ਤੋਂ ਐਥਨੋਲ ਸੋ ਇਸ ਕੰਪਨੀ ਨੇ ਹਾਲ ਹੀ ਦੇ ਵਿੱਚ CO2 ਗੈਸ ਤੋਂ ਯਾਨੀ ਕਾਰਬਨ ਡਾਈਆਕਸਾਈਡ ਤੋਂ ਐਥਨੋਲ ਬਣਾਉਣ ਦੀ ਇੱਕ ਨਵੀਂ ਤਕਨੀਕ ਦੇ ਨਾਲ ਜਾਂ ਇੱਕ ਕੰਪਨੀ ਦੇ ਨਾਲ MOU ਸਾਈਨ ਕੀਤਾ ਜਿਹਦੇ ਨਾਲ ਫਿਊਚਰ 'ਚ ਇਹਨਾਂ ਦਾ ਕਾਰੋਬਾਰ ਹੋਰ ਵਧੂਗਾ ਇੰਡੀਆ ਦੇ ਵਿੱਚ ਪੋਲਿਊਸ਼ਨ ਹੋਰ ਵਧੂਗਾ ਲੈ ਜਾਓ ਸੁਪਰੀਮ ਕੋਰਟਾਂ 'ਚ ਜਿੰਨੀਆਂ ਪਟੀਸ਼ਨਾਂ ਲੈ ਕੇ ਜਾਣੀਆਂ ਹੈਗੀਆਂ ਨੇ ਕੌਨਸਪੀਰੇਸੀ ਤਾਂ ਜਿਹੜੀ ਹੈਗੀ ਉਹ ਅੱਡ ਹੈਗੀ ਹੈ ਪਰ ਸਰਕਾਰ ਜਨਤਾ ਦੀਆਂ ਗੱਡੀਆਂ ਦੀ ਮਾਈਲੇਜ ਦੀ ਬਲੀ ਕਿਉਂ ਦੇਣ ਲੱਗੀ ਹੋਈ ਹੈ ਇੰਜਣਾਂ ਦੇ ਇੰਜਣ ਕਿਉਂ ਕਰਨ ਲੱਗੀ ਹੋਈ ਹੈ ਇਸ ਕਰਕੇ ਵੀ ਕਾਰਪੋਰੇਟਸ ਨੂੰ ਫਾਇਦਾ ਹੋ ਸਕੇ ਕਾਹਦੀ ਗੱਲਾਂ ਕਰੀ ਜਾਂਦੇ ਹੋ ਕਿ ਮੱਕੀ ਦੇ ਕਿਸਾਨਾਂ ਨੂੰ ਫਾਇਦਾ ਹੋਏਗਾ ਗੰਨੇ ਦੇ ਕਿਸਾਨਾਂ ਨੂੰ ਥੋੜ੍ਹਾ ਜਿਹਾ ਤਾਂ ਲੌਜਿਕ ਤਾਂ ਲਗਾਓ ਨਾ ਕਿਹੜਾ ਲੌਜਿਕ ਹੈ ਸਾਫ਼ ਮੱਕੀ ਨੂੰ ਚੱਕ ਕੇ ਤੁਸੀਂ ਐਥਨੋਲ ਬਣਾਓਗੇ ਗਲੀ ਹੋਈ ਸੜੀ ਹੋਈ ਦੀ ਹੁੰਦੀ ਹੈ ਸਾਫ਼ ਮੱਕੀ ਦਾ ਕੀ ਕਰੋਗੇ ਉਹਨੂੰ ਰੱਖੀ ਰੱਖੋਗੇ ਕਿ ਜਦੋਂ ਖਰਾਬ ਹੋ ਗਈ ਤਾਂ ਫਿਰ ਉਹਦੀ ਐਥਨੋਲ ਬਣੂਗੀ ਵਟ ਦਿਸ ਕੀ ਛੱਡੋ ਹੁਣ ਪਰਾਂ ਐਨੀਵੇਜ਼ ਹੁਣ ਇਸ ਸਾਰੇ ਤੋਂ ਇਲਾਵਾ ਹਰੇਕ ਗੱਲਾਂ ਹੋਰ ਵੀ ਬਹੁਤ ਸੀਗੀਆਂ ਮੈਨੂੰ ਇਹ ਲੱਗਦਾ ਕਿ ਮੈਂ ਆਖਰੀ 10 ਮਿੰਟਾਂ ਦੇ ਵਿੱਚ ਹੁਣ ਸਰਕਾਰ ਦਾ ਬਚਾਅ ਵੀ ਕਰਦੇ ਚੱਲਾਂ ਦੇਖੋ ਹੋਇਆ ਕੀ ਹੈ ਇਹ ਸਾਰੀਆਂ ਗੱਲਾਂ ਤਾਂ ਇੰਡੀਆ ਦੇ ਵਿੱਚ ਹੋ ਰਹੀਆਂ ਹੈਗੀਆਂ ਨੇ ਭਾਰਤ ਦੇ ਵਿੱਚ ਲੋਕਾਂ ਨੂੰ ਕਦੇ ਕੋਈ ਰਾਹਤ ਨਹੀਂ ਮਿਲਣ ਲੱਗੀ ਹੈਗੀ ਇਸ ਸਰਕਾਰ ਤੋਂ ਤਾਂ ਅਗਲੀ ਦਾ ਕਹਿ ਨਹੀਂ ਸਕਦੇ ਉਹਨਾਂ ਦਾ ਵੀ ਬੇੜਾ ਗਰਕ ਹੈ ਐਜ਼ ਅ ਓਪੋਜੀਸ਼ਨ ਉਹਨਾਂ ਨੇ ਤਾਂ ਫੇਲ ਹੀ ਕੀਤਾ ਹੈਗਾ ਜਿਵੇਂ ਮੈਂ ਸ਼ੁਰੂਆਤ 'ਚ ਕਿਹਾ ਸੀਗਾ ਕਿ ਜੋ ਕੰਮ ਸੋਨਮ ਵਾਂਗ ਚੁੱਕ ਕਰ ਰਹੇ ਘੱਟੋ ਘੱਟ ਉਹਨਾਂ ਦੇ ਨਾਲ ਹੀ ਜਾ ਕੇ ਖੜ੍ਹੇ ਹੋ ਜਾਓ ਐਜ਼ ਅ ਓਪੋਜੀਸ਼ਨ ਯੂ ਹੈਵ ਫੇਲਡ ਮਿਸਟਰ ਰਾਹੁਲ ਗਾਂਧੀ 3 ਹਫ਼ਤਿਆਂ ਦੀਆਂ ਫੋਰਨ ਟੂਰ ਆਪ ਵੀ ਕੱਟ ਗਏ ਨੇ ਅਤੇ ਉੱਧਰ ਕਈ ਫੋਰਨ ਟੂਰ ਕੱਟਿਆ ਪਤਾ ਨਹੀਂ ਡੋਮੈਸਟਿਕ ਟੂਰ ਕੱਟਿਆ ਪਤਾ ਨਹੀਂ ਕਿੱਥੇ ਗਏ ਹੈਗੇ ਸੀਗੇ ਛੁੱਟੀਆਂ 'ਤੇ ਚਲੇ ਜਾਂਦੇ ਨੇ ਥੋੜ੍ਹੇ ਕੁ ਦਿਨਾਂ ਦੇ ਲਈ ਇੱਧਰ ਆਸਟ੍ਰੇਲੀਆ ਦੇ ਵਿੱਚ ਟਰਮ ਛੁੱਟੀਆਂ ਹੁੰਦੀਆਂ ਨੇ ਸਕੂਲਾਂ ਦੀਆਂ ਨਾਲ ਦੀ ਨਾਲ ਉੱਧਰ ਰਾਹੁਲ ਗਾਂਧੀ ਦੇ ਸਕੂਲ ਦੀ ਵੀ ਛੁੱਟੀ ਹੋ ਜਾਂਦੀ ਹੈ ਸੋ ਦੇਖੋ ਇਹ ਗੱਲ ਦਾ ਯਕੀਨ ਮੰਨ ਕੇ ਚੱਲਿਓ ਨਾ ਤਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮੋਦੀਨਾਮਾ ਪੜ੍ਹਨ ਬੈਠੇ ਹਾਂ ਨਾ ਹੀ ਰਾਹੁਲ ਸਤੁਤੀ ਕਰਾਂਗੇ ਸੋ ਕਈਆਂ ਦੇ ਮਨਾਂ ਨੂੰ ਠੇਸ ਪਹੁੰਚ ਸਕਦੀ ਹੈ ਜਾਂ ਜਿਵੇਂ ਇੱਕ ਕਮਰੇ ਦੇ ਵਿੱਚ 100 ਲੋਕ ਹੁੰਦੇ ਨੇ ਨਾ 50 ਇਹਦੇ ਹੱਕ 'ਚ ਨੇ 50 ਉਹਦੇ ਹੱਕ 'ਚ ਹੈ ਸਾਰੇ ਹੀ ਸ਼ਾਇਦ ਕਮਰੇ 'ਚੋਂ ਬਾਹਰ ਨਿਕਲ ਜਾਣ ਪਰ ਸੱਚਾਈ ਨਹੀਂ ਬਦਲ ਸਕਦੇ ਤੁਸੀਂ ਕਿਉਂਕਿ ਸੱਚਾਈ ਤਾਂ ਇਹੀ ਹੈ ਕਿ
ਅਪੋਜੀਸ਼ਨ ਵੀ ਫੇਲ ਅੱਜ ਦੀ ਤਰੀਕ 'ਚ, ਸਰਕਾਰ ਨੇ ਤਾਂ ਡਿਸਅਪੁਆਇੰਟ ਕੀਤਾ ਹੀ ਕੀਤਾ। ਨਾਓ ਕਮਿੰਗ ਟੂ ਦੀ ਇੰਟਰਨੈਸ਼ਨਲ ਟੋਪਿਕ, ਹੁਣ ਤੁਸੀਂ ਨਕਸ਼ੇ ਨੂੰ ਦੇਖੋ ਧਿਆਨ ਦੇ ਨਾਲ, ਪ੍ਰੋਗਰਾਮ ਸੁਣੀ ਚੱਲੋ, ਕਿਤੇ ਨਕਸ਼ਾ ਚੱਕਣ ਦੇ ਚੱਕਰ ਦੇ ਵਿੱਚ ਪ੍ਰੋਗਰਾਮ ਨਾ ਛੱਡ ਕੇ ਚੱਲ ਜਿਓ, ਵੀ ਕਹਿ ਰਹੇ ਸੀਗੇ ਨਕਸ਼ੇ ਨੂੰ ਦੇਖੋ। ਜਦੋਂ ਵਰਲਡ ਮੈਪ ਦੇਖਦੇ ਹੋ, ਗਲੋਬ ਘੁਮਾ ਕੇ ਦੇਖਿਓ, ਐਂ ਐਂ ਉਂਗਲੀ ਰੱਖ ਲਓ, ਇੰਡੀਆ, ਇੰਡੋਨੇਸ਼ੀਆ, ਆਸਟ੍ਰੇਲੀਆ, ਨਿਊਜ਼ੀਲੈਂਡ, ਜਪਾਨ, ਬਣ ਗਿਆ ਹਾਰ। ਇਹ ਹਾਰ ਜਿਹਾ ਬਣ ਗਿਆ ਨਾ, ਇਹ ਹਾਰ ਕਿਹਦੇ ਆਲੇ ਦੁਆਲੇ ਬਣਿਆ? ਇਹ ਚਾਈਨਾ ਦੇ ਆਲੇ ਦੁਆਲੇ ਬਣਿਆ, ਗਾਰਲੈਂਡ। ਹਾਲ ਹੀ ਦੇ ਵਿੱਚ ਜਿਹੜੀਆਂ ਹਾਈ ਪ੍ਰੋਫਾਈਲਸ ਮੀਟਿੰਗ ਹੋਈਆਂ ਨੇ, ਪਹਿਲਾਂ ਤਾਂ ਜਪਾਨ ਦੇ ਪ੍ਰਧਾਨ ਮੰਤਰੀ ਸਨਾਏ ਤਕਾਈਚੀ ਆਉਂਦੇ ਨੇ, ਪ੍ਰਧਾਨ ਮੰਤਰੀ ਕਹਿੰਦੇ ਮੇਰੀ ਭੈਣ ਆ ਗਈ, ਮੇਰੀ ਭੈਣ ਆ ਗਈ, ਰੱਖੜੀ ਤੋਂ ਪਹਿਲਾਂ ਹੀ ਉਹਨਾਂ ਦੀ ਭੈਣ ਆ ਕੇ ਗਈ ਹੈਗੀ ਇੰਡੀਆ 'ਚ। ਬਾਅਦ 'ਚ ਫਿਰ ਤਕਾਈਚੀ ਦਾ ਭਰਾ ਇੰਡੋਨੇਸ਼ੀਆ ਜਾਂਦਾ, ਆਸਟ੍ਰੇਲੀਆ ਜਾਂਦਾ ਅਤੇ ਨਿਊਜ਼ੀਲੈਂਡ ਜਾਂਦਾ, ਜਾਂਦੇ ਨੇ ਤੂਫਾਨੀ ਦੌਰੇ ਦੇ ਵਿੱਚ, ਆ ਆਇਆ ਮੈਂ ਉਹ ਚੱਲਿਆ, ਆ ਆਇਆ ਮੈਂ ਉਹ ਚੱਲਿਆ, ਐਂ ਠਾ ਠਾ ਮੀਟਿੰਗਾਂ ਹੁੰਦੀਆਂ। ਹੁਣ ਲੋਕ ਇਹ ਕਹਿ ਰਹੇ ਨੇ ਕਿ ਕਿਤੇ ਇਹ ਚਾਈਨਾ ਦੇ ਖਿਲਾਫ, ਲੋਕ ਤਾਂ ਨਹੀਂ ਕਹਿ ਰਹੇ, ਮੇਰੇ ਵਰਗਾ ਸਿਆਣਾ ਬੰਦਾ ਹੀ ਕਹਿ ਰਿਹਾ ਹੁੰਦਾ ਕਿ ਨਿਆਣੀ ਅਕਲ ਵਾਲਾ, ਕਿ ਇਹ ਕੋਈ ਗੁਪਤ ਗਠਜੋੜ ਤਾਂ ਨਹੀਂ ਹੋ ਰਿਹਾ ਹੈਗਾ, ਇਹ ਕਿਤੇ ਕੋਈ ਨੈਕਸਸ ਤਾਂ ਨਹੀਂ ਹੈਗਾ। ਖੁੱਲ੍ਹੇਆਮ ਡਿਪਲੋਮੇਸੀ ਦੇ ਵਿੱਚ ਕਈ ਵਾਰ ਇਹ ਦੋਸ਼ ਲੱਗਦਾ ਰਿਹਾ ਹੈ ਕਿ ਚਾਈਨਾ ਦੇ ਖਿਲਾਫ ਇਹ ਦੇਸ਼ ਜਿਹੜੇ ਨੇ ਕਾਊਂਟਰ ਕਰਦੇ ਨੇ, ਪਰ ਇਹ ਦੇਸ਼ ਖੁੱਲ੍ਹ ਕੇ ਇਸ ਕਾਊਂਟਰ, ਇਸ ਸੱਚਾਈ ਨੂੰ ਕਾਊਂਟਰ ਕਰਦੇ ਰਹੇ ਨੇ। ਇੰਟਰਨੈਸ਼ਨਲ ਡਿਪਲੋਮੈਟਿਕ ਲੈਂਗੁਏਜ ਦੇ ਵਿੱਚ ਨਾ, ਇਹ ਮੈਂ ਤੁਹਾਨੂੰ ਪੂਰਾ ਕੂਟਨੀਤਕ ਬਣਾ ਦੇਣਾ ਇਸ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ, ਤੁਹਾਨੂੰ ਇਹ ਜਿਓਪੋਲਿਟਿਕਸ ਤੋਂ ਲੈ ਕੇ ਡਿਪਲੋਮੈਸੀ ਦੇ ਏ ਬੀ ਸੀ ਡੀ ਤੱਕ ਸਾਰੀ ਪੜ੍ਹਾ ਦੇਣੀ ਹੈ। ਪਿਛਲਾ ਡਿਪਲੋਮੈਸੀ ਵਾਲਾ ਪ੍ਰੋਗਰਾਮ ਸੁਣਿਓ ਜ਼ਰੂਰ। ਇੰਟਰਨੈਸ਼ਨਲ ਡਿਪਲੋਮੈਟਿਕ ਲੈਂਗੁਏਜ ਦੇ ਵਿੱਚ ਇਹਨੂੰ ਮਿਨੀ ਲੈਟਿਸ ਵਰਕ ਕਹਿੰਦੇ ਹੁੰਦੇ ਆ, ਯਾਨੀ ਕਿ ਜਦੋਂ ਕਿਸੇ ਇੱਕ ਦੇਸ਼ ਦੇ ਖਿਲਾਫ ਥੋੜ੍ਹੇ ਦਰਮਿਆਨੇ ਜਾਂ ਛੋਟੇ ਦੇਸ਼ ਰਲ ਕੇ ਇੱਕ ਬਹੁਤ ਮਜ਼ਬੂਤ ਕੋਈ ਗੱਠਜੋੜ ਬਣਾ ਲੈਣ। ਹੁਣ ਜਿਹੜੀ ਚੀਨ ਦੀ ਕੋਸ਼ੀਨ ਹੈ ਜਾਂ ਧੌਂਸ ਹੈ, ਉਹ ਲਗਾਤਾਰ ਸਦਰਨ ਚਾਈਨਾ ਸੀ ਦੇ ਵਿੱਚ ਵੱਧ ਰਹੀ ਹੈ। ਤੁਹਾਡੇ ਨਾਲ ਬੜੀ ਪਹਿਲਾਂ ਇੱਕ ਪੋਡਕਾਸਟ ਕੀਤਾ ਸੀ, ਦੱਸਿਆ ਸੀ ਕਿ ਚਾਈਨਾ ਆਰਟੀਫਿਸ਼ੀਅਲ ਆਈਲੈਂਡਸ ਬਣਾ ਕੇ ਉੱਥੇ ਆਪਣੀਆਂ ਫੌਜਾਂ ਦੀ ਤੈਨਾਤੀ ਕਰ ਰਿਹਾ, ਇੱਥੇ 1000 ਫੌਜੀ ਰੱਖ ਲਏ, ਉੱਥੇ 2000, ਘੱਟੋ ਘੱਟ ਸਦਰਨ ਚਾਈਨਾ ਸੀ ਦੇ ਵਿੱਚ ਜਾਪਾਨ, ਇੰਡੀਆ, ਇੰਡੋਨੇਸ਼ੀਆ ਇਹ ਅੱਖ ਨਾ ਚੱਕ ਸਕਣ, ਉੱਠ ਨਾ ਸਕਣ, ਇਸ ਕਰਕੇ ਇੱਥੇ ਆਪਣੀਆਂ ਫੌਜਾਂ ਬਣਾ ਰਹੇ ਆ। ਇੰਡੋਨੇਸ਼ੀਆ ਨੇ ਤਾਂ ਖੁੱਲ੍ਹ ਕੇ ਵਿਰੋਧ ਕੀਤਾ ਹੈ, ਇੰਡੀਆ ਨੇ ਅੱਜ ਤੱਕ ਕਦੇ ਚਾਈਨਾ ਦੇ ਉਹ ਆਰਟੀਫਿਸ਼ੀਅਲ ਆਈਲੈਂਡ ਦਾ ਵਿਰੋਧ ਨਹੀਂ ਕੀਤਾ, ਨਾ ਜੈਸ਼ੰਕਰ ਬੋਲੇ ਨੇ, ਨਾ ਮੋਦੀ ਬੋਲੇ ਨੇ, ਉਹ ਉਹਨਾਂ ਦੀ ਡਿਪਲੋਮੈਸੀ ਦਾ ਹਿੱਸਾ ਹੋ ਸਕਦੇ ਨੇ, ਬੜੇ ਯਾਰ ਕਿਤੇ ਤਾਂ ਸਟੈਂਡ ਲਵੋ ਨਾ, ਨਾ ਤੁਸੀਂ ਈਰਾਨ ਦੇ ਨਾਲ ਖੜ੍ਹਦੇ ਹੋ, ਨਾ ਤੁਸੀਂ ਚਾਈਨਾ ਦੇ ਅਗੇਂਸਟ ਜਾਂਦੇ ਹੋ, ਫਿਰ ਕਹਿੰਦੇ ਹੋ ਕਿ ਆਪਰੇਸ਼ਨ ਸਿੰਧੂਰ ਕਰਤਾ ਅਤੇ ਪਾਕਿਸਤਾਨ ਦੇ ਪੱਟੇ ਚਕਾਤੇ, ਆਪਣੇ ਹੀ ਲੋਕਾਂ ਤੋਂ ਤਾੜੀਆਂ ਵਜਵਾ ਕੇ ਚਲੇ ਜਾਂਦੇ ਹੋ, ਸ਼ੇਮ ਔਨ ਯੂ। ਐਨੀਵੇਜ਼, ਇੰਟਰਨੈਸ਼ਨਲ ਡਿਪਲੋਮੇਸੀ ਸਿਰਫ ਇੰਡੀਆ ਨਹੀਂ ਕਰ ਰਿਹਾ ਹੈਗਾ, ਇਹਨਾਂ ਦੇਸ਼ਾਂ ਦੀ ਤਰਫ ਤੋਂ, ਇਨਫੈਕਟ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਪੌਲਿਨ ਹੈਨਸਨ ਜੋ ਮਰਜ਼ੀ ਬੋਲ ਲਵੇ ਐਂਥਨੀ ਐਲਬਨੀਜ਼ ਦੇ ਖਿਲਾਫ, ਪਰ ਮੈਂ ਪਿਛਲੇ ਐਪੀਸੋਡ ਦੇ ਵਿੱਚ ਵੀ ਦੱਸਿਆ ਸੀ, ਜੋ ਇੰਟਰਨੈਸ਼ਨਲ ਡਿਪਲੋਮੇਸੀ ਅੱਜ ਦੀ ਤਰੀਕ ਦੇ ਵਿੱਚ ਐਂਥਨੀ ਐਲਬਨੀਜ਼ ਕਰ ਰਹੇ ਨੇ, ਜਿਸ ਕਿਸਮ ਦੇ ਨਾਲ ਲਿਖ ਕੇ ਲੈ ਲਓ, ਇਹ ਮੌਜੂਦਾ ਲੇਬਰ ਸਰਕਾਰ ਨੇ ਆਸਟ੍ਰੇਲੀਆ ਨੂੰ ਇਸ ਪੂਰੇ ਪੈਸੀਫਿਕ ਖਿੱਤੇ ਦੇ ਵਿੱਚ ਮਜ਼ਬੂਤ ਕਰਨ ਦੇ ਲਈ ਕੋਸ਼ਿਸ਼ਾਂ ਕੀਤੀਆਂ ਨੇ ਨਾ, ਵੈਰੀ ਵਿਜ਼ੀਬਲ, ਵੈਰੀ ਮੱਚ ਵਿਜ਼ੀਬਲ, ਚਾਈਨਾ ਦੇ ਗੇੜੇ ਵੀ ਕੱਢਦੇ ਹੋ, ਚਾਈਨਾ ਦੇ ਨਾਲ ਹੱਥ ਵੀ ਮਿਲਾਉਂਦੇ ਹੋ, ਅਤੇ ਚਾਈਨਾ ਦੇ ਅਗੇਂਸਟ ਤੁਸੀਂ ਲੋਬਿੰਗ ਵੀ ਤਿਆਰ ਕਰ ਲੈਂਦੇ ਹੋ। ਸੈਲਿਊਟ ਔਨ ਯੂ, ਐਬਸੋਲਿਊਟਲੀ ਫੈਂਟਾਸਟਿਕ ਜੀਨੀਅਸ ਐਂਥਨੀ ਐਲਬਨੀਜ਼, ਐਦਾਂ ਹੁੰਦੀ ਹੈ ਡਿਪਲੋਮੈਸੀ। ਹੁਣ ਇੱਕ ਹੋਰ ਚੀਜ਼ ਹੈ, ਇੱਕ ਕੁਐਡ ਵੀ ਬਣਿਆ ਹੋਇਆ, ਜੇ ਤੁਹਾਡੇ ਯਾਦ ਹੋਵੇ, ਜਾਪਾਨ, ਇੰਡੀਆ, ਆਸਟ੍ਰੇਲੀਆ ਅਤੇ ਅਮੈਰੀਕਾ, ਅਮੈਰੀਕਾ ਨੂੰ ਛੱਡ ਕੇ ਬਾਕੀ ਤਿੰਨੇ ਦੇਸ਼ ਇਕੱਠੇ ਰਹਿਣਾ ਚਾਹੁੰਦੇ ਨੇ, ਅਤੇ ਇਹਦੇ 'ਚ ਅਮੈਰੀਕਾ ਦੀ ਬਜਾਏ ਇੰਡੋਨੇਸ਼ੀਆ ਨੂੰ ਰਲਾ ਰਹੇ ਨੇ ਹੁਣ ਇਹ, ਔਰ ਨਿਊਜ਼ੀਲੈਂਡ ਨੂੰ ਵੀ ਰਲਾ ਰਹੇ ਨੇ। ਅਮੈਰੀਕਾ ਨੂੰ ਕਿਉਂ? ਕਿਉਂਕਿ ਅਮੈਰੀਕਾ ਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਅੱਜ ਦੀ ਤਰੀਕ 'ਚ, ਜਿਵੇਂ ਸਟਾਰਟਿੰਗ 'ਚ ਦੱਸਿਆ ਸੀ, ਜਿਹੜਾ ਨੇਟੋ ਦਾ ਨਹੀਂ ਹੋ ਸਕਿਆ ਉਹ ਸਾਡਾ ਕੀ ਹੋਊਗਾ। ਸੋ ਜਾਪਾਨ ਦੇ ਪ੍ਰਧਾਨ ਮੰਤਰੀ ਆਉਂਦੇ ਨੇ, ਔਰ ਸਨਾਈ ਤਕਾਈਚੀ, ਮੈਨੂੰ ਇਹ ਸੀਗਾ ਕਿ ਬੁਲੇਟ ਟ੍ਰੇਨ 'ਤੇ ਗੱਲ ਹੋਊਗੀ, ਯੇ ਹੋਊਗੀ, ਵੋ ਹੋਊਗੀ, ਇੰਡਸਟਰੀਜ਼, ਬਟ ਉਹ ਗੱਲਾਂ ਨੂੰ ਉਨਾ ਤਵੱਜੋ ਨਹੀਂ ਦਿੱਤੀ ਗਈ। ਹੋਇਆ ਕੀ ਹੈ ਕਿ $62 billion ਦਾ ਨਿਵੇਸ਼ ਜਾਪਾਨ ਨੇ ਕਿਹਾ ਕਿ ਅਗਲੇ 10 ਸਾਲਾਂ ਦੇ ਵਿੱਚ ਇੰਡੀਆ ਦੇ ਅੰਦਰ ਕਰਨਾ, ਤਾਂ ਕਿ ਸੈਮੀ ਕੰਡਕਟਰ, ਹਾਈਟੈਕ ਜਿਹੜੀ ਇੰਡਸਟਰੀ ਹੈ ਉਹਦੇ 'ਚ ਚਾਈਨਾ ਦੀ ਬਾਦਸ਼ਾਹਤ ਨੂੰ ਖਤਮ ਕੀਤਾ ਜਾ ਸਕੇ। ਗੱਲ ਨੂੰ ਸਮਝਿਓ ਜ਼ਰਾ, ਸੈਮੀ ਕੰਡਕਟਰਸ ਜਿਹੜੇ ਨੇ ਉਸ ਦੇ ਖੇਤਰ ਦੇ ਵਿੱਚ ਚਾਈਨਾ ਦਾ ਸਰਦਾਰੀ ਹੈ, ਦਬਦਬਾ ਹੈ। ਚਾਈਨਾ ਤੋਂ ਬਾਅਦ ਜੇ ਕੋਈ ਕੰਟਰੀ, ਅਮੈਰੀਕਾ ਹੀ ਹੈ ਡੈਫੀਨੇਟਲੀ, ਚਾਈਨਾ ਤੋਂ ਬਾਅਦ ਨਹੀਂ ਬਲਕਿ ਚਾਈਨਾ ਤੋਂ ਵੀ ਪਹਿਲਾਂ,
ਤੇ ਅਮਰੀਕਾ ਤੇ ਚਾਈਨਾ ਤੋਂ ਬਾਅਦ ਜੇ ਕੋਈ ਕੰਟਰੀ ਕਾਊਂਟਰ ਕਰ ਸਕਦੀ ਹੈ ਤਾਂ ਇੰਡੀਆ ਕਰ ਸਕਦੀ ਹੈ। ਪਰ ਜਿਹੜੀਆਂ ਇਹ ਸੈਮੀਕੰਡਕਟਰ ਚਿਪਸ ਨੇ, ਹਾਈਟੈਕ ਇੰਡਸਟਰੀ ਹੈ, ਇਹਦੇ ਲਈ ਚਾਈਨਾ ਦੀ ਬਾਦਸ਼ਾਹਤ ਕਿਉਂ ਹੈ ਔਰ ਕਿਉਂ ਵੱਧਦੀ ਜਾ ਰਹੀ ਹੈ, ਇਨਫੈਕਟ ਅਮਰੀਕਾ ਤੋਂ ਵੀ ਅੱਗੇ ਕਿਉਂ ਜਾ ਰਹੀ ਹੈ? ਰੇਅਰ ਅਰਥ ਮਿਨਰਲਸ, ਤੁਹਾਡੇ ਨਾਲ ਪਿਛਲੀ ਵਾਰ ਗੱਲ ਕੀਤੀ ਸੀ, ਦੁਰਲਭ ਖਣਿਜ ਪਦਾਰਥ, ਦੁਰਲਭ ਨਹੀਂ ਹੈਗੇ ਉਹ, ਬਸ ਉਹਨਾਂ ਨੂੰ ਉਹਨਾਂ ਦੀ ਪ੍ਰੋਸੈਸਿੰਗ, ਉਹਨਾਂ ਦੀ ਸੁਧਾਈ ਬੜੀ ਦੁਰਲਭ ਹੈ। ਉਹ ਸੁਧਾਈ ਕਰਨ ਦਾ ਕੰਮ ਜਪਾਨ ਇੰਡੀਆ ਦੇ ਲਈ ਕਰੇਗਾ ਔਰ ਉਹ ਦੁਰਲਭ ਖਣਿਜ ਇੰਡੀਆ ਨੂੰ ਆਸਟ੍ਰੇਲੀਆ ਦੇਵੇਗਾ, ਤਾਂ ਕਿ ਇੱਕ ਤਰ੍ਹਾਂ ਦਾ ਇੱਕ ਟ੍ਰਾਇਐਂਗੂਲਰ ਨੈਕਸਸ ਚਾਈਨਾ ਦੇ ਅਗੇਂਸਟ ਖੜਾ ਹੋ ਸਕੇ। ਇੰਡੀਆ 'ਚ ਸਸਤੀ ਲੇਬਰ ਹੈ, ਆਸਟ੍ਰੇਲੀਆ ਦੇ ਕੋਲ ਮਿਨਰਲਸ ਨੇ, ਜਾਪਾਨ ਦਾ ਪੈਸਾ ਹੈ, ਬਣ ਗਈ ਗੱਲ, ਸਪਲਾਈ ਚੇਨ ਬਣ ਗਈ ਨਾ, ਔਰ ਤਿੰਨੇ ਦੇਸ਼ ਇਸ ਚੀਜ਼ ਨੂੰ ਇਸਤੇਮਾਲ ਵੀ ਕਰਨਗੇ। ਇਨਫੈਕਟ ਇੰਡੋਨੇਸ਼ੀਆ ਅਤੇ ਚਾਈਨਾ ਵੀ, ਨਿਊਜ਼ੀਲੈਂਡ ਵੀ ਕਰਨਗੇ। ਇੱਕ ਬਹੁਤ ਵਧੀਆ ਮਾਰਕੀਟ ਆਪਸ ਦੇ ਵਿੱਚ ਹੀ ਹੈ, ਆਪਸ 'ਚ ਹੀ ਕਮਾਈ ਜਾਓ, ਆਪਸ 'ਚ ਹੀ ਖੜਾਈ ਜਾਓ। ਇੱਕ ਚੀਜ਼, ਇੱਕ ਜਦੋਂ ਤੁਸੀਂ ਆਰਥਿਕ ਤੌਰ ਦੇ ਉੱਤੇ ਕਿਸੇ ਦੇਸ਼ ਨੂੰ ਸੱਟ ਮਾਰੋਗੇ ਤਾਂ ਉਹਨਾਂ ਦੇ ਉੱਤੇ ਜਿਹੜੀ ਇਕਨੋਮਿਕਲੀ ਜਿਹੜੀ ਸੱਟ ਵੱਜੂਗੀ ਉਹਦਾ ਅਸਰ ਤਾਂ ਪੂਰੀ ਤਰੀਕੇ ਦੇ ਨਾਲ ਦਿਖੂਗਾ, ਪੂਰਾ ਬਹੁਤ ਵਿਆਪਕ ਅਸਰ ਹੋਏਗਾ, ਇਹ ਗੱਲ ਤਾਂ ਮੰਨਦੇ ਹੋ। ਸੋ ਇਸ ਅਸਰ ਨੂੰ ਹੋਰ ਜ਼ਿਆਦਾ ਵਧਾਉਣ ਦੇ ਲਈ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ ਦੌਰਾ, ਜਿਵੇਂ ਸਨਾਈ ਤਕਾਈਚੀ ਦੇ ਨਾਲ ਮੀਟਿੰਗ ਖਤਮ ਹੁੰਦੀ ਹੈ, ਫਿਰ ਮੋਦੀ ਸਾਹਿਬ 6 ਤੋਂ 11 ਜੁਲਾਈ ਤੱਕ ਇਹ ਤਿੰਨ ਦੇਸ਼ਾਂ ਦਾ ਦੌਰਾ ਕਰਦੇ ਨੇ। ਇਹਨੂੰ ਤਿੰਨ ਲੈਗਸ ਦੇ ਵਿੱਚ ਸਮਝੋ, ਲੈਗ 1, ਲੈਗ 2, ਲੈਗ 3, ਤਿੰਨ ਲੱਤਾਂ ਮੋਦੀ ਸਾਹਿਬ ਦੀਆਂ। ਪਹਿਲੀ ਲੱਤ ਇੰਡੋਨੇਸ਼ੀਆ, ਸਮੁੰਦਰੀ ਰਸਤੇ ਦੀ ਚਾਬੀ ਹੈ ਇੰਡੋਨੇਸ਼ੀਆ। ਇੰਡੋਨੇਸ਼ੀਆ ਦੁਨੀਆ ਦੇ ਵਿੱਚ ਵਾਹਦ ਐਸਾ ਦੇਸ਼ ਹੈ ਦੁਨੀਆ ਭਰ ਦੇ ਵਿੱਚ ਜਿਹੜੇ ਕਈ ਛੋਟੇ ਛੋਟੇ ਇਹਨਾਂ ਦੇ ਟਾਪੂ ਕਿਤੇ ਕਿਤੇ ਹਿਣੇ ਹੋਏ ਨੇ। ਇੰਡੋਨੇਸ਼ੀਆ ਨੂੰ ਵੀ ਨਹੀਂ ਪਤਾ ਹੈਗਾ ਕਿੰਨੇ ਕਿੰਨੇ ਇਹਨਾਂ ਦੇ ਟਾਪੂ ਖਿੰਡੇ ਪਏ ਨੇ। ਇਹ ਛੋਟੇ ਛੋਟੇ ਟਾਪੂਆਂ ਨੂੰ ਰਲਾ ਕੇ ਇੱਕ ਬਹੁਤ ਵੱਡਾ, ਇੱਕ ਮੇਨਲੈਂਡ ਵੀ ਉਹਨਾਂ ਦੀ ਹੈਗੀ ਹੈ ਜਿੱਥੇ ਜਕਾਰਤਾ ਰਾਜਧਾਨੀ ਹੈ, ਬਟ ਉਸ ਤੋਂ ਇਲਾਵਾ ਵੀ ਉਹਨਾਂ ਦਾ, ਔਰ ਇਸ ਪੂਰੇ ਖਿੱਤੇ ਦੇ ਵਿੱਚ ਜੇ ਇੰਡੋਨੇਸ਼ੀਆ ਪਲੱਸ ਪਾਪੂਆ ਨਿਊ ਗਿਨੀ ਦੋਵਾਂ ਨੂੰ ਆਪਸ 'ਚ ਜੋੜ ਦਈਏ, ਇੱਕ ਨੈੱਕ ਹੈਗੀ ਹੈ ਜਿਹੜੀ ਸਦਰਨ ਚਾਈਨਾ ਸੀ ਦੇ ਵਿੱਚ ਬੜੇ ਧੜੱਲੇ ਦੇ ਨਾਲ ਚਾਈਨਾ ਨੂੰ ਰੋਕ ਸਕਦੀ ਹੈ। ਆਸਟ੍ਰੇਲੀਆ ਦੇ ਹੱਕ 'ਚ PNG ਤਾਂ ਆ ਹੀ ਗਿਆ ਕਿਉਂਕਿ ਉਹ ਓਸ਼ਨ ਪੀਸ ਟ੍ਰੀਟੀ ਦੇ ਵਿੱਚ ਹੈਗੇ ਨੇ, ਸ਼ਾਮਲ ਨੇ। ਇੰਡੋਨੇਸ਼ੀਆ ਵੀ ਆਸਟ੍ਰੇਲੀਆ ਅਤੇ ਇੰਡੀਆ ਤੋਂ ਉਲਟ ਨਹੀਂ ਜਾ ਰਿਹਾ, ਹੋ ਗਿਆ ਨਾ ਕਾਊਂਟਰ। ਹੁਣ ਸਮੁੰਦਰੀ ਰਸਤੇ ਦੀ ਚਾਬੀ ਮੈਂ ਇਸ ਕਰਕੇ ਕਿਹਾ ਸੀ ਕਿਉਂਕਿ ਇੰਡੀਆ ਨੇ ਇੰਡੋਨੇਸ਼ੀਆ ਦੇ ਵਿੱਚ ਆ ਕੇ ਜਿਹੜਾ ਸਮਝੌਤਾ ਕੀਤਾ ਉਹ ਕੀ ਕੀਤਾ? ਸਮੁੰਦਰੀ ਸੁਰੱਖਿਆ ਦਾ ਸਮਝੌਤਾ, ਨੈਵਲ ਬਲੋਕੇਡ, ਕਿ ਜੇ ਕੱਲ੍ਹ ਨੂੰ ਕਿਤੇ ਕੋਈ ਹੁੰਦੀਆਂ ਨੇ ਸਬਮਰੀਨਸ ਆਪਾਂ ਰਲ ਕੇ ਬਣਾਵਾਂਗੇ, ਤੁਹਾਨੂੰ ਨੇਵੀ ਸ਼ਿਪਸ ਦੇਵਾਂਗੇ, ਇੰਡੀਆ ਜੋ ਬਣਾ ਰਿਹਾ ਹੈਗਾ ਮੇਕ ਇਨ ਇੰਡੀਆ ਦੇ ਤਹਿਤ ਤੁਹਾਨੂੰ ਦਿੰਦੇ ਹਾਂ, ਤੁਸੀਂ ਲਓ, ਤੁਸੀਂ ਸਾਡੇ ਤੋਂ ਖਰੀਦੋ ਅਤੇ ਆਪਣੀ ਨੇਵੀ ਨੂੰ ਮਜ਼ਬੂਤ ਕਰੋ। ਸੋ ਇੱਕ ਨੈਵਲ ਬਲੋਕੇਡ ਕਰਨੀ ਹੈ ਕਿ ਆਸਟ੍ਰੇਲੀਆ ਤੱਕ ਜੇ ਕੋਈ ਖਤਰਾ ਆਉਂਦਾ ਤਾਂ ਘੇਰਾ ਪਾ ਲੈਣਾ, ਇੰਡੀਆ ਤੱਕ ਆਉਂਦਾ ਤਾਂ ਘੇਰਾ ਪਾ ਲੈਣਾ, ਨਿਊਜ਼ੀਲੈਂਡ ਤੱਕ ਜਾਂਦਾ ਤਾਂ ਘੇਰਾ ਪਾ ਲੈਣਾ, ਜਾਪਾਨ ਤੱਕ ਜਾਂਦਾ ਤਾਂ ਘੇਰਾ ਪਾ ਲੈਣਾ। ਇੰਡੀਆ ਇੰਡੋਨੇਸ਼ੀਆ ਇਸ ਕੰਮ ਨੂੰ ਰਲ ਕੇ ਕਰਨਗੇ। ਇੰਡੀਆ ਜਾਪਾਨ ਵਾਲਾ ਸਮਝ ਆ ਗਿਆ, ਇੰਡੀਆ ਇੰਡੋਨੇਸ਼ੀਆ ਵਾਲਾ ਸਮਝ ਆ ਗਿਆ, ਹੁਣ ਆਸਟ੍ਰੇਲੀਆ ਵਾਲੇ 'ਤੇ ਆ ਜਾਓ। ਯੂਰੇਨੀਅਮ NPT, ਜਿਹੜੀ ਟ੍ਰੀਟੀ ਜਿਹੜੀ ਇਹ ਕਹਿੰਦੀ ਹੈ NPT ਕਿ ਜਦੋਂ ਤੱਕ ਤੁਸੀਂ ਅਮਰੀਕਾ, ਫਰਾਂਸ ਇਹ ਸਾਰੇ ਪਰਮਾਣੂ ਤਾਕਤਾਂ ਵਾਲੇ ਮੁਲਕ ਸੀਗੇ, ਇਹ ਉਹਨਾਂ ਨੇ ਬਣਾਈ ਸੀਗੀ, ਹਾਲਾਂਕਿ ਆਪ ਉਹਨਾਂ ਨੇ ਇਹ ਟ੍ਰੀਟੀ ਜਿਹੜੀ ਸੀਗੀ ਇਹਦੇ 'ਤੇ ਪਤਾ ਨਹੀਂ ਹਸਤਾਖਰ ਕੀਤੇ ਹੋਏ ਨੇ ਕਿ ਨਹੀਂ ਕੀਤੇ ਹੋਏ, ਕਹਿੰਦੇ ਨੇ ਕਿ ਉਹਨਾਂ ਨੇ ਹਸਤਾਖਰ ਕੀਤੇ ਹੋਏ ਨੇ। ਬੇਸਿਕਲੀ ਇਹ ਹੈਗੀ ਹੈ ਨੋਨ ਪ੍ਰੋਲੀਫਰੇਸ਼ਨ ਨਿਊਕਲੀਅਰ ਵੈਪਨਸ ਦੇ ਉੱਤੇ ਟ੍ਰੀਟੀ, NPT ਕਹਿ ਲੈਂਦੇ ਇਹਨੂੰ। ਇਹਦਾ ਮਤਲਬ ਇਹ ਹੈ ਕਿ ਜਦੋਂ ਤੱਕ ਤੁਸੀਂ ਇਹਦੇ 'ਤੇ ਹਸਤਾਖਰ ਨਹੀਂ ਕਰਦੇ ਤਾਂ ਤੁਸੀਂ ਨਿਊਕਲੀਅਰ ਵੈਪਨ ਬਣਾ ਨਹੀਂ ਸਕਦੇ, ਪ੍ਰਮੋਟ ਨਹੀਂ ਕਰ ਸਕਦੇ, ਵੇਚ ਨਹੀਂ ਸਕਦੇ। ਸੋ ਇਹ ਟ੍ਰੀਟੀ ਜਿਹੜੀ ਸੀਗੀ ਇਹ ਯੂਰੋਪੀਅਨ ਨੇਸ਼ਨ ਦੇ ਵਿਚਕਾਰ ਸ਼ੁਰੂ ਹੋਈ ਸੀ ਪਹਿਲਾਂ, ਮੇਰੇ ਖਿਆਲ ਦੇ ਨਾਲ 18 ਦੇਸ਼ਾਂ ਦੇ ਵਿਚਕਾਰ ਸ਼ੁਰੂ ਹੋਈ ਸੀ 1965 ਤੋਂ 1968 ਦੇ ਵਿੱਚ ਜਨੇਵਾ 'ਚ ਇਹ ਗੱਲ ਤੁਰੀ ਸੀ। ਬਾਅਦ 'ਚ ਹੌਲੀ ਹੌਲੀ ਹੌਲੀ ਹੌਲੀ ਇਹਦੇ ਕਈ ਮੈਂਬਰ ਬਣ ਗਏ। ਇੰਡੀਆ ਨੇ ਹਾਲੇ ਤੱਕ NPT ਦੇ ਉੱਤੇ ਸਾਈਨ ਨਹੀਂ ਕੀਤੇ ਹੋਏ ਹੈਗੇ। ਸੋ ਇੰਡੀਆ ਔਰ ਮੇਰੇ ਖਿਆਲ ਦੇ ਨਾਲ ਇੱਕ ਹੋਰ ਕੰਟਰੀ ਹੈ ਜਿਹਨੇ ਸਾਈਨ ਨਹੀਂ ਕੀਤੇ ਹੈਗੇ, ਅਫਰੀਕਾ ਦੇ ਵਿੱਚ ਉਹ ਕੰਟਰੀ ਹੈਗੀ ਹੈ, ਮੇਰੇ ਐਗਜੈਕਟਲੀ ਜਦੋਂ ਯਾਦ ਆ, ਪਾਕਿਸਤਾਨ ਨੇ ਇੰਡੀਆ ਕਰਕੇ ਨਹੀਂ ਕੀਤੇ, ਇੰਡੀਆ ਨੇ ਪਾਕਿਸਤਾਨ ਕਰਕੇ ਨਹੀਂ ਕੀਤੇ, ਬਟ ਬਾਕੀ ਸਾਰੀਆਂ ਕੰਟਰੀਆਂ ਜਿਹੜੀਆਂ ਨੇ ਉਹਨਾਂ ਨੇ ਸਾਈਨ ਕੀਤੇ ਹੋਏ ਹੈਗੇ ਨੇ। ਅਤੇ ਅਮੈਰੀਕਾ ਔਰ ਰਸ਼ੀਆ ਔਰ ਚਾਈਨਾ ਉਹ ਕਹਿੰਦੇ ਨੇ ਕਿ ਅਸੀਂ ਰੈਕੋਗਨਾਈਜ਼ਡ ਸਟੇਟਸ ਹੈ, ਮੈਨੂੰ ਨਹੀਂ ਪਤਾ ਉਹਨਾਂ ਨੇ ਸਾਈਨ ਕੀਤੇ ਹੋਏ ਨੇ ਕਿ ਨਹੀਂ ਕੀਤੇ ਹੋਏ, ਬਟ ਰੈਕੋਗਨਾਈਜ਼ਡ ਸਟੇਟਸ ਦਾ ਕੀ ਮਤਲਬ ਹੋ ਗਿਆ? ਸੋਰੀ, ਅਮੈਰੀਕਾ, ਚਾਈਨਾ, ਰਸ਼ੀਆ ਅਤੇ ਇੰਗਲੈਂਡ, ਇਹ 4 ਆਪਣੇ ਆਪ ਨੂੰ ਪ੍ਰਧਾਨ ਬਣਦੇ ਨੇ। ਸੋ ਖੈਰ ਐਨੀਵੇਜ਼, ਨਾ ਕਰੋ ਯਾਰ ਸਾਈਨ, ਨਾ ਕਰੋ। ਪਰਮਾਣੂ ਬੰਬ,
ਪਰਮਾਣੂ ਬੰਬ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਹੁੰਦਾ ਹੈ? ਯੂਰੇਨੀਅਮ। ਸਭ ਤੋਂ ਜ਼ਿਆਦਾ ਯੂਰੇਨੀਅਮ ਕਿੱਥੇ ਹੈਗਾ ਵਰਲਡ ਦੇ ਵਿੱਚ? ਆਸਟ੍ਰੇਲੀਆ ਦੇ ਕੋਲ ਭਰਿਆ ਪਿਆ, ਇੰਨਾ ਕੁ ਪਿਆ ਹੈ ਕਿ ਇੱਥੇ ਮੈਂ ਪੌਲਿਨ ਹੈਨਸਨ ਦੀ ਗੱਲ ਦੇ ਨਾਲ ਸਹਿਮਤ ਹਾਂ। ਉਹ ਕਹਿੰਦੇ ਕਿ ਤੁਸੀਂ ਯੂਰੇਨੀਅਮ ਜਿਹੜਾ ਹੈਗਾ ਉਹ ਦੁਨੀਆ ਨੂੰ ਦੇ ਰਹੇ ਹੈਗੇ ਹੋ, ਪਰ ਤੁਹਾਡੇ ਕੋਲ ਆਪਣਾ ਇੰਨਾ ਯੂਰੇਨੀਅਮ ਹੈਗਾ ਇਹ ਤੁਸੀਂ ਵਰਤ ਕੇ ਆਪ ਕਾਤੇ ਨਹੀਂ ਆਪਣੀਆਂ ਬਿਜਲੀ ਪੈਦਾ ਕਰ ਲੈਂਦੇ, ਕਿਉਂਕਿ ਯੂਰੇਨੀਅਮ ਦੇ ਨਾਲ ਬਿਜਲੀ ਵੀ ਪੈਦਾ ਕੀਤੀ ਜਾ ਸਕਦੀ ਹੈ, ਹਥਿਆਰ ਵੀ ਬਣਾਏ ਜਾ ਸਕਦੇ ਨੇ। ਆਸਟ੍ਰੇਲੀਆ ਦੁਨੀਆ ਦਾ ਲਗਭਗ 30% ਯੂਰੇਨੀਅਮ ਇਕੱਲਾ ਹੀ ਰੱਖੀ ਬੈਠਾ। ਮਤਲਬ ਐਂ ਕਹਿ ਲਓ ਕਿ ਤੁਸੀਂ ਕਿ ਆ ਵੈਸਟਰਨ ਆਸਟ੍ਰੇਲੀਆ ਤੋਂ ਲੈ ਕੇ ਨਾਰਦਰਨ ਟੈਰੀਟਰੀ ਦੇ ਥੋੜ੍ਹੇ ਜਿਹੇ ਏਰੀਏ ਅਤੇ ਕੁਇਨਜ਼ਲੈਂਡ ਵਾਲੀ ਪੂਰੀ ਚੇਨ ਇਹ ਯੂਰੇਨੀਅਮ ਦੇ ਢੇਰ ਦੇ ਉੱਤੇ ਬੈਠੇ ਨੇ। ਐਡੇ ਮਤਲਬ ਅਮੀਰ ਸੂਬੇ ਹੈਗੇ ਨੇ ਇਹ। ਸੋ ਆਸਟ੍ਰੇਲੀਆ ਨੇ, ਬੇਸ਼ੱਕ ਇੰਡੀਆ ਨੇ NPT 'ਤੇ ਸਾਈਨ ਕੀਤੇ ਨੇ, ਨਹੀਂ ਕੀਤੇ, ਪਰ ਇੰਡੀਆ ਨੂੰ ਯੂਰੇਨੀਅਮ ਦੇਣ ਦੇ ਲਈ ਮੰਨ ਗਏ ਨੇ। ਕਿਉਂ? ਇੰਡੀਆ ਕਹਿੰਦਾ ਹੈ ਕਿ ਮੈਨੂੰ ਬਿਜਲੀ ਚਾਹੀਦੀ ਹੈ, ਬਿਜਲੀ ਹੋਊਗੀ ਤਾਂ ਇਲੈਕਟ੍ਰੋਨਿਕ ਚਿੱਪਾਂ ਬਣਨਗੀਆਂ, ਇਲੈਕਟ੍ਰੋਨਿਕ ਚਿੱਪਾਂ ਬਣਨਗੀਆਂ ਤਾਂ ਚਾਈਨਾ ਦੀ ਦਬਦਬਾ ਜਿਹੜਾ ਖਤਮ ਕਰਾਂਗੇ, ਦਬਦਬਾ ਖਤਮ ਹੋਊਗਾ ਤਾਂ ਉਹ ਖਤਮ ਹੋਣਗੇ। ਪਲੱਸ ਇਹ ਤਾਂ ਖੁੱਲ੍ਹ ਕੇ ਗੱਲ ਹੋਈ ਹੈ, ਚੁੱਪ ਚੁੱਪ ਇੱਥੇ ਗੱਲ ਇਹ ਹੈਗੀ ਕਿ ਜੇ ਯੂਰੇਨੀਅਮ ਹੋਊਗਾ ਤਾਂ ਅਸੀਂ ਪਰਮਾਣੂ ਹਥਿਆਰ ਤੁਹਾਨੂੰ ਵੀ ਬਣਾ ਕੇ ਦੇਵਾਂਗੇ, ਟੈਨਸ਼ਨ ਨਾ ਲਵੋ। ਜਿਵੇਂ ਅਮੈਰੀਕਾ ਨੇ ਇਜ਼ਰਾਈਲ ਨੂੰ ਦਿੱਤਾ ਹੋਇਆ ਨਾ ਕਿ ਜਿੱਦਣ ਕਦੇ ਇਰਾਨ ਨੇ 3-5 ਕੀਤੀ ਨਾ ਠਾ ਕਰਕੇ ਮਾਰੀ ਤਾਂ ਅਸੀਂ ਵੀ ਤੁਹਾਨੂੰ ਦੇ ਦੇਣਾ, ਜਿੱਦਣ ਕਦੇ ਚਾਈਨਾ ਨੇ ਕੁਛ ਕਿਹਾ ਚੱਕ ਢਾਈ ਕਰ ਦਿਓ। ਹੁਣ ਇਸ ਦਾ ਦੌਰੇ ਦਾ ਆਖਰੀ ਲੈਗ 3 ਨਿਊਜ਼ੀਲੈਂਡ, ਇਹ ਸਮਝਣੀ ਬੜੀ ਜ਼ਰੂਰੀ ਹੈ। ਦੈਟ ਇਜ਼ ਕੰਪਲੀਟਲੀ ਸਟ੍ਰੈਟੇਜਿਕ ਪਾਰਟਨਰਸ਼ਿਪ, ਕੰਪਲੀਟਲੀ। ਇੰਡੀਆ ਦੀ ਨੇਵੀ ਨਿਊਜ਼ੀਲੈਂਡ ਦੀ ਨੇਵੀ ਲੌਜਿਸਟਿਕਸ ਦਾ ਇਸਤੇਮਾਲ ਕਰ ਸਕਦੀ ਹੈ, ਇਹ ਖੁੱਲ੍ਹ ਕੇ ਸੌਦਾ ਹੋ ਗਿਆ, ਖੁੱਲ੍ਹ ਕੇ, ਕਿ ਨਿਊਜ਼ੀਲੈਂਡ ਵਾਲੀ ਨੇਵੀ ਜਦ ਮਰਜ਼ੀ ਇੰਡੀਆ 'ਚ ਆਵੇ, ਜਿਹੜੀਆਂ ਮਰਜ਼ੀ ਸ਼ਿਪਾਂ, ਜਿਹੜੀਆਂ ਮਰਜ਼ੀ ਸਬਮਰੀਨ ਚਲਾਇਓ ਕਿ ਉਹ ਭਾਜੀ ਆ ਗੇੜਾ ਕੱਢ ਕੇ ਆਉਣਾ, ਕੋਈ ਨਹੀਂ ਕੱਢ ਲਿਓ, ਅਤੇ ਜਿੱਦਣ ਅਸੀਂ ਤੁਹਾਡੇ ਆਏ ਆਕਲੈਂਡ ਤਾਂ ਅਸੀਂ ਚਲਾਵਾਂਗੇ, ਕੋਈ ਚੱਕਰ ਹੀ ਨਹੀਂ ਸਰ, ਕੱਢ ਲਿਓ। ਇਹ ਵੀ ਇੱਕ ਗੱਲ ਹੋਈ, ਔਰ ਨਿਊਜ਼ੀਲੈਂਡ ਨੂੰ ਅੱਡ ਵੀ ਨਹੀਂ ਰੱਖਿਆ ਜਾ ਸਕਦਾ। ਜੇ ਆਸਟ੍ਰੇਲੀਆ ਅੱਗੇ ਵਧਣਾ ਚਾਹੁੰਦਾ ਤਾਂ ਆਸਟ੍ਰੇਲੀਆ ਚਾਹੁੰਦਾ ਕਿ ਜਿਹੜਾ ਓਸ਼ਨ ਪੀਸ ਟ੍ਰੀਟੀ ਹੈ ਉਹਦੇ 'ਚ ਸਭ ਤੋਂ ਵੱਡਾ ਦੇਸ਼ ਆਸਟ੍ਰੇਲੀਆ ਤੋਂ ਬਾਅਦ ਦੂਜੇ ਨੰਬਰ 'ਤੇ ਜਿਹੜਾ ਹੈਗਾ ਨਿਊਜ਼ੀਲੈਂਡ, ਇਹਨੂੰ ਨਾਲ ਲੈ ਕੇ ਚੱਲਦੇ ਹਾਂ। ਕਿਉਂਕਿ ਜਦੋਂ ਆਸਟ੍ਰੇਲੀਆ ਨਿਊਜ਼ੀਲੈਂਡ ਇਕੱਠੇ ਹੋਣਗੇ ਨਾ, ਪਾਪੂਆ ਨਿਊ ਗਿਨੀ, ਫੀਜੀ, ਸਮੋਆ, ਟੋਂਗਾ, ਇਹਨਾਂ ਦੀ ਕੀ ਔਕਾਤ ਕਿ ਇਹਨਾਂ ਤੋਂ ਅੱਡ ਹੋ ਜਾਣ, ਕਿਉਂਕਿ ਬਾਪ ਤਾਂ ਫਿਰ ਇਹੀ ਦੋ ਮੁਲਕ ਨੇ। ਸੋ ਇਹਦਾ ਮਕਸਦ ਇਹੀ ਹੈ, ਸਿੰਪਲ ਜਿਹਾ, ਕਿ ਜੇ ਤੁਸੀਂ ਜ਼ਮੀਨੀ ਰਸਤੇ ਤੋਂ ਚਾਈਨਾ ਨੂੰ ਘੇਰਾਬੰਦੀ ਨਹੀਂ ਕਰ ਸਕਦੇ, ਐਟਲੀਸਟ ਸਮੁੰਦਰੀ ਘੇਰਾਬੰਦੀ ਕਰੋ, ਨੈਵਲ ਬਲੋਕੇਡ ਕਰੋ, ਅਲਟਰਨੇਟ ਮਾਰਕੀਟ ਤਿਆਰ ਕਰੋ, ਚੁੱਪ ਚੁਪੀਤੇ ਫਰੀ ਟ੍ਰੇਡ ਆਪਸ ਦੇ ਵਿੱਚ ਵਧਾਓ। ਜਿੰਨਾ ਫਰੀ ਟ੍ਰੇਡ ਇਹਨਾਂ 'ਚ ਵਧੇਗਾ ਓਨਾ ਚਾਈਨੀਜ਼ ਸਮਾਨ ਕਾਊਂਟਰ ਹੋਊਗਾ। ਕੁੱਲ ਮਿਲਾ ਕੇ ਅੱਜ ਦਾ ਪ੍ਰੋਗਰਾਮ ਇੰਨਾ ਹੀ। ਕੀ ਵਧੀਆ ਲੱਗਿਆ, ਕੀ ਮਾੜਾ ਲੱਗਿਆ, ਕੰਸਟਰਕਟਿਵ ਫੀਡਬੈਕ ਆਲਵੇਜ਼ ਵੈਲਕਮ। info@hanji.com.au ਜਾਂ 0472-6464-74 ਦੇ ਉੱਤੇ। ਇਨਸਾਈਟ ਰਿਪੋਰਟ ਦੇ ਵਿੱਚ ਮੈਂ ਗੌਤਮ ਕਪਿਲ, ਧੰਨਵਾਦ।

0: ਰੇਡੀਓ ਹਾਂਜੀ 1674 AM 200 ਸਵਾਗਤ ਤੁਹਾਡੇ ਸਾਰਿਆਂ ਦਾ। ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ। ਅੱਜ ਸ਼ੁੱਕਰਵਾਰ ਦਾ ਦਿਨ ਆ ਅਤੇ ਦੁਪਹਿਰ ਦਾ ਸਮਾਂ ਜਿਹੜਾ ਹੋ ਚੁੱਕਾ ਵਾ, ਆ ਤੁਹਾਡੇ ਨਾਲ ਜਿਹੜਾ ਸਾਂਝ ਪਾ ਰਹੇ ਹਾਂ। ਜੇ ਤੁਸੀਂ ਰਿਪੀਟ ਸੁਣ ਰਹੇ ਹੋ ਤਾਂ ਫਿਰ ਦਿਨ ਜਾਂ ਸਮਾਂ ਜਿਹੜਾ ਉਹਦੇ ਹਿਸਾਬ ਨਾਲ ਐਡਜਸਟ ਕਰ ਰਹੇ ਹੋ। ਨਾਲ ਆਪਾਂ ਟਿਕਟੋਕ 'ਤੇ ਲਾਈਵ ਹਾਂ ਇਸ ਸਮੇਂ, ਡਿਜ਼ਾਇਰ ਮਾਈਗ੍ਰੇਸ਼ਨ ਤੋਂ ਸਾਡੇ ਨਾਲ ਪਹੁੰਚੇ ਨੇ ਸਚਿਨ ਜੀ। ਸਚਿਨ ਸਚਦੇਵਾ ਜੀ ਐਜੂਕੇਸ਼ਨ ਕੰਸਲਟੈਂਟ, ਅੱਜ ਥੋੜ੍ਹਾ ਜਿਹਾ ਚਾਨਣਾ ਪਾਉਣਗੇ ਐਜੂਕੇਸ਼ਨ ਦੇ ਉੱਤੇ ਕਿ ਕਿੱਦਾਂ ਜਿਹੜਾ ਉਹ ਸਾਡਾ ਸਫ਼ਰ ਆ ਜਿਹੜਾ ਸ਼ੁਰੂ ਹੁੰਦਾ ਵਾ ਸਟੂਡੈਂਟ ਤੋਂ ਲੈ ਕੇ ਮੁੜ ਕੇ PR ਤੱਕ ਦਾ। ਐਜੂਕੇਸ਼ਨ ਇੱਕ ਕਿੰਨਾ ਜਿਹੜਾ ਉਹ ਮੇਨ ਜਿਹੜਾ ਸਾਡੀ ਇਸ ਜਰਨੀ ਦੇ ਵਿੱਚ ਰੋਲ ਜਿਹੜਾ ਉਹ ਪਲੇ ਕਰਦੀ ਆ, ਉਹਦੇ ਬਾਰੇ ਜਿਹੜੀ ਉਹ ਇਨਫੋਰਮੇਸ਼ਨ ਆਈ ਥਿੰਕ ਕਿ ਸਾਨੂੰ ਜਾਣਨੀ ਜਿਹੜੀ ਜ਼ਰੂਰੀ ਆ। ਜੇ ਤੁਸੀਂ ਲੰਘ ਵੀ ਚੁੱਕੇ ਹੋ ਉਸ ਸਮੇਂ ਦੇ ਵਿੱਚ, ਪਰ ਜਿਹੜੇ ਆਉਣ ਵਾਲੇ ਜਿਹੜੇ ਸਾਡੇ ਸਾਥੀ ਨੇ ਉਹਨਾਂ ਨੂੰ ਇਹ ਇਨਫੋਰਮੇਸ਼ਨ ਦੇਣੀ ਪਹੁੰਚਾਉਣੀ ਬਹੁਤ ਜ਼ਰੂਰੀ ਆ, ਕਿਉਂਕਿ ਅੱਜ ਕੱਲ੍ਹ ਸਮਾਂ ਥੋੜ੍ਹਾ ਜਿਹਾ ਇੱਦਾਂ ਦਾ ਆ ਗਿਆ ਵਾ ਕਿ ਤੁਹਾਨੂੰ ਆਪ ਹੀ ਜਿਹੜਾ ਉਹ ਧਿਆਨ ਥੋੜ੍ਹਾ ਜਿਹਾ ਆਪਣਾ ਆਪ ਰੱਖਣਾ ਜਿਹੜਾ ਉਹ ਪੈਣਾ ਵਾ। ਅਗਾਂਹ ਅਗਾਂਹ ਥੋੜ੍ਹਾ ਜਿਹਾ ਇੰਟਰਨੈੱਟ ਜਾਂ ਫਿਰ ਲਾ ਲਓ ਇੱਦਾਂ ਦੀ ਕੋਈ ਥਾਂ ਜਿੱਥੋਂ ਸਾਨੂੰ ਨੌਲੇਜ ਮਿਲਦੀ ਆ, ਅਤੇ ਉਹ ਜਿੰਨੀ ਮਿਲੇ ਉਨੀ ਘੱਟ ਆ, ਅਤੇ ਅੱਜ ਆਪਾਂ ਉਹਦੇ ਉੱਤੇ ਚੱਲਣਾ ਪਾਵਾਂਗੇ। ਵੈਲਕਮ ਕਰਦੇ ਹਾਂ ਸਚਿਨ ਜੀ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਸਤਿ ਸ਼੍ਰੀ ਅਕਾਲ ਬਕੀਰਤ,
0: ਕਿੱਦਾਂ ਠੀਕ ਠਾਕ?
1: ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ?
0: ਗੁੱਡ ਗੁੱਡ ਗੁੱਡ। ਕਿੱਦਾਂ ਕਿੱਦਾਂ ਚੱਲ ਰਿਹਾ ਲਾਈਫ, ਕਿੱਦਾਂ ਚੱਲ ਰਿਹਾ ਅੱਜ ਦਾ ਦਿਨ?
1: ਲਾਈਫ ਵਧੀਆ ਜੀ, ਸੇਮ। ਤੁਹਾਨੂੰ ਪਤਾ ਹੀ ਅੱਜ ਕੱਲ੍ਹ
0: ਬਿਜ਼ੀ ਚੱਲ ਰਹੇ,
1: ਹਰ ਕੋਈ ਬਿਜ਼ੀ ਆ ਜੀ ਆਪਣੇ ਆਪਣੇ ਕੰਮਾਂ 'ਚ
0: ਜੀ।
1: ਅਤੇ ਧੰਨਵਾਦ ਤੁਹਾਡਾ, ਸਾਰੇ ਜਾਣੇ ਸਾਨੂੰ ਸੁਣ ਰਹੇ ਆ, ਥੈਂਕ ਯੂ ਜੀ।
0: ਜੀ ਬਿਲਕੁਲ। ਅਤੇ ਆਪਾਂ ਜਿਹੜੀ ਗੱਲਬਾਤ ਆ ਉਹ ਸ਼ੁਰੂ ਕਰਦੇ ਹਾਂ, ਜਦੋਂ ਮੰਨ ਲਓ ਐਜ਼ ਆ ਇੰਟਰਨੈਸ਼ਨਲ ਸਟੂਡੈਂਟ, ਜੇ ਮੈਂ ਆਪਣੀ ਗੱਲ ਕਰਾਂ ਕਿ ਜਦੋਂ ਮੈਂ ਆਇਆ ਹਾਂ ਉੱਥੋਂ, ਜਦੋਂ ਸਾਨੂੰ ਮੰਨ ਲਓ ਕਿਸੇ ਵੀ ਕੋਰਸ ਦੇ ਵਿੱਚ ਵੀਜ਼ਾ ਲਵਾ ਕੇ ਜਿਹੜਾ ਉਹ ਭੇਜ ਦਿੰਦੇ ਨੇ, ਮੁੜ ਕੇ ਇੱਥੇ ਆ ਕੇ ਜਦੋਂ ਆਪਾਂ ਵੇਖੀਦਾ ਵਾ ਵੀ ਯਾਰ ਉਹ ਜਿਹੜੇ ਕੋਰਸ ਦੇ ਵਿੱਚ ਅਸੀਂ ਆਏ ਹਾਂ ਇਹ ਕੋਰਸ ਦੇ ਵਿੱਚ, ਅਤੇ ਗਾਂਹ ਜਾ ਕੇ ਕੁਛ ਕੱਢਣ ਪਾਉਣ ਨੂੰ ਜ਼ਿਆਦਾ ਹੈ ਨਹੀਂ ਆ ਵੀ ਇਹਦੇ ਉੱਤੇ ਨਹੀਂ PR ਮਿਲਣੀ ਜਾਂ ਪਤਾ ਨਹੀਂ ਗਾਂਹ TR ਦੇ ਉੱਤੇ ਜਾਈਏ ਜਾਂ ਨਾ ਜਾਈਏ, ਇਹ ਪੜ੍ਹਾਈ ਕਰਨ ਦਾ ਕਿੰਨਾ ਕੁ ਫਾਇਦਾ ਜਾਂ ਕਿੰਨਾ ਕੁ ਨੁਕਸਾਨ ਹੈ ਉਹ ਸਾਨੂੰ ਇੱਥੇ ਆ ਕੇ ਪਤਾ ਲੱਗਦਾ, ਪਹਿਲਾਂ ਨਹੀਂ ਪਤਾ ਹੁੰਦਾ। ਫਿਰ ਜਦੋਂ ਪਤਾ ਲੱਗ ਜਾਂਦਾ ਵਾ ਫਿਰ ਆਪਾਂ ਇੱਕ ਕੋਈ ਰਾਈਟ ਪਰਸਨ ਲੱਭੀ ਦਾ ਵਾ ਵੀ ਜਿਹੜਾ ਸਾਨੂੰ ਗਾਈਡ ਥਰੂ ਕਰੇ ਕਿ ਤੂੰ ਆਹ ਨਹੀਂ ਆਹ ਕੋਰਸ ਲੈ ਕਿ ਜਿਹੜਾ ਤੇਰੀ ਹੈਲਪ ਕਰੂਗਾ PR ਦੇ ਵਿੱਚ, ਜਾਂ ਕਿੱਥੋਂ ਕੁ ਤੱਕ ਤੈਨੂੰ ਲੈ ਕੇ ਜਾਊ, ਕਿਹੜੇ ਪਾਸੇ ਨੂੰ ਡਰਾਈਵ ਕਰੂ, ਅਤੇ ਇਸ ਦੇ ਬਾਰੇ ਥੋੜ੍ਹੀ ਜਿਹੀ ਸਾਨੂੰ ਇਨਫੋਰਮੇਸ਼ਨ ਦਿਓ ਕਿ ਮੰਨ ਲਓ ਐਜ਼ ਆ ਮੈਂ ਨਿਊ ਸਟੂਡੈਂਟ ਆਇਆ ਵਾਂ ਆਸਟ੍ਰੇਲੀਆ ਦੇ ਵਿੱਚ, ਅਤੇ ਮੈਂ ਕਿਹੜੇ ਕਿਹੜੇ ਕੋਰਸ ਨੇ ਜਿਹੜੇ ਅੱਜ ਦੀ ਡੇਟ ਦੇ ਵਿੱਚ ਮੈਂ ਲਵਾਂ ਅਤੇ ਜਿਹੜਾ ਮੈਨੂੰ PR ਪਾਥਵੇ ਦੇ ਲਈ ਈਜ਼ੀ ਰੱਖਣਗੇ?
1: ਮਲਕੀਰ, ਸਭ ਤੋਂ ਪਹਿਲਾਂ ਤਾਂ ਇੰਡੀਆ ਤੋਂ ਇਹ ਸਮਝਣਾ ਪੈਣਾ, ਇੰਡੀਆ ਤੋਂ ਵੀਜ਼ਾ ਲੱਗਣਾ ਹੀ ਬਹੁਤ ਵੱਡੀ ਗੱਲ ਆ।
0: ਠੀਕ, ਹਾਂਜੀ, ਅੱਜ ਕੱਲ੍ਹ ਦੇ ਸਮੇਂ 'ਤੇ ਉਹ ਵੀ ਥੋੜ੍ਹਾ ਜਿਹਾ ਔਖਾ ਹੋ ਗਿਆ।
1: ਸਭ ਤੋਂ ਮੇਨ ਗੱਲ ਆ, ਕਿਉਂਕਿ ਜਦੋਂ ਆਪਾਂ ਉੱਥੋਂ ਸਟੱਡੀ ਲੈਂਦੇ ਹਾਂ ਉੱਥੋਂ ਸਟੱਡੀ ਨਹੀਂ ਹੁੰਦੀ, ਉੱਥੋਂ ਇਹ ਦੇਖਣਾ ਪੈਂਦਾ ਕਿ ਸਾਨੂੰ ਵੀਜ਼ਾ ਆ ਜਾਵੇ ਸਾਡਾ।
0: ਹਾਂ, ਮੇਨ ਮੋਟਿਵ ਇਹ ਹੁੰਦਾ ਨਾ ਆਪਣਾ।
1: ਠੀਕ ਆ, ਉਸ ਲਈ ਫਿਰ ਅਸੀਂ ਇਹ ਚੀਜ਼ ਨਹੀਂ ਦੇਖਦੇ ਕਿ ਉੱਥੇ PR ਦਾ ਕੀ, ਉਹ ਅਲੱਗ ਚੈਪਟਰ ਜੇ ਅਲੱਗ ਚੱਲ ਜਾਂਦਾ। ਸਭ ਤੋਂ ਪਹਿਲਾਂ ਤਾਂ ਸਾਨੂੰ ਹੁੰਦਾ ਕਿ ਆਪਾਂ
0: ਹਾਇਰ ਪਹੁੰਚ ਜਾਈਏ, ਉੱਥੇ
1: ਇੱਕ ਵਾਰ ਪਹੁੰਚ ਗਏ ਜਿਹੜੇ ਸਾਡੇ ਕੋਰਸ ਆ ਉਸ ਚੀਜ਼ ਦੇ ਨਾਲ ਕਨੈਕਟਡ ਹੁੰਦੇ ਕਿ ਸਾਨੂੰ ਵੀਜ਼ਾ ਮਿਲ ਜਾਵੇ। ਠੀਕ ਨਹੀਂ, ਜਦੋਂ ਅਸੀਂ ਇੱਥੇ ਆ ਜਾਂਦੇ ਹਾਂ ਫਿਰ ਸਾਨੂੰ ਪਤਾ ਲੱਗਦਾ ਕਿ ਜਿਹੜੇ ਕਿ ਕੋਰਸਿਸ ਆਪਾਂ ਲਏ ਨੇ ਕਿ ਉਹਨਾਂ ਵਿੱਚ PR ਦਾ ਕੀ ਸੀਨ ਆ। ਠੀਕ ਆ, ਜਦੋਂ ਵੀ ਤੁਸੀਂ ਵੀ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਹੋਣਾ ਤਾਂ SOP ਲੱਗਦੀ ਆ, ਸਟੇਟਮੈਂਟ ਆਫ ਪਰਪਸ ਜਿਹਨੂੰ ਆਪਾਂ ਕਹਿੰਦੇ ਸੀਗੇ। ਠੀਕ ਆ, ਕਿ ਆਪਾਂ ਕਰਨ ਕੀ ਚੱਲੇ ਹਾਂ। ਠੀਕ ਨਹੀਂ, ਉਹ ਹਿਸਾਬ ਨਾਲ ਦਿੱਤੀ ਹੁੰਦੀ ਕਿ ਅਸੀਂ ਵਾਪਸ ਆ ਜਾਣਾ ਜਾਂ ਜੋ ਵੀ ਹੈਗਾ। ਇੱਥੇ ਆ ਕੇ ਸਾਡੇ ਮੋਟਿਵ ਚੇਂਜ ਹੋ ਜਾਂਦੇ ਆ, ਮੋਟਿਵ ਚੇਂਜ ਹੁੰਦੇ ਤੇ ਫਿਰ ਸਾਨੂੰ ਕੋਰਸਿਸ ਵੀ ਸਾਨੂੰ ਉਸ ਹਿਸਾਬ ਨਾਲ ਲੈਣੇ ਪੈਂਦੇ ਆ ਕਿ ਤਾਂ ਜੋ ਅਸੀਂ PR ਦੇ ਪਾਥਵੇ ਤੇ ਪੈ ਸਕੀਏ।
0: ਮਤਲਬ ਪਹਿਲਾਂ ਤੇ ਆਪਾਂ ਇਹੋ ਦਿਖਾਈਦਾ ਨਾ ਵੀ ਆਪਾਂ ਇੰਨੀ ਆ ਸਟੱਡੀ ਕਰਨੀ ਆ ਤੇ ਫਿਰ ਆਪਾਂ ਆਪਣੀ ਹੋਮ ਕੰਟਰੀ ਰਿਟਰਨ ਕਰਨਾ,
1: ਤੇ ਐਵੇਂ ਹੀ ਆ ਜੀ ਸਾਰਾ ਕੁਛ। ਪਰ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਪਤਾ ਟ੍ਰੇਡ ਕੋਰਸ ਬੜੇ ਇਟਲਿਸ ਤੇ ਚੱਲਦੇ ਨੇ ਸਾਰੇ, ਤੇ ਉਸ ਹਿਸਾਬ ਨਾਲ ਸਾਨੂੰ ਸਟੱਡੀ
0: PR-ਾਂ ਵੀ ਉਹਨਾਂ ਨੂੰ ਦਿੱਤੀਆਂ ਜਾਣ ਦੀਆਂ ਨਾ ਅੱਜ ਕੱਲ੍ਹ
1: ਜੀ। ਸਰਕਾਰਾਂ ਦੇ ਕੰਮ ਨੇ ਇਹ, ਉਹਨਾਂ ਨੂੰ ਪਤਾ ਆ ਕਿ ਜਿਸ ਚੀਜ਼ ਦੀ ਇਹਨਾਂ ਨੂੰ ਲੋੜ ਆ ਬੰਦਾ ਉਹਨਾਂ ਨੂੰ ਕੰਮ ਦਊਗਾ, ਤੇ ਇਸੇ ਕਰਕੇ ਜ਼ਿਆਦਾ ਜਿਹੜੇ ਟ੍ਰੇਡ ਕੋਰਸ ਨੇ ਉਹ ਜ਼ਿਆਦਾ ਅੱਜ ਕੱਲ੍ਹ ਲਿਸਟ ਦੇ ਵਿੱਚ ਨੇ। ਜੇ ਤੁਸੀਂ PR ਦੇ ਲਈ ਜਾਣਾ ਆ ਤਾਂ ਡੈਫੀਨੇਟਲੀ ਤੁਹਾਨੂੰ ਟ੍ਰੇਡ ਕੋਰਸ ਵੱਲ ਹੀ ਜ਼ਿਆਦਾ ਝੁਕਾਵ ਆ। ਮੈਂ ਨਹੀਂ ਕਹਿੰਦਾ 100%, ਪਰ ਜ਼ਿਆਦਾ ਝੁਕਾਵ ਉੱਧਰ ਹੀ ਆ।
0: ਪਰ ਟ੍ਰੇਡ ਕੋਰਸ ਵੀ ਜੇ ਆਪਾਂ ਵੇਖ ਲਈਏ ਸਚਿਨ ਜੀ, ਤਾਂ ਉਹਦੇ ਵਿੱਚ ਪੇਂਟਿੰਗ ਆ ਗਈ ਜਾਂ ਮੰਨ ਲਓ ਕਾਰਪੈਂਟਰੀ ਆ ਗਈ, ਫਿਰ ਇੱਕ ਦੋ ਇੱਦਾਂ ਦੇ ਹੋਰ ਨੇ ਕਿ ਜਿਹੜੇ ਮੇਨ ਜ਼ਿਆਦਾ ਜਿਨ੍ਹਾਂ ਦੇ ਵਿੱਚ ਐਡਮਿਸ਼ਨਸ ਹੋ ਰਹੀਆਂ ਨੇ, ਜਾਂ ਅਸੀਂ ਆਸ ਪਾਸ ਵੇਖ ਲਈਏ ਸਾਡੇ ਜਿਹੜੇ ਜਾਣਕਾਰ ਯਾਰ ਦੋਸਤ ਨੇ ਉਹ ਇਸ ਦੇ ਵਿੱਚੋਂ ਹੀ ਨਿਕਲੇ ਨੇ ਕਿ ਇਹੀ 4-5 ਨੇ ਕੰਸਟਰਕਸ਼ਨ ਦੇ ਵਿੱਚ ਜਿਹੜੇ ਟ੍ਰੇਡ ਦੇ ਵਿੱਚ ਜਿਨ੍ਹਾਂ ਨੂੰ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ ਹੈ, ਜ਼ਿਆਦਾ ਐਡਮਿਸ਼ਨਸ ਹੋ ਰਹੀਆਂ ਨੇ। ਕੀ ਇਹੋ ਹੀ ਨੇ, ਹੋਰ ਕੁਝ ਵੀ ਟ੍ਰੇਡ ਕੋਰਸ ਦੀਆਂ ਕਿੰਨੀਆਂ ਨੇ, ਮੰਨ ਲਓ ਹੋਰ ਇਸ ਤੋਂ ਇਲਾਵਾ ਵੀ ਕੁਛ ਆਪਾਂ ਲੈ ਸਕਦੇ ਹਾਂ ਕਿ ਸਿਰਫ ਇਹੀ 4-5 ਜਿਹੜੇ ਜਾਂਦੇ ਹੁਣ ਦੇ?
1: ਡੈਫੀਨੇਟਲੀ ਬਲਕਿਰਤ, ਅੱਜ ਕੱਲ੍ਹ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਕਿ ਸਾਰੇ ਦੇਖੋ ਦੇਖੀ ਕੰਮ ਕਰਦੇ, ਜੋ ਸੁਣ ਲੈਂਦੇ ਨੇ ਉਹੀ ਇਹ ਗੱਲਾਂ ਕਰਦੇ ਨੇ। ਜੇ ਆਪਾਂ ਕਈ ਇੱਦਾਂ ਦੇ ਕੋਰਸਿਸ ਹੈਗੇ ਨੇ ਟ੍ਰੇਡ ਦੇ ਵਿੱਚ ਵੀ ਜਿਨ੍ਹਾਂ ਦੇ ਵਿੱਚ ਲਾਈਕ ਜਿਨ੍ਹਾਂ ਨੂੰ ਆਪਾਂ ਟੱਚ ਵੀ ਨਹੀਂ ਕੀਤਾ, ਠੀਕ ਨੀ, ਗਲਾਸ ਐਂਡ ਗਲੇਜ਼ੀਅਰ
0: ਜਿਹੜੇ ਉਦਾਂ ਉਦਾਂ ਹੀ ਪਏ ਆ
1: ਜਿਹਨਾਂ ਨੂੰ ਆਪਾਂ ਦੇਖਦੇ ਨੀ, ਦੇਖੋ ਦੇਖੀ ਆ ਨਾ ਬਲਕਿਰਤ, ਜਿੱਦਾਂ ਮੰਨ ਲਓ ਤੁਹਾਡੇ ਕੋਲ ਕਿਸੇ ਨੇ ਗੱਲ ਕੀਤੀ ਕਿ ਤੇਰੀ ਪੀ ਆਰ ਕਿੱਦਾਂ ਆਈ ਆ, ਤੁਸੀਂ ਕਹਿਤਾ ਮੈਂ ਕਾਰਪੈਂਟਰ ਚ ਪੱਕਾ ਹੋ ਗਿਆ, ਉਹਨਾਂ ਨੇ ਰਿਸਰਚ ਨਹੀਂ ਕਰਨੀ ਕਿ ਅੱਗੇ ਕੀ ਬਣੂਗਾ ਜਾਂ ਸਾਨੂੰ ਕਰਨਾ ਕੀ ਆ, ਉਹ ਬਣ ਗਿਆ ਚੱਲ ਯਾਰ ਮੈਂ ਵੀ ਕਰ ਲੈਣਾ, ਦੂਜੇ ਨੇ ਕੀਤਾ ਚੱਲ ਯਾਰ ਮੈਂ ਵੀ ਕਰ ਲੈਣਾ। ਉਹ ਮੇਰੇ ਹਿਸਾਬ ਦੇ ਨਾਲ ਜਦੋਂ ਵੀ ਤੁਸੀਂ ਕੋਈ ਕੋਰਸ ਚੇਂਜ ਕਰਦੇ ਆ ਇੱਕ ਵਾਰੀ ਪਲੀਜ਼ ਕੰਸਲਟ ਜ਼ਰੂਰ ਕਰੋ ਕਿ ਇਹਦੇ ਵਿੱਚ ਅੱਗੇ ਕੀ ਫਿਊਚਰ ਆ, ਹੁਣ ਦੀ ਗੱਲ ਨਾ ਕਰੀਏ ਫਿਊਚਰ, ਕਿਉਂਕਿ ਜਿਹੜਾ ਕੋਰਸ ਆ ਘੱਟੋ ਘੱਟ ਸਾਲ ਡੇਢ ਸਾਲ, ਉਸ ਤੋਂ ਬਾਅਦ ਫਿਰ ਜੋਬ ਰੈਡੀ ਕਈ ਟਾਈਮ ਲੱਗਦਾ, ਕਾਫੀ ਟਾਈਮ ਲੱਗ ਜਾਂਦਾ, ਉਸ ਚੀਜ਼ ਨੂੰ ਆਪਾਂ ਦੇਖਦੇ ਹੀ ਨਹੀਂ। ਸਾਨੂੰ ਹੁੰਦਾ ਕਿ ਫਲਾਣਾ ਪੱਕਾ ਹੋਏ ਤੇ ਚੱਲ ਮੈਂ ਵੀ ਉਸੇ ਰਾਹ ਚੱਲ ਜਾਂਦਾ, ਇਹ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਨੇ। ਜਦੋਂ ਮੈਂ ਆਪਣੀ ਗੱਲ ਕਰਦਾ, ਜਦੋਂ ਮੈਂ 2008 ਦੇ ਵਿੱਚ ਇੱਥੇ ਆਇਆ ਸੀਗਾ ਉਦੋਂ ਕੁੱਕਰੀ ਦੇ ਵਿੱਚ, ਠੀਕ ਨੀ, ਕਮਿਊਨਿਟੀ ਵੈਲਫੇਅਰ ਇਹ ਕੋਰਸਿਸ ਸੀਗੇ, ਤੇ ਅਸੀਂ ਵੀ ਉਦਾਂ ਹੀ ਸੀਗੇ ਕਿ ਮੇਰੇ ਖਿਆਲ ਨਾਲ ਨਹੀਂ ਅਸੀਂ ਕਦੀ ਵੀ ਏਜੰਟ ਕੋ ਗਏ ਪੁੱਛਣ ਲਈ ਕਿ ਆਪਾਂ ਕੀ ਕਰਨਾ, ਆਪਾਂ ਆਲੇ ਦੁਆਲੇ ਸਾਰੇ ਮਿੱਤਰ ਸੱਜਣਾਂ ਤੋਂ ਪੁੱਛ ਲਈਦਾ ਕੀ ਕਰਨਾ,
0: ਜਿਹੜੀ ਜਿਹੜੀ ਚੀਜ਼ ਕਰਕੇ ਥੋੜੇ ਜਿਹੇ ਸਿਖਾ ਲਏ ਹੋਏ ਉਹੀ ਕਰਨੀ ਸ਼ੁਰੂ ਕਰ,
1: ਉਹੀ ਕਰਨਾ ਪਏ, ਹੁਣ ਵੀ ਇਹੀ ਕੁਛ ਚੱਲਦਾ ਪਿਆ।
0: ਪਰ ਜਿਹੜੇ ਤੁਸੀਂ ਆ ਗਲਾਸ ਐਂਡ ਗਲੇਜ਼ੀਅਰ ਦੀ ਤੁਸੀਂ ਗੱਲ ਕੀਤੀ ਆ, ਜੇ ਇਹਨਾਂ ਤੋਂ ਹਟ ਕੇ ਜਿੱਦਾਂ ਹੋਰ ਵੀ ਚਲੋ ਹੋਣਗੇ ਇਹਦੇ ਵਿੱਚ ਲਿਸਟ ਦੇ ਵਿੱਚ, ਪਰ ਉਹ ਕੀ ਆਪਾਂ ਉਹ ਉਹਨਾਂ ਦੇ ਲਈ ਕੁਛ ਵੱਖਰਾ ਕਰਨਾ ਪੈਂਦਾ ਆ, ਜਾਂ ਉਹਨਾਂ ਦੀ ਫੀਸ ਵੱਧ ਆ, ਜਾਂ ਫਿਰ ਟਾਈਮ ਫਰੇਮ ਵੱਧ ਆ, ਕੀ ਅੜੀਚਣ ਆ ਕੋਈ ਸ਼ੋਅ ਕਰਨ ਦੇ ਵਿੱਚ?
1: ਕੁਛ ਨਹੀਂ ਹੈਗਾ, ਮੋਸਟਲੀ ਪ੍ਰੋਬਲਮ ਕੀ ਆਉਂਦੀ ਆ, ਉਹਨਾਂ ਨੂੰ ਇਹ ਲੱਗਦਾ ਕਿ ਸਾਨੂੰ ਉੱਥੇ ਜੋਬ ਨਹੀਂ ਮਿਲਣੀ। ਕਾਰਪੈਂਟਰ ਦਾ ਕੰਮ ਹਾਂਜੀ ਹਾਂਜੀ ਆਪਾਂ ਕਰ ਲਾਂਗੇ, ਠੀਕ ਨੀ, ਟਾਇਲਿਆਂ ਦਾ ਕੰਮ ਕਰ ਲਾਂਗੇ, ਪੇਂਟਿੰਗ ਦਾ ਕੰਮ ਕਰ ਲਾਂਗੇ, ਬਾਕੀ ਚੀਜ਼ਾਂ ਤਾਂ ਛੇੜਦੇ ਨੀ ਨਾ, ਉਹ ਜਾਣਨਾ ਚਾਹੁੰਦੇ ਆ, ਅਸਲ ਦੇ ਵਿੱਚ ਉਹ ਸੁਣਨਾ ਵੀ ਨੀ ਚਾਹੁੰਦੇ ਕਿ ਹੋਰ ਕੋਰਸਿਸ ਹੈ ਕਿਹੜੇ ਆ, ਠੀਕ ਨੀ। ਫਿਰ ਇਹਨਾਂ ਨੇ ਜਿਹੜੇ ਸਟੂਡੈਂਟ ਆ
0: ਫਿਰ ਬੰਦੇ ਨੂੰ ਲੱਗਦਾ ਵੀ ਇਹਨਾਂ ਨੂੰ ਦੱਸਣ ਦਾ ਵੀ ਕੋਈ ਫਾਇਦਾ ਨਹੀਂ,
1: ਨਾਲੇ ਨੰਬਰ 2 ਦੇ ਉੱਤੇ ਕਿਉਂਕਿ ਇਹ ਕਾਲਜਿਸ, ਇੱਕ ਦੋ ਕਾਲਜਿਸ ਨੇ, ਬਹੁਤ ਘੱਟ ਨੇ ਜਿਹਨਾਂ ਜਿਹੜੇ ਕਰਾਉਂਦੇ ਨੇ, ਠੀਕ ਨੀ। ਫਿਰ ਇਹ ਫਲੈਕਸੀਬਿਲਿਟੀ ਲੱਭਦੇ ਆ, ਉਹ ਵੀ ਦਿੱਕਤ ਆਉਂਦੀ ਆ, ਸਾਨੂੰ ਸਾਰਾ ਕੁਛ ਦੇਖਣਾ ਪੈਂਦਾ
0: ਵੀ ਕਿਹੜਾ ਕੋਰਸ ਦੇ ਵਿੱਚ ਕਿੰਨਾ ਈਜ਼ੀਲੀ ਸਾਰਾ ਕੁਛ ਅਵੇਲੇਬਲ ਹੋ ਜੂ,
1: ਡੈਫੀਨੇਟਲੀ,
0: ਤੇ ਫਿਰ ਉਸ ਹਿਸਾਬ ਦੇ ਨਾਲ ਜਿਹੜਾ ਆਪਣਾ ਬੰਦਾ ਪਲਾਨ ਕਰ ਲੈਂਦਾ ਫਿਊਚਰ ਨੂੰ,
1: ਡੈਫੀਨੇਟਲੀ।
0: ਪਰ ਸਾਡਾ ਗੱਲ ਕਰਨ ਦਾ ਜਾਂ ਕਹਿਣ ਦਾ ਇੰਨਾ ਕਿ ਮਕਸਦ ਹੈ ਕਿ ਇੱਕ ਵਾਰੀ ਜਿਹੜਾ ਉਹ ਹੋਰ ਵੀ ਜਿਹੜੇ ਕੋਰਸਿਸ ਨੇ ਜਿੱਦਾਂ ਕਿ ਇਹਨਾਂ ਨੇ ਦੱਸ ਹੀ ਦਿੱਤਾ ਇੱਕ, ਜੇ ਉਸ ਤੋਂ ਇਲਾਵਾ ਵੇਖੀਏ ਤਾਂ ਬਿਲਕੁਲ ਇਹ ਵੀ ਆਈ ਥਿੰਕ ਕਈ ਕਰਦੇ ਨੇ ਆਪਣੇ ਥੋੜ੍ਹਾ ਜਿਹਾ ਰੁਝਾਨ ਇਹਦੇ ਵੱਲ ਵੀ ਹੈਗਾ ਵਾ, ਜਿਹਦੇ ਵਿੱਚ ਬਲੋਕ ਲੇਇੰਗ ਆ ਜਾਂਦਾ। ਹੁਣ ਕਈ ਨਾਂ ਨੇ ਜਿਹੜੇ ਆਪਾਂ ਸੁਣੇ ਵੀ ਨਹੀਂ ਹੋਣਗੇ ਪਰ ਉਹ ਹੁੰਦੇ ਆ, ਪਲਾਸਟਰਿੰਗ ਹੁੰਦੀ ਆ, ਫਿਰ ਗਲੇਜ਼ਿੰਗ ਦੀ ਤੁਸੀਂ ਗੱਲ ਕੀਤੀ, ਹੁਣ ਜੇ ਆਪਾਂ ਇਲੈਕਟ੍ਰੀਸ਼ਨ 'ਚ ਚੱਲ ਜਾਈਏ ਤਾਂ ਉਹਦੇ ਵਿੱਚ ਹੀ ਕਿੰਨੀ ਵੱਡੀ ਲਿਸਟ ਆ ਜਾਂਦੀ ਆ, ਆਟੋਮੋਟਿਵ ਹੋ ਗਿਆ, ਇੰਸਟਰੂਮੈਂਸ਼ਨ ਐਂਡ ਕੰਟਰੋਲ, ਇਹੋ ਜਿਹੜੇ ਕੋਰਸਿਸ ਦੇ ਨਾਂ ਹੈ ਇਹ ਮੈਨੂੰ ਲੱਗਦਾ ਕਦੀ ਆਪਾਂ ਸੁਣੇ ਹੀ ਨਹੀਂ, ਇਹ ਟੱਕੇ ਦੇ ਟੱਕੇ ਹੀ ਰਹਿ ਜਾਂਦੇ ਆ। ਜੇ ਆਪਾਂ ਆਟੋਮੋਟਿਵ 'ਚ ਵੀ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਆਪਣਾ ਸਿਰਫ ਇੱਕ ਹੀ ਆ, ਕਿਹੜਾ ਜਨਰਲ ਮਕੈਨਿਕ ਕਿਹੜਾ ਹੁੰਦਾ ਉਹ?
1: ਹਾਂਜੀ, ਜੇ ਮੈਂ ਇੱਥੇ ਤੁਹਾਡੀ ਗੱਲ ਕੱਟਾਂ ਬਲਕਿਰਤ, ਜੇ ਮੈਂ ਤੁਹਾਨੂੰ ਪੁੱਛਾਂ ਜਦੋਂ ਤੁਸੀਂ ਸਟੂਡੈਂਟ ਵੀਜ਼ੇ 'ਤੇ ਇੱਥੇ ਆਏ ਸੀਗੇ
0: ਜੀ,
1: ਤਾਂ ਤੁਸੀਂ ਏਜੰਟ ਕੋ ਕਦੋਂ ਗਏ ਆ?
0: ਮੈਂ ਸਟੂਡੈਂਟ ਵੀਜ਼ੇ 'ਤੇ ਜਦੋਂ ਆਇਆ ਉਸ ਤੋਂ ਆਉਣ ਤੋਂ ਕੋਈ 3 ਕੁ ਮਹੀਨਿਆਂ ਬਾਅਦ 'ਚ,
1: ਸ਼ਾਇਦ ਮੇਰੇ ਖਿਆਲ ਨਾਲ 5% ਜਾਂ 2% ਬੰਦੇ ਹੋਣਗੇ ਜਿਹੜੇ ਪੀ ਆਰ ਦੇ ਪਾਥਵੇ ਤੋਂ ਪਹਿਲਾਂ ਜਗੇ ਗਾਈਡੈਂਸ ਲਈ ਹੋਗੀ।
0: ਇੱਦਾਂ ਹੀ ਨਹੀਂ, ਮੈਂ ਤੁਹਾਨੂੰ ਮਤਲਬ ਮੈਂ ਪਰਸਨਲੀ ਦੱਸਾਂ ਨਾ, ਅਤੇ ਮੈਂ ਇਹ ਚੀਜ਼ਾਂ ਨੂੰ, ਮੇਰਾ ਸੁਭਾਅ ਕਹਿ ਲਓ ਜਾਂ ਆਦਤ ਕਹਿ ਲਓ, ਮੈਂ ਕੋਈ ਵੀ ਆ ਇਹ ਤਾਂ ਚਲੋ ਇੱਕ ਮੇਨ ਜਿਹੜਾ ਉਹ ਤੁਹਾਡੇ ਫਿਊਚਰ ਦਾ ਹੀ ਪਾਰਟ ਆ ਜਦੋਂ ਪਾਸੇ ਨੂੰ ਤੁਸੀਂ ਤੁਰ ਪਏ, ਪਰ ਮੈਨੂੰ ਉੱਦਾਂ ਵੀ ਆਦਤ ਹੈ ਕਿ ਕੋਈ ਵੀ ਕੰਮ ਸ਼ੁਰੂ ਕਰਨਾ ਵਾ ਜਾਂ ਕੋਈ ਵੀ ਕੰਮ ਤੁਸੀਂ ਕਰਨ ਡੇ ਹੋ ਤਾਂ ਮੈਨੂੰ ਹੁੰਦਾ ਕਿ ਟਾਈਮ ਟੂ ਟਾਈਮ ਅਪਡੇਸ਼ਨ ਜੀ ਰਹੇ, ਕਿ ਇਹ ਨਾ ਹੋਏ ਕਿ ਮੈਂ ਇੱਕ ਚੀਜ਼ ਮੰਨ ਲਓ ਲੈ ਲਈ ਆ ਅਤੇ 4 ਸਾਲ ਮੈਂ ਮੁੜ ਕੇ ਵੇਖਾਂ ਹੀ ਨਾ ਵੀ ਉਹ ਚੀਜ਼ ਕਿੱਥੇ ਦੀ ਕਿੱਥੇ। ਮੈਨੂੰ ਇਹ ਹੁੰਦਾ ਕਿ ਜੋ ਮੈਂ ਸ਼ੁਰੂ ਕੀਤਾ ਆ, ਮੰਨ ਲਓ ਨਿੱਕੀ ਜਿਹੀ ਗੱਲ, ਜੇ ਮੈਂ ਤੁਹਾਨੂੰ ਦੱਸਾਂ ਕਿ ਮੰਨ ਲਓ ਮੈਂ ਜੇ ਕੁਛ ਔਨਲਾਈਨ ਅਪਲਾਈ ਵੀ ਕੀਤਾ ਵਾ, ਮੰਨ ਲਓ ਮੈਂ ਕੋਈ ਲਾਈਸੈਂਸ ਹੀ ਅਪਲਾਈ ਕੀਤਾ ਜਾਂ ਮੈਂ ਕੋਈ ਸਟੱਡੀ ਸ਼ੁਰੂ ਕੀਤੀ, ਅਤੇ ਮੈਨੂੰ ਉਹ ਚੀਜ਼ਾਂ ਨੂੰ ਫੋਲੋ ਅਪ ਕਰਨਾ ਕਿ 20 ਦਿਨਾਂ ਬਾਅਦ ਮੈਂ ਫੋਲੋ ਅਪ ਕਰਾਂ ਵੀ ਹਾਂਜੀ ਮੇਰੀ ਐਪਲੀਕੇਸ਼ਨ ਕਿੱਥੋਂ ਤੱਕ ਪਹੁੰਚੀ, ਅਤੇ ਇਹ ਥੋੜ੍ਹਾ ਜਿਹਾ ਕੀੜਾ ਹੈਗਾ ਮੇਰੇ।
1: ਬਲਕਿ ਤਾਂ ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਗੱਲ ਆ, ਤੁਹਾਡੀ ਸਾਰੀ ਲਾਈਫ ਇਹ 'ਤੇ ਡਿਪੈਂਡ ਆ, ਠੀਕ ਨਹੀਂ। ਬੰਦੇ ਆਪਣੇ ਇਹ ਚੀਜ਼ ਨਹੀਂ ਸੋਚਦੇ ਹੈਗੇ, ਤੂੰ ਕਈ ਵਾਰੀ ਸਾਡੇ ਕੋਲ ਸਟੂਡੈਂਟ ਇੱਦਾਂ ਦੇ ਵੀ ਆਉਂਦੇ ਆ, ਆਪਣੇ ਸਟੂਡੈਂਟ ਵੀਜ਼ਾ ਵਧਾਈ ਜਾਂਦੇ ਆ, ਉਹ ਪੀ ਆਰ ਦੇ ਪਾਥਵੇ ਵੱਲ ਹੁੰਦੇ ਹੀ ਨਹੀਂ ਹੈਗੇ, ਜਦਕਿ ਕਈ ਕੋਰਸਿਸ ਹੈਗੇ ਆ, ਤੁਸੀਂ ਆਪਣਾ ਪੀ ਆਰ ਦਾ ਪਾਥਵੇ ਸੋਚੋ ਤਾਂ ਸਹੀ, ਕਰਨਾ ਕੀ ਆ? ਉਹਨਾਂ ਨੇ ਇੱਕ ਡਾਇਰੈਕਸ਼ਨ ਨਹੀਂ ਚੱਕੀ, ਉਹਨਾਂ ਦਾ ਸਿਰਫ ਮੋਟਿਵ ਇਹ ਹੈ ਕਿ ਇੱਥੇ ਰਹਿਣਾ, ਬਟ ਜਦਕਿ ਮੋਟਿਵ ਇਹ ਹੋਣਾ ਚਾਹੀਦਾ ਕਿ ਅਸੀਂ ਪੱਕੇ ਹੋਣਾ, ਆਪਾਂ ਉਸ ਕੋਰਸ ਤੋਂ ਬਾਅਦ ਆਪਾਂ ਸਟੱਡੀ ਲੈ ਕੇ ਆਪਾਂ ਪੀ ਆਰ ਦੇ ਰਾਹ ਪਈਏ, ਜਦਕਿ ਉਹਨਾਂ ਦਾ ਮਤਲਬ ਇਹ ਆ ਕਿ ਆਪਾਂ ਸਿਰਫ ਸਟੂਡੈਂਟ ਵੀਜ਼ਾ ਵਧਾਈਏ, ਇੱਥੇ ਰਹਿਣਾ, ਪੱਕੇ ਨਹੀਂ ਰਹਿਣਾ, ਬਸ ਰਹਿਣਾ ਆ, ਇਹ ਦੋ ਚੀਜ਼ਾਂ 'ਚ ਫਰਕ ਆ। ਜੇ ਅਸੀਂ ਇਹ ਸੋਚ ਲਈਏ ਕਿ ਆਪਾਂ ਪੱਕੇ ਹੋ ਕੇ ਆਪਣੇ ਅੱਗੇ ਰਾਹ ਪਈਏ, ਨਾ
0: ਨਾਟ ਪੋਸੀਬਲ। ਜੇ ਇੱਧਰ ਤੁਸੀਂ ਵਿੱਚ ਦੇਖ ਗੱਲ ਕੀਤੀ ਸੀ ਕਿ ਸਟੂਡੈਂਟ ਵੀਜ਼ਾ ਐਕਸਟੈਂਸ਼ਨ ਕਰੀ ਜਾਂਦੇ ਨੇ ਕਿ ਮੰਨ ਲਓ ਹੁਣ ਜੇ ਮੈਂ ਆ ਕੇ ਕੋਰਸ ਬਦਲਿਆ ਤਾਂ ਫਿਰ ਉਹ ਕੋਰਸ ਦੀ ਡਿਊਰੇਸ਼ਨ ਵੀ ਮੈਟਰ ਕਰਦੀ ਆ ਵੀ ਉਹ ਇੱਕ ਦਿਨ 'ਚ ਥੋੜ੍ਹਾ ਹੋ ਜਾਣਾ, 2 ਸਾਲ ਦਾ ਹੋਊ, 2.5 ਸਾਲ ਦਾ ਹੋਊ, ਅਤੇ ਉੱਧਰੋਂ ਵੀਜ਼ਾ ਜਿਹੜਾ ਤੁਹਾਡਾ ਥੋੜ੍ਹਾ ਜਿਹਾ ਆਲਰੇਡੀ ਲੰਘ ਚੁੱਕਾ ਹੁੰਦਾ, ਅਤੇ ਐਕਸਟੈਂਸ਼ਨ ਨੂੰ ਰੋਕਣ ਦਾ ਕੀ ਤਰੀਕਾ ਜਾਂ ਇਹਦੇ ਉੱਤੇ ਕਿੱਦਾਂ ਵਰਕਆਊਟ?
1: ਪਰ ਇੱਥੇ ਮੈਂ ਤੁਹਾਨੂੰ ਸਿੰਪਲ ਜਿਹੀ ਗੱਲ ਕਰਦਾ, ਆਪਾਂ ਕੋਰਸ ਕਿਉਂ ਚੇਂਜ ਕਰਦੇ ਹਾਂ? ਸਭ ਤੋਂ ਪਹਿਲਾਂ ਤਾਂ ਆਪਾਂ ਦੇਖੀਏ ਕਿ ਆ ਕੇ ਕਿ ਆਪਾਂ ਕੋਲ ਸਕਿੱਲ ਕਿਹੜਾ ਆ, ਜਾਂ ਆਪਾਂ ਉਹਦੇ ਵਿੱਚ ਕੰਮ ਸਾਨੂੰ ਕੋਈ ਜੋਬ ਕਿਹੜੀ ਆ। ਫੋਰ ਐਗਜ਼ਾਮਪਲ ਮੈਂ ਇੱਥੇ ਆਉਣਾ, ਮੈਂ ਆਪਣੀ ਗੱਲ ਕਰਦਾ, ਮੈਂ ਸਟੂਡੈਂਟ ਵੀਜ਼ੇ 'ਤੇ ਆਇਆ, ਮੈਂ ਜਿਹੜੀ ਮੇਰੀ ਐਜੂਕੇਸ਼ਨ ਸੀ ਉਹ ਟੋਟਲੀ ਡਿਫਰੈਂਟ ਸੀ, ਜਿਹੜਾ ਮੈਂ ਸਕਿੱਲ ਕਰ ਰਿਹਾ, ਜਿਹੜਾ ਮੈਂ ਕੰਮ ਕਰ ਰਿਹਾ ਉਹ ਡਿਫਰੈਂਟ ਆ। ਜੇ ਆਪਾਂ ਸਕਿੱਲ ਅਤੇ ਐਜੂਕੇਸ਼ਨ ਨੂੰ ਇੱਕ ਕਰ ਦਈਏ ਤਾਂ ਹੀ ਆਪਾਂ PR ਦੇ ਪਾਥਵੇ 'ਤੇ ਜਾਵਾਂਗੇ। ਆਪਣੇ ਬੰਦੇ ਕੀ ਕਰਦੇ ਨੇ, ਸਕਿੱਲ ਉਹਨਾਂ ਕੋਲ ਕੁਛ ਹੋ ਰਿਹਾ
0: ਅਤੇ ਐਜੂਕੇਸ਼ਨ
1: ਕੁਛ ਹੋ ਰਿਹਾ, ਬਾਅਦ ਦੇ ਵਿੱਚ PR ਲਈ ਪ੍ਰੋਬਲਮ ਤਾਂ ਡੈਫੀਨੇਟਲੀ ਆਉਣੀ ਆਉਣੀ ਉਹਦੇ,
0: ਕਿਉਂਕਿ ਉਹ ਇੰਟਰਲਿੰਕ ਨਹੀਂ ਕਰ ਰਹੀਆਂ ਚੀਜ਼ਾਂ।
1: ਡੈਫੀਨੇਟਲੀ ਜੀ, ਡੈਫੀਨੇਟਲੀ।
0: ਹੁਣ ਮੰਨ ਲਓ ਮੈਂ ਸ਼ੈਫ ਦਾ ਕੰਮ ਕਰਕੇ ਅਤੇ ਗੱਡੀ ਦੀ ਮਕੈਨਿਕ ਸ਼ੁਰੂ ਕਰਦਾ ਸ਼ੈਫ ਦੀ ਪੜ੍ਹਾਈ ਕਰਕੇ,
1: ਡੈਫੀਨੇਟਲੀ ਜੀ। ਕੋਰਸ ਜੇ ਚੇਂਜ ਕਰਾਉਣਾ ਉਹ ਇਹ ਚੀਜ਼ ਦੇਖ ਕੇ ਕਰਾਓ ਕੋਰਸ ਕਿ ਸਾਡੀ ਜਿਹੜੀ ਐਜੂਕੇਸ਼ਨ ਆ ਅਤੇ ਸਕਿੱਲ ਮੈਚ ਕਰ ਰਿਹਾ, ਅਤੇ ਉਹਦੇ ਨਾਲ ਹੀ ਅੱਗੇ PR ਦਾ ਪਾਥਵੇ ਤੁਹਾਡਾ ਸੌਖਾ ਰਹਿ ਜਾਊਗਾ। ਉਹਦੇ ਨਾਲ ਕਿ ਸਟੂਡੈਂਟ ਵੀਜ਼ੇ ਵਿੱਚ ਰਹਿੰਦੇ ਰਹਿੰਦੇ ਤੁਸੀਂ ਆਪਣੀ ਜੋਬ ਰੈਡੀ ਕਰ ਸਕਦੇ ਹਾਂ, ਜੋਬ ਰੈਡੀ ਕਰਕੇ, ਅਤੇ ਜੇ ਤੁਹਾਡਾ PR ਦਾ ਪਾਥਵੇ ਨਹੀਂ ਸੌਖਾ ਹੁੰਦਾ, ਜੇ ਤੁਹਾਡੇ ਕੋਲ ਸਕਿੱਲ ਆ, ਤੁਹਾਡੇ ਕੋਲ ਇੰਪਲਾਇਰ ਸੌਖੇ ਮਿਲ ਜਾਣਗੇ, ਜਿਹੜੇ ਬੰਦੇ ਨੂੰ ਤਾਂ ਲੋੜ ਹੈ ਇਹਨਾਂ ਨੂੰ। ਇਹ ਵੀ ਸੋਚੋ ਨਾ
0: ਕਿ ਜੇ ਦੀ ਡਿਮਾਂਡ ਹੈਗੀ ਆ।
1: ਡੈਫੀਨੇਟਲੀ ਜੀ, ਡੈਫੀਨੇਟਲੀ।
0: ਅਤੇ ਜੇ ਇਹ ਨਾ ਹੋਵੇ ਕਿ ਤੁਸੀਂ ਮੰਨ ਲਓ ਕਰਕੇ ਅਤੇ ਮੁੜ ਕੇ ਸਟਰਗਲ ਕਰੋ,
1: ਸਟਰਗਲ ਉਹ ਤੁਹਾਡੇ 'ਤੇ ਆ ਕਿ ਤੁਸੀਂ ਸਟਰਗਲ ਕਰਨਾ ਚਾਹੁੰਦੇ ਕਿ ਨਹੀਂ ਕਰਨਾ ਚਾਹੁੰਦੇ। ਗੱਲ ਕਿ ਕਈ ਵਾਰੀ ਬੰਦੇ ਕਹਿ ਦਿੰਦੇ ਆ ਕਿ ਭਾਅ ਜੀ ਮੇਰੀ ਇੰਨੀ ਸਟੱਡੀ ਹੋ ਚੁੱਕੀ ਆ, ਉਹਦਾ ਫਾਇਦਾ ਹੀ ਹੈ ਨਹੀਂ ਗਾ। ਤੁਸੀਂ ਇਹਦਾ ਦੇਖੋ ਨਾ, ਤੁਹਾਡੀ ਸਟੱਡੀ ਜਿਹੜੀ ਹੈਗੀ ਆ, ਜੇ ਤੁਹਾਡੇ ਨਾਲ ਕਨੈਕਟਡ ਹੈਗੀ ਆ, PR ਲਈ ਸੌਖੇ ਆ। ਜੇ ਨਹੀਂ ਹੈਗੇ ਆ ਤਾਂ ਜਿੰਨਾ ਟਾਈਮ ਖਰਾਬ ਹੋ ਚੁੱਕਾ ਉਹਨੂੰ ਛੱਡ ਦਿਓ, ਕੋਈ ਚੱਕਰ ਨਹੀਂ, ਅੱਗੇ ਤਾਂ ਟਾਈਮ ਸਾਂਭ ਲਓ, ਤਾਂ ਹੀ ਫਾਇਦਾ ਹੋਊਗਾ।
0: ਪਰ ਜੇ ਮੰਨ ਲਓ ਹੁਣ ਜੇ ਕਿਸੇ ਇੰਟਰਨੈਸ਼ਨਲ ਸਟੂਡੈਂਟ ਨੇ ਆ ਕੇ ਪੜ੍ਹਾਈ ਕੀਤੀ ਆ ਕਿਸੇ ਕੋਰਸ ਦੀ, ਲੈ ਮੰਨ ਲਓ ਟਰੇਡ ਹੀ ਲਾ ਲਓ, ਟਰੇਡ ਕੋਰਸ ਨੂੰ ਕੀਤੀ ਆ, ਪਰ ਉਹਦਾ ਜਿਹੜਾ ਉਹ ਐਕਸਪਰਟ ਕਿਸੇ ਹੋਰ ਕੰਮ ਦੇ ਵਿੱਚ ਆ, ਉਹ ਮੰਨ ਲਓ ਮੈਂ ਉਹ ਕੰਪਿਊਟਰ ਦੇ ਵਿੱਚ ਐਕਸਪਰਟ ਹਾਂ ਪਰ ਮੈਨੂੰ ਟਰੇਡ ਹੀ ਕਰਨਾ ਪਿਆ ਕਿਉਂਕਿ ਮੇਰੀ PR ਜਿੱਦਾਂ ਹੁਣ ਤੁਸੀਂ ਦੱਸਿਆ ਕਿ ਟਰੇਡ ਦੀ ਚੱਲਣ ਡੀ ਆ, ਪਰ ਕੰਪਿਊਟਰ ਵਾਲੇ ਸਕਿੱਲ ਜਿਹੜੇ ਆ ਮੇਰੇ ਉਹ ਮੈਨੂੰ ਨਹੀਂ ਉੱਥੇ ਯੂਜ਼ ਹੋਣ ਡੇ, ਮੈਂ ਪੜ੍ਹਾਈ ਉਹ ਕੀਤੀ, ਮੈਂ ਸਕਿੱਲ ਉਹ ਕੀਤੀ, ਪਰ ਕਿਤੇ ਨਾ ਕਿਤੇ ਹੁਣ ਜੇ ਮੈਨੂੰ ਪੈਸ਼ਨ ਆ ਕਿਸੇ ਕੰਮ ਨੂੰ ਲੈ ਕੇ ਤਾਂ ਮੈਂ ਤਾਂ ਉਹੀ ਕਰੂੰਗਾ ਜਿਹੜਾ ਮੈਨੂੰ ਆਉਂਦਾ ਜਾਂ ਜਿਹੜਾ ਮੈਂ ਕਰ ਸਕਦਾ। ਹੁਣ ਤੁਹਾਨੂੰ ਇਹ ਨਹੀਂ ਲੱਗਦਾ ਕਿ ਮੰਨ ਲਓ ਵੀ ਮੈਨੂੰ ਪਤਾ ਹੀ ਨਹੀਂ ਆ ਕਾਰਪੈਂਟਰੀ ਬਾਰੇ, ਜਾਂ ਮੈਨੂੰ ਪਲੰਬਿੰਗ ਬਾਰੇ ਨਹੀਂ ਪਤਾ, ਜਾਂ ਮੈਨੂੰ ਮਕੈਨਿਕਿੰਗ ਬਾਰੇ ਨਹੀਂ ਪਤਾ, ਪਰ ਮੈਂ ਪੜ੍ਹਾਈ ਕੀਤੀ ਅਤੇ ਮੈਂ ਉਹ 'ਚ ਕੰਮ ਕਿੱਦਾਂ ਕਰ ਲਊਂ?
1: ਇਹਦੇ ਲਈ ਤੁਹਾਨੂੰ ਪਹਿਲਾਂ ਪਾਥਵੇ ਬਣਾਉਣਾ ਪੈਣਾ, ਮੈਂ ਇਹੀ ਤਾਂ ਕਹਿ ਰਿਹਾ, ਇਹਦੇ ਪਹਿਲੇ ਅਵੇਅਰ ਹੋਣਾ ਪੈਣਾ ਕਿ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਉਸ ਚੀਜ਼ ਦੇ ਬਾਰੇ ਹੋਣਾ। ਪਹਿਲਾ ਕੰਮ ਸਾਡਾ ਆ ਪੱਕੇ ਹੋਣਾ, ਉਸ ਤੋਂ ਬਾਅਦ ਹੋਬੀਜ਼ ਜਿਹੜੀਆਂ ਉਹ ਡਿਫਰੈਂਟ ਆ ਕਿ ਤੁਹਾਡਾ ਜਿਹੜਾ ਫੋਰ ਐਗਜ਼ਾਮਪਲ ਮੈਂ ਜਿੱਦਾਂ ਆਪਣੀ ਗੱਲ ਕਰਦਾ, ਮੈਂ ਇਹਦੇ ਸ਼ੈਫ ਪੱਕਾ ਹੋਇਆ, ਠੀਕ ਆ, ਬਟ ਮੈਂ ਕੰਮ ਆਪਣਾ ਹੋਰ ਕਰ ਰਿਹਾ। ਪਹਿਲਾ ਮੋਟਿਵ ਆ ਆਪਾਂ ਇੱਥੇ ਪੱਕੇ ਹੋ ਕੇ ਰਹਿਣਾ, ਉਸ ਤੋਂ ਬਾਅਦ ਆਪਣੇ ਜਿਹੜੇ ਸ਼ੌਂਕ ਆ ਜਾਂ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਆ, ਉਸ ਤੋਂ ਬਾਅਦ ਉਸ ਚੀਜ਼ ਨੂੰ ਦੇਖੋ ਮੇਰੇ ਹਿਸਾਬ ਦੇ ਨਾਲ। ਹਰੇਕ ਦਾ ਆਪਣਾ ਆਪਣਾ ਸੁਭਾਅ ਆ, ਪਰ ਮੇਰੇ ਹਿਸਾਬ ਦੇ ਨਾਲ ਤਾਂ ਇੱਦਾਂ ਹੀ ਚਾਹੀਦਾ ਅਤੇ ਹੋਣਾ ਵੀ ਇੱਦਾਂ ਚਾਹੀਦਾ ਵਰਗੀਰਤ
0: ਕਿ ਫਿਊਚਰ ਆਪਣਾ ਸਿਕਿਓਰ।
1: ਡੈਫੀਨੇਟਲੀ ਡੈਫੀਨੇਟਲੀ, ਹਰ ਕੋਈ ਬੰਦਾ ਕਰਨਾ ਚਾਹੁੰਦਾ।
0: ਅਤੇ ਬਾਕੀ ਜੇ ਆਪਾਂ ਓਵਰਆਲ ਵੀ ਵੇਖ ਲਈਏ ਤਾਂ ਕੋਈ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਮੰਨ ਲਓ ਤੁਹਾਨੂੰ ਹਟ ਕੇ ਹੀ ਕਰਨੀਆਂ ਪੈਂਦੀਆਂ ਨੇ, ਜਿਹੜੀਆਂ ਤੁਸੀਂ ਨਹੀਂ ਚਾਹੁੰਦੇ ਕਰਨੀਆਂ, ਪਰ ਤੁਹਾਨੂੰ ਕਰਨੀਆਂ ਪੈਂਦੀਆਂ ਕਿਉਂਕਿ ਜ਼ਿੰਦਗੀ ਆ, ਜ਼ਿੰਦਗੀ ਦੇ ਵਿੱਚ ਜਿਹੜੇ ਤੁਸੀਂ ਰਾਹ ਤੁਰ ਪਏ ਹੋ ਤੁਹਾਨੂੰ ਉਹ ਰਾਹ ਜੇ ਪੂਰਾ ਕਰਨਾ ਅਤੇ ਤੁਹਾਨੂੰ ਉਹਦੇ ਹਿਸਾਬ ਨਾਲ ਚੱਲਣਾ ਪੈਣਾ, ਨਾ ਕਿ ਆਪਣੇ ਹਿਸਾਬ ਨਾਲ।
1: ਸਾਨੂੰ ਉਹਦੇ ਹਿਸਾਬ ਨਾਲ ਨਹੀਂ ਚੱਲਣਾ ਪੈਣਾ, ਸਾਨੂੰ ਇਹ ਹਿਸਾਬ ਨਾਲ ਚੱਲਣਾ ਪੈਂਦਾ ਇਹਨਾਂ ਦੀ ਮਾਈਗ੍ਰੇਸ਼ਨ ਕੀ ਕਹਿ ਰਹੀ ਹੈ ਸਾਨੂੰ, ਜੇ ਅਸੀਂ ਪੱਕੇ ਹੋਣਾ ਇਹ ਕੀ ਚਾਹੁੰਦੇ ਆ।
0: ਉਹੀ ਨਾ ਵੀ ਉਹਨਾਂ ਦੇ ਹਿਸਾਬ ਨਾਲ ਹੀ ਹੋ ਗਿਆ।
1: ਡੈਫੀਨੇਟਲੀ ਜੇ ਸਾਡੇ ਚਾਹਣ ਦੇ ਨਾਲ ਸਾਰਾ ਕੁਝ ਹੋ ਜਾਵੇ ਤਾਂ ਗੱਲਾਂ ਸਾਰੀਆਂ ਹੋ ਰਹੀ ਹੋਣ, ਕੋਈ ਵੀ ਪੜ੍ਹ ਕੇ ਰਾਜੀ ਨਹੀਂ ਬਲਕਿ ਫੇਰ ਤਾਂ ਮੇਰੇ ਹਿਸਾਬ ਨਾਲ ਤਾਂ ਐਜੂਕੇਸ਼ਨ ਕਰਕੇ ਕੋਈ ਰਾਜੀ ਨਹੀਂ ਹੈਗਾ, ਫੇਰ ਤਾਂ ਸਾਰੇ
0: ਹੀ ਪੜ੍ਹੇ ਲਿਖੇ ਦੇ ਉੱਤੋਂ ਹੀ ਬੜੇ ਆਪਾਂ ਪੜ੍ਹ ਕੇ ਹੀ
1: ਆਈ ਲੁੱਟਣ ਸਾਰੇ, ਫੇਰ ਤਾਂ ਤੁਹਾਨੂੰ ਪਤਾ ਹੀ ਆ।
0: ਨਹੀਂ ਜੀ ਬਿਲਕੁਲ। ਅਤੇ ਜੇ ਆਪਾਂ ਉਸ ਤੋਂ ਬਾਅਦ ਆ ਕੇ ਜੋਬ ਰੈਡੀ ਦੀ ਗੱਲ ਕਰ ਲਈਏ, ਕਿਉਂਕਿ ਜਦੋਂ ਮੰਨ ਲਓ ਹੁਣ ਸਟੱਡੀ ਮੇਰੀ ਮੁੱਕਦੀ ਆ, ਕਿਸੇ ਮੇਰੀ ਵੀ ਜਦੋਂ ਮੁੱਕੀ ਜਾਂ ਕਿਸੇ ਦੀ ਵੀ ਮੁੱਕਦੀ, ਅਤੇ ਉਹ ਤੋਂ ਬਾਅਦ ਹੁੰਦਾ ਕਿ ਇਹ ਜੋਬ ਰੈਡੀ ਹੁੰਦਾ ਕਿ ਤੁਸੀਂ ਇੱਕ ਸਕਿੱਲ ਅਸੈਸਮੈਂਟ ਕਰਾਉਣੀ ਹੁੰਦੀ ਹੈ ਕਿ ਹਾਂ ਮੈਂ ਜਿਹਾ ਕੰਮ ਕਰ ਰਿਹਾ ਆ ਸੋ ਦੇ ਵਿੱਚ ਜਿੱਥੋਂ ਮੈਂ ਸਟੱਡੀ ਕੀਤੀ, ਅਤੇ ਮੇਰੀ ਉਹ ਸਕਿੱਲ ਨੂੰ ਤੁਸੀਂ ਵੇਖੋ ਠੀਕ ਆ ਅਤੇ ਉਹਦੀ ਆਊਟਕਮ ਆਵੇ।
1: ਡੈਫੀਨੇਟਲੀ
0: ਉਹ ਜੋਬ ਰੈਡੀ ਦੇ ਉੱਤੇ ਆਪਾਂ ਜਿਹੜਾ ਟਾਈਮ ਮੰਨ ਲਓ ਕਈ ਜਣੇ ਆਪਾਂ ਖਰਾਬ ਕਰ ਲੈਂਦੇ ਹਾਂ, ਅਤੇ ਉਹਦੇ ਉੱਤੇ ਕਿੱਦਾਂ ਕਿ ਸਟੱਡੀ ਦੇ ਵਿੱਚ ਜਿਹੜਾ ਆਪਾਂ ਜੋਬ ਰੈਡੀ ਕਰ ਸਕਦੇ ਹਾਂ ਉਹ ਕਿੱਦਾਂ ਵਰਕਆਊਟ ਕਰਦਾ?
1: ਕਈ ਜਿਹੜੇ ਕੋਰਸ ਹੈਗੇ ਸਰਟੀਫਿਕੇਟ 3 ਤੋਂ ਬਾਅਦ ਆਪਾਂ ਸਟੱਡੀ ਦੇ ਨਾਲ ਨਾਲ ਹੀ ਕਰ ਲੈਂਦੇ, ਕਿਉਂਕਿ ਸਾਡੇ ਕੋਲ 24 ਆਵਰ ਜਿਹੜੇ ਆ ਵਰਕ ਰਾਈਟ ਹੁੰਦੇ ਆ, ਉਹਦੇ ਨਾਲ ਆਪਾਂ ਸਕਿੱਲ ਅਸੈਸਮੈਂਟ ਹੋ ਸਕਦੀ ਹੈ।
0: ਓਕੇ,
1: ਇਸ ਚੀਜ਼ ਦੇ ਬਾਰੇ ਬਹੁਤਿਆਂ ਲੋਕਾਂ ਨੂੰ ਇਹ ਹੁੰਦਾ ਕਿ ਆਪਾਂ ਸਟੱਡੀ
0: ਟਾਈਮ ਤੁਸੀਂ ਖਰਾਬ ਕਰਨਾ ਸੀ ਉਹ ਟਾਈਮ ਤੁਸੀਂ ਸ਼ੁਰੂ ਕਰਕੇ ਤੇ ਆਪਣਾ ਕੰਜ਼ਿਊਮ ਕਰ ਲਿਆ ਆਪਣਾ ਉਹ ਅੱਧਾ ਕੰਮ ਜਿਹੜਾ ਪਹਿਲਾਂ ਤੁਸੀਂ ਨਿਬੇੜ ਲਿਆ
1: ਡੈਫੀਨਿਟਲੀ
0: ਫਿਰ ਜਿਹੜੀ ਟੀਆਰ ਤੁਹਾਡੀ ਮਿਲੀ ਆ ਉਹਦੇ 'ਚ ਵੀ ਤੁਹਾਨੂੰ ਟਾਈਮ ਹੋਊਗਾ ਪੈਨਿਕ ਨਹੀਂ ਹੋਊਗਾ
1: ਡੈਫੀਨਿਟਲੀ ਜੀ ਫਿਰ ਟੀਆਰ ਪੀਆਰ ਦੇ ਪਾਥਵੇ ਸੌਖੇ ਰਹਿ ਜਾਣਗੇ
0: ਅਤੇ ਜੇ ਆਪਾਂ ਅੱਗੇ ਇੱਧਰ ਗੱਲ ਕਰੀਏ ਕੋਰਸ ਦੀ ਕਿਉਂਕਿ ਮੇਨ ਤਾਂ ਗੱਲ ਹੁਣ ਜਾ ਕੇ ਮੁੱਕਦੀ ਆ ਕੋਰਸ ਦੇ ਉੱਤੇ ਉੱਥੋਂ ਹੀ ਸ਼ੁਰੂ ਹੁੰਦੀ ਆ ਉੱਥੋਂ ਹੀ ਗਾਂਹ ਮੁੜ ਕੇ ਗੱਡੀ ਜਿਹੜੀ ਚੱਲਣੀ ਆ ਅਤੇ ਉਹ ਕੋਰਸ ਇੱਕ ਤਾਂ ਤੁਸੀਂ ਗੱਲ ਕੀਤੀ ਕਿ ਟਰੇਡ ਕੋਰਸ ਰੱਖੋ ਜਾਂ ਅੱਜ ਕੱਲ੍ਹ ਜਿਹੜੇ ਡਿਮਾਂਡਿੰਗ ਨੇ ਉਹ ਟਰੇਡ ਨੇ
1: ਜੋ ਅੱਜ ਕੱਲ੍ਹ ਹੈਗਾ ਆ ਜੇ ਤੁਸੀਂ ਦੇਖਦੇ ਹੋਵੋਗੇ ਜੇ ਤੁਹਾਨੂੰ ਨੌਲੇਜ ਹੋਊਗੀ ਜਿੱਦਾਂ ਆਪਾਂ ਹਰੇਕ ਬੰਦਾ ਅੱਜ ਕੱਲ੍ਹ ਸਿਆਣਾ ਆ ਹਰ ਬੰਦੇ ਨੂੰ ਪਤਾ ਕਿ ਜਿਹੜੀ ਅੱਜ ਕੱਲ੍ਹ ਜਿਹੜੀ ਪੀ ਆਰ ਹੈ ਉਹ ਟਰੇਡ ਕੋਰਸ ਦੇ ਵਿੱਚ ਹੀ ਆ ਰਹੀ ਆ ਰੈਦਰ ਦੈਨ ਬਾਕੀ ਅਕਾਊਂਟਿੰਗ ਵਗੈਰਾ ਜਾਂ ਕੰਪਿਊਟਰ ਦੇ ਵਿੱਚ ਉਹਦੇ 'ਚ ਥੋੜ੍ਹਾ ਜਿਹਾ ਘੱਟ ਆ ਇਹ ਨਹੀਂ ਹੈਗਾ ਹੈ ਨਹੀਂ ਗਾ ਬਹੁਤ ਘੱਟ ਆ
0: ਜੀ ਅਤੇ ਉਹਦੇ ਵਿੱਚ ਕਈ ਸਾਰੇ ਮੈਂ ਵੇਖ ਰਿਹਾ ਕਿ ਕਈ ਮੰਨ ਲਓ ਹੁਣ ਕੰਪੀਟੀਸ਼ਨ ਆ ਹਰ ਇੱਕ ਕਿਤੇ ਦੇ ਵਿੱਚ ਥੋੜ੍ਹਾ ਨੰਬਰਸ ਵਧੀ ਜਾਂਦੇ ਨੇ ਅਤੇ ਉਹ ਕੋਈ ਕਹਿ ਦਿੰਦਾ ਕਿ ਮੈਂ ਤੈਨੂੰ ਇੰਨੇ ਦਾ ਕੋਰਸ ਦੇ ਦਿੰਦਾ ਕੋਈ ਕਹਿੰਦਾ ਮੈਂ ਤੈਨੂੰ ਇੰਨੇ ਦਾ ਦੇ ਦਿੰਦਾ ਇੰਨੇ ਦਾ ਦੇ ਦਿੰਦਾ ਅਤੇ ਉਹਦੇ ਵਿੱਚ ਉਹ ਮਤਲਬ ਉਹ ਮਾਰਕੀਟ ਦੇ ਬਾਰੇ ਮੈਂ ਜਾਣਨਾ ਚਾਹੁੰਦਾ ਕਿ ਉਹ ਕਿੱਦਾਂ ਵਰਕਆਊਟ ਕਰਦੀ ਆ ਉਹਦੇ ਵਿੱਚ ਸਟੂਡੈਂਟ ਵਿਚਾਰਾ ਕਿਹੜੀ ਕਿਹੜੀ ਚੀਜ਼ ਵੇਖੇ ਜਾਂ ਕਿਹੜੇ ਪਾਸੇ ਜਾਵੇ ਸਸਤਾ ਲਵੇ ਮਹਿੰਗਾ ਲਵੇ ਉਹਨੂੰ ਕਿੱਦਾਂ ਉਹ ਫਰਕ ਪਤਾ ਲੱਗਣਗੇ ਕਿਉਂਕਿ ਹੁਣ ਕਾਰਪੈਂਟਰੀ ਦਾ ਕੋਰਸ ਤਾਂ ਕਾਰਪੈਂਟਰੀ ਦਾ ਹੀ ਆ ਉਹਦੇ ਵਿੱਚ ਹੁਣ ਮੰਨ ਲਓ ਟਰਮਸ ਐਂਡ ਕੰਡੀਸ਼ਨਸ ਕੀ ਹੋਣਗੀਆਂ ਕੀ ਨਹੀਂ ਹੋਣਗੀਆਂ ਇਹ ਨੋਰਮਲ ਸਟੂਡੈਂਟ ਕਿੱਦਾਂ
1: ਮੈਨੂੰ ਲੱਗਦਾ ਟੇਢਾ ਜਿਹਾ ਕੁਐਸਚਨ ਪੁੱਛ ਕੇ ਨਾ ਤੁਸੀਂ ਮੇਰੇ ਨਾਲ ਤੇ ਨਾ ਮੇਰਾ ਵਿਗਾੜ ਪਾ ਦੋਗੇ ਜਿਹੜੇ ਮੇਰੇ ਸੱਜਣਾ ਮਿੱਤਰਾਂ ਦੇ ਕਾਲਜ ਆ ਮੇਰੇ
0: ਨਹੀਂ ਕਾਲਜ ਵੇਖੋ ਆਪਣਾ ਕਾਲਜ ਤੇ ਇੱਕ ਚਲੋ ਬਿਜ਼ਨਸ ਹੋ ਤੇ ਇੱਕ ਅਲੱਗ ਗੱਲ ਹੋ ਗਈ ਆ ਕਾਲਜ ਤੇ ਵੀ ਆਪਾਂ ਗਾਂਹ ਗੱਲ ਕਰਾਂਗੇ ਪਰ ਪਹਿਲਾਂ ਮੈਨੂੰ ਕੋਰਸ ਬਾਰੇ
1: ਇਹਦੇ ਵਿੱਚ ਉਹੀ ਨੇ ਕਿ ਹਰੇਕ ਦਾ ਬਿਜ਼ਨਸ ਮਾਡਲ ਆ ਯਾਰ ਠੀਕ ਨੀ ਹਰੇਕ ਬੰਦੇ ਨੇ ਆਪਣਾ ਇੱਕ ਮਾਡਲ ਤਿਆਰ ਕੀਤਾ ਹੁੰਦਾ ਕਿ ਉਹਨੇ ਕਿਹੜੇ ਹਿਸਾਬ ਦੇ ਨਾਲ ਕੋਰਸ ਚਲਾਉਣੇ ਨੇ ਕਿੱਦਾਂ ਕਿੱਦਾਂ ਚਲਾਉਣੇ ਨੇ ਅਤੇ ਕਿੱਦਾਂ ਕਿੱਦਾਂ ਉਹਨਾਂ ਨੇ ਸੇਲ ਦਾ ਕਰਨਾ ਠੀਕ ਨਹੀਂ ਅਤੇ ਉਹਦੇ ਹਿਸਾਬ ਨਾਲ ਚੱਲਦਾ ਜੇ ਆਪਾਂ ਨੋਰਮਲ ਵੀ ਵਰਕੀਰਤ ਗੱਲ ਕੀਤੀ ਜਾਵੇ ਜੇ ਆਪਾਂ ਛੋਟੀ ਜਿਹੀ ਗੱਲ ਤੋਂ ਲੈ ਕੇ ਜਾਣਾ ਜੇ ਆਪਾਂ ਸਿਟੀ ਦੇ ਵਿੱਚ ਰੈਸਟੋਰੈਂਟ 'ਤੇ ਜਾਣਾ ਵੀ ਹੋਵੇ ਕਈ ਜਗ੍ਹਾ 'ਤੇ ਸਾਨੂੰ $10 ਦੀ ਰੋਟੀ ਮਿਲ ਜਾਂਦੀ ਆ ਜੇ ਕਿਤੇ ਜਾਂਦੇ ਤਾਂ ਵਧੀਆ ਵੀ ਪਰ ਉਹਦਾ ਵੀ ਇੱਕ ਤਰੀਕੇ ਨਾਲ ਉਸ ਚੀਜ਼ ਦਾ ਮੁੱਲ ਕੀ ਆ ਉਹ ਡਿਪੈਂਡ ਕਰਦਾ ਕਿ ਉਹ ਕਿਉਂ ਮਹਿੰਗੀ ਆ
0: ਓਕੇ
1: ਇਹ ਨਹੀਂ ਹੁੰਦਾ ਕਿ ਉਹ ਸਸਤੀ ਆ ਅਤੇ ਸੇਮ ਹੀ ਚੀਜ਼ ਆ ਪਰ ਉਹਦਾ ਡਿਫਰੈਂਟ ਆ ਚੀਜ਼ਾਂ ਹੀ ਡਿਫਰੈਂਟ ਆ ਉਹਦਾ
0: ਮਤਲਬ ਮੈਂ ਕੋਰਸਿਸ ਦੇ ਬਿਹਾਫ ਤੋਂ ਜਾਣਨਾ ਚਾਹੂੰਗਾ ਕਿ ਤੁਹਾਨੂੰ ਕੀ ਲੱਗਦਾ ਵਾ ਵੀ ਕੋਰਸ ਦੇ ਵਿੱਚ ਇੱਦਾਂ ਮਤਲਬ ਕੀ ਫਰਕ ਹੋਊਗਾ ਕਿ ਜਿਹੜੇ ਸਸਤੇ ਦਿੰਦੇ ਜਾਂ ਮਹਿੰਗੇ ਦਿੰਦੇ ਆ ਕਿ ਸੇਮ ਕੋਰਸ ਹੀ ਆ ਬਸ ਉਹਨਾਂ ਦੇ ਮਤਲਬ ਆਪਣੇ ਆਪਣੀ ਪ੍ਰਾਈਜ਼ਿੰਗ ਆ
1: ਦੇਖੋ ਜਿਹੜੇ ਕੋਲ ਪ੍ਰਾਈਜ਼ਿੰਗ ਕਰਦਾ ਨਾ ਚੀਜ਼ ਉਹਦੇ ਵਿੱਚ ਉਹਨੇ ਬਾਅਦ ਦੇ ਵਿੱਚ ਕੀ ਚੀਜ਼ ਐਡ ਔਨ ਕਰਨੀ ਆ ਕੀ ਨਹੀਂ ਕਰਨੀ ਉਹ ਤੁਹਾਨੂੰ ਨਹੀਂ ਪਤਾ
0: ਓਕੇ
1: ਸ਼ੁਰੂਆਤੀ ਤੌਰ 'ਤੇ ਜੇ ਕਿਤੇ ਸੇਲ ਲੱਗੀ ਹੁੰਦੀ ਤਾਂ ਆਪਾਂ ਕਹਿ ਦਿੰਦੇ ਉਹ ਚੀਜ਼ ਸਸਤੀ ਆ ਅਤੇ ਬਾਅਦ ਦੇ ਵਿੱਚ ਜਿਹੜੀ ਕੰਡੀਸ਼ਨਸ ਹੁੰਦੀਆਂ ਉਹਨਾਂ ਦੀਆਂ ਟਰਮਸ ਹੁੰਦੀਆਂ ਨੇ ਉਹਦੇ ਬਾਰੇ ਸਾਨੂੰ ਨਹੀਂ ਪਤਾ ਹੁੰਦਾ ਨਾ ਹੀ ਬਹੁਤੇ ਲੋਕ ਪੁੱਛਦੇ ਆ
0: ਓਕੇ
1: ਬਾਅਦ ਦੇ ਵਿੱਚ ਚੀਜ਼ਾਂ ਹੋਰ ਨਿਕਲਦੀਆਂ ਨੇ ਮੈਨੂੰ ਜੋ ਲੱਗਦਾ ਪਰ ਹਾਂ ਹੋ ਸਕਦਾ ਯਾਰ ਸਸਤੇ ਵੀ ਦੇਣ ਇਸ ਓਕੇ ਉਹਨਾਂ ਨੂੰ ਪਤਾ
0: ਅਤੇ ਜੇ ਆਪਾਂ ਅੱਗੇ ਜਾ ਕੇ ਕਾਲਜ ਦੀ ਗੱਲ ਕਰੀਏ ਕਿ ਕਿਉਂਕਿ ਹੁਣ ਰੀਸੈਂਟਲੀ ਜਿਹੜੀ ਪੜ੍ਹਾਈ ਆ ਹੋਣੀ ਅਤੇ ਉਹ ਕਾਲਜ ਦੇ ਵਿੱਚ ਹੀ ਆ ਜਾਂ ਯੂਨੀਵਰਸਿਟੀ ਦੇ ਵਿੱਚ ਡਿਪੈਂਡ ਅਪੋਨ ਤੁਸੀਂ ਕਿਹੜਾ ਕੋਰਸ ਲਿਆ ਕਿਹੜੀ ਪੜ੍ਹਾਈ ਲਈ ਅਤੇ ਹੁਣ ਰੀਸੈਂਟਲੀ ਖਬਰਾਂ ਵੀ ਚੱਲਣ ਡੀਆਂ ਸੀ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਕਿ ਕਾਲਜ ਬੰਦ ਹੋਏ ਨੇ ਕਾਫੀ ਰੀਸੈਂਟਲੀ ਕਾਫੀ ਡਿਪਾਰਟਮੈਂਟ ਜਿਹੜਾ ਇਹਨਾਂ ਦਾ ਮੈਨੂੰ ਨਾਮ ਨਹੀਂ ਯਾਦ ਹਾਂਜੀ ਐਸਕੁਆ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਆ ਉਹ ਕਹਿੰਦੇ ਨੇ ਕਿ ਐਕਟਿਵਲੀ ਜਿਹੜਾ ਉਹ ਇਹਨਾਂ ਨੂੰ ਚੈੱਕ ਕਰ ਰਿਹਾ ਵਾ ਅਤੇ ਬੰਦ ਵੀ ਕਰ ਰਿਹਾ ਵਾ ਕਿ ਜਿਹੜੇ ਇਹਨਾਂ ਨੂੰ ਲੱਗਦਾ ਕਿ ਨਹੀਂ ਕੰਪੀਟੀਟਿਵ ਹੈਗੇ ਅਤੇ ਉਹ ਜਿਹੜੇ ਕਾਲਜ ਬੰਦ ਹੋ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਸਟੂਡੈਂਟ ਨੇ ਉੱਥੋਂ ਪੜ੍ਹਾਈ ਕੀਤੀ ਹੁੰਦੀ ਆ ਹੁਣ ਮੰਨ ਲਓ ਐਕਸ ਵਾਈ ਜੈੱਡ ਕਾਲਜ ਆ ਕੋਈ ਉੱਥੋਂ ਮੈਂ ਪੜ੍ਹਾਈ ਕੀਤੀ ਆ ਜਾਂ ਮੇਰੇ ਸੱਜਣਾ ਮਿੱਤਰਾਂ ਨੇ ਜਿਹੜੀ ਪੜ੍ਹਾਈ ਕੀਤੀ ਆ ਉਹਦੀ ਕੁਆਲੀਫਿਕੇਸ਼ਨ ਵੀ ਨੋਟਿਸ ਆਏ ਨੇ ਉਹ ਵੀ ਕੈਂਸਲ ਕੀਤੀ ਗਈ ਆ ਕਿ ਤੁਹਾਡੀ ਜਿਹੜੀ ਉੱਥੋਂ ਦੀ ਪੜ੍ਹਾਈ ਹੀ ਉਹਨੂੰ ਕਿ ਟਰਾਂਸਕ੍ਰਿਪਟ ਕਹਿ ਦਿੰਦੇ ਜਿਹੜੀ ਉੱਥੋਂ ਮਿਲਦੀ ਆ ਵੀ ਉਹ ਵੈਲਿਡ ਨਹੀਂ ਆ ਜੀ ਉਹ ਕੈਂਸਲ ਹੋ ਗਈ ਆ ਜੀ ਫਿਰ ਮਤਲਬ ਇਸ ਸਾਰੇ ਪ੍ਰੋਸੈਸ ਦੇ ਵਿੱਚ ਸਟੂਡੈਂਟ ਆ ਜਿਹੜਾ ਉਹ ਫਸ ਜਾਂਦਾ ਕਿਉਂਕਿ ਟਾਈਮ ਫਰੇਮ ਹੁੰਦਾ ਵਾ ਅਗਲੀ ਵੀਜ਼ਾ ਪਾਉਣਾ ਹੁੰਦਾ ਵਾ ਸਿਚੁਏਸ਼ਨਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਨੇ ਇਹਨੂੰ ਚੀਜ਼ ਨੂੰ ਕਿੱਦਾਂ ਟੈਕਲ ਕੀਤਾ ਜਾ ਸਕਦਾ ਜਾਂ ਧਿਆਨ ਆਪਣਾ ਕਿੱਦਾਂ ਰੱਖਿਆ ਜਾ ਸਕਦਾ ਕਿ ਮੈਂ ਇਸ ਪਾਸੇ ਜਾਣਾ ਆ ਇੱਧਰ ਕਾਲਜ ਜਾਣਾ ਇੱਧਰ ਨਾ ਜਾਵਾਂ
1: ਇਹਦੇ ਲਈ ਪਹਿਲਾਂ ਸਾਨੂੰ ਕਰਾਈ ਕੋਰਸ ਦੇ ਉੱਤੇ ਜਾ ਕੇ ਦੇਖਣਾ ਪੈਂਦਾ ਕਿ ਆਪਾਂ ਇਹ ਜਿਹੜੇ ਕਾਲਜ ਹੈਗੇ ਵੈਲਿਡ ਹੈਗੇ ਕਿ ਨਹੀਂ ਹੈਗੇ ਕਈ ਵਾਰ ਹੋ ਜਾਂਦਾ ਕਿ ਆਪਾਂ ਗਲਤ ਕਾਲਜ ਦੇ ਵਿੱਚ ਪੈ ਜਾਂਦੇ ਹਾਂ ਆਪਾਂ ਚੈੱਕ ਨਹੀਂ ਕਰਦੇ
0: ਓਕੇ
1: ਠੀਕ ਆ ਬਟ ਕਈ ਵਾਰ ਇੱਦਾਂ ਵੀ ਆਟੇ ਨਾਲ ਇੱਦਾਂ ਕਹਿੰਦੇ ਘੁਣ ਪੀਸਿਆ ਜਾਂਦਾ ਬਹੁਤੇ ਕਈ ਕਾਲਜ ਇੱਦਾਂ ਦੇ ਹੈਗੇ ਜਿਹੜਾ ਨੇ ਬਸ ਕਈ ਸੋਚਿਆ ਕਿ ਆਪਾਂ ਇਕੱਠੇ ਕਰਨੇ ਪੈਂਦੇ ਪੈਕੇਜ ਕਰਕੇ ਪਾਸੇ ਕਰਨਾ ਉਹਨਾਂ ਤੋਂ ਥੋੜ੍ਹਾ ਧਿਆਨ ਰੱਖਣਾ ਪੈਂਦਾ ਸਾਨੂੰ ਵੀ ਕਿਉਂਕਿ ਕੋਈ ਵੀ ਚੀਜ਼ ਬਲਕਿ ਕੋਈ ਚੀਜ਼ ਸਸਤੀ ਮਿਲਦੀ ਪਈ ਆ ਅਤੇ ਉਹ ਥੋੜ੍ਹਾ ਸਾਨੂੰ ਤੁਹਾਡੇ ਦਿਮਾਗ 'ਚ ਕੁਐਸਚਨ ਮਾਰਕ ਹੋਣਾ ਚਾਹੁੰਦਾ ਕਿਉਂ ਦੇ ਰਿਹਾ ਜੇ ਕੁਛ ਆਪਾਂ ਇੰਨਾ ਕਿ ਥੋੜ੍ਹਾ ਜੱਜ ਕਰ ਲਈਏ ਕਿਉਂ ਆ ਤਾਂ ਮੇਰੇ ਹਿਸਾਬ ਨਾਲ ਤੁਸੀਂ ਆਪਣੀ ਜ਼ਿੰਦਗੀ ਸਿਖਾਲੀ ਕਰ ਲਓਗੇ
0: ਮਤਲਬ ਕਰਾਈਕੋਸ ਜਿਹੜੀ ਤੁਸੀਂ ਗੱਲ ਕੀਤੀ ਸੀ ਔਨਲਾਈਨ ਵੈਬਸਾਈਟ
1: ਹਾਂ ਔਨਲਾਈਨ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਕਿ ਕਾਲਜ ਜਿਹੜਾ ਹੈਗਾ ਆ ਅੱਜ ਦੀ ਡੇਟ ਦੇ ਵਿੱਚ ਐਕਟਿਵ ਹੈਗਾ ਕਿ ਨਹੀਂ ਹੈਗਾ
0: ਓਕੇ
1: ਕਈ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਜਿੱਦਾਂ ਕਹਿ ਲਓ ਵੈਬਸਾਈਟ ਤੇ ਸਾਨੂੰ ਕਾਫੀ ਕੁਝ ਕਲੀਅਰ ਹੁੰਦਾ, ਕਾਫੀ ਕੁਝ ਨਾ ਕਿ ਸਾਰਾ ਕੁਝ, ਕਾਫੀ ਕੁਝ। ਬਾਕੀ ਤੁਸੀਂ ਆਪਣੇ ਏਜੰਟ ਨੂੰ ਜਾ ਕੇ ਪੁੱਛ ਸਕਦੇ ਆ ਕਿ ਮੈਂ ਇਸ ਕਾਲਜ ਵਿੱਚ ਜਾ ਰਿਹਾ, ਤੇ ਕਲਾਇੰਟ ਆਫ ਦਾ ਜਿਹੜੇ ਰਿਸਪੋਂਸੀਬਲ ਕਾਲਜ ਦੇ ਨਾਲੋਂ ਤੁਸੀਂ ਏਜੰਟ ਨੂੰ ਜਾ ਕੇ ਫੜਦੇ ਆ ਕਿ ਹਾਂ ਬਈ ਇਹ ਕੀ ਹੋਇਆ,
0: ਕਿਉਂਕਿ ਉਹੀ ਮੈਂ ਥਿੰਕ ਜ਼ਿਆਦਾ 90% ਤੇ ਇੱਦਾਂ ਹੀ ਹੁੰਦਾ ਨਾ ਕਿ ਏਜੰਟ ਹੀ ਸਾਨੂੰ ਗਾਂ ਦੱਸ ਪਾਉਂਦਾ ਕਾਲਜ ਦੀ।
1: ਪਹਿਲਾਂ ਸੀਗਾ, ਹੁਣ ਇਹਨਾਂ ਨੇ ਜਿਹੜੀ ਆਪਣੀ ਕਮਿਸ਼ਨ ਜਿਹੜੀ ਬੰਦ ਕਰਨ ਦੇ ਕਰਕੇ ਨਾ,
0: ਓਕੇ,
1: ਹੁਣ ਥੋੜ੍ਹਾ ਕਲੀਅਰੀਫਾਈ ਕਰ ਦਿੰਦੇ ਕਿ ਆਹ ਚੀਜ਼ਾਂ ਹੈਗੀਆਂ ਜਾਂ ਨਹੀਂ ਹੈਗੀਆਂ। ਪਹਿਲਾਂ ਤਾਂ ਏਜੰਟ ਨੂੰ ਹੁੰਦਾ ਸੀਗਾ ਬੜਾ ਕਮਿਸ਼ਨ ਬਣਾਵਾਂ, ਪਰ ਹੁਣ ਜਦੋਂ ਦਾ ਕਮਿਸ਼ਨ ਬੰਦ ਹੋਇਆ ਤੇ ਹੁਣ ਤੁਸੀਂ ਦੇਖਿਆ ਵੀ ਹੋਊਗਾ ਕਿ ਅੱਜ ਕੱਲ੍ਹ ਲੋਕ ਘੱਟ ਐਡਵਰਟਾਈਜ਼ ਕਰਦੇ ਕਿ ਇਸ ਕਾਲਜ ਚੱਲ ਜਾਓ ਜਾਂ ਉਸ ਕਾਲਜ ਚੱਲ ਜਾਓ, ਕਿਉਂਕਿ ਡੈਫੀਨੇਟਲੀ ਐਂਡ ਆਫ ਦਾ ਡੇ ਪੈਸੇ ਦੀ ਗੇਮ ਆ ਸਾਰੀ।
0: ਅੱਛਾ, ਹੁਣ ਤੁਸੀਂ ਮਤਲਬ ਆਪਣਾ ਆਪਸ ਰਿਸਰਚ ਕਰ ਸਕਦੇ ਹੋ
1: ਆਪਣੀ,
0: ਜਾਂ ਹੁਣ ਏਜੰਟ ਵੀ ਜਿਹੜੇ ਆ ਆਪਸ਼ਨਸ ਦੇਣਗੇ ਵੱਖਰੀਆਂ ਵੱਖਰੀਆਂ, ਨਾ ਕਿ ਇਸ ਪਾਸੇ ਨੂੰ ਜਾਓ ਜਸਟ ਬਿਕੋਜ਼ ਆਫ ਕਮਿਸ਼ਨ।
1: ਕਈ ਵਾਰੀ ਬਲਕਿਰਤ ਆਪਾਂ ਕਰ ਦੇਂਗੇ, ਇਹ ਮੈਂ ਜੋ ਕਹਿੰਦਾ ਕਿ ਇੱਕ ਏਜੰਟ ਕੋਲ ਨਾ ਜਾਓ, ਘੱਟੋ ਘੱਟ ਦੋ ਤਿੰਨ ਏਜੰਟ ਕੋਲ ਜਾਓ, ਫਿਰ ਆਪਣੀ ਰਿਸਰਚ ਕਰੋ, ਫਿਰ ਤੁਸੀਂ ਜਾਓ, ਕਿਉਂਕਿ ਐਂਡ ਆਫ ਦਾ ਡੇ ਤੁਹਾਡੀ ਪਾਕਟ ਆ, ਤੁਹਾਡਾ ਟਾਈਮ ਹੈ, ਉਸ ਚੀਜ਼ ਨੂੰ ਧਿਆਨ ਨਾਲ ਸਪੈਂਡ ਕਰੋ ਯਾਰ, ਮੇਰੇ ਹਿਸਾਬ ਨਾਲ,
0: ਕਿਉਂਕਿ ਤੁਸੀਂ ਹਾਰਡ ਐਂਡ ਮਨੀ ਐਵੇਂ ਥੋੜ੍ਹਾ ਸੁੱਟ ਪੈਣੀ ਆ। ਅਤੇ ਆਪਾਂ ਜਿਹੜਾ ਉਹ ਗੱਲਬਾਤ ਦੋਸਤੋ ਇਸ ਲਈ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਕਿ ਕਿਤੇ ਨਾ ਕਿਤੇ ਜਿਹੜੀ ਇਨਫੋਰਮੇਸ਼ਨ ਆ ਉਹ ਪਹੁੰਚੇ, ਅਤੇ ਉਹਨੂੰ ਆਪਾਂ ਥੋੜ੍ਹਾ ਜਿਹਾ ਸਹੀ ਤਰੀਕੇ ਨਾਲ ਯੂਜ਼ ਕਰੀਏ, ਅਤੇ ਇਸ ਚੀਜ਼ਾਂ ਤੋਂ ਆਪਾਂ ਥੋੜ੍ਹਾ ਜਿਹਾ ਦੂਰ ਰਹੀਏ, ਵੀ ਹਾਂ ਪਹਿਲਾਂ ਹੀ ਆਪਣੇ ਆਪ ਨੂੰ ਥੋੜ੍ਹਾ ਜਿਹਾ ਉਸ ਰਾਹ ਦੇ ਉੱਤੇ ਪਾ ਕੇ ਚੱਲੀਏ ਕਿ ਆਉਣ ਵਾਲਾ ਜਿਹੜਾ ਕੱਲ੍ਹ ਆ ਉਹ ਸਾਡਾ ਸੌਖਾ ਰਹੇ। ਅਤੇ ਹੋਰ ਕੁਛ ਇੰਪੋਰਟੈਂਟ ਜੇ ਮੈਂ ਮਿਸ ਕਰ ਰਿਹਾ ਵਾਂ?
1: ਕਈ ਵਾਰ ਬਲਕਿ ਤਾਂ ਇੱਦਾਂ ਵੀ ਹੁੰਦਾ ਕਿ ਪੈਸਾ ਮੈਟਰ ਨਹੀਂ ਕਰਦਾ, ਕਿਉਂਕਿ ਰੂਲ ਜਦੋਂ ਚੇਂਜ ਹੁੰਦੇ ਯਕਦਮ ਚੇਂਜ ਹੋ ਜਾਂਦੇ ਆ, ਅਤੇ ਅਸੀਂ ਉਹ ਸੋਚਦੇ ਨਹੀਂ ਹੈਗੇ ਕਿ ਪੈਸੇ ਨਾਲੋਂ ਟਾਈਮ ਜ਼ਿਆਦਾ ਜ਼ਰੂਰੀ ਆ
0: ਨਾ, ਖਾਸ ਕਰਕੇ ਇਸ ਕੰਟਰੀ ਦੇ ਵਿੱਚ।
1: ਡੈਫੀਨੇਟਲੀ, ਜਦੋਂ ਕਈ ਵਾਰ ਆਉਂਦਾ ਕਿ ਕਈ ਵਾਰ ਮੇਰੇ ਨਾਲ ਹੀ ਹੋਇਆ ਸੀਗਾ ਕਿ ਇੰਨੀ ਤਰੀਕ ਨੂੰ ਰੂਲ ਚੇਂਜ ਹੋ ਰਿਹਾ, ਜੇ ਮੈਂ ਪਹਿਲੇ ਰੂਲ ਦੇ ਵਿੱਚ ਆਇਆ ਨਾ ਤਾਂ ਮੇਰੀ ਪੀ ਆਰ ਸੌਖੀ ਹੋ ਜੂਗੀ, ਉਸ ਤੋਂ ਬਾਅਦ ਪ੍ਰੋਫੈਸ਼ਨਲ ਯੀਅਰ ਸਟਾਰਟ ਕਰਤਾ ਜਦੋਂ ਮੇਰਾ ਟਾਈਮ ਸੀਗਾ।
0: ਜੀ ਜੀ,
1: ਠੀਕ ਨਹੀਂ। ਜੇ ਮੈਂ ਇੱਕ ਦਿਨ ਬਾਅਦ ਦੇ ਵਿੱਚ ਪੀ ਆਰ ਪਾਉਂਦਾ ਤੇ ਮੈਨੂੰ ਪ੍ਰੋਫੈਸ਼ਨਲ ਯੀਅਰ ਇੱਕ ਸਾਲ ਹੋਰ ਲਟਕਣਾ ਪੈਣਾ ਸੀ ਪੀ ਆਰ ਪਾਉਣ ਦੇ ਲਈ, ਜਦਕਿ ਮੈਂ ਜਦੋਂ ਮੈਂ ਟਾਈਮ ਸੇਵ ਕਰ ਲਿਆ, ਬਚ ਗਿਆ ਇੱਕ ਦਿਨ ਕਰਕੇ, ਇੱਕ ਇੱਕ ਦਿਨ ਮੈਟਰ ਕਰਦਾ ਉਸ ਵੇਲੇ। ਸਾਨੂੰ ਇਹ ਚੀਜ਼ ਸੋਚਣੀ ਚਾਹੀਦੀ ਆ, ਜ਼ਰੂਰੀ ਆ, ਬਟ ਆਪਣੇ ਬੰਦੇ ਨਹੀਂ ਸੋਚਦੇ। ਆਪਣੇ ਬੰਦੇ ਨੂੰ ਹੁੰਦਾ ਕਿ ਮੈਂ ਪੜ੍ਹੀ ਜਾਵਾਂ, ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਪਰ ਟਾਈਮ ਨਿਕਲੀ ਜਾ ਰਿਹਾ, ਉਹਦਾ ਕੋਈ ਫਾਇਦਾ ਨਹੀਂ ਹੈਗਾ।
0: ਸਮਝ ਗਿਆ ਜੀ, ਬਿਲਕੁਲ। ਆਪਾਂ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ। ਹੋਰ ਕੁਛ ਇੰਪੋਰਟੈਂਟ ਜੇ ਮੈਂ ਮਿਸ ਕਰ ਰਿਹਾ ਹਾਂ?
1: ਨਹੀਂ ਜੀ, ਨਹੀਂ ਬਲਕਿ ਥੈਂਕ ਯੂ ਫੋਰ ਦੈਟ
0: ਜੀ। ਇਹ ਸਨ ਜੀ ਸਚਿਨ ਜੀ, ਐਜੂਕੇਸ਼ਨ ਕੰਸਲਟੈਂਟ ਡਿਜ਼ਾਇਰ ਮਾਈਗ੍ਰੇਸ਼ਨ ਤੋਂ। ਤੁਸੀਂ ਇਹਨਾਂ ਨੂੰ ਜਾ ਕੇ ਮਿਲ ਸਕਦੇ ਹੋ, ਅਪੁਆਇੰਟਮੈਂਟ ਲੈ ਸਕਦੇ ਹੋ ਜੇ ਤੁਸੀਂ ਸਟੱਡੀ ਬਾਰੇ ਕੁਛ ਇਨਫੋਰਮੇਸ਼ਨ ਚਾਹੀਦੀ ਆ। ਅਤੇ ਟਰਗਨੀਨਾ ਦੇ ਵਿੱਚ ਇਹਨਾਂ ਦਾ ਆਫਿਸ ਹੈ, ਜਾਂ ਫਿਰ ਸਿਟੀ CBD ਦੇ ਵਿੱਚ ਇਹਨਾਂ ਦਾ ਆਫਿਸ ਹੈ, ਦੋਵਾਂ ਥਾਵਾਂ ਦੇ ਉੱਤੇ ਤੁਸੀਂ ਜਾ ਸਕਦੇ ਹੋ, ਜਾਂ ਫਿਰ ਫੋਨ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ 0482-610-0482-610-310 'ਤੇ ਤੁਸੀਂ ਕਾਲ ਕਰਕੇ ਅਪੁਆਇੰਟਮੈਂਟ ਬਣਾ ਸਕਦੇ ਹੋ। ਲੈਂਦੇ ਹਾਂ ਤੁਹਾਡੇ ਕੋਲ ਇਜਾਜ਼ਤ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। SEBI ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। SEBI ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
4: ਬੈਂਜੀ, ਕੀ ਹਾਲ ਹੈ ਪਿੱਠ ਦਰਦ ਦਾ?
5: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
6: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
7: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ। ਮੈਨੂੰ ਵੀ ਦੱਸ ਦੇ ਸੀਕ੍ਰੇਟ।
8: ਅੰਮ੍ਰਿਤ, ਇੱਕ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
9: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
10: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।
11: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗ੍ਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
12: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
11: ਫਿਰ ਲਵਾਈਏ ਕਿੱਥੋਂ?
12: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
11: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
13: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗ ਨਿਨਾ ਵਿੱਚ ਆਪਣੇ ਹਰ ਭੈਣ

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
4: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
3: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।

0: ਸਾਰਾ ਜੁਲਾਈ ਨੂੰ
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
5: ਟੈਨਸ਼ਨ ਟੈਨਸ਼ਨ ਨਹੀਂ, ਟੈਨਸ਼ਨ
6: ਕੀ ਹੋਇਆ?
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
6: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
5: ਜਾਂ 90-77-97-33
6: ਜਾਂ ਈਮੇਲ info@vyimmigration.com.au।
5: ਯਾਦ ਰੱਖੋ 9077-9733।
6: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
5: ਹਰ ਕਦਮ ਤੁਹਾਡੇ ਨਾਲ।
1: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।

0: ਮੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ। ਮੈਨੂੰ ਵੀ ਦੱਸਦੇ ਹੈ ਸੀਕ੍ਰੇਟ।
1: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ। ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
0: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
3: White Hill Studios ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ।
4: ਇਹ ਕੱਲਾ ਕੱਪੜਾ ਨਹੀਂ ਆ, ਇਹ ਕਹਾਣੀਆਂ ਕਈ ਸਦੀਆਂ ਦੀ।
3: ਸਟਾਰਿੰਗ ਤਰਸੇਮ ਜੱਸੜ, ਗੀਤ ਗੁਰਾਇਆ ਤੇ ਯੋਗਰਾਜ ਸਿੰਘ।

0: ਸਤਾਰਾਂ ਜੁਲਾਈ ਨੂੰ
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058608 ਔਰ ਵਿਜ਼ਿਟ bansallawyers.com.au

0: ਕਿੱਥੇ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654492।
3: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ। ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ। ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ?
4: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਸਦੂ ਮੂਸੇ ਵਾਲਾ, ਯੋ

0: ਡਿਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
4: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
5: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
6: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
5: ਫਿਰ ਲਵਾਈਏ ਕਿੱਥੋਂ?
6: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
5: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਸੋਨਾ ਚਾਹੀਦਾ?
7: ਭਰੋਸਾ ਚਾਹੀਦਾ?
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਡੈਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
8: ਲਓ ਜੀ, ਪੇਸ਼ ਹੈ ਸੁਖ ਬਰਾੜ ਤੇ ਜੱਗਾ ਟੂਸਿਆਂ ਵਾਲਾ ਦੀ ਫਰਮਾਇਸ਼ ਤੇ ਡਰਾਈਵਰ ਵੀਰਾਂ ਦਾ ਇੱਕ ਗੀਤ।

0: ਸਨਸੈੱਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।
1: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04100455555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ।

0: ਸ਼ਹਿਰ ਪਟਿਆਲਾ ਔਰ ਇਹ ਗੀਤ ਗਿੱਲ ਸੁਰਜੀਤ ਹੋਰਾਂ ਦਾ ਲਿਖਿਆ ਹੋਇਆ, ਹਰਦੀਪ ਦਾ ਗਾਇਆ ਹੋਇਆ। ਕਿਹਨੂੰ ਨਹੀਂ ਯਾਦ ਹੈਗਾ, ਕੌਣ ਨਹੀਂ ਗੁਣਗੁਣਾਉਂਦਾ ਹੈਗਾ, ਔਰ ਪਟਿਆਲੇ ਵਾਲੇ ਹੋਣ ਚਾਹੇ ਬਾਕੀ ਦੇ ਪੰਜਾਬ ਦੇ ਹੋਣ। ਹੁਣ ਇਹ ਪਟਿਆਲਾ ਅਤੇ ਬਾਕੀ ਪੰਜਾਬ ਦੋ ਅੱਡ ਅੱਡ ਗੱਲਾਂ ਕਿਉਂ ਨੇ? ਪਟਿਆਲਾ ਸ਼ਹਿਰ ਜਿਹਨੂੰ ਕਿ ਇੰਡੀਆ ਦਾ, ਖਾਸ ਤੌਰ ਦੇ ਉੱਤੇ ਨੌਰਥ ਇੰਡੀਆ ਦੀ ਕਲਚਰਲ ਕੈਪੀਟਲ ਦੇ ਤੌਰ ਦੇ ਉੱਤੇ ਵੀ ਜਾਣਿਆ ਜਾਂਦਾ, ਪੰਜਾਬ ਦਾ ਚੌਥਾ ਵੱਡਾ ਸ਼ਹਿਰ ਹੈ ਆਬਾਦੀ ਦੇ ਪੱਖੋਂ। ਔਰ ਵੈਸੇ ਪਟਿਆਲਾ ਬਾਬਾ ਆਲਾ ਸਿੰਘ ਦੇ ਦੁਆਰਾ ਵਸਾਇਆ ਗਿਆ 1763 ਦੇ ਵਿੱਚ, ਔਰ ਸ਼ਾਹੀ ਖਾਨਦਾਨ ਦੀ ਇੱਕ ਰਿਆਸਤ ਸੀ। ਪਟਿਆਲੇ ਦੀ ਪੱਗ ਅਤੇ ਪਟਿਆਲੇ ਦੇ ਪੈਗ, ਇਹ ਦੋਵੇਂ ਦਾ ਮਸ਼ਹੂਰ ਹੈਗੇ ਨੇ। ਇਸ ਤੋਂ ਇਲਾਵਾ ਪਟਿਆਲੇ ਦੇ ਪਰਾਂਦੇ, ਪਟਿਆਲੇ ਦੀ ਸਲਵਾਰਾਂ, ਜੁੱਤੀਆਂ, ਪਟਿਆਲੇ ਦਾ ਕਲਚਰ, ਪਟਿਆਲੇ ਦੀ ਆਪਣੀ ਇੱਕ ਟੌਹਰ ਜਿਹੜੀ ਹੈ ਉਹ ਕਾਫੀ ਮਸ਼ਹੂਰ ਹੈਗੀ। ਇਹ ਸਾਰੀਆਂ ਗੱਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਹਿੰਦੇ ਨੇ। ਭਾਸ਼ਾ ਦੇ ਨਾਂ ਦੇ ਉੱਤੇ ਦੁਨੀਆਂ ਦੇ ਵਿੱਚ ਦੋ ਹੀ ਯੂਨੀਵਰਸਿਟੀਆਂ ਨੇ, ਇੱਕ ਹਿਬਰੂ ਅਤੇ ਇੱਕ ਪੰਜਾਬੀ। ਅਤੇ ਪਟਿਆਲੇ ਦੇ ਵਿੱਚ ਬਣੀ ਹੋਈ ਇਸ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਤੇ ਇਹ ਪਟਿਆਲੇ ਸ਼ਹਿਰ ਦੇ ਬਾਰੇ ਇੰਟਰੋਡਕਸ਼ਨ ਲਿਖੀ ਹੋਈ ਹੈ। ਥੋੜ੍ਹੀ ਜਿਹੀ ਉਹਦੇ 'ਚ ਮੈਂ ਆਪਣੇ ਕੋਲੋਂ ਜੋੜ ਕੇ ਪਾਤੀ ਹੈ। ਪਰ ਅੱਜ ਗੱਲ ਕਿਉਂ ਕਰ ਰਹੇ ਹੈਗੇ ਹਾਂ, 15 ਜੁਲਾਈ ਇੱਕ ਖਾਸ ਤਰੀਕ ਸੀਗੀ। ਕਦੇ ਸੋਚਿਆ ਤੁਸੀਂ ਕਿ ਹਿੰਦੁਸਤਾਨ ਦੇ ਵਿੱਚ ਵਾਹਦ ਇਹੋ ਜਿਹੀ ਰਿਆਸਤ ਜਾਂ ਕਈ ਰਿਆਸਤਾਂ ਦਾ, 8 ਰਿਆਸਤਾਂ ਦਾ ਇੱਕ ਸਮੂਹ ਸੀਗਾ ਜਿਹਨੂੰ ਆਜ਼ਾਦੀ ਤੋਂ ਬਾਅਦ ਆਪ ਪਟੇਲ ਹੋਰਾਂ ਨੇ ਕਿਹਾ ਸੀਗਾ ਕਿ ਠੀਕ ਹੈ ਤੁਸੀਂ ਆਪਣਾ ਮੁੱਖ ਮੰਤਰੀ ਬਣਾ ਲਓ? ਐਸੀ ਕੀ ਲੋੜ ਪੈ ਗਈ ਸੀ? ਔਰ ਪੰਜਾਬ ਦੇ ਵਿੱਚੋਂ ਜਾਂ ਇਹ ਕਹਿ ਲਈਏ ਕਿ ਵਿੱਚੋਂ ਵਿੱਚੋਂ, ਕਿਉਂਕਿ ਹਿਮਾਚਲ ਤੋਂ ਲੈ ਕੇ ਪਟਿਆਲੇ ਤੱਕ ਜਾਂ ਇੱਥੋਂ ਤੱਕ ਕਿ ਜਿਹੜਾ ਜੀਂਦ ਤੱਕ, ਫਰੀਦਕੋਟ ਤੱਕ ਜਿਹੜੀ ਇਹਦੀਆਂ ਹੱਦਾਂ ਲੱਗਦੀਆਂ ਸੀਗੀਆਂ, ਕਿਵੇਂ ਇਹ ਸਾਰਾ ਕੁਛ ਜਿਹਦੀ ਗੱਲ ਅੱਜ ਕਰਾਂਗੇ, ਅਤੇ ਉਹ ਇੱਕ ਅਲੱਗ ਰਿਆਸਤ ਬਣੀ ਜਿਹਨੂੰ ਪੈਪਸੂ ਵੀ ਕਹਿ ਲੈਂਦੇ ਹਾਂ। ਕੀ ਸੀਗੀ ਇਹ ਪੂਰੀ ਕਹਾਣੀ, ਇਹਦੀ ਪੂਰੀ ਸਾਂਝ ਅੱਜ ਪਾਵਾਂਗੇ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ। ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚਾ ਲੈ ਕੇ ਹੋਏ ਹਾਂ ਜੀ ਹਾਜ਼ਰ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਓ ਸਭ ਤੋਂ ਪਹਿਲਾਂ ਸਵਾਗਤ ਪ੍ਰੀਤਮ ਭਾਅ ਜੀ ਦਾ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ। ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ।
0: ਹਾਂਜੀ ਭਾਅ ਜੀ, ਪੈਪਸੂ ਦੀ ਜਿਹਨੂੰ ਆਪਾਂ ਸ਼ਾਰਟ ਦੇ ਵਿੱਚ ਕਹਿ ਦਿੰਦੇ ਹਾਂ, ਅਤੇ ਮੇਰੇ ਪੈਪਸੂ ਦੀ ਮੇਰੀ ਇੱਕ ਚਿੱਤ ਚੇਤੇ ਇੱਥੋਂ ਗੱਲ ਸ਼ੁਰੂ ਹੁੰਦੀ ਹੈ ਕਿ ਜਦੋਂ ਛੋਟੇ ਹੁੰਦੇ ਸੀ, ਹੁਣ ਤਾਂ ਅੱਜ ਕੱਲ੍ਹ ਪਤਾ ਨਹੀਂ, ਨਾਲੇ ਦੱਸ ਵੀ ਦਿਓ, ਅੱਗੇ ਬੱਸਾਂ ਚੱਲਦੀਆਂ ਹੁੰਦੀਆਂ ਸੀਗੀਆਂ, ਪੰਜਾਬ ਰੋਡਵੇਜ਼ ਦੀਆਂ ਅੱਡ ਹੁੰਦੀਆਂ ਸੀ, ਪੈਪਸੂ ਦੀਆਂ ਅੱਡ ਹੁੰਦੀਆਂ ਸੀ, ਅਤੇ ਪਿੰਡਾਂ 'ਚ ਜਨਾਨੀਆਂ ਨੇ ਕਹਿਣਾ ਕਿ ਨਾ ਭਾਈ ਪੈਪਸੂ ਦੀ ਬੱਸ 'ਤੇ ਚੜ੍ਹਾਂਗੇ, ਘੋੜੇ ਵਾਲੀ ਬੱਸ 'ਤੇ ਚੜ੍ਹਨਾ, ਕਿਉਂਕਿ ਉਹ ਥੋੜ੍ਹੀ ਜਿਹੀ ਵਧੀਆ ਬੱਸਾਂ ਹੁੰਦੀਆਂ ਨੇ। ਇਹ ਪਟਿਆਲੇ ਦੀ ਖਾਸੀਅਤ ਵੀ ਸੀਗੀ, ਜਾਂ ਪੈਪਸੂ ਦੀ ਖਾਸੀਅਤ ਸੀ, ਜਾਂ ਫਿਰ ਪੈਪਸੂ ਆਪਣੇ ਆਪ ਨੂੰ ਅਲੱਗ ਬਣਾ ਕੇ ਰੱਖਣਾ ਚਾਹੁੰਦੀ ਸੀ। ਅਤੇ ਅੱਜ ਦੀ ਤਰੀਕ ਦੇ ਵਿੱਚ ਪੈਪਸੂ ਦੀ ਪੰਜਾਬ ਦੇ ਵਿੱਚ ਕੀ ਅਹਿਮੀਅਤ ਹੈਗੀ ਹੈ, ਜਾਂ ਆਧੁਨਿਕ ਸਿਆਸਤ ਦੇ ਵਿੱਚ, ਜਾਂ ਇਸ ਡੈਮੋਗ੍ਰਾਫੀ ਦੇ ਵਿੱਚ, ਉਹ ਵੀ ਆਪਾਂ ਤੁਸੀਂ ਦੱਸਿਓ, ਅਤੇ ਨਾਲੇ ਇਹਦੇ ਇਤਿਹਾਸ ਤੋਂ ਥੋੜ੍ਹਾ ਜਿਹਾ ਹੋਰ ਪਿੱਛੇ ਮੈਂ ਕਹਿੰਦਾ ਕਿ ਜੇ ਉੱਥੋਂ ਕਹਾਣੀ ਤੁਸੀਂ ਤੋਰੋ ਕਿ ਪੈਪਸੂ ਬਣਨ ਤੋਂ ਪਹਿਲਾਂ ਇਹ ਆਖਿਰਕਾਰ ਕਿਉਂ ਇੱਦਾਂ ਦੀ ਲੋੜ ਪਈ ਕਿ ਇੱਕ ਅਲੱਗ ਸਟੇਟ ਜਿਹੜੀ ਹੈ ਘੜ ਦਿੱਤੀ ਜਾਵੇ। ਸੋ 15 ਜੁਲਾਈ ਕਾਫੀ ਅਹਿਮ ਡੇਟ ਹੈਗੀ ਮੇਰੇ ਖਿਆਲ ਦੇ ਨਾਲ, ਪਹਿਲਾ ਮੁੱਖ ਮੰਤਰੀ ਮਿਲਿਆ ਸੀ, ਤੁਸੀਂ ਦੱਸੋ ਕੀ ਹੋਇਆ, ਕੀ ਸੀਗਾ ਜੀ?
1: ਚਲੋ ਆਪਣਾ ਜੋ ਗੌਤਮ ਜੀ ਤੁਸੀਂ ਗੱਲ ਹੁਣ ਪੈਪਸੂ ਦੀ ਸ਼ੁਰੂ ਕੀਤੀ, ਅਸਲ ਦੇ ਵਿੱਚ ਤਾਂ ਜਿੱਦਾਂ ਤੁਸੀਂ ਦੱਸ ਹੀ ਦਿੱਤਾ ਕਿ ਪੈਪਸੂ ਅਸਲ ਦੇ ਵਿੱਚ ਇੱਕ ਜਿਹੜਾ ਹੈਗਾ ਇੱਕ ਐਬਰੀਵੇਸ਼ਨ ਹੈ, ਤੇ ਜਦੋਂ ਆਪਾਂ ਇਹਨੂੰ ਪੂਰਾ ਕਰਾਂਗੇ ਖੋਲਾਂਗੇ ਤਾਂ ਫਿਰ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ ਇਹਨੂੰ ਨਾਂ ਦਿੱਤਾ ਗਿਆ। ਤੇ ਇਹ ਇਹਦੇ 'ਚ ਜਿਹੜੀ ਇੱਕ ਵੱਡੀ ਗੱਲ ਉਹ ਇਹ ਹੈ ਕਿ ਜਦੋਂ 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ ਤੇ ਉਦੋਂ ਜਿਹੜੀਆਂ ਦੋ ਤਿੰਨ ਗੱਲਾਂ ਕਾਫੀ ਇਹ ਚੱਲ ਰਹੀਆਂ ਸੀ, ਕਿਉਂਕਿ ਉਸ ਆਜ਼ਾਦੀ ਦੇ ਵਿੱਚ ਕਾਂਗਰਸ ਅਕਾਲੀ ਦਲ ਇਹ ਸਾਰੇ ਇਕੱਠੇ ਸੀਗੇ ਆਜ਼ਾਦੀ ਦੀ ਲੜਾਈ ਦੇ ਵਿੱਚ। ਤੇ ਜਦੋਂ ਅੰਗਰੇਜ਼ਾਂ ਨੇ ਜਾਂ ਕਹਿ ਲਓ ਕਿ ਉਸ ਵੇਲੇ ਦਾ ਇੱਕ ਜਿਹੜਾ ਇੱਕ ਨਿਜ਼ਾਮ ਸੀ ਉਹਨੇ ਤਕਸੀਮ ਤੋਂ ਪਹਿਲਾਂ ਜਦੋਂ ਮੁਸਲਿਮ ਲੀਗ ਦੀ ਇਸ ਮੰਗ ਨੂੰ, ਪਾਕਿਸਤਾਨ ਦੀ ਮੰਗ ਨੂੰ ਤਸਲੀਮ ਕਰ ਲਿਆ, ਉਹਨਾਂ ਨੇ ਇਹ ਫਿਰ ਘੜਨਾ ਸ਼ੁਰੂ ਕਰ ਦਿੱਤਾ ਕਿ ਇੱਥੇ ਜਿਹੜਾ ਸੀ ਟੂ ਨੇਸ਼ਨ ਜਿਹੜਾ ਫਾਰਮੂਲਾ, ਕਿ ਇੱਕ ਪਾਸੇ ਜਿਹੜਾ ਹਿੰਦੁਸਤਾਨ ਜਿਹੜਾ ਹੈ ਜਿੱਥੇ ਹਿੰਦੂ ਬਹੁਤ ਸੰਮਤੀ ਹੈ ਉੱਧਰ ਇਹਨੂੰ ਭਾਰਤ ਰਹਿਣ ਦਿੱਤਾ ਜਾਵੇ ਜਾਂ ਹਿੰਦੁਸਤਾਨ ਵੀ ਕਹਿ ਦਿੰਦੇ ਹਾਂ ਜੀ, ਤੇ ਦੂਸਰਾ ਪਾਕਿਸਤਾਨ ਇੱਕ ਵੱਖਰਾ ਹਿੱਸਾ ਬਣਾ ਦਿੱਤਾ ਜਾਵੇ। ਉਦੋਂ ਇੱਕ ਖਾਸ ਤਰ੍ਹਾਂ ਦੀ ਜਿਹੜੀ ਇਹ ਮੰਗ ਜਿਹੜੀ ਉਭਰੀ, ਤੇ ਉਹ ਚ ਅਕਾਲੀ ਦਲ ਮੋਹਰੀ ਸੀ ਤੇ ਹੋਰ ਪਾਰਟੀਆਂ ਵੀ, ਕਿ ਇਹ ਟੂ ਜਿਹੜਾ ਨੇਸ਼ਨ ਫਾਰਮੂਲਾ ਕਿਉਂ ਹੈ, ਥ੍ਰੀ ਕਿਉਂ ਬਣਾਇਆ ਜਾ ਰਿਹਾ, ਥ੍ਰੀ ਨੇਸ਼ਨ ਫਾਰਮੂਲਾ ਕਿਉਂ ਨੀ ਬਣਾਇਆ ਜਾ ਰਿਹਾ। ਤੇ ਉਸ ਗੱਲ ਤੇ ਉਦੋਂ ਜਿਹੜੀ ਇਹ ਸਾਡੀ ਹੁਣ ਸੀਪੀਆਈ ਹੁਣ ਤਾਂ ਅੱਡ ਧੜੇ ਬਣ ਗਏ, ਉਦੋਂ ਕਮਿਊਨਿਸਟ ਪਾਰਟੀ, ਉਹਨਾਂ ਨੇ ਇੱਕ ਜਿਹੜਾ ਸੀਗਾ ਇੱਕ ਡਰਾਫਟ ਵੀ ਤਿਆਰ ਕੀਤਾ ਸੀ ਸਹੀ ਨੇਸ਼ਨ ਫਾਰ ਮੁੰਡੇ ਦਾ, ਜਿਹਨੂੰ ਸਿੱਖ ਹੋਮਲੈਂਡ ਦਾ ਜਿਹੜਾ ਨਾਂ ਦਿੱਤਾ ਸੀ। ਤੇ ਹਾਲਾਂਕਿ ਉਹ ਚਲੋ ਲੈਫਟ ਧਿਰ ਸੀ, ਪੋਲੀਟੀਕਲੀ ਉਹ ਚਾਹੁੰਦੇ ਸੀ ਕਿ ਇਸ ਤਰ੍ਹਾਂ ਦੀ ਜਿਹੜੀ ਗੱਲ ਇੱਥੇ ਚੱਲੇ, ਉਹ ਨਹੀਂ ਚੱਲੀ। ਤੇ ਕਾਂਗਰਸ ਬਿਲਕੁਲ ਨਹੀਂ ਸੀ ਚਾਹੁੰਦੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ, ਤੇ ਉਹ ਕਿਉਂਕਿ ਉਸ ਵੇਲੇ ਦਾ ਜਿਹੜਾ ਸਾਰਾ ਚੱਲਦਾ ਸੀ, ਕਿਉਂਕਿ ਉਹ ਸਿੱਖਾਂ ਨੂੰ ਇੱਕ ਵੱਖਰੀ ਐਂਟੀਟੀ ਮੰਨਣ ਲਈ ਰਾਜ਼ੀ ਨਹੀਂ ਸੀ, ਉਹ ਅੱਜ ਵੀ ਰਾਜ਼ੀ ਨਹੀਂ ਜਿਹੜੀ ਇੰਡੀਅਨ ਸਟੇਟ ਹੈ। ਤੇ ਉਹ ਉਹਦੇ ਚੋਂ ਜਿਹੜੀ ਇੱਕ ਗੱਲ ਇੱਕ ਨਿਕਲੀ, ਜਿਹੜੀ ਗੱਲ ਪਟੇਲ ਨੇ ਪਟਿਆਲੇ ਜਿੱਦਣ ਉਦਘਾਟਨ ਹੋਇਆ, ਤੇ ਤੁਸੀਂ ਜਿਹੜੀ ਸੀਐਮ ਦੀ ਗੱਲ ਕੀਤੀ ਉਹ ਤਾਂ ਬਾਅਦ ਦੀ ਗੱਲ ਹੈ। 15 ਜੁਲਾਈ ਨੂੰ ਤੇ 1948 ਨੂੰ ਜਿਹੜਾ ਸੀਗਾ ਇਹ ਸਟੇਟ ਜਿਹੜੀ ਹੈ ਉਹ ਕ੍ਰੀਏਟ ਕੀਤੀ ਗਈ। ਉਹਦੇ ਚ ਦੋ ਗੱਲਾਂ, ਇੱਕ ਤਾਂ ਇਹ ਅਕਾਲੀਆਂ ਨੂੰ ਖੁਸ਼ ਕਰਨਾ ਚਾਹੁੰਦੇ ਸੀ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਇਹ ਗੱਲ ਲਿਜਾਣੀ ਚਾਹੁੰਦੇ ਸੀ ਕਿ ਜਿਹੜੀ ਅਕਾਲੀਆਂ ਦੀ ਇੱਕ ਡਿਮਾਂਡ ਸੀ ਉਹ ਲਗਭਗ ਅਸੀਂ ਮੰਨ ਲਈ ਜਾਂ ਪੂਰੀ ਕਰ ਲਈ। ਦੂਜੀ ਜਿਹੜੀ ਵੱਡੀ ਗੱਲ ਸੀ, ਜਿਹੜਾ ਉਸ ਵੇਲੇ ਇੱਕ ਪੂਰੇ ਦੇਸ਼ ਦੇ ਵਿੱਚ ਇੱਕ ਮਾਹੌਲ ਚੱਲ ਰਿਹਾ ਸੀ, ਕਿਉਂਕਿ ਦੇਸ਼ ਤਾਂ ਆਜ਼ਾਦ ਹੋ ਗਿਆ ਤੇ ਪਰ ਪ੍ਰਿੰਸਲੀ ਸਟੇਟ ਬਹੁਤ ਜ਼ਿਆਦਾ ਸੀ ਜਿਹੜੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਬਰਤਾਨਵੀ ਹਕੂਮਤ ਨੂੰ ਕੋਈ ਨਜ਼ਰਾਨਾ ਦਿੰਦਾ ਸੀ, ਕੋਈ ਭੇਟ ਕਰਦਾ ਸੀ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੀ ਕੋਈ ਕਿਸੇ ਨੇ ਗਾਰਡੀਅਨ ਬਣਾਇਆ ਸੀ ਉਹਨਾਂ ਨੂੰ ਪ੍ਰੋਟੈਕਸ਼ਨ ਲਈ ਹੋਈ ਸੀ। ਤੇ ਇਹ ਇੱਕ ਵੱਡੀ ਸਮੱਸਿਆ ਸੀ ਦੇਸ਼ ਦੇ ਜਿਹੜੀ ਸਾਹਮਣੇ ਕਿ ਜਿਹੜੀਆਂ ਪ੍ਰਿੰਸਲੀ ਸਟੇਟ ਹੈ ਫਿਰ ਇਹਨਾਂ ਦਾ ਕੀ ਕੀਤਾ ਜਾਵੇ। ਤੇ ਉਹ ਨਹਿਰੂ ਦੇ ਸਾਹਮਣੇ ਵੀ ਵੱਡਾ ਸਵਾਲ ਸੀ ਕਿਉਂਕਿ ਸਰਦਾਰ ਪਟੇਲ ਉਦੋਂ ਡਿਪਟੀ ਪ੍ਰਾਈਮ ਮਿਨਿਸਟਰ ਵੀ ਸੀ ਤੇ ਨਾਲ ਹੋਮ ਮਿਨਿਸਟਰ ਵੀ ਸੀ, ਤੇ ਉਦੋਂ ਵੀ ਉਹਨਾਂ ਸਾਹਮਣੇ ਵੱਡਾ ਸਵਾਲ ਸੀ ਜਿਹੜੀ ਉਦੋਂ ਪਹਿਲੀ ਸਰਕਾਰ ਜਿਹੜੀ ਇੰਟਰਮ ਗਵਰਨਮੈਂਟ ਬਣਦੀ ਆ, ਤੇ ਉਹ ਸਾਰਿਆਂ ਦੇ ਉਹਨਾਂ ਸਾਹਮਣੇ ਸੀ ਕਿ ਇਹਨਾਂ ਦਾ ਹੁਣ ਕਿਵੇਂ ਕਰੀਏ ਵਿਦ ਇਨ ਇੰਡੀਆ, ਇਹ ਇੱਦਾਂ ਇੰਡੀਪੈਂਡੈਂਟ ਸਟੇਟ ਰਹਿਣ, ਰਿਆਸਤਾਂ ਪ੍ਰਿੰਸਲੀ ਸਟੇਟ, ਤੇ ਇਹਨਾਂ ਦੀ ਗਿਣਤੀ ਬਹੁਤ ਜਿਹੜੀ ਉਹ ਜ਼ਿਆਦਾ ਸੀ, ਛੋਟੀਆਂ ਛੋਟੀਆਂ ਜਿਹੜੀਆਂ ਸਟੇਟ ਸੀਗੀਆਂ। ਤੇ ਹੁਣ ਫਿਰ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਇੱਥੋਂ ਹੋਈ ਇਸ ਗੱਲ ਦੀ, ਤੇ ਕਿਉਂਕਿ ਉਦੋਂ ਪਹਿਲਾਂ ਇੱਕ ਤਰੀਕੇ ਦਾ ਬਿੱਲ ਲਿਆ ਆਉਂਦਾ ਸੀ ਸਾਰਾ ਕੁਛ, ਤੇ ਕਾਂਗਰਸ ਨੇ ਪ੍ਰਚਾਰ ਸ਼ੁਰੂ ਕਰਤਾ ਸੀ ਵੀ ਜਿਹੜਾ ਭੂਪਵਾਦ ਹੈ, ਮਤਲਬ ਕਿ ਜਿਹੜੇ ਛੋਟੇ ਛੋਟੇ ਮਹਾਰਾਜੇ ਸੀ ਜਾਂ ਰਾਜੇ ਸੀ ਉਹਨੂੰ ਇਹ ਕਹਿੰਦੇ ਕਿ ਰਜਵਾੜੇ ਹੈ, ਇਹ ਭੂਪਵਾਦ ਹੈ ਤੇ ਵੀ ਇਹ ਅਸੀਂ ਖਤਮ ਕਰਾਂਗੇ। ਤੇ ਬਹੁਤ ਥਾਂ ਤੇ ਗੱਲ ਅੜੀ ਵੀ, ਜਿਵੇਂ ਨਿਜ਼ਾਮ ਹੈਦਰਾਬਾਦ ਅੜ ਗਿਆ ਸੀ, ਹੋਰ ਵੀ ਕਈ ਥਾਵਾਂ ਤੇ ਉਹਨਾਂ ਨੇ ਵਿਰੋਧ ਕੀਤਾ ਕਿ ਫਿਰ ਚਲੋ ਉਹਨਾਂ ਨੂੰ ਡਰਾਇਆ ਗਿਆ ਕਿ ਸਾਡੇ ਕੋਲ ਫੌਜ ਹੈ, ਤੁਹਾਡੇ ਕੋਲ ਦੱਸੋ ਕੀ ਹੈ। ਤੇ ਇੱਥੇ ਜਿਹੜਾ ਇਹ ਬੜਾ ਇੱਕ ਕੰਮ ਫਿੱਟ ਆ ਗਿਆ ਇਹਨਾਂ ਦੇ, ਫਿੱਟ ਇਸ ਕਰਕੇ ਆਇਆ ਕਿ ਜਿਹੜਾ ਪਟਿਆਲੇ ਦਾ ਉਸ ਵੇਲੇ ਮਹਾਰਾਜਾ ਸੀ ਯਾਦਵਿੰਦਰ ਸਿੰਘ, ਉਹ ਕਾਂਗਰਸੀ ਵੀ ਸੀਗਾ, ਤੇ ਉਹਨੂੰ ਉਹਨਾਂ ਨੇ ਅੱਗੇ ਲਾਇਆ, ਉਹ ਇੱਕ ਤਰ੍ਹਾਂ ਦਾ ਇੱਕ ਲੀਡ ਕੀਤਾ ਕਿ ਆਪਾਂ ਜਿਹੜੀਆਂ ਨੇ ਇਹ ਸਟੇਟਾਂ ਇਕੱਠੀਆਂ ਕਰਕੇ ਤੇ ਇਹਨਾਂ ਨੂੰ ਇੰਡੀਅਨ ਜਿਹੜੀ ਯੂਨੀਅਨ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਤੇ ਛੋਟੀਆਂ ਛੋਟੀਆਂ ਜਿਹੜੀਆਂ ਸਟੇਟਸ ਨੇ ਇਹ ਮਰਜ ਹੋ ਜਾਣ। ਹੁਣ ਇੱਥੇ ਸਮੱਸਿਆ ਇਹ ਸੀ, ਇੱਥੇ 8 ਪ੍ਰਿੰਸਲੀ ਸਟੇਟ ਸੀਗੀਆਂ, ਪੰਜਾਬ ਤਾਂ ਇੰਡੀਪੈਂਡ ਆਪਣੇ ਆਪ ਤੇ ਹੈਗੀ ਸੀ ਪੰਜਾਬ ਤਾਂ, ਤੇ ਪਰ ਜਿਹੜੀਆਂ 8 ਪ੍ਰਿੰਸਲੀ ਸਟੇਟ ਸੀ ਜਿਹ ਚ ਪਟਿਆਲਾ ਸਭ ਤੋਂ ਵੱਡੀ ਸਟੇਟ ਸੀਗੀ, ਤੇ ਫਿਰ ਪਟਿਆਲੇ ਦੇ ਨਾਲ ਫਿਰ ਜੀਂਦ ਸੀ, ਕਪੂਰਥਲਾ ਸੀ, ਨਾਭਾ ਸੀ ਤੇ ਫਰੀਦਕੋਟ ਸੀ, ਇਸ ਤਰ੍ਹਾਂ ਮਲੇਰਕੋਟਲਾ ਸੀ, ਤੇ ਦੋ ਸਟੇਟਾਂ ਇੱਕ ਕਲਸੀਆ ਜਿਹੜਾ ਹੁਣ ਇਹ ਹਰਿਆਣੇ ਦਾ ਜਮੁਨਾ ਨਗਰ ਵਾਲਾ ਇਲਾਕਾ ਇੱਧਰ ਨੂੰ ਪੈਂਦਾ ਅੰਬਾਲੇ ਦੇ ਇਸ ਪਾਸੇ ਨੂੰ, ਤੇ ਇੱਧਰ ਸੀ ਉਹ ਵੀ ਇੱਕ ਤਰੀਕੇ ਦੀ ਸਿੱਖ ਸਟੇਟ ਸੀਗੀ, ਤੇ ਨਾਲਾਗੜ੍ਹ ਰਾਜਪੂਤ ਸਟੇਟ ਸੀਗੀ, ਤੇ ਨਾਲਾਗੜ੍ਹ ਜਿਹੜੀ ਹੈਗੀ ਆ ਉਹ ਵੀ ਇੱਕ ਵੱਖਰੀ ਜਿਹੜੀ ਆ ਇਹ ਸਟੇਟ ਸੀ। ਇਹਦੇ ਚ ਜਿਹੜੀਆਂ 6 ਸਟੇਟਾਂ ਸੀ ਉਹ ਤਾਂ ਉਹਨਾਂ ਨੂੰ ਸਲਾਮੀ ਰਿਆਸਤਾਂ ਕਹਿੰਦੇ ਸੀ, ਤੇ ਕਿਉਂਕਿ ਉੱਥੇ ਇਹ ਹੁੰਦਾ ਸੀ ਕਿ ਜਿਹੜੀਆਂ ਇੰਨੀਆਂ ਤੋਪਾਂ ਦੀ ਜਿਹੜੀ ਸਲਾਮੀ ਦਿੱਤੀ ਜਾਂਦੀ ਹੈ। ਇਹ ਜਿਹੜੀ ਕਲਸੀਆ ਤੇ ਨਾਲਾਗੜ੍ਹ ਸਟੇਟ ਸੀ ਇਹ ਸਲਾਮੀ ਰਿਆਸਤਾਂ ਨਹੀਂ ਸੀਗੀਆਂ, ਇਹ ਛੋਟੀਆਂ ਰਿਆਸਤਾਂ ਸੀ, ਇਹਨਾਂ ਦੇ ਸਰਦਾਰ ਹੁੰਦੇ ਸੀ ਕਿਸੇ ਵੇਲੇ ਫਿਰ ਉਹਨੂੰ ਰਾਜਾ ਕਹਿਣ ਲੱਗ ਗਏ। ਤੇ ਇੱਥੋਂ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਜਦੋਂ ਯਾਦਵਿੰਦਰ ਸਿੰਘ ਇਸ ਗੱਲ ਲਈ ਰਾਜੀ ਹੋ ਗਏ ਕਿ ਹਾਂ ਇਹ ਹੋ ਜਾਣਾ ਚਾਹੀਦਾ, ਤੇ ਫਿਰ ਜਿਹੜੀਆਂ ਨਾਲ ਇਹ ਜਿਹੜੀਆਂ ਦੂਜੀਆਂ 7 ਹੋਰ ਜਿਹੜੀਆਂ ਸਟੇਟਾਂ ਸੀ ਤੇ ਇਹਨਾਂ ਨੂੰ ਮਿਲਾ ਕੇ ਪ੍ਰਿੰਸਲੀ ਰਿਆਸਤਾਂ ਸੀ ਬਹੁਤ ਛੋਟੀਆਂ, ਇੱਕ ਜਿਹੜੀ ਹੈ ਸਾਂਝੀ ਇੱਕ ਵੱਡੀ ਇੱਕ ਸਟੇਟ ਬਣਾਈ ਗਈ ਜਿਹੜੀ ਯੂਨੀਅਨ ਦਾ ਪਾਰਟ ਬਣੀ, ਇੱਕ ਵੱਖਰੀ ਸਟੇਟ ਬਣੀ ਪੰਜਾਬ ਦੇ ਪੈਰਲਲ ਜਿਹਨੂੰ ਫਿਰ ਪੈਪਸੂ ਦਾ ਨਾਂ ਦਿੱਤਾ। ਇਹਦਾ ਉਦਘਾਟਨ ਹੀ ਜਿਹੜਾ ਹੈਗਾ 15 ਜੁਲਾਈ, ਕੱਲ ਹੀ ਲੰਘੀ ਹੈ ਜੀ, ਤੇ 15 ਜੁਲਾਈ 1948 ਨੂੰ ਪਟਿਆਲੇ ਚ ਜਿਹੜਾ ਸੀ ਬਹੁਤ ਵੱਡਾ ਸਮਾਗਮ ਕੀਤਾ ਗਿਆ ਜਿੱਥੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਇਕੱਠੇ ਹੋਏ, ਮਾਸਟਰ ਤਾਰਾ ਸਿੰਘ ਵਰਗੇ ਵੀ ਉੱਥੇ ਆਏ ਉਸ ਵੇਲੇ ਅਕਾਲੀ, ਹੋਰ ਕਰਤਾਰ ਸਿੰਘ ਝੱਬਰ ਵਰਗੇ ਲੀਡਰ ਸੀ ਉਹ ਸੀ, ਤੇ ਕਾਂਗਰਸੀਆਂ ਦੇ ਚਲੋ ਹੋਣੇ ਸੀ। ਤੇ ਉੱਥੇ ਇਹਦਾ ਜਿਹੜਾ ਸੀਗਾ ਇਹਦਾ ਇਨੋਗੁਰੇਸ਼ਨ ਇਹਦਾ ਉਦਘਾਟਨ ਜਿਹੜਾ ਸੀ ਉਹ ਹੋਇਆ। ਤੇ ਅਸਲ ਦੇ ਵਿੱਚ ਉਦੋਂ ਜਦੋਂ ਇਹ ਸਟੇਟ ਬਣੀ ਤੇ ਜਗਵਿੰਦਰ ਸਿੰਘ ਨੂੰ ਇਹਦਾ ਰਾਜ ਪ੍ਰਮੁੱਖ ਬਣਾਇਆ ਗਿਆ। ਜੇ ਰਾਜ ਪ੍ਰਮੁੱਖ ਦਾ ਜਿਵੇਂ ਹੁਣ ਗਵਰਨਰ ਕੋਲੇ ਪਾਵਰਸ ਨੇ ਜਾਂ ਗਵਰਨਰ ਹੈ, ਇਹ ਇਸ ਰੂਪ ਦੇ ਵਿੱਚ ਹੀ ਉਦੋਂ ਰਾਜ ਪ੍ਰਮੁੱਖ ਜਿਹੜਾ ਹੁੰਦਾ ਸੀ। ਤੇ ਪਰ ਸ਼ੁਰੂ ਦੇ ਵਿੱਚ ਇਨੀਸ਼ਲੀ ਜਿਹੜਾ ਉਹ ਮੁੱਖ ਮੰਤਰੀ ਤਾਂ ਬਾਅਦ ਚ ਬਣਦੇ ਆ, ਤੇ ਉਹ ਸ਼ੁਰੂ ਚ ਜਿਹੜਾ ਉਹ ਰਾਜ ਪ੍ਰਮੁੱਖ ਹੀ ਜਿਹੜਾ ਸੀ ਉਹ ਰਹੇ। ਤੇ ਮੁੱਖ ਮੰਤਰੀ ਜਿਹੜਾ ਹੈ ਉਹ ਕਿਉਂਕਿ ਉਦੋਂ ਅਜੇ ਕੋਈ ਚੋਣ ਨੀ ਸੀ ਹੋਈ, ਕੁਛ ਵੀ ਨੀ ਸੀ ਹੋਈ, ਗਿਆਨ ਸਿੰਘ ਰਾੜੇ ਵਾਲੇ ਨੂੰ ਉਦੋਂ ਐਕਟਿੰਗ ਚੀਫ ਮਿਨਿਸਟਰ ਜਿਹੜਾ ਸੀ ਉਹ ਫਿਰ ਬਣਾਇਆ ਗਿਆ, ਤੇ ਜਿਹਨਾਂ ਨੇ ਉਦੋਂ ਹੀ ਜਿਹੜਾ ਸੀਗਾ ਉਹ ਜਿਹੜਾ ਸੀ ਉਹ ਚਾਰਜ ਆਪਣਾ ਸੰਭਾਲ ਲਿਆ ਸੀ। ਫਿਰ ਉਸ ਤੋਂ ਕਾਫੀ ਚਿਰ ਬਾਅਦ ਕਿਤੇ ਜਾ ਕੇ 6 ਮਹੀਨੇ ਬਾਅਦ ਇਲੈਕਸ਼ਨ ਹੁੰਦੀ ਹੈ 1949 ਦੇ ਵਿੱਚ, ਤੇ ਉਦੋਂ ਫਿਰ ਉਹ ਜਿਹੜਾ ਹੈ ਬਕਾਇਦਾ ਜਿਹੜਾ ਹੈਗਾ ਮੁੱਖ ਮੰਤਰੀ ਵਜੋਂ ਤੇ ਉਹਦਾ ਸੰਭਾਲਦਾ ਹੈ। ਤੇ ਉਦੋਂ ਨਾ ਜਿਵੇਂ ਹੁਣ ਕੈਨੇਡਾ ਵਗੈਰਾ ਦੇ ਵਿੱਚ ਇੱਥੇ ਪ੍ਰੀਮੀਅਰ ਦਾ ਨਾ ਹੀ ਦਿੱਤਾ ਜਾਂਦਾ ਸੀ, ਚਲੋ ਇਹ ਚੀਫ ਮਿਨਿਸਟਰ ਦਾ ਤਾਂ ਕਿਉਂਕਿ ਕਨਸੈਪਟ ਜਿਹੜਾ ਉਹ ਬਾਅਦ ਦੇ ਵਿੱਚ ਫਿਰ ਆਉਂਦਾ ਹੈਗਾ ਸਾਡੇ ਕੰਸਟੀਟਿਊਸ਼ਨ ਦੇ ਵਿੱਚ ਵੀ, ਉਹ ਜਦੋਂ ਸੰਵਿਧਾਨ ਲਾਗੂ ਹੁੰਦਾ 1950 ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੀ ਉਹ ਗੱਲ ਆਉਂਦੀ ਹੈ। ਤੇ ਸੋ ਇਹ ਜਿਹੜੀਆਂ ਸਟੇਟਾਂ ਸੀਗੀਆਂ ਤੇ ਇਹਦੇ ਵਿੱਚੋਂ ਜਿਹੜੀਆਂ ਜਿੱਦਾਂ ਮੈਂ ਦੱਸਿਆ ਕਿ ਮਲੇਰਕੋਟਲਾ ਤੇ ਇਹਨੂੰ ਛੱਡ ਕੇ ਆਪਣੇ ਨੂੰ ਨਾਲਾਗੜ੍ਹ ਨੂੰ ਛੱਡ ਕੇ ਸਾਰੀਆਂ ਇਹ ਸਿੱਖ ਸਟੇਟ ਸੀਗੀਆਂ ਜਿਹੜੀਆਂ ਪ੍ਰਿੰਸਲੀ ਸਟੇਟ ਸੀ। ਤੇ ਉੱਥੇ ਗੁਰਚਰਨ ਸਿੰਘ ਟੋੜਾ ਦੀ ਹੁਣ ਪਿੱਛੇ ਕਿਤਾਬ ਆਈ ਆ, ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਸਰਦਾਰ, ਕਿਉਂਕਿ ਉਸ ਸਮਾਗਮ ਦੇ ਵਿੱਚ ਉਹ ਸ਼ਾਮਿਲ ਸੀ, ਕਿ ਸਰਦਾਰ ਪਟੇਲ ਨੇ ਕਿਹਾ ਕਿ ਤੁਸੀਂ ਇੰਨਾ ਕੁ ਹਿੱਸਾ ਮੰਗਦੇ ਸੀ ਤੁਹਾਨੂੰ ਅਸੀਂ ਪੂਰਾ ਹੀ ਦੇਤਾ, ਇਹ ਹੁਣ ਤੁਹਾਡਾ ਇੱਕ ਸਿੱਖਾਂ ਦੀ ਇੱਕ ਉਹ ਬਣ ਗਿਆ, ਸੂਬਾ ਬਣ ਗਿਆ। ਇਸ ਰੂਪ ਦੇ ਵਿੱਚ ਉਹਨਾਂ ਨੇ ਆਪਣਾ ਭਾਸ਼ਣ ਜਿਹੜਾ ਸੀ ਇਸ ਪਾਸੇ ਨੂੰ ਜਿਹੜਾ ਸੀ ਉਹ ਕਹਿੰਦੇ ਤੋੜਿਆ। ਤੇ ਪਰ ਖੈਰ ਉਹ ਤਾਂ ਬਹੁਤਾ ਲੰਬਾ ਸਮਾਂ ਗੱਲ ਉਵੇਂ ਰਹੀ ਨੀ, ਕਿਉਂਕਿ ਕਾਂਗਰਸ ਉੱਪਰ ਸੱਤਾ ਦੇ ਵਿੱਚ ਸੀ ਤੇ ਇੱਥੇ ਵੀ ਗਿਆਨ ਸਿੰਘ ਰਾੜੇ ਵਾਲਾ ਕਾਂਗਰਸ ਦੇ ਸ਼ੁਰੂ ਚੋਂ ਮੁੱਖ ਮੰਤਰੀ ਬਣੇ, ਤੇ ਜੋ ਜੋ ਮਹਾਰਾਜਾ ਜੋ ਸੀਗਾ ਯਾਦਵਿੰਦਰ ਸਿੰਘ, ਚਲੋ ਉਹ ਤਾਂ ਸੀਗਾ ਹੀ ਕਾਂਗਰਸੀ ਜਿਹੜਾ ਉਸ ਵੇਲੇ ਦਾ ਇੱਕ ਤਰ੍ਹਾਂ ਦੀ ਗਵਰਨਰ ਜਾਂ ਰਾਜ ਪ੍ਰਮੁੱਖ ਉਹਨਾਂ ਨੂੰ ਲਿਖਿਆ ਗਿਆ ਹੈਗਾ, ਤੇ ਉਹ ਸੀ। ਤੇ ਇੱਥੇ ਫਿਰ ਇਹ ਜਿਹੜਾ ਸੀ ਇੱਕ ਵੱਖਰੀ ਸਟੇਟ ਜਿਹੜੀ ਹੈ ਇਹ ਹੋਣ ਦੇ ਵਿੱਚ ਆਈ। ਤੇ ਪਰ ਇਹਦੀ ਹੋਣੀ ਜਿਹੜੀ ਇਸ ਸਟੇਟ ਦੀ ਇਹ ਹੋਈ ਕਿ ਇਹ ਬਹੁਤਾ ਲੰਬਾ ਸਮਾਂ ਇਹ ਇੱਕ ਸਟੇਟ ਦੇ ਤੌਰ ਤੇ ਉਵੇਂ ਰਹਿ ਨਹੀਂ ਸਕੀ। ਤੇ ਇਹਦੇ ਹੁਣ ਇਹਦੇ ਪਿੱਛੇ ਕਾਰਨ ਕੀ ਸੀ ਜਾਂ ਇਹ ਨੀ ਪਤਾ, ਤੇ ਕਿਉਂਕਿ 48 ਦੇ ਵਿੱਚ ਇਹ ਸਟੇਟ ਬਣਦੀ ਹੈ ਤੇ 48 ਤੋਂ ਬਾਅਦ 8 ਸਾਲਾਂ ਬਾਅਦ ਜਿਹੜਾ ਹੈਗਾ ਇਹਨੂੰ ਪੰਜਾਬ ਦੇ ਵਿੱਚ ਮਰਜ ਕਰ ਦਿੱਤਾ ਜਾਂਦਾ। ਤੇ ਹੁਣ ਜਾਂ ਤਾਂ ਇਹ ਪਹਿਲੀ ਤੋਂ ਇੱਕ ਤਰ੍ਹਾਂ ਦੀ ਇੱਕ ਗੱਲ ਕਿਤੇ ਅੰਦਰ ਖਾਤੇ ਲਿਖੀ ਹੋਈ ਸੀ ਕਿ ਆਪਾਂ ਇਸ ਤਰ੍ਹਾਂ ਕਰੋ ਤੇ ਫਿਰ ਜਿਹੜੀ ਉਹ ਗੱਲ ਅੱਗੋਂ ਜਿਹੜੀ ਆ ਉਹ ਚੱਲਣੀ ਹੈ। ਜਦੋਂ ਜਿਹੜੀ ਹੈ ਪੈਪਸੂ ਜਿਹੜੀ ਆ ਤੇ ਉਹ ਪੰਜਾਬ ਦੇ ਵਿੱਚ ਮਰਜ ਹੁੰਦੀ ਆ 1956 ਦੇ ਵਿੱਚ ਜਾ ਕੇ, 1 ਨਵੰਬਰ 1956 ਨੂੰ ਇਹਦਾ ਮਰਜਰ ਹੋਇਆ ਪੰਜਾਬ ਦੇ ਨਾਲ। ਉਦੋਂ ਫਿਰ ਕਈ ਲੋਕ ਖੁਸ਼ ਵੀ ਹੋਏ, ਕਈ ਗੁੱਸੇ ਵੀ ਹੋਏ, ਔਖੇ ਵੀ ਹੋਏ। ਤੇ ਉਸ ਵੇਲੇ ਕਿਉਂਕਿ ਇੱਕ ਤਾਂ ਇਹ ਸੀਗਾ ਕਿ ਉਵੇਂ ਦੀ ਜਿਹੜੀ ਜਮਹੂਰੀਅਤ ਜੋ ਬਾਅਦ ਦੇ ਵਿੱਚ ਆਈ ਜਾਂ ਵੋਟਾਂ ਕੌਣ ਪਾਏਗਾ, ਕਿੰਨੀਆਂ ਪਾਏਗਾ, ਕਿਵੇਂ ਪੈਣਗੀਆਂ, ਕਿਉਂਕਿ ਇੱਕ ਤਾਂ ਉਦੋਂ ਅਜੇ ਤੱਕ ਰਜਵਾੜਾ ਸ਼ਾਹੀ ਇੱਥੇ ਸੀ ਜਿਹਦੇ ਆਧਾਰ ਤੇ ਇਸ ਪ੍ਰਿੰਸਲੀ ਸਟੇਟਾਂ ਬਣੀਆਂ ਹੋਈਆਂ ਸੀ, ਹੇਠਾਂ ਜਗੀਰਾਂ ਦਿੱਤੀਆਂ ਹੋਈਆਂ ਸੀ, ਇਹਨਾਂ ਦੇ ਰਿਸ਼ਤੇਦਾਰ ਸੀ, ਰਜਵਾੜੇ ਸੀ, ਜਗੀਰਦਾਰ ਸੀ, ਸਰਦਾਰ ਸੀ। ਇਹੀ ਕਾਰਨ ਸੀ ਕਿ ਫਿਰ ਇੱਕ ਮੂਵਮੈਂਟ ਇੱਥੇ ਚੱਲੀ ਪੈਪਸੂ ਦੇ ਵਿੱਚ, ਜਿਹਨੂੰ ਪੈਪਸੂ ਮਜ਼ਾਰਾ ਮੂਵਮੈਂਟ ਦੇ ਨਾਲ ਨਾਲ ਜਾਣਿਆ ਜਾਂਦਾ, ਉਹਦੇ ਉੱਤੇ ਕਾਫੀ ਇਹ ਕੁਛ ਜਿਹੜਾ ਉਹ ਉਹਦੇ ਚ ਹੋਇਆ। ਤੇ ਫਿਰ ਅਲਟੀਮੇਟਲੀ ਚਲੋ ਉਹ ਮਜ਼ਾਰੇ ਦੀਆਂ ਜਿਹੜੀਆਂ ਮੰਗਾਂ ਮੰਨਣੀਆਂ ਵੀ ਪਈਆਂ, ਤੇ ਫਿਰ ਬਕਾਇਦਾ ਤੌਰ ਤੇ ਜਿਹੜੀਆਂ ਜ਼ਮੀਨਾਂ ਦੇ ਉਹਨਾਂ ਨੂੰ ਮਾਲਕ ਬਣਾਇਆ ਗਿਆ। ਪਹਿਲਾਂ ਜ਼ਮੀਨਾਂ ਦੀਆਂ ਜਿਹੜੀਆਂ ਜ਼ਗੀਰਾਂ ਉਹ ਸਰਦਾਰਾਂ ਦੀਆਂ ਹੁੰਦੀਆਂ ਸੀ, ਉਹ ਸਿਰਫ ਉੱਥੇ ਕੰਮ ਕਰਦੇ ਸੀ ਤੇ ਉਸ ਨੂੰ ਕੁਛ ਹਿੱਸਾ ਦਿੱਤਾ ਜਾਂਦਾ ਸੀ। ਇਹ ਵੀ ਜਿਹੜਾ ਹੈ ਉਹ ਪੈਪਸੂ ਦੇ ਹਿੱਸੇ ਆਈ ਇਹ ਗੱਲ ਵੀ। ਤੇ ਪਰ ਇਹ ਹੈ ਕਿ ਜਦੋਂ ਪੰਜਾਬ ਦੇ ਵਿੱਚ ਮਰਜਰ ਹੋਈ ਤੇ ਫਿਰ ਪੰਜਾਬ ਬਹੁਤ ਵੱਡਾ ਬਣ ਗਿਆ, ਕਿਉਂਕਿ ਇਹ ਤਾਂ ਪਹਿਲਾਂ ਦੇਖੋ ਪ੍ਰਿੰਸਲੀ ਸਟੇਟ ਸੀਗੀਆਂ, ਆਪੋ ਆਪਣੀਆਂ ਰਿਆਸਤਾਂ ਸੀ, ਰਿਆਸਤਾਂ ਦਾ ਆਪਣਾ ਪ੍ਰਬੰਧ ਸੀ। ਤੇ ਫਿਰ ਜਦੋਂ ਪੰਜਾਬ ਦੇ ਅੰਡਰ ਆ ਗਿਆ ਤੇ ਫਿਰ ਇੱਕ ਬਹੁਤ ਵੱਡਾ ਜਿਹੜਾ ਸੀ ਉਹ ਪੰਜਾਬ ਬਣ ਗਿਆ। ਜਿਹੜੀ ਪੰਜਾਬ ਦੀ ਗੱਲ 1947 ਦੇ ਬਟਵਾਰੇ ਵੇਲੇ ਕਹਿੰਦੇ ਸੀ ਕਿ ਪੰਜਾਬ ਤਾਂ ਜਿਹੜਾ ਸੀ ਉਹ ਕੱਟਿਆ ਵੱਢਿਆ ਗਿਆ, ਤੇ ਉਹ ਗੱਲ ਉਵੇਂ ਠੀਕ ਹੈ, ਜਗਰਾਫਿਕਲੀ ਵੀ ਜਿਹੜਾ ਸੀ ਪੰਜਾਬ ਦਾ ਵੱਡਾ ਹਿੱਸਾ ਉੱਧਰ ਚਲਿਆ ਗਿਆ ਸੀ। ਤੇ ਪਰ ਜਦੋਂ ਕਿਉਂਕਿ ਉਦੋਂ ਇਹ ਜਿਹੜੀਆਂ ਰਿਆਸਤਾਂ ਉਹ ਪੰਜਾਬ ਦੇ ਵਿੱਚ ਸ਼ਾਮਿਲ ਨਹੀਂ ਸੀਗੀਆਂ, ਤੇ ਫਿਰ ਪੈਪਸੂ ਬਣਾ ਕੇ ਫਿਰ ਇਹਨੂੰ ਪੰਜਾਬ ਦੇ ਵਿੱਚ ਜਿਹੜਾ ਸੀ ਉਹ ਸ਼ਾਮਿਲ ਕੀਤਾ ਗਿਆ। ਉਦੋਂ ਬਾਅਦ ਫਿਰ ਪੰਜਾਬ ਦੀ ਹੋਰ ਤਰ੍ਹਾਂ ਪੋਲਿਟਿਕਸ ਸ਼ੁਰੂ ਹੋਈ ਤੇ 1966 ਦੇ ਵਿੱਚ ਜਦੋਂ ਜਿਹੜਾ ਹੈ ਉਹ ਪੰਜਾਬ ਦੀ ਫੇਰ ਅੱਗੋਂ ਟ੍ਰਾਈਫਰਕੇਸ਼ਨ ਹੁੰਦੀ ਆ, ਕਿਉਂਕਿ ਉਦੋਂ ਤੱਕ ਉਸ ਤੋਂ ਬਾਅਦ ਕਿਉਂਕਿ ਪੰਜਾਬੀ ਸੂਬੇ ਦੀ ਮੰਗ ਬਹੁਤ ਜ਼ੋਰ ਫੜ ਗਈ ਜਦੋਂ ਪੈਪਸੂ ਦੀ ਜਿਹੜਾ ਹੈ ਮਰਜਰ ਹੋ ਗਈ 1956 ਦੇ ਵਿੱਚ। ਤੇ 1956 ਤੱਕ ਥੋੜਾ ਜਿਹਾ ਗੱਲ ਤਾਂ ਟਿੱਕੀ ਰਹੀ ਕਿ ਜਿਹੜਾ ਸੀ ਕਿਉਂਕਿ ਉਦੋਂ ਤੱਕ ਭਾਸ਼ਾ ਦੇ ਆਧਾਰ ਤੇ ਸੂਬੇ ਬਣਾਉਣ ਦਾ ਅਮਲ ਵੀ ਸ਼ੁਰੂ ਹੋ ਗਿਆ ਸੀ ਕੇਂਦਰ ਦੇ ਵਿੱਚ, ਕਿੰਨੇ ਉਦੋਂ ਪਹਿਲਾਂ ਭਾਸ਼ਾ ਦੇ ਆਧਾਰ ਤੇ ਜਿਹੜੇ ਸੂਬੇ ਬਣ ਚੁੱਕੇ ਸੀ, ਭਾਵੇਂ ਮਹਾਰਾਸ਼ਟਰ ਸੀ ਤੇ ਤਮਿਲਨਾਡੂ ਸੀ ਕਿਸੇ ਵੇਲੇ, ਜਿਹੜਾ ਇੱਕ ਉਹਨੂੰ ਮਦਰਾਸ ਪ੍ਰੈਜੀਡੈਂਸੀ ਕਿਹਾ ਜਾਂਦਾ ਸੀ, ਉਹ ਇਸ ਤਰ੍ਹਾਂ ਦੇ ਜਿਹੜੇ ਉਹ ਸੂਬੇ ਜਿਹੜੇ ਸੀ ਉਹ ਹੋਂਦ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਸੀ ਭਾਸ਼ਾ ਦੇ ਆਧਾਰ ਤੇ। ਤੇ ਫਿਰ ਇੱਥੇ ਵੀ ਇਹ ਗੱਲ ਵੱਡੀ ਚੱਲੀ ਕਿਉਂਕਿ ਜਿਹੜਾ ਟਿਪੀਕਲੀ ਜਿਹੜਾ ਇਹ ਪੰਜਾਬ ਸੀ ਤੇ ਇਹਦੇ ਵਿੱਚ ਵੱਡਾ ਹਿੱਸਾ ਜਿਹੜਾ ਇੱਧਰ ਪੈਪਸੂ ਵਾਲੇ ਪਾਸੇ ਰਲਿਆ ਉਹ ਬਾਂਗਰ ਸੀ, ਉਹ ਬਾਂਗਰ ਭਾਸ਼ਾ ਸੀ ਉਹਨਾਂ ਦੀ ਜਾਂ ਹਰਿਆਣਵੀ ਸੀ, ਤੇ ਜਾਂ ਫਿਰ ਜਿਹੜਾ ਉੱਪਰਲਾ ਹਿੱਸਾ ਸੀ ਚਲੋ ਉਹ ਤਾਂ ਪਹਿਲੇ ਇਹ ਪੰਜਾਬ ਦਾ ਪਾਰਟ ਸੀ ਕਾਂਗੜੇ ਵਾਲਾ ਹਿੱਸਾ, ਤੇ ਜਾਂ ਕੁਛ ਹੋਰ ਜਿਹੜਾ ਜਿੱਦਾਂ ਮੈਂ ਇਹ ਗੱਲ ਕੀਤੀ ਹੈ ਨਾਲਾਗੜ੍ਹ ਸਟੇਟ ਦੀ ਤੇ ਉਹਦਾ ਜਿਹੜਾ ਹਿੱਸਾ ਕੁਛ ਉਹ ਫਿਰ ਪੰਜਾਬ ਦੇ ਹਿੱਸੇ ਆਇਆ, ਉਹ ਉਹਨਾਂ ਦੀ ਲੈਂਗੁਏਜ ਭਾਵੇਂ ਪੰਜਾਬੀ ਸੀ ਥੋੜਾ ਜਿਹਾ ਉਹਦਾ ਟਿੰਟ ਸੀ ਜਿਹੜਾ ਜਾਂ ਉਹ ਪਹਾੜੀ ਸੀ। ਤੇ ਦੂਜਾ ਅਕਾਲੀਆਂ ਦੀ ਸਿਰਫ ਇਹ ਗੱਲ ਇਹ ਸੀ ਕਿ ਇਕੱਲਾ ਉਹਨਾਂ ਦਾ ਮਤਲਬ ਭਾਸ਼ਾ ਨਾਲ ਨੀ ਸੀ, ਉਹਨਾਂ ਦਾ ਮਤਲਬ ਕਿਤੇ ਨਾ ਕਿਤੇ ਸਿੱਖ ਬਹੁ ਗਿਣਤੀ ਨਾਲ ਵੀ ਸੀ ਕਿ ਏਦਾਂ ਦੀ ਸਟੇਟ ਬਣੇ ਜਿੱਥੇ ਉਹ ਸੱਤਾ ਚ ਕਾਬਜ਼ ਹੋ ਸਕਣ, ਕਿਉਂਕਿ 1947 ਤੋਂ ਬਾਅਦ ਤਾਂ ਉਹਨਾਂ ਦੀ ਕਿਤੇ ਇਸ ਤਰੀਕੇ ਨਾਲ ਬਹੁ ਗਿਣਤੀ ਬਣਦੀ ਨੀ ਸੀ। 1947 ਤੋਂ ਬਾਅਦ ਤਾਂ ਭਾਵੇਂ ਸਾਡੇ ਜਿਹੜੇ ਗੋਪੀ ਚੰਦ ਭਾਰਗਵ ਰਹੇ ਹਨਾ, ਤੇ ਉਹ ਹੋਰ ਜਿਹੜੇ ਇੱਥੇ ਉਸ ਤੋਂ ਬਾਅਦ ਪ੍ਰਤਾਪ ਸਿੰਘ ਪੈਰੋ ਬਣੇ, ਉਹ ਕਾਂਗਰਸ ਵੱਲੋਂ ਹੀ ਬਣੇ ਤੇ ਪਰ ਅਕਾਲੀਆਂ ਨੂੰ ਇਹ ਲੱਗਦਾ ਸੀ ਕਿ ਸਾਡਾ ਦਾ ਤਾਂ ਲੱਗ ਸਕਦਾ ਜੇ ਏਦਾਂ ਦਾ ਹੋਵੇ। ਤੇ ਫਿਰ ਇਹ ਡਿਮਾਂਡ ਜਦੋਂ ਬਹੁਤ ਜ਼ੋਰ ਫੜ ਗਈ ਤੇ ਫਿਰ ਟ੍ਰਾਈਫਰਕੇਸ਼ਨ ਹੋ ਗਈ, ਕੁਛ ਹਿੱਸਾ ਜਿਹੜਾ ਪਹਾੜੀ ਇਲਾਕਾ ਸੀ ਉਹ ਹਿਮਾਚਲ ਨਾਲ ਜੋੜ ਦਿੱਤਾ ਕਿਉਂਕਿ ਹਿਮਾਚਲ ਉਦੋਂ ਯੂਟੀ ਬਣ ਚੁੱਕਿਆ ਸੀ ਉਦੋਂ ਪਹਿਲਾਂ, ਤੇ ਕੁਛ ਹਿੱਸਾ ਜਿਹੜਾ ਸੀਗਾ ਉਹ ਫਿਰ ਵੱਖਰੀ ਸਟੇਟ ਜਿਹੜੀ ਹਰਿਆਣਾ, ਉਹ ਕਿਉਂਕਿ ਹਰਿਆਣੇ ਦੀ ਵੀ ਡਿਮਾਂਡ ਨਾਲ ਹੀ ਸ਼ੁਰੂ ਹੋ ਗਈ ਸੀ ਜਿਹੜੇ ਹਰਿਆਣੇ ਦੇ ਲੀਡਰ ਸੀ ਪੁਰਾਣੇ, ਭਾਵੇਂ ਉਹ ਕਾਂਗਰਸ ਦੇ ਵਿੱਚ ਹੀ ਸੀ ਉਸ ਵੇਲੇ ਚੌਧਰੀ ਦੇਵੀ ਲਾਲ ਵਰਗੇ, ਬਾਅਦ ਚ ਉਹਨਾਂ ਨੇ ਵੱਖਰੀ ਪਾਰਟੀ ਬਣਾਈ ਉਹ ਅਲੱਗ, ਤੇ ਉਦੋਂ ਫਿਰ ਇਹ ਹਰਿਆਣੇ ਦੀ ਜਿਹੜੀ ਡਿਮਾਂਡ ਦੇ ਨਾਲ ਨਾਲ ਇਹ ਸ਼ੁਰੂ ਹੋ ਗਈ ਸੀ। ਤੇ ਫਿਰ ਦੁਬਾਰਾ ਫਿਰ ਉਹ ਪੰਜਾਬ ਜਿਹੜਾ ਇੱਕ ਬਹੁਤ ਵੱਡਾ ਬਣ ਗਿਆ ਸੀ ਜਦੋਂ ਟ੍ਰਾਈਫਿਕੇਸ਼ਨ ਨਾਲ, ਫਿਰ ਉਹ ਪੰਜਾਬ ਉਵੇਂ ਛੋਟਾ ਰਹਿ ਗਿਆ। ਤੇ ਉਹਦੇ ਚ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਗੌਤਮ ਜੀ, ਉਹ ਇਹ ਕਿ ਪੰਜਾਬ ਦੇ ਵਿੱਚ ਜਿਹੜਾ ਪੋਲੀਟੀਕਲ ਜਾਂ ਇੱਕ ਸੋਸ਼ਲ ਜਾਂ ਇੱਕ ਡੈਮੋਗ੍ਰਾਫਿਕਲ ਜਿਹੜਾ ਸਵਿੰਗ ਸੀਗਾ ਉਹ ਫਿਰ ਪੈਪਸੂ ਵਾਲੀਆਂ ਜਿਹੜੀਆਂ ਰਿਆਸਤਾਂ ਵਾਲਾ ਹਿੱਸਾ ਸੀ ਇਹਦੇ ਹੱਥ ਚ ਆ ਗਿਆ। ਹੁਣ ਵੀ ਪੰਜਾਬ ਦੇ ਸਭ ਤੋਂ ਵੱਧ ਹਲਕੇ ਸਭ ਤੋਂ ਵੱਧ ਰਾਜਨੀਤੀ ਚ ਹਿੱਸਾ ਉਹ ਮਾਲਵੇ ਦਾ, ਜਿਹੜਾ ਇਹ ਇੱਕ ਕਿਉਂਕਿ ਸਾਰਾ ਮਾਲਵਾ ਰੀਜਨ ਸਿਰਫ ਥੋੜਾ ਜਿਹਾ ਲੁਧਿਆਣੇ ਦੇ ਹਿੱਸੇ ਨੂੰ ਛੱਡ ਕੇ ਉਹ ਇਹਨਾਂ ਪੈਪਸੂ ਦਾ ਹਿੱਸਾ ਸੀ ਤੇ ਇਹਨਾਂ ਰਿਆਸਤਾਂ ਦਾ ਹਿੱਸਾ ਸੀ, ਤੇ ਉਹ ਇਹ ਜਿਹੜਾ ਹੈਗਾ ਇੱਕ ਵੱਖਰੀ ਤਰ੍ਹਾਂ ਦੀ ਜਿਹੜੀ ਹੈਗੀ ਇਹਦਾ ਅਸਰ ਹੋਇਆ। ਹੁਣ ਇਹਦਾ ਜੇ ਸ਼ਾਇਦ ਪੈਪਸੂ ਸਟੇਟ ਬਣੀ ਰਹਿੰਦੀ ਤੇ ਪੰਜਾਬ ਦੇ ਵਿੱਚ ਮਰਜਰ ਨਾ ਹੁੰਦੀ ਤੇ ਫਿਰ ਸ਼ਾਇਦ ਨਾ ਹੀ ਉਹ ਅਕਾਲੀਆਂ ਦੀ ਉਵੇਂ ਕੋਈ ਡਿਮਾਂਡ ਬਣਦੀ ਤੇ ਨਾ ਹੀ ਸ਼ਾਇਦ ਫਿਰ ਪੰਜਾਬ ਦੀ ਜਿਹੜੀ 1966 ਦੇ ਵਿੱਚ ਤਕਸੀਮ ਹੋਈ ਹੈ ਜਿਹੜੀ ਵੰਡ ਹੋਈ ਹੈ ਦੁਬਾਰਾ 1966 ਦੇ ਵਿੱਚ ਸ਼ਾਇਦ ਪੰਜਾਬ ਦੀ ਉਵੇਂ ਉਹ ਨਾ ਹੁੰਦੀ। ਇਹ ਵੀ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਜਿਹੜੀ ਉਹ ਵੀ ਸੰਭਾਵਨਾ ਸੀਗੀ। ਤੁਸੀਂ ਸ਼ੁਰੂ ਚ ਪਟਿਆਲਾ ਦੇ ਜਾਂ ਪੈਪਸੂ ਦੇ ਕੁਛ ਕਲਚਰ ਦੀਆਂ ਗੱਲਾਂ ਕੁਛ ਇਸ ਰੂਪ ਦੇ ਵਿੱਚ ਜਿਹੜੀਆਂ ਗੱਲਾਂ ਸ਼ੁਰੂ ਕੀਤੀਆਂ, ਜਾਂ ਜਿਵੇਂ ਤੁਸੀਂ PRTC ਦੀ ਗੱਲ ਕੀਤੀ ਜਿਹੜੀ ਪੈਪਸੂ ਟਰਾਂਸਪੋਰਟ ਕਾਰਪੋਰੇਸ਼ਨ ਸੀ, ਕਿਉਂਕਿ ਉਹ ਤਾਂ ਬਾਅਦ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤਾਂ ਨਹੀਂ ਰਹੀਆਂ ਖੈਰ, ਤੇ ਪਰ ਜਿਹੜੀ PRTC ਸੀ ਇੱਕ ਵੱਖਰੇ ਤੌਰ ਤੇ ਇੱਕ ਪੈਰਲਲ ਕਾਰਪੋਰੇਸ਼ਨ ਉਹ ਹੁਣ ਤੱਕ ਹੈ ਜਿਹੜੀ ਪੈਪਸੂ ਵੇਲੇ ਸ਼ੁਰੂ ਹੋਈ, ਤੇ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਘੋੜੇ ਵਾਲੀ ਬੱਸ, ਕਿਉਂਕਿ ਜਦੋਂ ਉਹਨਾਂ ਨੇ ਪੰਜਾਬ ਐਂਡ ਸਿੰਧ ਬੈਂਕ ਤੋਂ ਲੋਨ ਲੈ ਕੇ, ਤੇ ਇਹਦਾ ਭਾਵੇਂ ਬਾਅਦ ਦੇ ਵਿੱਚ ਮਰਜਰ ਤੋਂ ਬਾਅਦ ਹੋਇਆ, PRTC ਨੇ ਫਿਰ ਨਵੀਆਂ ਬੱਸਾਂ ਪਾਈਆਂ ਤੇ ਉਹਨਾਂ ਨੇ ਉਹਦੇ ਉਸ ਇਹ ਸੰਕੇਤ ਦੇਣ ਵਾਸਤੇ ਕਿ ਜਿਹੜੀ ਇਹਦੀ ਹਾਈਪੋਥੀਕੇਸ਼ਨ ਆ ਉਹ ਪੰਜਾਬ ਐਂਡ ਸਿੰਧ ਬੈਂਕ ਦੇ ਨਾਲ, ਤੇ ਉਹਨਾਂ ਨੇ ਫਿਰ ਸਾਈਡ ਤੇ ਜਿਹੜਾ ਹੈ ਇੱਕ ਉੱਡਣਾ ਘੋੜਾ ਖੰਭਾਂ ਵਾਲਾ ਜਿਹੜਾ ਸੀ ਉਹ ਛਾਪਣਾ ਸ਼ੁਰੂ ਕੀਤਾ, ਤੇ ਉਹ ਉਸ ਕਰਕੇ ਵੀ ਉਹਦੀ ਜਿਹੜੀ ਉਹ ਜਿਹੜੀ ਪਾਪੂਲਰਿਟੀ ਰਹੀ। ਤੇ ਬਾਕੀ ਕਲਚਰ ਦੇ ਤੌਰ ਤੇ ਤਾਂ ਕਿਉਂਕਿ ਹੁਣ ਵੀ ਜੇ ਡੋਮੀਨੇਟ ਕਰਦਾ ਇਸੇ ਵੇਲੇ ਅੰਮ੍ਰਿਤਸਰ ਦਾ ਕਲਚਰ ਡੋਮੀਨੇਟ ਕਰਦਾ ਸੀ ਪੰਜਾਬ ਦੇ ਵਿੱਚ, ਲਾਹੌਰ ਦਾ ਕਲਚਰ ਜਿਹੜਾ ਜਿਹਨੂੰ ਮਾਝਾ ਕਹਿ ਲਈਏ, ਤੇ ਹੁਣ ਜਿਹੜਾ ਸਾਰਾ ਉਹ ਮਾਲਵਾ ਡੋਮੀਨੇਟ ਕਰਦਾ ਹਰ ਇੱਕ ਪਾਸੇ। ਤੁਸੀਂ ਕਿੰਨਾ ਸ਼ੁਰੂ ਸ਼ੁਰੂ ਚ ਜ਼ਿਕਰ ਕੀਤਾ ਹੀ ਹੈ ਪਟਿਆਲੇ ਜੀ ਚ ਖਾਸ ਕਰਕੇ ਜ਼ਿਕਰ ਕੀਤਾ, ਤੇ ਉਂਝ ਜਿਹੜਾ ਪਟਿਆਲੇ ਦਾ ਰਿਆਸਤ ਦਾ ਬਹੁਤ ਹਿੱਸਾ ਸੀ, ਤੇ ਇਹ ਸ਼ਾਇਦ ਜਿਹੜੀ ਬਹੁਤੇ ਲੋਕਾਂ ਨੂੰ ਨਾ ਹੋਵੇ ਪਤਾ ਵੀ ਇਹਦੇ ਚ ਜਿਹੜਾ ਬਹੁਤਾ ਹਿੱਸਾ ਉਹ ਪੁਆਧ ਦੇ ਵਿੱਚ ਪੈਂਦਾ ਸੀ, ਜਿਹੜਾ ਅੱਜ ਦਾ ਚੰਡੀਗੜ੍ਹ ਹੈ, ਤੇ ਜਾਂ ਜਿਹੜਾ ਉੱਪਰ ਤੱਕ ਜਿਹੜੀਆਂ ਹਿੱਲ ਟੈਰ ਸੀ ਜਿਹੜੇ, ਉਹ ਵੀ ਸਾਰਾ ਇਹ ਪਟਿਆਲੇ ਦੇ ਵਿੱਚ, ਸ਼ਿਮਲੇ ਤੱਕ ਜਿਹੜੀ ਪਟਿਆਲਾ ਰਿਆਸਤ ਸੀਗੀ, ਚਹਿਲ, ਕੰਡਾ ਘਾਟ, ਕੰਡਾ ਘਾਟ ਤਾਂ ਬਕਾਇਦਾ ਇਹਦੀ ਇੱਕ ਤਹਿਸੀਲ ਰਹੀ ਹੈ, ਤੇ ਫਿਰ ਇਹ ਨਾਲਾਗੜ੍ਹ ਵਗੈਰਾ, ਖੈਰ ਉਹ ਪੈਪਸੂ ਦਾ ਇੱਕ ਹਿੱਸਾ ਰਿਹਾ ਬਾਅਦ ਦੇ ਵਿੱਚ ਵੀ, ਪੈਪਸੂ ਦਾ ਤਾਂ ਖੈਰ ਏਰੀਆ ਹੋਰ ਵੱਡਾ ਹੋ ਗਿਆ ਸੀਗਾ, ਤੇ ਚਹਿਲ ਤਾਂ ਹੁਣ ਤੱਕ ਇਹਨਾਂ ਦਾ ਪਟਿਆਲਾ ਦੇ ਰਾਜਿਆਂ ਦਾ ਜਿਹੜਾ ਪੈਲਸ ਰਿਹਾ, ਜਿਹੜਾ ਬਾਅਦ ਦੇ ਵਿੱਚ ਹਿਮਾਚਲ ਗਵਰਨਮੈਂਟ ਨੇ ਇਹਨਾਂ ਤੋਂ ਲਿਆ। ਤੇ ਸੋ ਇੱਕ ਇਸ ਤਰ੍ਹਾਂ ਦਾ ਪਟਿਆਲਾ, ਕਿਉਂਕਿ ਜਿਹੜੇ ਪਟਿਆਲੇ ਦੇ ਮੋੜੀਗੜ੍ਹ ਸੀਗੇ ਬਾਬਾ ਆਲਾ ਸਿੰਘ, ਉਹ ਮਾਲਵੇ ਦੇ ਸੀ, ਪਿਓਰ ਮਾਲਵੇ ਦੇ, ਜਿਹੜੇ ਮਹਾਰਾਜ ਤੋਂ ਉੱਠ ਕੇ ਆਏ ਸੀਗੇ ਤੇ ਫੂਲ ਇਸ ਇਲਾਕੇ ਤੋਂ, ਤੇ ਕਿਉਂਕਿ ਬਾਅਦ ਦੇ ਵਿੱਚ ਜਿਹੜੀ ਨਾਭਾ ਰਿਆਸਤ ਤੋਂ ਫੂਲਕੀਆਂ ਨੇ ਸੰਭਾਲ ਲਈ, ਤੇ ਇਹ ਜਿਹੜੇ ਇਹ ਸੀਗੇ ਇਹਨਾਂ ਨੇ ਇਹ ਪਟਿਆਲਾ ਰਿਆਸਤ ਜਿਹੜੀ ਆ ਉਹ ਸੰਭਾਲ ਲਈ, ਤੇ ਪਰ ਉੱਥੇ ਪਰ ਜਿਹੜਾ ਆਲੇ ਦੁਆਲੇ ਦਾ ਇਲਾਕਾ ਸੀ, ਤੁਸੀਂ ਇੱਕ ਜਿਹੜੀ ਹੋਰ ਵੀ ਈਡੀਅਮ ਤੁਸੀਂ ਸੁਣਿਆ ਹੋਣਾ, ਤੇ ਜਦੋਂ ਤੁਸੀਂ ਬਾਕੀ ਗੱਲਾਂ ਦੀ, ਇੱਥੋਂ ਦੇ ਨਾਲਿਆਂ ਦੀ, ਇੱਥੋਂ ਦੇ ਪੈਗ ਦੀ, ਇੱਥੋਂ ਦੀਆਂ ਪੱਗਾਂ ਦੀ, ਇੱਥੋਂ ਦੇ ਉਹ ਸਾਰੀ ਗੱਲ ਜਿਹੜੀ ਆ ਕੀਤੀ, ਤੇ ਇੱਥੇ ਇੱਕ ਹੋਰ ਵੀ ਬੜਾ ਇੱਕ ਟਿਪੀਕਲ ਜਿਹੜਾ ਪੁਆਧੀ ਦੇ ਵਿੱਚ ਜਿਹੜਾ ਚੱਲਦਾ ਸੀ, ਪਟਿਆਲਾ ਕੇ ਵਿੱਚ ਮਾਂ, ਤੇ ਉਹ ਜਿਹੜਾ ਇਹ ਈਡੀਅਮ ਵੀ ਜਿਹੜਾ ਨਾਲ ਨਾਲ ਇਹ ਚੱਲਦਾ ਰਹੇ, ਕਿਉਂਕਿ ਇਹ ਸਾਰਾ ਰੀਜਨ ਜਿਹੜਾ ਪੁਆਧ ਨਾਲ ਜਾਂ ਇਧਰਲੇ ਪਾਸਿਓ ਜਿਹੜਾ ਸੀਗਾ, ਜਦੋਂ ਜਿਹੜਾ ਸਾਈਡ ਜੀਂਦ ਰਿਆਸਤ ਨਾਲ ਲੱਗਦੀ ਸੀ ਉਹ ਬਾਂਗਰ ਦੇ ਨਾਲ ਸੰਬੰਧਿਤ ਸੀ, ਤੇ ਇਸੇ ਤਰ੍ਹਾਂ ਜੀਂਦ ਭਾਵੇਂ ਸਿੱਖ ਰਿਆਸਤ ਸੀ ਪਰ ਜੀਂਦ ਦਾ ਜਿਹੜਾ, ਕਿਉਂਕਿ ਜੀਂਦ ਮਹਿੰਦਰਗੜ੍ਹ ਤੱਕ ਇਹਦਾ ਹਿੱਸਾ ਸੀਗਾ, ਸੰਗਰੂਰ ਤੋਂ ਲੈ ਕੇ ਸੰਗਰੂਰ ਇਹਦਾ ਹੈੱਡਕੁਆਟਰ ਰਿਹਾ ਜੀਂਦ ਰਿਆਸਤ ਦਾ, ਤੇ ਉਹਦੇ ਚ ਵੀ ਜਿਹੜਾ ਸੀ ਬਾਂਗਰ ਹਰਿਆਣਵੀ ਉਹ ਇਸ ਤਰ੍ਹਾਂ ਦੀ ਜਿਹੜੀ ਟਿਪੀਕਲ ਜਿਹੜੀਆਂ ਲੈਂਗੁਏਜ ਸੀ ਇੱਦਾਂ ਦੀਆਂ ਉਹ ਰਹੀਆਂ। ਤੇ ਪਰ ਇੱਕ ਜਿਹੜਾ ਇਹ ਹੈ ਕਿ ਭਾਵੇਂ ਹੁਣ ਇਤਿਹਾਸ ਬਣ ਗਈ ਜਿਹੜੀ ਪੈਪਸੂ ਦੀ ਜਿਹੜੀ ਗੱਲ ਹੈ ਸਾਰੀ, ਤੇ ਪੈਪਸੂ ਪੋਲੀਟੀਕਲ ਕਾਰਨ ਕਰਕੇ ਹੋਣ ਚਾਹੀਦੀ ਸੀ, ਕੋਈ ਨਾ ਡਿਮਾਂਡ ਸੀ ਕਿਸੇ ਦੀ ਕਿ ਪੈਪਸੂ ਬਣਾਈ ਜਾਵੇ, ਤੇ ਨਾ ਹੀ ਜਿਹੜਾ ਸੀਗਾ ਕੋਈ ਇੱਦਾਂ ਦਾ ਕੋਈ, ਜਾਂ ਜਿਹਨੂੰ ਆਪਾਂ ਇੱਕ ਕਲਚਰ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਕੋਈ ਇੱਦਾਂ ਦਾ ਵੀ ਇੱਥੇ ਕੋਈ ਇਹ ਨਹੀਂ ਸੀ ਕਿ ਕੋਈ ਵੱਖਰੀ ਤਰ੍ਹਾਂ ਦੀ ਜਾਂ ਇੱਦਾਂ ਦੀ ਗੱਲ ਬਾਕੀ ਏਰੀਏ ਦੇ ਨਾਲ, ਕਿਉਂਕਿ ਪ੍ਰਿੰਸਲੀ ਸਟੇਟ ਜ਼ਰੂਰ ਸੀਗੇ ਜਿਹੜੀਆਂ ਰਿਆਸਤਾਂ ਦਾ ਜਾਂ ਰਜਵਾੜਿਆਂ ਦੇ ਵਿੱਚ ਆਮ ਲੋਕਾਂ ਦਾ ਜਿਹੜਾ ਰਹਿਣ ਸਹਿਣ ਹੈ ਜੀਵਨ ਹੈ ਉਹ ਥੋੜਾ ਜਿਹਾ ਦੂਜੇ ਪੰਜਾਬ ਦੇ ਨਾਲ ਫਰਕ ਸੀ ਇੱਥੇ, ਜਿਵੇਂ ਖਾਸ ਕਰਕੇ ਇੱਥੇ ਔਰਤਾਂ ਨੂੰ ਬਹੁਤੀ ਆਜ਼ਾਦੀ ਨਹੀਂ ਸੀ, ਜਾਂ ਜਿਹੜੀਆਂ ਥੋੜੀਆਂ ਜਿਹੜੀਆਂ ਰਜਦੇ ਸਜਦੇ ਪੁੱਜਦੇ ਘਰਾਂ ਦੀਆਂ ਔਰਤਾਂ ਸੀ ਉਹ ਤਾਂ ਬਾਹਰ ਹੀ ਨਹੀਂ ਸੀ ਨਿਕਲਦੀਆਂ ਘਰਾਂ ਚੋਂ, ਇਸ ਤਰ੍ਹਾਂ ਦਾ। ਤੇ ਫੈਸ਼ਨ ਦੇ ਵਿੱਚ ਜ਼ਰੂਰ ਇਹ ਜਿਹੜਾ ਖਾਸ ਕਰਕੇ ਟਿਪੀਕਲ ਜੋ ਆਪਾਂ ਪੰਜਾਬੀ ਕਲਚਰ ਦੇ ਫੈਸ਼ਨ ਦੀ ਗੱਲ ਕਰਦੇ ਹਾਂ ਉੱਥੇ ਤਾਂ ਇਹ ਇਸ ਕਰਕੇ ਮੋਹਰੀ ਜਿਹੜਾ ਸੀ ਉਹ ਰਿਹਾ, ਤੇ ਪਰ ਬਾਕੀ ਜਿਹੜਾ ਪੰਜਾਬ ਨਾਲੋਂ ਕੋਈ ਇਹਦਾ ਬਹੁਤਾ ਜਿਹੜਾ ਸੀਗਾ ਉਹ ਇਹ ਫਰਕ ਜਿਹੜਾ ਉਹ ਨਹੀਂ ਸੀ, ਤੇ ਇਹੀ ਕਾਰਨ ਸੀ ਕਿ ਉਦੋਂ ਆਪਣੀ ਲੋੜ ਦੇ ਵਿੱਚੋਂ ਜਿਹੜੀ ਸੀ ਯੂਨੀਅਨ ਗਵਰਨਮੈਂਟ ਨੇ ਉਹਨੂੰ ਇੱਕ ਇੱਕ ਸਿਰਜ ਲਿਆ ਤੇ ਆਪਣੀ ਲੋੜ ਚੋਂ ਜਿਹੜਾ ਸੀ ਇਹਨੂੰ ਉਹ ਖਤਮ ਕਰਤਾ। ਤੇ ਉਂਜ ਹੁਣ ਜਿਹੜਾ ਅਜੋਕਾ ਸਮਾਂ ਹੈ ਉਹ ਹੁਣ ਤਾਂ ਖੈਰ ਪੈਪਸੂ ਹੈ ਨੀ, ਤੇ ਬਸ ਪੈਪਸੂ ਦੀਆਂ ਕੁਛ ਨਿਸ਼ਾਨੀਆਂ ਨੇ ਜਿੱਦਾਂ ਤੁਸੀਂ APRTC ਦੀ ਗੱਲ ਕੀਤੀ ਜਾਂ ਕੁਛ ਉਦਾਂ ਦੀਆਂ ਗੱਲਾਂ। ਤੇ ਇੱਕ ਗੱਲ ਮੈਂ ਇੱਥੇ ਜ਼ਰੂਰ ਕਰਨੀ ਚਾਹਾਂਗਾ ਕਿ ਜਿਹੜਾ ਭਾਸ਼ਾ ਵਿਭਾਗ ਹੈ ਹੁਣ ਤੇ ਪੈਪਸੂ ਦੇ ਵਿੱਚ ਇਹ ਸ਼ੁਰੂ ਹੋਇਆ ਅਸਲ ਦੇ ਵਿੱਚ, ਪਹਿਲਾਂ ਪੰਜਾਬ ਦੇ ਵਿੱਚ ਕੋਈ ਇੱਦਾਂ ਦਾ ਡਿਪਾਰਟਮੈਂਟ ਪਹਿਲਾਂ ਹੈ ਨਹੀਂ ਸੀ, ਐਜੂਕੇਸ਼ਨ ਡਿਪਾਰਟਮੈਂਟ ਸੀਗਾ, ਤੇ ਪੈਪਸੂ ਦੇ ਵਿੱਚ ਇੱਕ ਡਿਪਾਰਟਮੈਂਟ ਸੀ ਉਹਨੂੰ ਕਹਿੰਦੇ ਸੀ ਮਹਿਕਮਾ ਪੰਜਾਬੀ, ਤੇ ਸਭ ਤੋਂ ਵੱਧ ਪੰਜਾਬੀ ਦੇ ਉੱਤੇ ਕੰਮ ਵੀ ਉਸਨੇ ਕੀਤਾ, ਪਟਿਆਲਾ ਰਿਆਸਤ ਦਾ ਸੀ ਭਾਵੇਂ ਹਿੱਸਾ ਬਾਅਦ ਚ ਪੈਪਸੂ ਦਾ ਬਣ ਗਿਆ ਠੀਕ ਹੈ, ਤੇ ਮਹਿਕਮਾ ਪੰਜਾਬੀ ਨੇ ਹੀ ਪੰਜਾਬੀ ਚ ਜਿਹੜਾ ਜ਼ਿਆਦਾ ਕੰਮ ਕੀਤਾ, ਭਾਵੇਂ ਮੈਨੂਸਕ੍ਰਿਪਟ ਸਾਂਭਣ ਵਾਲੀ ਗੱਲ ਹੋਵੇ, ਇੱਥੋਂ ਤੱਕ ਕਿ ਪੰਜਾਬੀ ਦੀ ਜਿਹੜੀ ਟਾਈਪਰਾਈਟਰ ਵੀ ਹੈ ਤੇ ਉਹ ਵੀ ਫਿਰ ਇਹਨਾਂ ਨੇ ਜਿਹੜੀ ਸੀ ਉਹ ਤਿਆਰ ਕਰਵਾਈ, ਤੇ ਇਹ ਜਿਹੜਾ ਇਹ ਯੋਗਦਾਨ ਹੈ ਠੀਕ ਆ। ਪਟਿਆਲੇ ਵਾਲੇ ਰਾਜਿਆਂ ਨੂੰ ਹੋਰ ਗੱਲ ਕਰਕੇ ਤਾਂ ਆਪਾਂ ਕਈ ਵਾਰੀ ਉਹਦੀ ਨੁਕਤਾਚੀਨੀ ਵੀ ਕਰਦੇ ਹਾਂ, ਤੇ ਪਰ ਜਿਹੜੀਆਂ ਕੁਛ ਇਹਦੀਆਂ ਇਹ ਇੱਦਾਂ ਦੀਆਂ ਕੰਟਰੀਬਿਊਸ਼ਨ ਸੀ ਪੰਜਾਬ ਨੂੰ ਉਹਦੇ ਬਾਰੇ ਜਿਹੜਾ ਹੈ ਆਪਾਂ ਕਈ ਵਾਰੀ ਜ਼ਿਕਰ ਨਹੀਂ ਕਰਦੇ। ਤੇ ਸੋ ਇਹਦੀਆਂ ਜਿਹੜੀਆਂ ਹੁਣ ਦੋ ਤਿੰਨ ਜਿਹੜੀਆਂ ਗੱਲਾਂ ਨੇ ਜਿਹੜੀਆਂ, ਇੱਕ ਪੋਲੀਟੀਕਲ, ਦੂਜੀ ਸੋਸ਼ਲ, ਤੀਜੀ ਕਲਚਰਲ ਜਿਹੜੀ ਗੱਲ ਹੈ, ਤੇ ਉਹ ਜਿਹੜੀਆਂ ਇਹ ਨਾਲ ਨਾਲ ਚੱਲਦੀਆਂ ਨੇ। ਤੇ ਪਰ ਹੁਣ ਕਿਉਂਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਭਾਵੇਂ ਅਲੱਗ ਅਲੱਗ ਪਾਰਟੀਆਂ ਹੋ ਗਈਆਂ ਪਰ ਮੁੱਖ ਧਿਰਾਂ ਇੱਥੇ ਅਕਾਲੀ ਦਲ ਤੇ ਜਿਹੜੀਆਂ ਉਹ ਕਾਂਗਰਸ ਹੀ ਰਹੀ ਹੈ, ਤੇ ਅਕਾਲੀ ਦਲ ਨੂੰ ਇਹ ਸਮਝਿਆ ਜਾਂਦਾ ਸੀ ਕਿ ਜਿਹੜੇ ਇਹ ਆਮ ਪਿੰਡਾਂ ਦੇ ਲੋਕ ਨੇ ਉਹਨਾਂ ਦੀ ਪਾਰਟੀ ਹੈ, ਜਾਂ ਇਸ ਤੱਕ ਕਿ ਇਹ ਵੀ ਕਹਿ ਲੈਂਦਾ ਸੀ ਜੱਟ ਸਿੱਖਾਂ ਦੀ ਪਾਰਟੀ ਹੈ, ਇਹ ਵੀ ਮੰਨ ਲਿਆ ਜਾਂਦਾ ਸੀ। ਤੇ ਕਾਂਗਰਸ ਬਾਰੇ ਇਹ ਸੀਗਾ ਕਿ ਕਾਂਗਰਸ ਸਾਰੇ ਰਜਵਾੜੇ ਆ ਜਿਹੜੇ ਉਹ ਕਾਂਗਰਸ ਨੇ, ਤੇ ਨਾਲ ਇਹਨਾਂ ਨੇ ਲਾਇਆ ਹੋਇਆ ਜਿਹੜਾ ਖਾਸ ਕਰਕੇ ਜਿਹੜਾ ਦਲਿਤ ਭਾਈਚਾਰਾ ਹੈ, ਜਾਂ ਜਿਹੜੇ ਐਸਸੀ ਐਸਟੀ, ਚਲੋ ਐਸਟੀ ਤਾਂ ਹੁਣ ਰਹੀ ਨੀ, ਪੰਜਾਬ ਚੋਂ ਖਤਮ ਹੋ ਗਈ ਬਿਲਕੁਲ, ਤੇ ਵੀ ਉਹਨੂੰ ਨਾਲ ਲਾਇਆ ਹੋਇਆ, ਤੇ ਇਹ ਉਹਨਾਂ ਦੀ ਪਾਰਟੀ ਹੈ, ਇਸ ਰੂਪ ਦੇ ਵਿੱਚ ਲਿਆ ਜਾਂਦਾ ਸੀ, ਜਾਂ ਸ਼ਹਿਰੀਆਂ ਦੀ ਪਾਰਟੀ ਵਜੋਂ ਇਹਨੂੰ ਦੇਖਿਆ ਜਾਂਦਾ ਸੀ। ਬਾਕੀ ਪੋਲੀਟੀਕਲੀ ਉਵੇਂ ਜਿਵੇਂ ਭਾਰਤ ਦੇ ਵਿੱਚ ਜਿਹੜਾ ਸੀ ਭਾਰਤੀ ਜਨਸੰਘ, ਭਾਰਤੀ ਜਨਸੰਘ ਦਾ ਜਲੰਧਰ ਅੰਮ੍ਰਿਤਸਰ ਇਹ ਵੱਡੇ ਸੈਂਟਰ ਰਹੇ ਨੇਗੇ, ਤੇ ਈਵਨ ਪਠਾਨਕੋਟ, ਗੁਰਦਾਸਪੁਰ, ਇਸ ਪਾਸੇ ਪੈਪਸੂ ਚ ਇਹਨਾਂ ਦਾ ਕੋਈ ਬਹੁਤਾ ਕੁਛ ਹੈ ਨੀ ਸੀ, ਕਿਉਂਕਿ ਇੱਥੇ ਨਾ ਹੀ ਕੋਈ ਬਹੁਤਾ ਕੰਮ ਹੋਇਆ ਸੀ ਪਹਿਲਾਂ ਇਸ ਰੂਪ ਦੇ ਵਿੱਚ। ਸੋ ਏਦਾਂ ਦਾ ਜਿਹੜਾ ਸੀ, ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 15 July 1948 ਤੋਂ ਸ਼ੁਰੂ ਹੋ ਕੇ, ਤੇ ਜਿਹੜੇ ਸੀ ਇਹ ਫਿਰ 1 November 1956 ਤੱਕ ਜਿਹੜੀ 8 ਸਾਲ ਇਹ ਹੋਣ ਦੇ ਵਿੱਚ ਰਹੀ। ਤੇ ਇਹਦੇ ਚ ਗਿਆਨ ਸਿੰਘ ਰਾੜੇਵਾਲ ਤਾਂ ਖੈਰ ਰਿਸ਼ਤੇਦਾਰ ਹੀ ਸੀ ਯਾਦਵਿੰਦਰ ਸਿੰਘ ਦਾ, ਇਹਨਾਂ ਦੀ ਸਰਕਾਰ ਨੂੰ ਤਾਂ ਮਾਮੇ ਭਾਣਜੇ ਦੀ ਸਰਕਾਰ ਕਹਿੰਦੇ ਸੀ ਉਸ ਵੇਲੇ, ਜਿਹੜੇ ਵਿਰੋਧੀ ਅਕਾਲੀ ਖਾਸ ਕਰਕੇ ਜਦੋਂ ਨੁਕਤਾ ਚੀਨੀ ਕਰਦੇ, ਜਾਂ ਉਦੋਂ ਸੋਸ਼ਲਿਸਟ ਪਾਰਟੀ ਵੀ ਇਸ ਏਰੀਏ ਦੇ ਵਿੱਚ ਪੈਪਸੂ ਚ ਸੀਗੀ, ਤੇ ਜਾਂ ਪਰਜਾ ਮੰਡਲ ਸੀ ਜਿਹੜਾ ਉਹ ਸੀ ਕਾਫੀ। ਤੇ ਫਿਰ ਉਸ ਤੋਂ ਬਾਅਦ ਕਾਂਗਰਸ ਦੇ ਫਿਰ ਕਰਨਲ ਰਘਵੀਰ ਸਿੰਘ, ਉਹ ਵੀ ਇਹਨਾਂ ਚ ਰਜਵਾੜਿਆਂ ਚ ਸੀਗੇ, ਕਰਨਲ ਰਘਵੀਰ ਸਿੰਘ ਜਿਹੜੇ ਸੀ ਉਹ ਮੁੱਖ ਮੰਤਰੀ ਬਣੇ, ਤੇ ਕੁਛ ਚਿਰ ਇੱਥੇ ਰਾਸ਼ਟਰਪਤੀ ਰਾਜ ਵੀ ਰਿਹਾ, ਤੇ ਫਿਰ ਉਸ ਤੋਂ ਬਾਅਦ ਬਿਲਕੁਲ ਅਖੀਰ ਚ ਜਦੋਂ ਮਰਜਰ ਹੁੰਦਾ ਇਹਦਾ, ਉਸ ਵੇਲੇ ਜਿਹੜਾ ਸੀਗਾ ਬਾਬੂ ਬ੍ਰਿਸ਼ਭਾਨ, ਤੇ ਬਾਬੂ ਬ੍ਰਿਸ਼ਭਾਨ ਜਿਹੜੇ ਸੀਗੇ ਉਹ ਇਹਦੇ ਮੁੱਖ ਮੰਤਰੀ ਜਿਹੜੇ ਰਹੇ, ਜਿਹੜੇ ਉਹ ਉਹਨਾਂ ਦਾ ਜਿਹੜਾ ਇਲਾਕਾ ਸੀ ਇਹੀ ਸੀ ਕਲਾਇਤ, ਜਿਹੜਾ ਇੱਧਰ ਹੁਣ ਲਹਿਰੇਗਾਗੇ ਵਾਲਾ ਜਿਹੜਾ ਇਲਾਕਾ, ਸੈਮੀ ਬਾਂਗਰ ਵਾਲਾ ਜਿਹੜਾ ਇਲਾਕਾ, ਤੇ ਉਹ ਵੀ ਕਾਂਗਰਸ ਦੇ ਸੀ। ਤੇ ਉਹ ਹੁਣ ਉਦੋਂ ਤੱਕ ਫਿਰ ਜਿਹੜੇ ਰਹੇ ਜਦੋਂ ਤੱਕ ਇਹਦਾ ਜਿਹੜਾ ਮਰਜਰ ਹੋਇਆ, ਤੇ 8 ਸਾਲ ਦੇ ਵਿੱਚ ਫਿਰ ਇਹਨੇ 3 ਮੁੱਖ ਮੰਤਰੀ ਦੇਖੇ, ਤੇ ਰਾਜ ਪ੍ਰਮੁੱਖ ਉਹੀ ਰਹੇ ਮਹਾਰਾਜਾ ਯਾਦਵਿੰਦਰ ਸਿੰਘ, ਤੇ ਜਿਹੜੇ ਡਿਪਟੀ ਰਾਜ ਪ੍ਰਮੁੱਖ ਸੀ ਉਪ ਰਾਜ ਪ੍ਰਮੁੱਖ ਉਹ ਕਪੂਰਥਲੇ ਦੇ ਜਿਹੜੇ ਮਹਾਰਾਜਾ ਸੀਗੇ ਜਗਤਜੀਤ ਸਿੰਘ, ਹੁਣ ਜਿਹਨਾਂ ਦੇ ਨਾਂ ਤੇ ਆਪਾਂ ਕਾਫੀ ਕੁਛ ਦੇਖਦੇ ਹਾਂ ਦੁਆਬੇ ਦੇ ਉਸ ਇਲਾਕੇ ਦੇ ਵਿੱਚ। ਤੇ ਇਹ ਇਸ ਤਰ੍ਹਾਂ ਦਾ ਜਿਹੜਾ ਸੀਗਾ ਜੀ ਉਹ ਪੈਪਸੂ ਦਾ ਇਹ ਸਾਰਾ ਪੱਖ ਸੀਗੇ, ਤੇ ਇਹਦਾ ਇਤਿਹਾਸਿਕ ਪੱਖ, ਤੇ ਇਹਦਾ ਸਿਆਸੀ ਤੇ ਸੱਭਿਆਚਾਰਕ ਪੱਖ, ਤੇ ਇੱਦਾਂ ਦਾ ਜਿਹੜਾ ਸਮਾਜਿਕ ਜੀਵਨ।
0: ਇੱਕ ਸਵਾਲ ਮੈਂ ਇਹਦੇ 'ਚ ਜ਼ਰੂਰ ਕਰਨਾ ਚਾਹੂੰਗਾ ਉਹਦੇ 'ਚ ਨਾ ਪ੍ਰੀਤਮ ਭਾਅ ਜੀ, ਇਸ ਕਰਕੇ ਕਿਉਂਕਿ ਤੁਹਾਡਾ ਇਸ ਬਹੁਤ ਚੰਗੀ ਇੱਕ ਨੌਲੇਜ ਹੈ, ਇੱਕ ਗੜੁੱਚ ਹੈਗੇ ਹੋ ਤੁਸੀਂ ਇਸ ਮਾਮਲੇ ਦੀ, ਜਿੰਨੀ ਵੀ ਜਾਣਕਾਰੀ ਹੈਗੀ ਹੈ, ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਉਹਨਾਂ ਨੂੰ ਬਹੁਤਾ ਨਹੀਂ ਪਤਾ ਲੱਗਦਾ ਹੈਗਾ। ਸੋ ਇਸ ਕਰਕੇ ਮੈਂ ਇਹਨੂੰ ਥੋੜ੍ਹੀ ਜਿਹੀ ਮਾਡਰਨ ਪੋਲੀਟਿਕਸ ਦੇ ਨਾਲ ਵੀ ਜੋੜਨਾ ਚਾਹੁੰਦਾ ਹੈਗਾ। ਉਹ ਇਸ ਕਰਕੇ ਕਿ ਪੈਪਸੂ ਦਾ ਜਿਹੜਾ ਇੱਕ ਟਾਈਮ ਸੀਗਾ, ਉਸ ਟਾਈਮ ਦੇ ਉੱਤੇ ਇੱਕ ਤਾਂ ਜਿਵੇਂ ਲੋਕ ਸਭਾ 4 ਸੀਗੀਆਂ ਉੱਥੇ, ਮੇਰੇ ਖਿਆਲ ਨਾਲ ਮਹਿੰਦਰਗੜ੍ਹ, ਸੰਗਰੂਰ, ਪਟਿਆਲਾ, ਤੇ ਇੱਕ ਜਿਹੜੀ ਡਬਲ ਸੀਟ ਕੌਂਸਟੀਚੁਐਂਸੀ ਵੀ ਸੀ ਕਪੂਰਥਲਾ ਬਠਿੰਡਾ। ਸੋ ਇੱਕ ਉਹਦੇ ਹਵਾਲੇ ਦੇ ਨਾਲ ਮੇਰੇ ਯਾਦ ਹੈ ਕਿ ਜਦੋਂ ਨਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਬਣਨਾ ਸੀਗਾ ਪੰਜਾਬ ਦੇ ਵਿੱਚ, ਤੇ ਇਹ ਜਿਹੜੀ ਪੈਪਸੂ ਦੀ ਤੁਸੀਂ ਗੱਲ ਕੀਤੀ, ਉਹ ਪੈਪਸੂ 'ਚ ਸਰਹੰਦ ਅਮਲੋਹ ਦੇ ਨਾਲ ਨਾਲ ਪਾਇਲ ਨੂੰ ਵੀ ਵਿੱਚ ਰੱਖਿਆ ਹੋਇਆ ਸੀ। ਤੇ ਤੁਸੀਂ ਜਿਹੜੇ ਪਹਿਲੇ ਮੁੱਖ ਮੰਤਰੀ ਦੀ ਗੱਲ ਕੀਤੀ ਹੈ ਗਿਆਨ ਸਿੰਘ ਰਾੜੇਵਾਲਾ, ਉਹ ਆਉਂਦੇ ਉੱਥੋਂ ਹੀ ਨੇ ਵੈਸੇ, ਰਤਨ ਸਿੰਘ ਭੰਗੂ ਹੋਰਾਂ ਦੇ ਕੁਣਬੇ ਦੇ ਵਿੱਚੋਂ ਹੈਗੇ ਨੇ ਉਹ, ਪਰ ਆਉਂਦੇ ਪਾਇਲ ਤੋਂ ਹੀ ਨੇ ਉਹ, ਹਨਾ, ਉਹੀ ਪਾਇਲ ਜਿੱਥੋਂ ਬੇਅੰਤ ਸਿੰਘ ਵੀ ਜਿੱਤ ਕੇ ਆਏ ਨੇ। ਸੋ ਉਦੋਂ ਬੜੀ ਇਹ ਸਿਆਸਤ ਹੋਈ ਸੀਗੀ ਕਿ ਪਾਇਲ ਨੂੰ ਵੀ ਫਤਿਹਗੜ੍ਹ ਦੇ ਵਿੱਚ ਰਲਾਉਣਾ, ਕਿਉਂਕਿ ਪੈਪਸੂ ਦੇ ਟਾਈਮ ਦੇ ਉੱਤੇ ਇਹ ਸੀਗਾ। ਮਾਡਰਨ ਸਿਆਸਤ ਦੀ ਮੈਂ ਗੱਲ ਕਰਦਾ, ਉਸ ਵੇਲੇ ਪੈਪਸੂ ਦੇ ਵਿੱਚ ਬਰਨਾਲਾ ਜ਼ਿਲ੍ਹਾ ਸੀ, ਬਾਅਦ 'ਚ ਭੰਗ ਕਰਤਾ, ਫਿਰ ਹੁਣ ਜਦੋਂ ਦੁਬਾਰਾ ਬਰਨਾਲੇ ਨੂੰ ਜ਼ਿਲ੍ਹੇ ਬਣਾਉਣ ਦੀ ਗੱਲ ਤੁਰੀ ਤਾਂ ਉਹੀ ਹਵਾਲੇ ਦਿੱਤੇ ਜਾਂਦੇ ਰਹੇ ਵੀ ਉਦੋਂ ਜ਼ਿਲ੍ਹਾ ਹੁੰਦਾ ਸੀ, ਹੁਣ ਹੁਣ ਫੇਰ ਬਣਾਇਆ ਜਾਵੇ ਤੇ ਇਸ ਤਰੀਕੇ ਦੇ ਨਾਲ ਇਹ ਗੱਲਾਂ ਇਹ ਇਹ ਜਿਹੜੀ ਮਾਡਰਨ ਪੋਲਿਟਿਕਸ ਹੈਗੀ ਹੈ ਅੱਜ ਕੱਲ੍ਹ ਦੀ ਅੱਜ ਤੋਂ 10-15 ਸਾਲਾਂ ਦੀ ਇਹਨੂੰ ਵੀ ਇਹ ਪ੍ਰਭਾਵਿਤ ਕਰਦਾ ਰਿਹਾ ਪੈਪਸੂ ਲੈ ਦੇ ਕੇ ਵੀ ਹੁਣ 78 ਸਾਲ ਹੋ ਗਏ ਨੇ ਪੈਪਸੂ ਨੂੰ ਬਣਿਆ ਨੂੰ ਤੇ ਮੈਂ ਇਸ ਕਰਕੇ ਇਹ ਗੱਲਾਂ ਤੁਹਾਡੇ ਹਵਾਲੇ ਤੋਂ ਪੁੱਛਣਾ ਚਾਹੁੰਦਾ ਕਿ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਵੀ ਪਤਾ ਹੋਵੇ ਵੀ ਉਸ ਵਕਤ ਕਿਸ ਤਰੀਕੇ ਦੇ ਨਾਲ ਮੈਨੇਜ ਹੋ ਰਹੀਆਂ ਸੀਗੀਆਂ ਚੀਜ਼ਾਂ ਇੱਕ ਅਲੱਗ ਸਟੇਟ ਜਿਵੇਂ ਤੁਸੀਂ ਦੱਸਿਆ ਕਿ ਪਟੇਲ ਹੋਰਾਂ ਨੇ ਬਣਾਤਾ ਪਰ ਇੱਕ ਰਾਜ ਪ੍ਰਮੁੱਖ ਦਾ ਦਰਜਾ ਯਾਦਵਿੰਦਰ ਸਿੰਘ ਹੋਰਾਂ ਨੂੰ ਦੇ ਕੇ ਰੱਖਣਾ ਯਾਨੀ ਕਿ ਇੱਕ ਤਰੀਕੇ ਦਾ ਪ੍ਰਾਈਮ ਮਿਨਿਸਟਰ ਪਰ ਚੀਫ ਮਿਨਿਸਟਰ ਵੀ ਹੋਣਗੇ ਸੋ ਉਹ ਕਿਸ ਤਰੀਕੇ ਦੇ ਨਾਲ ਉਹ ਨਿਜ਼ਾਮ ਜਿਹੜਾ ਉਸ ਵਕਤ ਕੰਮ ਕਰਦਾ ਸੀਗਾ ਅਤੇ ਉਹ ਤੁਹਾਨੂੰ ਲੱਗਦਾ ਹੈ ਕਿ ਉਸ ਵਕਤ ਗਵਰਨਮੈਂਟ ਆਫ ਇੰਡੀਆ ਨੂੰ ਇਹ ਲੱਗ ਰਿਹਾ ਸੀਗਾ ਕਿ ਜੇ ਬਹੁਤਾ ਦੇਰ ਇਹਨੂੰ ਕੰਟੀਨਿਊ ਰੱਖਿਆ ਜਿਵੇਂ ਹੈਦਰਾਬਾਦ ਦੇ ਵਿੱਚੋਂ ਥੱਲੇ ਉਹਨਾਂ ਨੂੰ ਸਾਊਥ ਦੇ ਵਿੱਚੋਂ ਇੱਕ ਬਗਾਵਤ ਆਉਣ ਲੱਗ ਗਈ ਸੀਗੀ ਕਿ ਜੇ ਬਹੁਤਾ ਚਿਰ ਇਹਨੂੰ ਕੰਟੀਨਿਊਸ਼ਨ ਦੇ ਵਿੱਚ ਰੱਖਿਆ ਤਾਂ ਕੰਮ ਖਰਾਬ ਹੋ ਜੂਗਾ ਜਾਂ ਫਿਰ ਜਿਹੜਾ ਇੱਥੇ ਜਿਹੜਾ ਪ੍ਰੈਜ਼ੀਡੈਂਸੀ ਰੂਲ ਲੱਗ ਗਿਆ ਵਿੱਚ ਵਿਚਾਲੇ ਉਹ ਗੜਬੜ ਹੋਊਗੀ ਉਹਦੇ ਕਰਕੇ ਪੈਪਸੂ ਜਿਹੜਾ ਪੈਪਸੂ ਨਹੀਂ ਰਿਹਾ ਹੈਗਾ ਤੇ ਫਿਰ ਅਗਲੀਆਂ ਇਲੈਕਸ਼ਨ 'ਚ ਉਹ ਗੱਲ ਹੀ ਨਹੀਂ ਬਣੀ
1: ਨਹੀਂ ਦੇਖੋ ਇੱਕ ਗੱਲ ਤਾਂ ਜਿਹੜੀ ਤੁਸੀਂ ਕੀਤੀ ਹੈ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਜਦੋਂ ਪੈਪਸੂ ਬਣੀ ਸਟੇਟ ਉਹਦੀ ਜਦੋਂ ਇੱਕ ਐਡਮਿਨਿਸਟ੍ਰੇਸ਼ਨ ਦੇ ਪੱਖ ਤੋਂ ਜਾਂ ਐਡਮਿਨਿਸਟ੍ਰੇਟਿਵ ਪੱਖ ਤੋਂ ਇਹ ਜ਼ਿਲ੍ਹੇ ਬਣਾਏ ਗਏ 8 ਜ਼ਿਲ੍ਹੇ ਬਣਾਏ ਸੀ ਜਿਨ੍ਹਾਂ ਦੇ ਵਿੱਚ ਫਤਿਹਗੜ੍ਹ ਸਾਹਿਬ ਵੀ ਜ਼ਿਲ੍ਹਾ ਸੀ ਤੇ ਬਰਨਾਲਾ ਵੀ ਸੀ ਪਰ ਬਾਅਦ ਦੇ ਵਿੱਚ ਜਦੋਂ ਇਹਨੂੰ ਰਿਡਿਊਸ ਕੀਤਾ ਤੇ ਉਦੋਂ ਇਹ ਦੋਨੇ ਜ਼ਿਲ੍ਹੇ ਖਤਮ ਕੀਤੇ ਸਭ ਤੋਂ ਪਹਿਲਾਂ ਤੇ ਫਤਿਹਗੜ੍ਹ ਸਾਹਿਬ ਦਾ ਜਿਹੜਾ ਕੁਛ ਇਲਾਕਾ ਸੀ ਜਿਹੜਾ ਉਹ ਇੱਧਰ ਜੋੜਤਾ ਆਪਣਾ ਪਟਿਆਲੇ ਦੇ ਨਾਲ ਤੇ ਜਿਹੜਾ ਸੀ ਕੁਛ ਜਿਹੜਾ ਇਹਦਾ ਇਲਾਕਾ ਪਟਿਆਲੇ ਜ਼ਿਲ੍ਹੇ ਦੇ ਨਾਲ ਜੋੜਤਾ ਤੇ ਕੁਛ ਦੂਜੇ ਪਾਸੇ ਇਹਦਾ ਇਲਾਕਾ ਸੀ ਜਿਹੜਾ ਇਹ ਧੂਰੀ ਵਗੈਰਾ ਹੋਰ ਇਹ ਉੱਧਰ ਜੋੜਤਾ ਇਹਦੇ ਨਾਲ ਸੰਗਰੂਰ ਦੇ ਨਾਲ ਜੋੜਤਾ ਤੇ ਇਸੇ ਤਰ੍ਹਾਂ ਹੀ ਬਰਨਾਲੇ ਦਾ ਨਹੀਂ ਮਾਫ ਕਰਨਾ ਬਰਨਾਲੇ ਦੇ ਵਿੱਚ ਸੀ ਧੂਰੀ ਧੂਰੀ ਨੂੰ ਫਿਰ ਸੰਗਰੂਰ ਨਾਲ ਜੋੜਿਆ ਤੇ ਇਸੇ ਤਰ੍ਹਾਂ ਹੀ ਜਿਹੜਾ ਇਹ ਬਰਨਾਲੇ ਦਾ ਹੋਇਆ ਤੇ ਜਿਹੜਾ ਇਹ ਤੀਜਾ ਇੱਕ ਜ਼ਿਲ੍ਹਾ ਸੀ ਤੇ ਉਹ ਜਿਹੜਾ ਚੰਡੀਗੜ੍ਹ ਵਾਲਾ ਏਰੀਆ ਜਿਹੜਾ ਇਸ ਇਲਾਕੇ ਦੇ ਵਿੱਚ ਜਿਹੜਾ ਉਦੋਂ ਜ਼ਿਲ੍ਹਾ ਪੈਂਦਾ ਸੀਗਾ ਤੇ ਫਿਰ ਉਹਨੂੰ ਵੀ ਜਿਹੜਾ ਖਤਮ ਕੀਤਾ ਗਿਆ ਤੇ ਜਿਹਦੇ ਚ ਕੰਡਾ ਘਾਟ ਨਾਲਾਗੜ੍ਹ ਤੇ ਡੇਰਾ ਬੱਸੀ ਇਹ ਇਲਾਕੇ ਹੁੰਦੇ ਸੀ ਉਹ ਜ਼ਿਲ੍ਹੇ ਦਾ ਨਾਮ ਵੀ ਬੜਾ ਟਿਪੀਕਲ ਸੀ ਰੱਖਿਆ ਕੋਹਿਸਤਾਨ ਕੋਹਿਸਤਾਨ ਦਾ ਮਤਲਬ ਹੁੰਦਾ ਹੈ ਜਿੱਥੇ ਪਹਾੜ ਹੋਣ ਕਿਉਂਕਿ ਕੋਹ ਜਿਹੜਾ ਹੈਗਾ ਫਾਰਸੀ ਦਾ ਸ਼ਬਦ ਹੈ ਜਿਹਦਾ ਮਤਲਬ ਪਹਾੜੀ ਹੁੰਦਾ ਹੈ ਪਹਾੜੀ ਇਲਾਕਾ ਤੇ ਹਾਲਾਂਕਿ ਜਿਹੜਾ ਇਹਦਾ ਹੈਡਕੁਆਟਰ ਤਾਂ ਨਾਲਾਗੜ੍ਹ ਹੀ ਸੀ ਤੇ ਪਰ ਇਹਦਾ ਨਾਂ ਇਹਨੂੰ ਇਹ ਦਿੱਤਾ ਗਿਆ ਤੇ ਫਿਰ ਇਸੇ ਤਰ੍ਹਾਂ ਜਿਹੜਾ ਸੀ ਡੇਰਾ ਬੱਸੀ ਉਹ ਪਟਿਆਲੇ ਨਾਲ ਜੋੜਤਾ ਏਦਾਂ ਇਸ ਜ਼ਿਲ੍ਹੇ ਨੂੰ ਜਿਹੜਾ ਸੀ ਉਹ ਖਤਮ ਕਰਤਾ ਤੇ ਸੋ ਇਹ ਤਾਂ ਚਲੋ ਇੱਕ ਐਡਮਿਨਿਸਟ੍ਰੇਟਿਵ ਜਾਂ ਸਿਸਟਮ ਸੀ ਜਿਹੜੀ ਹੁਣ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਬਾਅਦ ਦੇ ਵਿੱਚ ਇਹ ਡਿਮਾਂਡ ਜਦੋਂ ਉੱਠੀ ਕਿ ਇਹ ਬਣਾਇਆ ਜਾਵੇ ਤੇ ਇਹ ਬਿਲਕੁਲ ਇਹਦੇ ਚ ਜਿਹੜੇ ਸੀ ਇਹਨਾਂ ਚੀਜ਼ਾਂ ਨੂੰ ਬਿਲਕੁਲ ਆਧਾਰ ਜਿਹੜਾ ਬਣਾਇਆ ਜਾਂਦਾ ਤੇ ਜਦੋਂ ਵੀ ਜਿਹੜੀ ਇਹ ਜਿਹੜੀ ਉਹ ਗੱਲ ਉੱਠਦੀ ਹੈ ਕਿ ਇੱਥੇ ਹਿਸਟੋਰੀਕਲੀ ਕੀ ਸੀ ਜਿਵੇਂ ਫਤਿਹਗੜ੍ਹ ਸਾਹਿਬ ਵੇਲੇ ਵੀ ਇਹ ਗੱਲ ਉੱਠੀ ਕਿ ਫਤਿਹਗੜ੍ਹ ਜਿਹੜਾ ਇਤਿਹਾਸਕ ਤੌਰ ਤੇ ਪੈਪਸੂ ਦਾ ਇੱਕ ਜ਼ਿਲ੍ਹਾ ਸੀ ਤੇ ਬਿਲਕੁਲ ਪਾਇਲ ਉਹਦਾ ਇੱਕ ਪਾਰਟ ਸੀ ਤੇ ਵੀ ਜਿਹੜਾ ਹੁਣ ਵੀ ਜਿਹੜਾ ਪਾਇਲ ਨੂੰ ਇਹਦੇ ਚ ਲਿਆਂਦਾ ਜਾਵੇ ਪਰ ਚਲੋ ਉਹ ਗੱਲ ਨਹੀਂ ਚੱਲੀ ਇਸੇ ਤਰ੍ਹਾਂ ਬਰਨਾਲਾ ਬਣਾਉਣ ਵੇਲੇ ਵੀ ਇਹ ਸਾਰੀ ਗੱਲ ਚੱਲੀ ਇੱਥੋਂ ਤੱਕ ਕਿ ਜਦੋਂ ਹੁਣ ਲੇਟੈਸਟ ਜਿਹੜਾ ਸਭ ਤੋਂ ਜ਼ਿਲ੍ਹਾ ਬਣਿਆ ਮਲੇਰਕੋਟਲਾ ਉੱਥੇ ਜਿਹੜੀ ਸਭ ਤੋਂ ਗੱਲ ਹੋਰ ਟਿਪੀਕਲ ਇਹ ਹੋਈ ਕਿ ਮਲੇਰਕੋਟਲਾ ਤਾਂ ਇੱਕ ਇੰਡੀਪੈਂਡੈਂਟ ਸਟੇਟ ਸੀ ਜੀ ਤੇ ਵੀ ਤੁਸੀਂ ਹੁਣ ਇਹਨੂੰ ਅਣਗੌਲਿਆ ਕੀਤਾ ਹੋਇਆ ਇਹਨੂੰ ਤੁਸੀਂ ਸੰਗਰੂਰ ਦੇ ਨਾਲ ਜੁੜਿਆ ਹੋਇਆ ਇਹਨੂੰ ਏਦਾਂ ਕੀਤਾ ਹੋਇਆ ਤੇ ਹਾਲਾਂਕਿ ਹੁਣ ਜਿਹੜੀ ਮਲੇਰਕੋਟਲਾ ਦੀ ਜਿਹੜੀ ਡੈਮੋਗ੍ਰਾਫੀ ਉਦਾਂ ਦੀ ਨਹੀਂ ਰਹੀ ਠੀਕ ਹੈ ਮਲੇਰਕੋਟਲਾ ਜਿਹੜਾ ਹੈਗਾ ਵਰਲਡ ਸਿਟੀ ਹੈ ਜਿਹੜਾ ਠੀਕ ਹੈ ਉੱਥੇ ਮੁਸਲਿਮ ਜਿਹੜਾ ਅਜੇ ਵੀ ਬਹੁ ਗਿਣਤੀ ਹੈਗੀ ਹੈ ਮੁਸਲਿਮ ਭਾਈਚਾਰੇ ਦੀ ਪਰ ਕਿਉਂਕਿ ਆਲੇ ਦੁਆਲੇ ਬਹੁਤ ਜਿਹੜੇ ਪਿੰਡ ਸੀ ਉੱਥੋਂ ਬਹੁਤ ਘੱਟ ਗਏ ਤੇ ਨਾਲ ਨਾਲ ਜਿਹੜੇ ਕਿੰਨੇ ਪਿੰਡ ਸੀਗੇ ਜਿਹੜੇ ਮਲੇਰਕੋਟਲੇ ਦੇ ਖਾਨਪੁਰ ਸੀ ਮੁੰਡੀਆਂ ਸੀ ਇਸ ਪਾਸੇ ਉਧਰ ਨੌਦਰਾਣੀ ਸੀ ਤੇ ਉੱਥੋਂ ਉੱਥੇ ਜਿਹੜੀ ਉਹ ਫਿਰ ਡੈਮੋਗ੍ਰਾਫਿਕਲੀ ਜਿਹੜੇ ਕਿਉਂਕਿ ਜ਼ਮੀਨਾਂ ਸੀ ਜਿੱਥੇ ਖੇਤੀ ਸੀ ਫਿਰ ਉਹ ਦੂਜੇ ਲੋਕ ਜਿਹੜੇ ਆ ਗਏ ਕਿਉਂਕਿ ਮਲੇਰਕੋਟਲਾ ਦੇ ਨੇੜਿਓਂ ਬਹੁਤੇ ਲੋਕ ਉਦੋਂ ਉੱਠ ਕੇ ਫਿਰ ਚਲੇ ਗਏ ਪਾਕਿਸਤਾਨ 47 ਦੀ ਤਕਸੀਮ ਵੇਲੇ ਸੋ ਇਸ ਤਰ੍ਹਾਂ ਦੀ ਜਿਹੜੀ ਚਲੋ ਇਹ ਤਾਂ ਇੱਕ ਪੋਲੀਟੀਕਲ ਇੱਕ ਕੋਈ ਗੱਲ ਮੂਵਮੈਂਟ ਚਲਾਉਣ ਦੀ ਗੱਲ ਆ ਉਸ ਤਰੀਕੇ ਦੇ ਨਾਲ ਜਿਹੜੀ ਉਹ ਚੱਲਦੀ ਹੈ ਤੇ ਪਰ ਇਹਦੇ ਚ ਜਿਹੜੀ ਹੁਣ ਜਿਹੜੀ ਕਮਾਲੀ ਗੱਲ ਆ ਵੀ ਕਲਸੀਆ ਸਟੇਟ ਨੂੰ ਜਿਵੇਂ ਕੋਈ ਨੀ ਜਾਣਦਾ ਤੇ ਜਿਹੜੀ ਤੁਸੀਂ ਕਹਿੰਦੇ ਹੋ ਕਿ ਅੱਜ ਦੀ ਪੀੜ੍ਹੀ ਨੂੰ ਨੀ ਪਤਾ ਵੀ ਕਲਸੀਆ ਸਟੇਟ ਵੀ ਕੋਈ ਸਟੇਟ ਸੀਗੀ ਤੇ ਹੁਣ ਜਿਹੜਾ ਇਹ ਇਲਾਕਾ ਇੱਧਰ ਜਦੋਂ ਆਪਾਂ ਅੰਬਾਲੇ ਤੋਂ ਇਸ ਪਾਸੇ ਨੂੰ ਆਪਾਂ ਜਾਂਦੇ ਹਾਂ ਯਮੁਨਾ ਨਗਰ ਵੱਲ ਨੂੰ ਇਹ ਜਿਹੜਾ ਸਾਰਾ ਏਰੀਆ ਸੀ ਇੱਥੇ ਵੀ ਸਿੱਖ ਸਟੇਟ ਸੀ ਤੇ ਜਦੋਂ ਬੰਦਾ ਸਿੰਘ ਬਹਾਦਰ ਇੱਧਰ ਆਏ ਨੇ ਤੇ ਬੰਦਾ ਸਿੰਘ ਬਹਾਦਰ ਨੇ ਜਿਹੜਾ ਇੱਥੇ ਸਾਰਾ ਸਥਾਪਿਤ ਕੀਤਾ ਸੀ ਪ੍ਰਬੰਧ ਤੇ ਹੋਲਗੜ੍ਹ ਤੱਕ ਲੋਹਗੜ੍ਹ ਤੱਕ ਤੇ ਉਹ ਸਟੇਟ ਫਿਰ ਇੱਦਾਂ ਹੀ ਉਦੋਂ ਪੈਪਸੂ ਦਾ ਪਾਰਟ ਬਣ ਗਈ। ਪੈਪਸੂ ਤੋਂ ਬਾਅਦ ਫਿਰ ਪੰਜਾਬ ਜਦੋਂ ਮਰਜ ਹੋਈ ਉਸ ਤੋਂ ਬਾਅਦ ਇਹ ਏਰੀਆ ਹਰਿਆਣਾ ਚਲਾ ਗਿਆ ਤੇ ਹੁਣ ਜਾਣਦਾ ਤੱਕ ਨੀ ਕੋਈ ਵੀ ਇੱਦਾਂ ਦੀ ਇੱਥੇ ਸਟੇਟ ਵੀ ਕੋਈ ਹੁੰਦੀ ਸੀ। ਸੋ ਇਸ ਤਰ੍ਹਾਂ ਦਾ ਜਿਹੜਾ ਸੀ ਇਸ ਦੀ ਹੋਣੀ ਜਿਹੜੀ ਇਹਦੇ ਨਾਲ ਇਸ ਸਟੇਟ ਦੇ ਨਾਲ ਵਾਪਰੀ। ਤੇ ਇੱਕ ਗੱਲ ਮੈਂ ਹੋਰ ਹੁਣ ਤੋਂ ਸ਼ੇਅਰ ਲਈ ਕਰਨਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਯਾਦਵਿੰਦਰ ਨੂੰ ਹੀ ਜਿਹੜਾ ਸੀਗਾ ਉਹ ਪਟੇਲ ਹੋਰਾਂ ਨੇ ਪੱਟਿਆ, ਬਾਕੀ ਇਹ ਮੂਵਮੈਂਟ ਚਲਾਉਣ ਵਾਸਤੇ ਕਿ ਜਿਹੜੀਆਂ ਰਿਆਸਤਾਂ ਇਕੱਠੀਆਂ ਹੋਣ ਦਾ ਜਿਹੜਾ ਇਹ ਕੀ ਫਾਇਦਾ, ਜਿਹੜਾ ਇੱਕ ਫਿਰ ਇੱਕ ਅਲੱਗ ਜਿਹੜੀ ਇੱਕ ਫੈਡਰੇਸ਼ਨ ਬਣੀ ਜਾਂ ਇੱਕ ਯੂਨੀਅਨ ਬਣੀ ਜਿਹਦੇ ਤੇ ਫਿਰ ਪ੍ਰੀਵੀ ਪਰਸ ਸ਼ੁਰੂ ਹੋਏ ਤੇ ਉਹ ਫਿਰ ਪ੍ਰੀਵੀ ਪਰਸ ਤਾਂ ਚਲੋ ਇੰਦਰਾ ਗਾਂਧੀ ਨੇ ਆ ਕੇ ਫਿਰ ਬੰਦ ਕੀਤੇ ਕਿ ਉਹਨਾਂ ਨੂੰ ਉਹਨਾਂ ਦੀਆਂ ਜਗੀਰਾਂ ਦੇ ਬਦਲੇ ਖਾਸ ਦਿੱਤਾ ਜਾਵੇ, ਤਨਖਾਹਾਂ ਦਿੱਤੀਆਂ ਜਾਣ ਜਾਂ ਜੋ ਵੀ ਉਹ ਦਿੱਤਾ ਜਾਣਾ ਸੀ ਨਜ਼ਰਾਨਾ ਤੇ। ਸੋ ਇਸ ਤਰ੍ਹਾਂ ਦਾ ਜਿਹੜਾ ਸੀ ਰੋਲ ਇਹਦਾ ਪੈਪਸੂ ਦਾ ਰਿਹਾ।
0: ਜੀ ਬਹੁਤ ਧੰਨਵਾਦ, ਥੈਂਕ ਯੂ ਸੋ ਮੱਚ ਪ੍ਰੀਤਮ ਭਾਅ ਜੀ। ਔਰ ਮੈਨੂੰ ਲੱਗਦਾ ਹੈ ਕਿ ਨਾ ਸਿਰਫ 78 ਸਾਲ ਪੂਰੇ ਹੋਣ ਦੇ ਉੱਤੇ ਪੈਪਸੂ ਦੇ ਇੱਕ ਵਧੀਆ ਗੱਲਬਾਤ ਤੁਰ ਪਈ ਹੈ, ਬਲਕਿ ਜਿਹੜਾ ਇਤਿਹਾਸ ਦਾ ਇੱਕ ਪ੍ਰਸਪੈਕਟਿਵ ਵੀ ਹੈ ਉਹਨੂੰ ਇੱਕ ਵੱਖਰੇ ਤਰੀਕੇ ਦੇ ਨਾਲ

ਸੋ ਨਿਕਲਣ ਤੇ ਫਿਰ ਵਾਪਸ ਪੰਜਾਬ ਦੇ ਵਿੱਚ ਸ਼ਾਮਲ ਕਿਤੇ ਜਾਣ ਦੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਪਟਿਆਲੇ ਦੇ ਨਾਲ ਦੀ ਜਿਹੜੀ ਇੱਕ ਕਹਾਣੀ ਉਹ ਸਾਂਝੀ ਹੋਈ ਹੈ, ਉਸ ਸਮੇਂ ਦਾ ਜਿਹੜਾ ਕਲਚਰ ਸੀ ਉਹਦੇ ਬਾਰੇ ਗੱਲਾਂ ਕੀਤੀਆਂ ਹੈਗੀਆਂ, ਔਰ ਥੋੜ੍ਹੀ ਬਹੁਤ ਪੋਲੀਟੀਕਲੀ ਕਿਸ ਤਰੀਕੇ ਦੇ ਨਾਲ ਪੋਲੀਟਿਕਸ ਜਿਹੜੀ ਉਸ ਵਕਤ ਕਿਵੇਂ ਕੰਮ ਕਰਦੀ ਸੀਗੀ ਅਤੇ ਹੁਣ ਵੀ ਉਹ ਕਿਵੇਂ ਇੰਪੈਕਟ ਕਰਦੀ ਹੈਗੀ ਹੈ। ਔਰ ਇਹ ਵੱਖਰੀ ਜੀ ਆਪਣੇ ਆਪ ਦੇ ਵਿੱਚ ਇਹ ਸਟੇਟ ਸੀਗੀ ਪੈਪਸੂ। ਉਮੀਦ ਹੈਗੀ ਹੈ ਕਿ ਹੁਣ ਤੁਹਾਨੂੰ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਯਾਨੀ ਪੈਪਸੂ ਦੇ ਇਤਿਹਾਸ ਦੀ ਇਹ ਸਾਰੀ ਰਿਪੋਰਟ ਜਿਹੜੀ ਹੈ ਹੁਣ ਉਹ ਜਾਣਕਾਰੀ ਸਾਰੀ ਇਸ ਰਿਪੋਰਟ ਦੇ ਜ਼ਰੀਏ ਮਿਲ ਗਈ ਹੋਏਗੀ। ਫਿਲਹਾਲ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਸੇ ਕਿਸਮ ਦੇ ਵੱਖੋ ਵੱਖਰੇ ਜੇ ਵਿਸ਼ੇ ਹੁੰਦੇ ਨੇ ਜਿਹੜੇ ਪੰਜਾਬ ਪੰਜਾਬੀਅਤ ਦੇ ਨਾਲ ਜੁੜੇ ਹੋਏ, ਪੰਜਾਬ ਦੇ ਲੋਕਾਂ ਦੇ ਨਾਲ ਜੁੜੇ ਹੋਏ ਉਹ ਜਿਹੜੇ ਵਿਸ਼ੇ ਹੁੰਦੇ ਨੇ ਤੁਹਾਡੇ ਤੱਕ ਲੈ ਕੇ ਆਉਂਦੇ। ਉਮੀਦ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਵੀ ਤੁਹਾਨੂੰ ਚੰਗਾ ਲੱਗਿਆ ਹੋਏਗਾ। ਦਿਓ ਇਜਾਜ਼ਤਾਂ, ਧੰਨਵਾਦ।

0: ਪਹੁੰਚਦੇ ਹੀ ਕਦੇ ਵਹੁਟੀ ਦਾ ਮੂੰਹ ਬਣਿਆ ਹੁੰਦਾ, ਕਦੀ ਮਾਂ ਦਾ, ਜੇ ਸਿਰਫ ਇੱਕ ਕੋਈ ਹੱਸ ਕੇ ਬੁਲਾਉਂਦਾ ਤਾਂ ਉਹ ਮੇਰੇ ਬੱਚੇ। ਮੈਨੂੰ ਇੱਦਾਂ ਲੱਗਦਾ ਕਿ ਮੇਰੀ ਉਸ ਘਰ ਦੇ ਵਿੱਚ ਕੋਈ ਇੱਜ਼ਤ ਹੀ ਨਹੀਂ। ਵਹੁਟੀ ਕਹਿੰਦੀ ਮਾਂ ਦੇ ਨਾਲ ਨਾ ਬੋਲ, ਮਾਂ ਕਹਿੰਦੀ ਆ ਵਹੁਟੀ ਕਲਹਿਣੀ ਆ, ਵਹੁਟੀ ਕਹਿੰਦੀ ਆ ਮਾਂ ਦੇ ਨਾਲ ਅੱਡ ਰਹਿ ਲਈਏ, ਮਾਂ ਕਹਿੰਦੀ ਇਹਨੂੰ ਤਲਾਕ ਦੇ ਦੇ। ਦੋਵੇਂ ਆਪਸ ਵਿੱਚ ਦਿਨ ਰਾਤ ਇੰਨਾ ਕੁ ਜ਼ਿਆਦਾ ਝਗੜਦੀਆਂ ਕਿ ਮੈਂ ਦੋਵਾਂ ਦੇ ਵਿੱਚ ਪਿਸ ਕੇ ਰਹਿ ਗਿਆ। ਬੜੀ ਵਾਰੀ ਮੈਂ ਕਹਿ ਚੁੱਕਾ ਕਿ ਮੈਂ ਇਸ ਕੰਮ ਦੇ ਨਾਲੋਂ ਆਪਣੀ ਜਾਨ ਹੀ ਦੇ ਦੇਣੀ। ਪਹਿਲਾਂ ਤਾਂ ਥੋੜ੍ਹਾ ਜਿਹਾ ਉਹ ਇਸ ਚੀਜ਼ ਤੋਂ ਝੱਕਦੀਆਂ ਸੀ, ਥੋੜ੍ਹਾ ਜਿਹਾ ਮੱਠੀਆਂ ਪੈ ਜਾਂਦੀਆਂ ਸੀ, ਪਰ ਹੁਣ ਤਾਂ ਇਸ ਗੱਲ ਦੇ ਉੱਤੇ ਵੀ ਨਹੀਂ ਉਹ ਝੱਕਦੀਆਂ। ਹੁਣ ਤਾਂ ਸਾਫ਼ ਕਹਿ ਦਿੰਦੀਆਂ ਬੜੇ ਚਿਰ ਦਾ ਤੂੰ ਇੱਦਾਂ ਹੀ ਕਹਿੰਦਾ, ਮਰਨਾ ਕੋਈ ਸੌਖਾ ਨਹੀਂ ਹੁੰਦਾ। ਵਹੁਟੀ ਨੇ ਤਾਂ ਇੱਥੋਂ ਤੱਕ ਕਹਿਤਾ, ਅਗਲੀ ਵਾਰੀ ਆ ਧਮਕੀਆਂ ਨਾ ਦਈ, ਮਰਨਾ ਹੋਊਗਾ ਤਾਂ ਜਾ ਕੇ ਮਰ ਜਾਈ, ਮੈਂ ਤਾਂ ਆਲਰੇਡੀ ਮਰਿਆਂ ਵਰਗੀ ਜ਼ਿੰਦਗੀ ਬਤੀਤ ਕਰ ਰਹੀ। ਇੱਕ ਵਾਰੀ ਸੁਣ, ਦੋ ਵਾਰੀ, ਆਖਿਰਕਾਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਕਿੱਦਾਂ ਕੋਈ ਰਵੇ। ਮੇਰਾ ਸੱਚੀ ਜੀਣ ਨੂੰ ਜੀ ਨਹੀਂ ਕਰਦਾ। ਉੱਠ ਕੇ ਫਿਰ ਨਦੀ ਵੱਲ ਨੂੰ ਭੱਜਾ। ਭਲੇ ਬੰਦੇ ਨੇ ਫਿਰ ਪਿੱਛੋਂ ਫੜ ਕੇ ਰੋਕਿਆ, ਵੇਖਿਆ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ, ਇਹ ਵਾਰ ਵਾਰ ਨਹੀਂ ਮਿਲਦੀ ਜ਼ਿੰਦਗੀ, ਅਤੇ ਜ਼ਿੰਦਗੀ ਦੇ ਵਿੱਚ ਝੁੰਬੇਲੇ ਇਸੇ ਤਰ੍ਹਾਂ ਚੱਲਦੇ ਰਹਿਣੇ ਆ। ਭਲਾ ਤੁਸੀਂ ਮੈਨੂੰ ਦੱਸੋ, ਸਾਰੇ ਘਰਾਂ ਦੇ ਵਿੱਚ ਇੱਦਾਂ ਲੜਾਈ ਝਗੜਾ ਚੱਲਦਾ ਰਹਿੰਦਾ? ਹਾਂ, ਥੋੜ੍ਹਾ ਬਹੁਤ ਤਾਂ ਸਾਰਿਆਂ ਦੇ ਵਿੱਚ ਹੀ ਚੱਲਦਾ ਰਹਿੰਦਾ, ਥੋੜ੍ਹੇ ਬਹੁਤ ਦੀ ਕੋਈ ਗੱਲ ਨਹੀਂ, ਤੁਸੀਂ ਮੇਰੇ ਘਰ ਜਾਓ ਨਾ ਅਤੇ ਤੁਹਾਨੂੰ ਪਤਾ ਲੱਗ ਜੇ। ਮੈਨੂੰ ਲੱਗਦਾ ਮਰਨ ਤੋਂ ਬਾਅਦ ਭਾਵੇਂ ਮੈਂ ਨਰਕਾਂ 'ਚ ਜਾਵਾਂ, ਪਰ ਉਹ ਨਰਕ ਵੀ ਇੰਨੇ ਭੈੜੇ ਨਹੀਂ ਹੋਣੇ ਜਿੰਨੇ ਸਾਡੇ ਘਰ ਦੇ ਹਾਲਾਤ ਨੇ। ਰਾਤ ਦਿਨ ਚੀਕ ਝਿਆੜਾ, ਕਿਸੇ ਵੀ ਪਲ ਚੈਨ ਨਹੀਂ। ਮੈਂ ਤਾਂ ਜਿਉਂਦੇ ਜੀ ਨਰਕ ਭੋਗ ਰਿਹਾ, ਪਰ ਫਿਰ ਵੀ ਮੈਂ ਤਾਂ ਇਹੋ ਹੀ ਕਹੂੰਗਾ ਕਿ ਮਰ ਕੇ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ। ਜਿਉਂਦੇ ਜੀ ਤੂੰ ਬਹੁਤ ਕੁਛ ਕਰ ਸਕਦਾ, ਮਰਨ ਤੋਂ ਬਾਅਦ ਕੀ ਕਰੇਗਾ? ਸ਼੍ਰੀਮਾਨ ਜੀ, ਜਦੋਂ ਮੈਂ ਮਰੀ ਗਿਆ ਮੈਨੂੰ ਕੀ ਮਗਰੋਂ ਜੋ ਇਹ ਮਰਜ਼ੀ ਕਰਨ, ਮੈਨੂੰ ਕੀ ਲੈਣਾ ਦੇਣਾ? ਜਿਨ੍ਹਾਂ ਨੇ ਜਿਉਂਦੇ ਜੀ ਮੈਨੂੰ ਕੋਈ ਚੈਨ ਨਹੀਂ ਦਿੱਤਾ, ਸੁੱਖ ਦਾ ਸਾਹ ਨਹੀਂ ਲੈਣ ਦਿੱਤਾ, ਕਦੀ ਕਦਰ ਨਹੀਂ ਪਾਈ ਕਿ ਮੈਂ ਸਾਰਾ ਟੱਬਰ ਚਲਾਉਣਾ ਘਰੋਂ, ਸਵੇਰ ਦਾ ਨਿਕਲਦਾ ਰਾਤ ਨੂੰ ਆਉਣਾ, ਕਮਾਈ ਕਰਕੇ ਲੈ ਕੇ ਆਉਣਾ, ਬੱਚੇ ਪਾਲ ਰਿਹਾ, ਵਹੁਟੀ ਪਾਲ ਰਿਹਾ, ਆਪਣੇ ਮਾਂ ਪਿਓ ਨੂੰ ਪਾਲਿਆ, ਹੋਰ ਦੱਸੋ ਮੈਂ ਕੀ ਕਰਾਂ? ਪਰ ਇਸ ਸਾਰੇ ਕੁਛ ਦੇ ਲਈ ਕਿਸੇ ਨੂੰ ਵੀ ਕੋਈ ਕਦਰ ਨਹੀਂ, ਕਿਸੇ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਕਿ ਮੈਂ ਬਾਹਰੋਂ ਕਿੰਨਾ ਕੁ ਔਖਾ ਆਇਆ, ਕਿਹਦੇ ਨਾਲ ਲੜ ਕੇ ਆਇਆ, ਕਿੱਥੋਂ ਕਿੱਦਾਂ ਕਮਾਈ ਕਰਕੇ ਲੈ ਕੇ ਆਇਆ, ਅੱਜ ਕਮਾਈ ਹੋਈ ਵੀ ਹੈ ਜਾਂ ਨਹੀਂ ਹੋਈ, ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ। ਉਹਨਾਂ ਨੂੰ ਸਿਰਫ ਇੱਕ ਦੂਸਰੇ ਨਾਲ ਲੜਨ ਤੋਂ ਵਿਹਲ ਨਹੀਂ। ਆਖਿਰਕਾਰ ਮੈਨੂੰ ਵੀ ਕਦੀ ਆਸਰਾ ਚਾਹੀਦਾ ਹੁੰਦਾ, ਮੈਨੂੰ ਵੀ ਕੋਈ ਪਿਆਰ ਦੇ ਦੋ ਬੋਲ ਚਾਹੀਦੇ ਹੁੰਦੇ ਆ, ਪਰ ਫਿਰ ਵੀ ਮੈਂ ਤਾਂ ਤੈਨੂੰ ਇਹੋ ਹੀ ਕਹੂੰਗਾ ਕਿ ਜਿਉਂਦੇ ਜੀ ਤੂੰ ਇਹਨਾਂ ਸਾਰੀਆਂ ਮੁਸ਼ਕਲਾਂ ਦੇ ਹੱਲ ਕਰ ਸਕਦਾ, ਮਰਨ ਤੋਂ ਬਾਅਦ ਨਹੀਂ। ਅਤੇ ਇੰਨੀ ਦੇਰ ਨੂੰ ਥੋੜ੍ਹਾ ਜਿਹਾ ਰੌਲਾ ਰੱਪਾ ਜਿਹਾ ਦੂਰੋਂ ਸੁਣਦਾ ਨਜ਼ਰ ਆਇਆ, ਉੱਠ ਕੇ ਵੇਖਿਆ ਤਾਂ ਉਹ ਭਲਾ ਪੁਰਸ਼ ਕਹਿਣ ਲੱਗਾ, ਕਾਫੀ ਲੋਕ ਨਦੀ ਵੱਲ ਨੂੰ ਤੁਰੇ ਆਉਂਦੇ ਨੇ, ਮੈਨੂੰ ਲੱਗਦਾ ਤੇਰੇ ਘਰਦਿਆਂ ਨੂੰ ਪਤਾ ਲੱਗ ਗਿਆ। ਇੰਨੀ ਦੇਰ ਨੂੰ ਉਹ ਹੋਰ ਲੱਗ ਗਿਆ ਅੱਗੇ, ਇੱਕ ਬੰਦਾ ਅੱਗੇ ਭੱਜਾ ਆਉਂਦਾ, ਮੈਂ ਇੱਧਰ ਨੂੰ ਆਉਂਦਾ ਵੇਖਿਆ ਸੀ, ਉਹ ਨਦੀ ਵੱਲ ਨੂੰ ਗਿਆ। ਇੱਕ ਨੇ ਕਿਹਾ, ਹਾਂ ਮੈਂ ਵੇਖਿਆ ਸੀ ਉਹਨੂੰ ਛਾਲ ਮਾਰਦਿਆਂ, ਪਤਾ ਨਹੀਂ ਵੇਖਿਆ ਵੀ ਜਾਂ ਨਹੀਂ। ਨਦੀ ਦੇ ਕਿਨਾਰੇ ਪਹੁੰਚ ਕੇ ਵੇਖਦੇ ਨੇ ਉਹਦੀ ਜੁੱਤੀ ਪਈ ਹੈ, ਸਮਝ ਗਏ ਕਿ ਉਹ ਨਦੀ ਵਿੱਚ ਛਾਲ ਮਾਰ ਕੇ ਮਰ ਗਿਆ। ਸਾਰਾ ਟੱਬਰ ਚੀਕ ਝਾੜਾ ਪਾਉਣ ਲੱਗਾ, ਰੋਣ ਧੋਣ ਲੱਗਾ, ਬੁਰੇ ਹਾਲ ਨੇ, ਮਾਂ ਰੋਂਦੀ ਵੇਖੀ ਨਹੀਂ ਜਾਂਦੀ, ਵਹੁਟੀ ਉਹਦੇ ਤੋਂ ਅੱਗੇ ਉਹ ਕੇ ਰੋਂਦੀ ਹੈ, ਬੱਚਿਆਂ ਦਾ ਬੁਰਾ ਹਾਲ ਹੈ, ਬੱਚੇ ਰੋਂਦੇ ਵੇਖੇ ਨਹੀਂ ਗਏ। ਅਤੇ ਉੱਠ ਕੇ ਭੱਜਣ ਲੱਗਾ, ਮੈਂ ਉਹਨਾਂ ਨੂੰ ਦੱਸਦਾ ਕਿ ਮੈਂ ਮਰਿਆ ਨਹੀਂ। ਅਤੇ ਭਲੇ ਬੰਦੇ ਨੇ ਬਾਹੋਂ ਫੜ ਲਿਆ, ਥੋੜ੍ਹੇ ਦੇਰ ਰੋਕਦੇ ਸਹੀ, ਵੇਖਦੇ ਸਹੀ, ਅਤੇ ਨਾਲੇ ਤੂੰ ਹੀ ਤਾਂ ਕਹਿੰਦਾ ਸੀ ਮੇਰੇ ਮਰਨ ਤੋਂ ਬਾਅਦ ਕਿਸੇ ਨੂੰ ਕੀ ਫਰਕ ਪੈਣ ਲੱਗਾ? ਤੂੰ ਸੋਚ ਕੇ ਤੂੰ ਮਰ ਗਿਆ, ਤੂੰ ਸੋਚ ਲਾ ਕਿ ਮੈਂ ਤੈਨੂੰ ਬਚਾਇਆ ਹੀ ਨਹੀਂ। ਮਰਨ ਤੋਂ ਬਾਅਦ ਪਤਾ ਨਹੀਂ ਤੂੰ ਇਹਨਾਂ ਨੂੰ ਵੇਖ ਸਕਣਾ ਸੀ ਜਾਂ ਨਹੀਂ ਸੀ ਵੇਖ ਸਕਣਾ। ਹੁਣ ਜਿਉਂਦੇ ਜੀ ਮਰਿਆ ਵਾਂਗੂ ਵੇਖ ਤੇਰੇ ਜਾਣ ਤੋਂ ਬਾਅਦ ਇਹ ਕੀ ਕਰਦੇ ਨੇ, ਤੈਨੂੰ ਪਤਾ ਤਾਂ ਹੋਵੇ। ਇਹਨੇ ਨੂੰ ਚੀਕ ਝਾੜਾ, ਥੋੜ੍ਹਾ ਜਿਹਾ ਰੁੱਖ ਬਦਲ ਗਿਆ। ਨੌ ਸੱਸ ਫਿਰ ਆਪਸ ਵਿੱਚ ਲੜਨ ਲੱਗ ਪਈਆਂ ਨੇ। ਜਿਹੜੇ ਕੁਛ ਨੌ ਦੇ ਸਪੋਰਟਰ ਸੀ ਉਹ ਸੱਸ ਨੂੰ ਬੁਰਾ ਭਲਾ ਕਹਿਣ ਲੱਗ ਪਏ, ਤੇਰੇ ਦੁੱਖੋਂ ਮਰ ਗਿਆ। ਸੱਸ ਨੌ 'ਤੇ ਦੋਸ਼ ਲਾਉਣ ਲੱਗ ਪਈ ਉਹ ਤੇਰੇ ਦੁੱਖੋਂ ਮਰਿਆ। ਦੋਵੇਂ ਜਾਣੀਆਂ ਆਪਸ ਦੇ ਵਿੱਚ ਚੀਕ ਝਾੜਾ ਪਾਉਣ ਲੱਗੀਆਂ ਅਤੇ ਫਿਰ ਉੱਠ ਕੇ ਭੱਜਣ ਲੱਗਾ, ਮੈਂ ਦੱਸਦਾ ਮੈਂ ਕਿਹਦੇ ਦੁੱਖੋਂ ਮਰਿਆ। ਅਤੇ ਭਲੇ ਬੰਦੇ ਨੇ ਫਿਰ ਬਾਹੋਂ ਫੜ ਲਿਆ, ਨਹੀਂ ਹਾਲੇ ਤੂੰ ਵੇਖ ਤਾਂ ਸਹੀ, ਤੂੰ ਸਮਝ ਕਿਉਂ ਨਹੀਂ ਲੈਂਦਾ ਤੂੰ ਮਰ ਗਿਆ? ਇੱਕ ਪਾਸੇ ਤੂੰ ਮਰਨ ਨੂੰ ਭੱਜਾ ਸੀ, ਹੁਣ ਤੂੰ ਜੀਣ ਨੂੰ ਕਾਲਾ ਭੱਜ ਭੱਜ ਕੇ ਜਾਂਦਾ, ਮੈਂ ਦੱਸਦਾ ਮੈਂ ਜੀਣਾ, ਮੈਂ ਦੱਸਦਾ ਮੈਂ ਜੀਣਾ। ਇੱਕ ਪਾਸੇ ਤੂੰ ਵਾਕਈ ਮਰਨ ਲੱਗਾ ਹੈ, ਦੂਸਰੇ ਪਾਸੇ ਤੂੰ ਹੁਣ ਮਰਿਆ ਰਹਿ ਵੀ ਨਹੀਂ ਸਕਦਾ, ਵੇਖ ਤਾਂ ਸਹੀ ਇਹ ਕੀ ਕਰਦੇ ਨੇ। ਚੀਕ ਝਾੜਾ ਵੱਧਦਾ ਰਿਹਾ। ਕੁਛ ਲੋਕ ਵਾਕਈ ਜਿਨ੍ਹਾਂ ਨੂੰ ਦੁੱਖ ਸੀ, ਜਿਨ੍ਹਾਂ ਦੇ ਵਿੱਚ ਬੱਚੇ ਵੀ ਸ਼ਾਮਿਲ, ਚੁੱਪ ਚਾਪ ਰੋ ਰਹੇ ਨੇ, ਨਦੀ ਵੱਲ ਵੇਖ ਰਹੇ ਨੇ, ਬੱਚੇ ਚੱਪਲਾਂ ਫੜ ਫੜ ਕੇ ਮੂੰਹ ਨਾਲ ਲਾਉਂਦੇ ਨੇ, ਧੀ ਨੇ ਫੜ ਕੇ ਇੱਕ ਚੱਪਲ ਆਪਣੀ ਹਿੱਕ ਦੇ ਨਾਲ ਲਾ ਲਈ ਹੈ। ਉਸ ਬੱਚੇ ਨੂੰ ਨਹੀਂ ਪਤਾ ਕਿ ਮੈਂ ਕਿੱਦਾਂ ਆਪਣਾ ਦੁੱਖ ਪ੍ਰਗਟ ਕਰਾਂ। ਪਰ ਇਹਨਾਂ ਸਾਰਿਆਂ ਦੇ ਵਿੱਚੋਂ ਜੇਕਰ ਵਾਕਈ ਕੋਈ ਦਿਲੋਂ ਦੁਖੀ ਲੱਗ ਰਿਹਾ ਤੇ ਉਹ ਬੱਚੇ ਜਿਹੜੇ ਚੱਪਲਾਂ ਦੇ ਉੱਤੇ ਅੱਥਰੂ ਸੁੱਟੀ ਜਾਂਦੇ ਨੇ, ਸ਼ਾਇਦ ਉਹਨਾਂ ਨੂੰ ਪਤਾ ਤਾਂ ਨਹੀਂ ਆਪਾਂ ਬੋਲ ਕੇ ਕੀ ਕਹਿਣਾ। ਪਰ ਦੁੱਖ ਉਹਨਾਂ ਨੂੰ ਸਭ ਤੋਂ ਵਧੇਰੇ, ਇਹਦੇ ਕੋਲੋਂ ਫੇਰ ਨਹੀਂ ਵੇਖਿਆ ਗਿਆ। ਉਹ ਮੈਨੂੰ ਆਪਣੇ ਬੱਚਿਆਂ ਨੂੰ ਤੇ ਮਿਲ ਲੈਂਦੇ ਤੇ ਹੁਣ ਉਸ ਭਲੇ ਬੰਦੇ ਨੇ ਬਾਂਹ ਛੱਡ ਦਿੱਤੀ, ਜਾ। ਪਰ ਇੱਕ ਗੱਲ ਮੇਰੀ ਸੁਣ ਜਾ, ਇਹ ਸਾਰਾ ਕੁਛ ਤੂੰ ਤਾਂ ਕਰ ਪਾ ਰਿਹਾ, ਆਪਣੇ ਬੱਚਿਆਂ ਨੂੰ ਦੱਸਣ ਤੂੰ ਤਾਂ ਚੱਲਿਆ ਕਿਉਂਕਿ ਤੂੰ ਜਿਉਂਦਾ। ਜਿਉਂਦੇ ਜੀ ਆਪਾਂ ਬੜੇ ਮਸਲੇ ਹੱਲ ਕਰ ਸਕਦੇ ਹੁੰਦੇ ਹਾਂ। ਜ਼ਿੰਦਗੀ ਦੇ ਵਿੱਚ ਬੜੇ ਬੜੇ ਪਹਾੜ ਆਉਂਦੇ ਨੇ, ਬੜੀਆਂ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ, ਬੜਾ ਕੁਛ ਇੱਦਾਂ ਦਾ ਲੱਗਦਾ ਜਿਹੜਾ ਤੁਹਾਨੂੰ ਲੱਗਦਾ ਕਿ ਮੈਂ ਹੁਣ ਨਾ ਹੀ ਵੇਖਾਂ ਚੰਗਾ, ਮੈਂ ਇਸ ਦੁਨੀਆਂ ਤੋਂ ਚਲੇ ਜਾਵਾਂ ਚੰਗਾ। ਸ਼ਾਇਦ ਇਹ ਸਾਨੂੰ ਇੱਕ ਆਸਾਨ ਰਾਹ ਲੱਗਦਾ ਜਦੋਂ ਜ਼ਿੰਦਗੀ ਦੇ ਵਿੱਚ ਦੁੱਖ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹਨਾਂ ਦੁੱਖਾਂ ਦਾ ਕੁਛ ਨਹੀਂ ਕਰ ਸਕਦੇ ਅਤੇ ਤੁਹਾਨੂੰ ਇੱਕ ਚੀਜ਼ ਅੰਦਰੋਂ ਅੰਦਰੀ ਬੜੀ ਪਿਆਰੀ ਲੱਗਣ ਲੱਗ ਪੈਂਦੀ ਹੈ, ਉਹ ਆ ਮੌਤ। ਸ਼ਾਇਦ ਲੱਗਦਾ ਕਿ ਇਸ ਜ਼ਿੰਦਗੀ ਨਾਲੋਂ ਮੌਤ ਚੰਗੀ ਹੋਊਗੀ। ਉੱਧਰਲੇ ਪਾਸੇ ਤੁਹਾਨੂੰ ਇੱਕ ਸਕੂਨ ਦੀ, ਇੱਕ ਆਸ ਦੀ ਕਿਰਨ ਨਜ਼ਰ ਆਉਣ ਲੱਗ ਪੈਂਦੀ ਹੈ। ਉਹ ਹੈ ਜਾਂ ਨਹੀਂ ਹੈ ਮੈਂ ਤੈਨੂੰ ਨਹੀਂ ਦੱਸ ਸਕਦਾ, ਪਰ ਮੈਂ ਤੈਨੂੰ ਇੰਨਾ ਕੀ ਦੱਸ ਸਕਦਾ ਕਿ ਜਿਉਂਦੀ ਜਾਣੇ ਤੂੰ ਬੜਾ ਕੁਛ ਠੀਕ ਕਰ ਸਕਦਾ। ਹੁਣ ਤੂੰ ਜਾ ਕੇ ਬੱਚਿਆਂ ਨੂੰ ਗੱਲ ਨਾਲ ਲਾ ਸਕਦਾ, ਜਾ ਕੇ ਤੂੰ ਆਪਣੀ ਵਹੁਟੀ ਨੂੰ ਸਮਝਾ ਸਕਦਾ, ਮਾਂ ਨੂੰ ਸਮਝਾ ਸਕਦਾ। ਕਿਤੇ ਨਾ ਕਿਤੇ ਤੇਰੇ 'ਚ ਵੀ ਕਮੀ ਪੇਸ਼ੀ ਰਹੀ ਹੋਊਗੀ, ਤੂੰ ਵੀ ਕਿਤੇ ਨਾ ਕਿਤੇ ਦੋਵਾਂ ਦੇ ਵਿੱਚ ਸੁਲਾਹ ਕਰਾਉਣ 'ਚ ਨਾਕਾਮਯਾਬ ਤੇ ਰਿਹਾ ਹੈ। ਕਰ ਸਕਦਾ ਹੱਲ ਜਾਂ ਨਹੀਂ ਕਰ ਸਕਦਾ, ਜੋ ਵੀ ਆ ਜਿੱਦਾਂ ਵੀ ਆ, ਪਰ ਜਿਉਂਦੀ ਜਾਣੇ ਤੂੰ ਬਹੁਤ ਕੁਛ ਕਰ ਸਕਦਾ। ਪਰ ਜੇ ਤੂੰ ਚਲਾ ਗਿਆ ਤਾਂ ਯਾਦ ਰੱਖੀ, ਇਹ ਵੀ ਨਹੀਂ ਪਤਾ ਤੂੰ ਇਹਨਾਂ ਨੂੰ ਵੇਖ ਸਕਦਾ ਕਿ ਨਹੀਂ ਵੇਖ ਸਕਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
5: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8860 ਔਰ ਵਿਜ਼ਿਟ bansallawyers.com.au।
2: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo, business fleet lai gal karo. Vehicle experts Tim Forbes ya Corey Nal, Radio Hanji de hawale nal pao 3 saal di free service. Chadston Ford, ready, set, Ford.

ਨਿਸ਼ਾਨਾ ਸਹੀ ਲਾਉਣ ਵਾਸਤੇ ਸਾਹਾਂ 'ਤੇ ਕੰਟਰੋਲ ਬਹੁਤ ਜ਼ਰੂਰੀ ਹੈ।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ। ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸਫੈਡ ਗਾਵਾਂ ਦੇ ਦੁੱਧ ਤੋਂ ਤਿਆਰ। ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।

0: ਚੱਲਦੀ ਦਾ ਨਾਮ ਗੱਡੀ ਆਹਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052
1: ਤੇ। ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: Insurance.

0: ਕੀ ਲਿਖਦਾ?
1: ਏ ਆ ਲੈ ਲਿਖਤਾ।
0: ਉਹ ਮੈਨੂੰ ਉੜੇ ਤੋਂ ਇਲ ਨਹੀਂ ਆਉਂਦਾ, ਮੈਨੂੰ ਕੀ ਪਤਾ ਕੀ ਲਿਖਿਆ।
1: ਇਹ ਲਿਖਿਆ ਪੋਲਾ ਸ਼ਿੰਦੀ।
0: ਓਏ ਉਹਦਾ ਨਾਂ ਕਿਉਂ ਲਿਖਿਆ ਮੇਰੇ ਨਾਂ ਨਾਲ? ਉਹ ਮਟੇ ਨੂੰ ਐਵੇਂ

ਸਮਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

0: अज दा विचार अज दी कहानी हर रोज तुसी सुनदे हो शो हांजी मेलबर्न विच तुहाडी डिमांड उते आओ एक बार फिर सुनदे हां इस हफ्ते दी एक बेहतरीन कहानी
1: रेडियो हांजी 1674 आस करदे हां दिन तुहाडा वधिया जा रहा होएगा चढ़दी कला दे विच होवोगे कर रहे होगे शुकराना उस रब दा जिन्ने सानूं ये चढ़दी कला दित्ती चेहरे दे उत्ते एक मुस्कुराहट लैके आयो तेनूं सारा दिन बरकरार रखियो आओ इसे मुस्कुराहट दे नाल अगे वधदे हां समा हो चुका अज दी कहानी दा अज दे विचार दा कहिंदे ने इक घर वाला इंटरव्यू दे लई चलिया ते घर वाली ने पिछों आवाज मार के कहा जी मिठे वाला दही ते खांदे जाओ ते दही खवाउंदे आ नाल ही कह रही है मैनूं यकीन आ तुहाडी काबलीयत दे उत्ते जिन्ने गुण तुहाडे च ने जिन्ना तुसी इंटैलीजेंट हो इस जॉब दे लई तुहाडे तो बेहतर होर कोई कैंडीडेट हो ही नहीं सकता मैनूं तुहाडे ते यकीन है ते बिल्कुल रिलैक्स होके जायो तुहानूं चिंता लाउण दी जरूरत नहीं बड़े प्यार दे नाल बड़ा हौसला दे के घर वाले नूं दही खवा के विदा करदी है ते मन ही मन सोच रही है कि जो ये चाहते ने वह रब्बा इन्हां दा पूरा करी बाकी सारा दिन रब अगे अरदासां करदे कढ दिंदी है उधर घर वाला जदों शामी घर आउंदा ते की वेखदा क्यौंदिआं नूं घर बड़े सोहणे तरीके दे नाल सजाया गया एक केक लैके आंदा घर वाले दा पसंदीदा खाना बनाया आप भी नवें कपड़े पाए ने घर दी साफ सफाई लिंबा पोछी ऐ वधिया फील घर दे विच एंटर हुंदे घर वाला बहुत खुश है ते एकदम घर नूं ध्यान मार के कहिंदा तेनू किदां पता लगा मैनूं नौकरी मिल गई घर वाली ने कोई जवाब नहीं दिता पर एक मुस्कुराहट जरूर दिती है कि मैनूं पता सी मैनूं यकीन सी तेरी काबलीयत दे उत्ते मैनूं पता सी ये नौकरी तेनू ही मिलनी है तुसी दवा दवा नहा लो फ्रैश हो लो ते फिर आपां इकट्ठे रोटी खाने आ घर वाले दे दिमाग दे विच हाले भी एक सवाल चली जांदा इहनूं किदां पता लगा मैं तां दफ्तरों सीधा घर आया काली काली इहनूं दसण दे लई खैर इह तां पता लग ही जाणा वा ये गल्लां करन दा हले मौका नहीं दोवें जाने बहुत खुश ने अपने अज दे एक्सपीरियंस बारे अपनी घरवाली दे नाल गल्लां बातां इस डिनर ते कर रहा रोटी पानी खादा रात नूं जदों भांडे चुक रहे ने तां की वेखदा कि एक लैटर साइड दे उत्ते पई जिहदे विच लिखिआ सी कि जी फिर की होया जेकर तुहानूं ये नौकरी नहीं मिली तां इदां कह लो कि उहनां नूं हीरे दी परखी नहीं उहनां नूं पछाण ही नहीं सी कि आपां की गवा रहे हां जे नहीं मिली तां ना सही अगली मिल जूगी तुहाडे लई होर कोई बेहतर नौकरी होएगी ते इस वजह दे करके आपां अज दा दिन अपना खराब क्यों करिए तुसीं अपना मूड बिल्कुल खराब नहीं करना मैं तुहाडा पसंदीदा खाना बनाया नौकरी चाहे मिली चाहे नहीं मिली आपां अज दे दिन नूं सैलीब्रेट करना तुहाडे नौकरी ना मिलण दे करके अज आपां अपने इस दिन नूं सैलीब्रेट करना इस करके सैलीब्रेट करना कि अज दे दिन जो तुहानूं नहीं मिलिया उस तों कितें बेहतर तुसीं डिजर्व करदे सी अगे इस तों कितें कई दर्जे बेहतर तुहाडे लई नौकरी पई है जिहदे विच रुतबा भी वड्डा होवेगा तनखाह भी तुहानूं वधेरे मिलेगी ते फिर अज दे दिन नूं आपां क्यों स्पॉयल करिए अज दे दिन नूं आपां नूं सैलीब्रेट करना चाहिए क्योंकि साडे लई एक वड्डा राह खुल्लिया घर वाला कदी लैटर वल वेख रहा ते कदी अपने घर वाली वल दोवें जाने इस पल नूं ਬੜੇ ਸੋਹਣੇ ਤਰੀਕੇ ਦੇ ਨਾਲ ਇੰਜੋਏ ਕਰ ਰਹੇ ਨੇ। ਅਤੇ ਸ਼ਾਇਦ ਇਹ ਪਲ ਉਹੀ ਸਮਝ ਸਕਦੇ ਨੇ ਜਿਹੜੇ ਇੱਕ ਦੂਸਰੇ ਨੂੰ ਇਸ ਤਰੀਕੇ ਦੇ ਨਾਲ ਸਪੋਰਟ ਕਰਦੇ ਆ, ਜਿਹੜੇ ਇੱਕ ਦੂਸਰੇ ਨੂੰ ਇਸ ਤਰੀਕੇ ਦੇ ਨਾਲ ਹੱਲਾਸ਼ੇਰੀ ਦਿੰਦੇ ਆ, ਜਿਹੜੇ ਕਿਸੇ ਦੀ ਜਿੱਤ ਨੂੰ ਹੋਰ ਵੱਡੀ ਜਿੱਤ ਬਣਾ ਦਿੰਦੇ ਆ। ਅਤੇ ਉਹ ਸਾਥੀ ਜਿਹੜੀ ਆਪਣੇ ਸੰਗੀ ਸਾਥੀ ਦੇ ਆਪਣੇ ਪਾਰਟਨਰ ਦੀ ਹਾਰ ਨੂੰ ਵੀ ਜਿੱਤ ਤੋਂ ਘੱਟ ਨਹੀਂ ਮਹਿਸੂਸ ਕਰਾਉਂਦੇ। ਹੁਣ ਅਸੀਂ ਵੇਖਣਾ ਕਿ ਆਪਾਂ ਕਿੰਨਾ ਚੋਂ। ਕਹਿੰਦੇ ਨੇ ਹਰ ਇੱਕ ਕਾਮਯਾਬ ਔਰਤ ਦੇ ਪਿੱਛੇ ਜਾਂ ਫਿਰ ਹਰ ਇੱਕ ਕਾਮਯਾਬ ਮਰਦ ਦੇ ਪਿੱਛੇ ਉਹਦੇ ਜੀਵਨ ਸਾਥੀ ਦਾ ਹੱਥ ਕਿਤੇ ਨਾ ਕਿਤੇ ਜ਼ਰੂਰ ਹੁੰਦਾ। ਅਤੇ ਉਹ ਇੱਦਾਂ ਨਹੀਂ ਹੁੰਦਾ ਕਿ ਉਹਦੇ ਕੋਲ ਬੜੀ ਵੱਡੀ ਕੋਈ ਸਿਫਾਰਿਸ਼ ਹੁੰਦੀ ਹੈ, ਇੱਦਾਂ ਨਹੀਂ ਹੁੰਦਾ ਕਿ ਹਮੇਸ਼ਾ ਉਹ ਬਹੁਤ ਵੱਡਾ ਕੋਈ ਰੁਤਬਾ ਰੱਖਦਾ ਹੁੰਦਾ। ਉਹ ਹਮੇਸ਼ਾ ਉਹਦੀ ਹੱਲਾਸ਼ੇਰੀ ਹੁੰਦੀ ਹੈ, ਹੱਲਾਸ਼ੇਰੀ ਬੜਾ ਕੁਛ ਕਰਵਾ ਦਿੰਦੀ ਹੈ। ਇੱਕ ਯਕੀਨ, ਇੱਕ ਵਿਸ਼ਵਾਸ ਆਪਣੇ ਪਾਰਟਨਰ ਦੇ ਉੱਤੇ, ਆਪਣੇ ਪਰਿਵਾਰ ਦੇ ਉੱਤੇ ਉਹ ਕੰਮ ਕਰਵਾ ਦਿੰਦਾ ਜਿਹੜਾ ਕਦੀ ਸ਼ਾਇਦ ਤੁਸੀਂ ਸੋਚਿਆ ਵੀ ਨਹੀਂ ਹੁੰਦਾ, ਜਿਹੜਾ ਤੁਹਾਨੂੰ ਲੱਗਦਾ ਹੁੰਦਾ ਕਿ ਤੁਸੀਂ ਕਦੀ ਵੀ ਨਹੀਂ ਕਰ ਪਾਓਗੇ, ਉਹ ਵੀ ਤੁਸੀਂ ਕਰ ਜਾਂਦੇ ਹੋ ਜੇਕਰ ਤੁਹਾਡੇ ਕੋਲ ਤੁਹਾਡੇ ਘਰਦਿਆਂ ਦਾ ਸਾਥ ਹੋਵੇ। ਜੇਕਰ ਇਸ ਤਰੀਕੇ ਦਾ ਸਾਥ ਆਪਾਂ ਇੱਕ ਦੂਸਰੇ ਦੇ ਨਾਲ ਬਣਾ ਕੇ ਰੱਖੀਏ ਤਾਂ ਫਿਰ ਕੋਈ ਨੌਕਰੀ ਮਿਲਣੀ ਜਾਂ ਨਾ ਮਿਲਣੀ, ਕੋਈ ਬਿਜ਼ਨਸ ਚੱਲਣਾ ਜਾਂ ਨਾ ਚੱਲਣਾ, ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ। ਬਹੁਤੀ ਵਾਰੀ ਆਪਾਂ ਘਰਾਂ ਦੇ ਵਿੱਚ ਵੇਖਿਆ ਹੋਵੇਗਾ ਕਿ ਉਹ ਨੌਕਰੀ ਉਹ ਕਾਰੋਬਾਰ ਸਾਡੇ ਲਈ ਉਨੀ ਮੇਨ ਅਹਿਮੀਅਤ ਨਹੀਂ ਰੱਖਦਾ ਹੁੰਦਾ। ਆਪਾਂ ਪ੍ਰਪੇਅਰ ਹੁੰਦੇ ਹਾਂ ਇਸ ਚੀਜ਼ ਦੇ ਲਈ ਕਿ ਇਹਦੇ ਵਿੱਚ ਸਾਨੂੰ ਨਿਰਾਸ਼ਾ ਦਾ ਸਾਹਮਣਾ ਵੀ ਕਰਨਾ ਪੈ ਸਕਦਾ, ਇਹਦੇ ਵਿੱਚ ਹੋ ਸਕਦਾ ਕਿ ਆਪਾਂ ਕਾਮਯਾਬ ਨਾ ਵੀ ਹੋਈਏ। ਪਰ ਸਭ ਤੋਂ ਵੱਡੀ ਸ਼ਰਮ ਸਾਨੂੰ ਆਪਣਿਆਂ ਦੀ ਮਾਰ ਰਹੀ ਹੁੰਦੀ ਹੈ, ਸਾਨੂੰ ਉਹ ਕੀ ਆਖੂਗਾ ਉਹ ਕੀ ਆਖੂਗਾ। ਅਤੇ ਸਭ ਤੋਂ ਪਹਿਲਾਂ ਇਹ ਸਿਲਸਿਲਾ ਘਰ ਤੋਂ ਸ਼ੁਰੂ ਹੁੰਦਾ, ਸਾਡੇ ਬੱਚੇ ਕੀ ਸੋਚਣਗੇ, ਮੇਰਾ ਪਾਰਟਨਰ ਕੀ ਸੋਚੂਗਾ। ਅਤੇ ਜੇ ਉਹਨਾਂ ਤੋਂ ਆਪਾਂ ਨਿਸ਼ਚਿੰਤ ਹੋਈਏ, ਜੇ ਉਹਨਾਂ ਤੋਂ ਸਾਨੂੰ ਇੱਦਾਂ ਦੀ ਹੱਲਾਸ਼ੇਰੀ ਮਿਲ ਜਾਵੇ ਤਾਂ ਬਾਹਰ ਫਿਰ ਮੈਨੇ ਨਹੀਂ ਰੱਖਦਾ, ਕਿਉਂਕਿ ਇੰਨੀ ਕੁ ਜ਼ਿਆਦਾ ਐਨਰਜੀ, ਇੰਨੀ ਕੁ ਜ਼ਿਆਦਾ ਪੋਜ਼ਿਟਿਵਿਟੀ ਤੁਹਾਨੂੰ ਘਰੋਂ ਹੀ ਭਰੀ ਭਰਾਈ ਮਿਲ ਜਾਂਦੀ ਹੈ ਕਿ ਬਾਹਰਲਿਆਂ ਦਾ ਸਾਹਮਣਾ ਤੁਸੀਂ ਡੱਟ ਕੇ ਕਰ ਲੈਂਦੇ ਹੋ। ਹੁਣ ਇਸੇ ਦੇ ਵਿੱਚ ਹੀ ਜੇ ਘਰੋਂ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਸੁਣਨ ਨੂੰ ਮਿਲਣ, ਅੱਛਾ ਹੋਇਆ ਨਹੀਂ, ਤੁਸੀਂ ਕੋਈ ਕਮੀ ਪੇਸ਼ੀ ਛੱਡੀ ਹੋਣੀ ਹੈ, ਤੁਸੀਂ ਚੰਗੀ ਤਰ੍ਹਾਂ ਪੜ੍ਹੇ ਨਹੀਂ ਹੋਣੇ, ਤੁਸੀਂ ਇੰਟਰਵਿਊ ਦੀ ਤਿਆਰੀ ਨਹੀਂ ਕੀਤੀ ਹੋਣੀ, ਤੁਹਾਨੂੰ ਇਹ ਆਉਂਦਾ ਨਹੀਂ ਹੋਣਾ। ਸੋ ਇੱਦਾਂ ਦੇ ਤਰ੍ਹਾਂ ਤਰ੍ਹਾਂ ਦੇ ਸਵਾਲ ਜਿਹੜੇ ਪਹਿਲਾਂ ਹੀ ਟੁੱਟੇ ਬੰਦੇ ਨੂੰ ਹੋਰ ਤੋੜਦੇ ਨੇ। ਘਰੋਂ ਟੁੱਟਿਆ ਬੰਦਾ ਬਾਹਰ ਵੀ ਕਦੀ ਹੌਂਸਲਾ ਨਹੀਂ ਕਰ ਪਾਉਂਦਾ। ਇੱਕ ਪਰਿਵਾਰ ਹੋਣ ਦੇ ਨਾਤੇ ਸਾਡਾ ਇਹ ਫਰਜ਼ ਬਣਦਾ ਕਿ ਆਪਾਂ ਇੱਕ ਦੂਸਰੇ ਦੀ ਹੌਂਸਲਾ ਅਫਜਾਈ ਕਰੀਏ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਆਪਾਂ ਆਪਣੇ ਬੱਚਿਆਂ ਦੇ ਵਿੱਚ ਕੌਨਫੀਡੈਂਸ ਭਰਦੇ ਹਾਂ, ਕਿਉਂ ਨਹੀਂ ਆਪਾਂ ਆਪਣੇ ਪਾਰਟਨਰ ਦੇ ਵਿੱਚ ਵੀ ਭਰ ਸਕਦੇ, ਕਿਉਂ ਨਹੀਂ ਆਪਾਂ ਉਹਨੂੰ ਵੀ ਹੱਲਾਸ਼ੇਰੀ ਦੇ ਸਕਦੇ। ਜਿੱਦਾਂ ਆਪਾਂ ਬੱਚੇ ਨੂੰ ਕਹਿੰਦੇ ਹਾਂ ਕਿ ਤੂੰ ਕਰ ਲਏਗਾ, ਮੈਨੂੰ ਯਕੀਨ ਹੈ ਤੂੰ ਬਹੁਤ ਇੰਟੈਲੀਜੈਂਟ ਹੈ, ਤੂੰ ਮੇਰਾ ਪੁੱਤ ਬੈਸਟ ਪੋਤੇ ਇਨ ਦਾ ਵਰਲਡ, ਬੈਸਟ ਧੀ ਹੈ ਇਸ ਸਾਰੀ ਦੁਨੀਆ ਦੇ ਵਿੱਚ। ਪਤਾ ਨਹੀਂ ਕਿਉਂ ਇੱਕ ਸਟੇਜ ਦੇ ਉੱਤੇ ਆ ਕੇ ਆਪਾਂ ਆਪਣੇ ਪਾਰਟਨਰ ਨੂੰ ਇੱਦਾਂ ਦੀ ਹੱਲਾਸ਼ੇਰੀ ਦੇਣੋਂ ਕਿਉਂ ਹਟ ਜਾਂਦੇ। ਅਤੇ ਜੇ ਇੱਦਾਂ ਦਾ ਸਾਥ ਬਣਿਆ ਰਹੇ ਤਾਂ ਫਿਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਨੌਕਰੀ ਤੋਂ, ਕਿਸੇ ਵੀ ਤਰ੍ਹਾਂ ਦੇ ਕਾਰੋਬਾਰ ਦੇ ਵਿੱਚੋਂ ਕਦੀ ਵੀ ਨਾਕਾਮਯਾਬ ਨਹੀਂ ਹੋ ਸਕਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
2: ਯਾਰ, ਉਹਨਾਂ ਦਾ ਡੈਂਡੀਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਗ। ਫੋਰ ਮੋਰ ਇਨਫੋ ਕਾਲ 0499 2545 45 ਤੇ।

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।

ਆਸ਼ਿਕਾਂ ਨੂੰ ਤਨਹਾਈ ਵਿੱਚ ਮਾਰਨਾ ਕੋਈ ਹਨੇਰੇ ਤੋਂ ਸਿੱਖੇ ਅੱਖਾਂ ਵਿੱਚ ਅੱਖਾਂ ਪਾ ਕੇ ਝੂਠ ਬੋਲਣਾ ਕੋਈ ਤੇਰੇ ਤੋਂ ਸਿੱਖੇ।

ਮੇਰੇ ਹਾਣੀਆਂ ਮੇਰੇ ਦੋਸਤਾਂ ਮੈਨੂੰ ਜਾਂਦੇ ਵੇਖ ਲਈ ਸਾਰੀ ਉਮਰ ਨਾ ਖੜਿਆ ਨਾਲ ਮੇਰੇ ਮੇਰਾ ਸੇਵਾ ਤਾਂ ਸੇਖ ਲਈ।

क्या कहा?

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ये है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।

We ain't got this song.

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਂਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਂਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: ਗੱਡੀ
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹੁਆਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ। ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਵੇਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਕ ਪਾਏ ਜੁਗਾ ਜੁਗੰਤਰ ਖਾਈ ਖਾ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਕਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਪਾਖੇ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰ ਬਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ

ਨਾਲ ਨਾਨਕ ਭਗਤਾਂ ਸਦਾ ਵਿਗਾ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਸੁਣੈ ਸਰਾ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਦਾ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁੱਖ

ਜਾਣੈ ਮਨ ਕੋਇ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀਂ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਮਨ ਜੋਰ ਜੀ

ਕੁਵਾਰ ਜੋ ਤੁਧ ਭਾਵੈ ਸਾਈ ਭਲੀ ਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਹਨ ਲਿਵ ਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵੱਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਛ ਮਲ ਪੱਖ ਖਾਏ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਹਾਂ ਕਵਨ, ਜਿਤ

ਸਥਾਨ ਹਿਤਵਾਰ ਨਾ ਜੋਗੀ ਜਾਣ ਰੁੱਤ ਮਹਾ ਨਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਸੈਂਸ ਅਠਾਰਾਂ ਕਹਿਣ ਕਿਤੇਬਾ ਅਸਲੂ ਇੱਕ ਤਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨ ਜਾਣਿਐ ਸਮੁੰਦ ਸਾਹ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨ ਵਿਸਰੈ ਅੰਤ ਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਨੈ ਦੇ ਨ ਅੰਤ ਅੰਤ ਨਾ ਵੇ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪ੍ਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਹੀਸਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਦਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼ ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ ਸੰਜੋਗ ਮਨਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਇਕ ਵਾਰ, ਕਰ ਕਰ ਵੇਖੈ ਸਿਰ ਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪੌ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾਹ ਪਤ ਪਵੜਿਆ ਚੜਿਆ ਹੋਏ ਅਕੀਸ, ਸੁਣ ਗੱਲਾਂ ਆਕਾਸ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾੜਤ ਕੜੀਐ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਈ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੈ ਕਾੜਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋ

ਸੋਹਣਿਆ ਨੰਗੀਆਂ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਿਤ ਨਿਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀਆਂ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰਪਾਣੇ ਨਮੋ ਅਸਤ੍ਰਵਾਣੇ ਨਮੋ ਬ੍ਰਹਮ ਗਿਆਤਾ ਨਮੋ ਲੋਕ ਮਾਤਾ ਵੇਖੀ ਅਵਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਗੁਗੁਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਤਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੰ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸੱਚ ਦਾਨੰਦ ਸਰਮ ਪ੍ਰਨਾਸੀ ਅਨੂਪੇ ਅਰੂਪੇ ਸੁਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਦਾ ਅਧੋ ਉਰਧ ਅਰਧੰ ਅਗਾ ਉਗ ਹਰਤਾ ਪਰੰ ਪਰਮ ਪਰਮੇਸ਼ਰੰ ਪ੍ਰੋਚ ਪਾਲੰ ਸਦਾ ਸਰਵਦਾ ਸਿੱਧ ਦਾਤਾ ਦਿਆਰੰ ਅਛੇਤੀ ਅਪੇਦੀ ਅਨਾਮ ਅਕਾਮ ਸਮਸਤੋ ਪਰਾਜੀ ਸਮਸਤਾਮ ਤੇਰਾ ਜੋਰ ਚਾਤੁਰੀ ਛੰਦ ਜਲੈ ਹੈ ਥਲੈ ਹੈ ਅਭੀਤ ਹੈ ਅਭੈ ਹੈ ਪ੍ਰਭੂ ਹੈ ਅਜੂ ਹੈ ਅਦੇਸ ਹੈ ਅਵੇਸ ਹੈ ਪ੍ਰਿਯੰਕ ਪੁਰਾ ਛੰਦ ਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤੰ ਨਿਨਾਥੇ ਨਮਸਤੰ ਪ੍ਰਮਾਥੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਕਾਲੇ ਨਮਸਤੰ ਅਪਾਲੇ ਨਮੋ ਸਰਵਦੇਸੇ ਨਮੋ ਸਰਵਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਇ ਮਾਇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਗ ਸੋਗੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨੰ ਨਮੋ ਸਰਵ ਤਾਨੰ ਨਮੋ ਸਰਵ ਮੰਤ੍ਰੰ ਨਮੋ ਸਰਵ ਜੰਤ੍ਰੰ ਨਮੋ ਸਰਵ ਦਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਜੇ ਅਭਜੇ ਸਮਸਤੰ ਪ੍ਰਸਜੇ ਕਿਰਪਾਲੰ ਸਰੂਪੇ ਕੁਕਰਮ ਪਨਾਸੀ ਸਦਾ ਸਰਵਦਾਰਿਦ ਸਿੱਧੰ ਨਿਵਾਸੀ ਚਾਰ ਪੁਰਛਾਨ ਤੋ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਆਲਖ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਪਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਪੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੁਹਾਲ ਛੰਦ ਤੋ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਵ ਮਾਨ ਤ੍ਰਮਾਨ ਦੇਵ ਅਭੇਦ ਆਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਤ ਤਤ ਵਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਂਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਸੇਖ ਦੇਸ ਅਰ ਨਾ ਪੇਸ ਜਾਂਕਰ ਰੂਪ ਰੇਖ ਨਰਾਗ ਜਾਤਰ ਤਤ ਦਿਸਾ ਵਿਸਾ ਹੋਏ ਫੈਲਿਓ ਨਰਾਗ ਨਾਮ ਕਾਮ ਬਹੀਨ ਪੇਖ ਤਾਮ ਹੋ ਨ ਜਾਏ ਸਰਵ ਮਾਨ ਸਰਵਤਰ ਮਾਨ ਸਹਿਦੇਵ ਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਰੇਕ ਦੇਵ ਪੇਵ ਨ ਜਾਣੀ ਜੈ ਬੇਦ ਹਰਕ ਤੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕਹਿ ਜੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰ ਮਹੀਨ ਚੱਕਰ ਬਕਰ ਫਿਰੇ ਚਤੁਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਸਤਿਓ ਸੁਜੰਭਵ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਅਦੇਸ ਧਰਮ ਤਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਖ ਅੰਗ ਰਾਗ ਨਾ ਰੰਗ ਜਾਂ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਦਾਏ ਕਾਮ ਆਵ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਲ ਸਰਵਗੰਤਾ ਸਰਵਹੰਤਾ ਸਰਵ ਤੇ ਅਨਪੇ ਸਰਵ ਸ਼ਸਤ੍ਰ ਜਾਣੀ ਜੈ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾਂ ਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਹਿ ਵੋ ਚਿਤ ਮਦਭਾਰ ਛੰਦ ਤੋ ਪ੍ਰਸਾਦ ਗੁਣ ਗਾਨੁਦਾਰ ਮਹਿਮਾ ਅਪਾਰ ਆਸਾਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨੰਗ।

ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰ

ਭੇਦ ਅਲ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਜਾਂ ਕੋ ਪੇਵ ਨ ਪਾਵਤ ਬੇਦਾ ਤਾ ਕੋ ਕਰ ਪਾਹਨ ਅਨਮਾਨਤ ਮਹਾਮੂੜ ਕਿਛ ਭੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਰ ਚਿੰਤ ਨਹੀਂ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿ ਸਜਾ ਪ੍ਰਿਤਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕਈ ਪੂਪਾ ਅੰਡਜ ਜੇ ਰਾਜ ਸੇ ਤਜ ਕੀਨੀ ਉਤਪੁਜ ਖਾਨ ਬਹੁ ਰਜ ਦੀਨੀ ਕਹੁ ਫੂ ਰਾਜਾ ਹਵ ਬੈਠਾ ਕਹੁ ਸਿਮਟ ਪਯੋ ਸੰਕਰਿਆ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਚੰਭਵ ਆਦ ਜੁਗਾ ਸਰੂਪ ਸੁਜੰਭਵ ਆਵਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਠ ਜਿਤੇ ਉਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਜ ਤੋ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਦ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇੱਕ ਬਾਰ ਤਿਹਾਇ ਹੈ ਤਾਂ ਕੇ ਕਾਲ ਨਿਕਟ ਨਹੀਂ ਆਇਆ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਨ ਹਰ ਹੋ।

0: ਸਨਮੁਖ ਸਿੱਖ ਕੋਈ ਜੂ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸਮਾਲੇ, ਆਪ ਛੱਡ ਸਦਾ ਰਹਿ ਪਰਨੈ, ਗੁਰਬਿਨ ਅਵਰ ਨਾ ਜਾਣੇ ਕੋਏ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ।
1: ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ

ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾ ਕਹਿ ਨਾਨਕ ਸ਼ਬਦ ਰਤਨ ਹੈ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ।

ਜੋਗ ਜੁਗੋ ਜੁਗ ਅਟਲ ਚਵਰ ਛਤਰ ਤਖ ਦੇ ਮਾਲਕ ਯਾਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਸਮਰੱਥ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤਸੰਗੀ ਜਨੋ ਆਪ ਜੀ ਵੱਡ ਭਾਗੇ ਹੋ ਜੋ ਜਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ ਬਦ ਹੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਐਸੇ ਦੀਨ ਦਿਆਲੂ ਸਤਿਗੁਰੂ ਸੋਢੀ ਸੁਲਤਾਨ ਜਿਨ੍ਹਾਂ ਦੇ ਬਾਬਤ ਭਾਈ ਸਾਹਿਬ ਜੀ ਵਚਨ ਕਰਦੇ ਨੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਵਾਜ ਮਹਾਰਾਜ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਅਸਥਾਨ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਜੋ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਤਰੁੱਟ ਕੇ ਮਿਹਰ ਕਰਕੇ ਸਾਨੂੰ ਪੂਰਨ ਲੋਕਾਈ ਨੂੰ ਸ੍ਰੀ ਮੁੱਖ ਵਾਕ ਸਾਹਿਬ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਹੈ ਉਹਦੀ ਵਿਚਾਰ ਕਰਨ ਹਿੱਤ ਆਪਾਂ ਸਾਰੇ ਗੁਰੂ ਪਾਤਸ਼ਾਹ ਦੇ ਚਰਨਾਂ ਚ ਜੁੜ ਕੇ ਬੈਠੇ ਹਾਂ ਤੇ ਆਓ ਗੁਰੂ ਸਵਾਰਿਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜਿੰਨੀਆਂ ਵੀ ਸੰਗਤਾਂ ਗੁਰੂ ਚਰਨਾਂ ਜੁੜ ਕੇ ਬੈਠੀਆਂ ਹਨ ਸਾਰੇ ਆਪਣੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਇਕਾਗਰ ਕਰੋ ਧਿਆਨ ਗੁਰੂ ਚਰਨਾਂ ਵਿੱਚ ਜੋੜੋ ਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੋ ਕਰੋ ਸਾਰੇ ਆਪਣੀ ਰਸਨਾ ਪਵਿੱਤਰ

ਸਾਡੇ ਅੰਦਰ ਮੋਹ ਹੈ, ਪਦਾਰਥਾਂ ਦਾ ਮੋਹ, ਪਰਿਵਾਰ ਦਾ ਮੋਹ, ਸਾਰੀ ਜ਼ਿੰਦਗੀ ਮੋਹ ਮਮਤਾ ਦੇ ਵਿੱਚ ਹੀ ਆਪਾਂ ਜ਼ਿੰਦਗੀ ਬਤੀਤ ਕਰਦੇ ਹਾਂ। ਦੇਖੋ, ਪਰਮਾਤਮਾ ਨੇ ਮਨੁੱਖਾ ਜਨਮ ਸਾਨੂੰ ਦੇਣਾ ਕੀਤਾ, ਜਿਹੜਾ ਸਾਡੇ ਕੋਲ ਸਰੀਰ ਹੈ ਨਾ, ਇਹ ਸਰੀਰ ਸਾਨੂੰ ਪੰਜ ਭੂਤਕ ਮਿਲਿਆ ਹੋਇਆ ਹੈ, ਇਹ ਵੀ ਇੱਕ ਪਦਾਰਥ ਹੈ। ਪਦਾਰਥ ਹੀ ਪਦਾਰਥ ਮੰਗੀ ਜਾ ਰਿਹਾ ਤੇ ਮੋਹ ਐਸਾ ਪੈਦਾ ਹੋ ਗਿਆ ਅੰਦਰ, ਜਦੋਂ ਇਸ ਮੋਹ ਚ ਖਚਤ ਜੀਵ ਹੁੰਦਾ ਨਾ, ਪਕੜ ਮਜ਼ਬੂਤ ਕਰ ਲੈਂਦਾ, ਫਿਰ ਕਈ ਵਾਰੀ ਆਪਣੇ ਵੀ ਪਰਾਏ ਹੋ ਜਾਂਦੇ ਨੇ ਉਹਦੇ ਲਈ। ਭੈਣ ਭਰਾ ਦੇ ਰਿਸ਼ਤੇ 'ਚ ਫਰਕ ਪੈ ਜਾਂਦਾ ਹੈ, ਪਿਓ ਪੁੱਤ ਦੇ ਰਿਸ਼ਤੇ 'ਚ ਫਰਕ ਪੈਂਦਾ, ਜ਼ਮੀਨ ਪ੍ਰੋਪਰਟੀ ਦੇ ਲਈ ਕਿੰਨੀਆਂ ਘਟਨਾਵਾਂ ਸੁਣਦੇ ਹਾਂ ਕਿ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ, ਪੁੱਤਰ ਨੇ ਜ਼ਮੀਨ ਦੇ ਲਾਲਚ ਨੂੰ ਮੁੱਖ ਰੱਖਦਿਆਂ ਪਿਤਾ ਦਾ ਕਤਲ ਕਰ ਦਿੱਤਾ, ਤੇ ਇਹੋ ਜਿਹੀਆਂ ਘਟਨਾਵਾਂ ਸੁਣਦੇ ਹਾਂ। ਕਿਉਂ ਸੁਣਦੇ ਹਾਂ? ਕਿਉਂਕਿ ਮੋਹ ਦੀਆਂ ਤੰਦਾਂ 'ਚ ਬੰਨੇ ਹਾਂ। ਸਾਡੇ ਅੰਦਰ ਲੋਭ ਲਾਲਸਾ ਹੈ, ਇੱਕ ਹੈ ਸਰੀਰ ਦਾ ਮੋਹ ਕਰਨਾ, ਆਪਣੇ ਪਰਿਵਾਰ ਦਾ ਮੋਹ ਕਰਨਾ, ਪਦਾਰਥਾਂ ਦਾ ਮੋਹ ਕਰਨਾ, ਸਾਰੀ ਜ਼ਿੰਦਗੀ ਆਪਾਂ ਮੋਹ ਦੇ ਵਿੱਚ ਹੀ ਬੰਨੇ, ਮੋਹ ਦੀਆਂ ਪਾਈਆਂ ਸਾਨੂੰ ਪਈਆਂ ਹੋਈਆਂ ਨੇ। ਤੇ ਬਾਬਾ ਜੀ ਕਹਿੰਦੇ ਨੇ, ਬਾਬਾ ਕਬੀਰ ਪ੍ਰਭਦਾਸ ਜੀ ਕਹਿੰਦੇ, ਭਗਤ ਜੀ ਕਹਿੰਦੇ, ਹਮ ਪ੍ਰੇਮ ਬੰਧਨ ਬੰਧਨ ਤੋਂ ਵਾਧੇ, ਕਹਿੰਦੇ ਹੇ ਪਰਮੇਸ਼ਰ, ਜੇ ਤੈ ਸਾਨੂੰ ਮੋਹ ਦੀਆਂ ਫਾਈਆਂ ਪਾਈਆਂ ਨੇ, ਮੋਹ ਵਿੱਚ ਵਧਿਆ ਹੋਇਆ ਹੈ, ਤੇ ਸੱਚ ਜਾਣੇ ਬੰਨਿਆ ਅਸੀਂ ਵੀ ਤੁਹਾਨੂੰ ਹੈ, ਅਸੀਂ ਬਾਈਆਂ ਮੋਹ ਪ੍ਰੇਮ ਬੰਧਨ ਬੰਧਨ ਕਹਿੰਦੇ ਨੇ ਮੋਹ ਦੀ ਜਿਹੜੀ ਰੱਸੀ ਹੈ, ਕਹਿੰਦੇ ਅਸੀਂ ਤੈਨੂੰ ਪ੍ਰੇਮ ਦੀ ਰੱਸੀ 'ਚ ਐਸਾ

ਕਬੀਰ ਬਾਬਾ ਰਵਿਦਾਸ ਸਾਹਿਬਾਨ ਜੀ ਕਹਿੰਦੇ ਨੇ, ਕਹਿੰਦੇ ਹੇ ਪਰਮੇਸ਼ਰ, ਅਸੀਂ ਤਾਂ ਮੋਹ ਦੀਆਂ ਫਾਈਆਂ ਚ ਬੱਧੇ ਹੋਏ ਹਾਂ, ਅਸੀਂ ਤਾਂ ਛੁੱਟ ਜਾਵਾਂਗੇ ਆਪ ਜੀ ਦਾ ਨਾਮ ਜਪ ਕੇ, ਆਪ ਜੀ ਦੇ ਗੁਣਾਂ ਦਾ ਗਿਆਨ ਕਰਕੇ, ਆਪ ਜੀ ਨਾਲ ਪ੍ਰੀਤੀ ਪਾ ਕੇ। ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਬਾਕੀ ਉਹਨਾਂ ਨੂੰ ਪ੍ਰੀਤੀ ਛੱਡ ਦਿੱਤੀ, ਕੇਵਲ ਤੁਹਾਡੇ ਨਾਲ ਪ੍ਰੀਤੀ ਪਾਈ ਹੈ, ਜਿਸ ਕਰਕੇ ਅਸੀਂ ਮੋਹ ਦੀਆਂ ਫਾਈਆਂ ਸਾਡੀਆਂ ਕੱਟੀਆਂ ਜਾਣਗੀਆਂ। ਪਰ ਜਿਸ ਪ੍ਰੇਮ ਦੇ ਬੰਧਨ ਚ ਤੈਨੂੰ ਪਰਮੇਸ਼ਰ ਅਸੀਂ ਬੰਨਣਾ ਕੀਤਾ ਹੈ, ਤੁਸੀਂ ਕਿਵੇਂ ਛੁੱਟ ਸਕਦੇ ਹੋ? ਤੁਸੀਂ ਆਪਣੇ ਛੁੱਟਣ ਦਾ ਯਤਨ ਕਰੋ। ਭਾਵ ਜਦੋਂ ਪਰਮੇਸ਼ਰ ਵਾਹਿਗੁਰੂ ਨੂੰ ਪ੍ਰੇਮ ਦੇ ਬੰਧਨਾਂ ਚ ਰੱਬ ਦਾ ਪਿਆਰਾ ਬੰਨ ਲੈਂਦਾ ਨਾ, ਤੇ ਪਰ ਪ੍ਰੇਮ ਅੱਗੇ ਨੇਮ ਫੇਲ ਹੋ ਜਾਂਦਾ ਹੈ। ਪ੍ਰੇਮ ਅੱਗੇ ਨੇਮ ਫੇਲ, ਕਿੰਨੇ ਬਚਨ ਆਪਾਂ ਗੁਰੂ ਗ੍ਰੰਥ ਸਾਹਿਬ ਚ ਪੜ੍ਹਦੇ ਹਾਂ, ਸਤਿਗੁਰ ਦੇ ਬਚਨ ਨੇ ਕਿ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਣਾ, ਜਪ ਮਨ ਗੋਬਿੰਦ ਏਕੈ ਅਵਰ ਨਹੀਂ ਕੋ ਲੇਖੈ। ਕਹਿੰਦੇ ਇਸ ਤਰ੍ਹਾਂ, ਕਹਿੰਦੇ ਭਾਈ ਗੁਰੀਆ ਇੱਕ, ਕਹਿੰਦੇ ਪਰਮੇਸ਼ਰ ਵਾਹਿਗੁਰੂ ਨਾਲ ਪ੍ਰੀਤੀ ਕਰਨਾ ਕਰ, ਜਿਹੜਾ ਸਭ ਤੋਂ ਵੱਡਾ ਹੈ, ਸਭ ਤੋਂ ਉੱਚਾ ਹੈ, ਐਸੇ ਪਰਮੇਸ਼ਰ ਨਾਲ ਕਹਿੰਦੇ ਪ੍ਰੀਤੀ ਪਾਣਾਗਾ। ਬਾਕੀ ਸਾਰੀਆਂ ਦੁਨਿਆਵੀ ਪ੍ਰੀਤੀਆਂ ਛੱਡ ਦੇ, ਕਿਉਂਕਿ ਜਿਹੜੀਆਂ ਸੰਸਾਰ ਦੀਆਂ ਪ੍ਰੀਤੀਆਂ ਨੇ ਇਹ ਜਿਉਂਦੀਆਂ ਜੀ ਹਨ। ਜੋ ਸਰੀਰ ਖਤਮ ਹੋ ਜਾਂਦੇ, ਬੰਦੇ ਉੱਤੇ ਕੋਈ ਬਿਪਤਾ ਆ ਜਾਵੇ, ਔਖੀ ਘੜੀ ਆ ਜਾਵੇ, ਤੇ ਉਦੋਂ ਆਪਣੇ ਵੀ ਬੇਗਾਨੇ ਹੋ ਜਾਂਦੇ ਨੇ। ਬੰਦੇ ਦਾ ਕਾਰ ਵਿਹਾਰ ਵਧੀਆ ਚੱਲ ਰਿਹਾ, ਚਾਰ ਬੰਦੇ ਨਾਲ ਹਾਂ, ਰਿਸ਼ਤੇਦਾਰ ਨਾਲ ਜੁੜ ਜਾਂਦੇ ਨੇ, ਜੇਕਰ ਕਾਰੋਬਾਰ ਚ ਘਾਟਾ ਪੈ ਜਾਵੇ, ਮਾਨੋ ਅਰਸ਼ਾਂ ਤੋਂ ਫਰਸ਼ਾਂ ਤੇ ਬੰਦਾ ਪਹੁੰਚ ਜਾਵੇ, ਨਾਲ ਦੇ ਸੰਗੀ ਸਾਥੀ ਵੀ ਛੱਡ ਦਿੰਦੇ, ਕਹਿੰਦੇ ਨਹੀਂ ਇਹ ਹੁਣ ਸਾਡੇ ਪਾਸ ਪੈਸੇ ਮੰਗੇਗਾ, ਤੇ ਹੌਲੀ ਹੌਲੀ ਦੂਰੀ ਬਣਾ ਲੈਂਦੇ ਨੇ। ਪਰ ਇੱਕ ਗੁਰੂ ਰਾਮਦਾਸ ਪਾਤਸ਼ਾਹ ਦਾ ਘਰ ਐਸਾ ਹੈ, ਜਦੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਵਿੱਚ ਆ ਕੇ ਆਪਾਂ ਬੇਨਤੀ ਕਰੀਏ, ਤੇ ਸਤਿਗੁਰੂ ਗਰੀਬ ਨਿਵਾਜ ਨੇ, ਕਿੰਨਿਆਂ ਨੂੰ ਨਿਵਾਜਿਆ, ਸੋਮੇ ਨੂੰ ਸ਼ਾਹ ਬਣਾ ਤਾ ਮੇਰੇ ਪਾਤਸ਼ਾਹ ਨੇ, ਸ਼ਾਹਾਂ ਦਾ ਸ਼ਾਹ ਬੇਪਰਵਾਹ ਕਰ ਦਿੱਤਾ ਸਤਿਗੁਰੂ ਜੀ ਨੇ, ਕਿੱਡੀ ਵੱਡੀ ਬਖਸ਼ਿਸ਼ ਕਰ ਦਿੱਤੀ। ਤੇ ਇਹ ਹੈ ਪ੍ਰੇਮ, ਪ੍ਰੇਮ ਐਸਾ ਹੈ ਜਿਹਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨ ਆਪਾਂ ਰੋਜ਼ਾਨਾ ਪੜ੍ਹਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਕਾਹਾਂ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਿਹੋ ਬਕ ਧਿਆਨ ਲਗਾਇਓ, ਨਾਤ ਫਿਰਿਓ ਲਿਓ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਿਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਪਿਤਾਇਓ, ਸਾਚ

ਭਗਤ ਰਵਿਦਾਸ ਸਾਹਿਬਾਨ ਜੀ ਨੇ ਰਹਾਉ ਵਾਲੀ ਪੰਕਤੀ ਦੇ ਵਿੱਚ ਬੜੀ ਸੁੰਦਰ ਉਦਾਹਰਣ ਦੇ ਕੇ ਸਾਨੂੰ ਸਮਝਾਉਣਾ ਕੀਤਾ। ਕਹਿੰਦੇ ਮੀਨ ਪੱਕਰ ਫਾਂਕਿਓ ਅਰ ਕਾਟਿਓ ਰਾਂਦ ਕੀਓ ਬੋਹ ਬਾਨੀ। ਮਛੇਰੇ ਨੇ ਮੱਛੀ ਪਕੜੀ, ਪਕੜ ਕੇ ਖਰੀਦਣ ਵਾਲਾ ਖਰੀਦ ਕੇ ਲੈ ਗਿਆ। ਜਿਹੜੇ ਮਾਸਾਹਾਰੀ ਨੇ ਜਾਣਦੇ ਨੇ, ਖਰੀਦਣ ਵਾਲਾ ਖਰੀਦ ਕੇ ਲੈ ਗਿਆ। ਕਹਿੰਦੇ ਉਸ ਮੱਛੀ ਦੇ ਫਿਰ ਉਹਦੇ ਟੁਕੜੇ ਟੁਕੜੇ ਕੀਤੇ, ਭਾਵ ਉਹਦੇ ਟੁਕੜੇ ਟੁਕੜੇ ਕਰਕੇ ਭੋਜਨ ਬਣਾ ਲਿਆ। ਇਸ ਤਰ੍ਹਾਂ ਉਸ ਮੱਛੀ ਨੂੰ ਰਿੰਨਣਾ ਕੀਤਾ।

ਉਸ ਮੱਛੀ ਦਾ ਜਦੋਂ ਭੋਜਨ ਤਿਆਰ ਹੋ ਗਿਆ, ਮਾਸ ਤਿਆਰ ਹੋ ਗਿਆ, ਮਾਸਾਹਾਰੀ ਨੇ ਮਾਸ ਨੂੰ ਖੰਡ ਖੰਡ ਚਿੱਤ ਚਿੱਤ ਕੇ ਦੰਦਾਂ ਨਾਲ ਚੱਬ ਚੱਬ ਕੇ ਚਿੱਤ ਚਿੱਤ ਕੇ ਆਪਣੇ ਅੰਦਰ ਲੈ ਗਏ, ਖੁਰਾਕ ਬਣਾ ਕੇ ਅੰਦਰ ਲੈ ਗਏ। ਤੇ ਸਾਹਿਬ ਜੀ ਕਹਿੰਦੇ ਨੇ ਪਰ ਮੱਛੀ ਦਾ ਪਿਆਰ ਹੈ ਪਾਣੀ ਨਾਲ, ਮੱਛੀ ਪਾਣੀ ਨੂੰ ਤਿਆਗ ਨਹੀਂ ਸਕਦੀ ਹੈ। ਤੇ ਕਹਿੰਦੇ ਅੰਦਰ ਜਾ ਕੇ ਵੀ ਮੱਛੀ ਚਿੱਤ ਚਿੱਤ ਕੇ ਅੰਦਰ ਚਲੀ ਜਾਂਦੀ ਹੈ, ਤਉ ਨਾ ਵਿਸਰਿਓ ਪਾਣੀ, ਆਪਣੇ ਪਿਆਰੇ ਪਾਣੀ ਨੂੰ ਵਿਸਾਰਦੀ ਨਹੀਂ ਹੈ, ਉਹਦਾ ਪਿਆਰ ਹੈ। ਤੇ ਮੱਛੀ ਦੀ ਨਹੀਂ ਗੁਰਸਿੱਖ ਹੈ ਗੁਰੂ ਸਵਾਰਿਓ। ਪਰ ਇੱਕ ਅੰਡੀ ਦ੍ਰਿਸ਼ਟਾਂਤ ਦਿੱਤਾ ਭਗਤ ਜੀ ਨੇ, ਮੱਛੀ ਪਾਣੀ ਨੂੰ ਪ੍ਰੇਮ ਕਰਦੀ, ਪਾਣੀ ਮੱਛੀ ਨੂੰ ਪ੍ਰੇਮ ਨਹੀਂ ਕਰਦਾ। ਮੱਛੀ ਪਾਣੀ ਨੂੰ ਪ੍ਰੇਮ ਕਰਦੀ ਹੈ, ਪਾਣੀ ਮੱਛੀ ਨੂੰ ਪ੍ਰੇਮ ਨਹੀਂ ਕਰਦਾ। ਪਰ ਗੁਰੂ ਐਸਾ ਹੈ, ਆਪਾਂ ਗੁਰੂ ਨੂੰ ਥੋੜਾ ਜਿਹਾ ਪਿਆਰ ਕਰੀਏ, ਗੁਰੂ ਸਾਨੂੰ ਚੌਗਣਾ ਪ੍ਰੇਮ ਕਰਦਾ। ਗੱਲ ਤਾਂ ਪ੍ਰੇਮ ਦੀ ਹੈ ਗੁਰੂ ਸਵਾਰਿਓ। ਜੇ ਪ੍ਰੇਮ ਹੈ, ਪ੍ਰੇਮ ਨਾਲ ਨਿਭਾਇਆ ਹੋਇਆ ਨੇਮ ਸਤਿਗੁਰ ਦੇ ਦਰ ਤੇ ਪ੍ਰਵਾਨ ਹੋਵੇਗਾ। ਇਸ ਕਰਕੇ ਸਾਡੇ ਅਸੀਂ ਆਪਣੇ ਅੰਦਰ ਪ੍ਰੇਮ ਅੰਦਰ ਪੈਦਾ ਕਰੀਏ। ਜਦੋਂ ਪ੍ਰੇਮ ਪੈਦਾ ਕਰਾਂਗੇ, ਸਤਿਗੁਰ ਨੇ ਸਾਡੇ ਉੱਤੇ ਬਖਸ਼ਾਂ ਕਰਨੀਆਂ ਹਨ। ਕਹਿੰਦੇ ਮੱਛੀ ਦੇ ਜੀਵਨ ਤੋਂ ਸਿੱਖਿਆ ਲੈਣਾ ਕਰ, ਜੇ ਮੱਛੀ ਆਪਣਾ ਆਪ ਕੁਰਬਾਨ ਕਰਦੀ, ਪਾਣੀ ਨੂੰ ਨਹੀਂ ਤਿਆਗਦੀ ਹੈ, ਪਾਣੀ ਨੂੰ ਵਿਸਾਰਦੀ ਨਹੀਂ, ਸਿੱਖਾ ਤੇਰੇ ਉੱਤੇ ਔਖੀ ਤੇ ਔਖੀ ਘੜੀ ਆ ਜਾਵੇ, ਗੱਲ ਯਾਦ ਰੱਖੀ, ਤੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਨਹੀਂ ਤਿਆਗਣਾ, ਤੈ ਸਤਿਗੁਰ ਦੀ ਬਾਣੀ ਨੂੰ ਨਹੀਂ ਤਿਆਗਣਾ। ਜੋ ਮਰਜ਼ੀ ਹੋ ਜਾਵੇ, ਆਪਣਾ ਨਿੱਤ ਦਾ ਨਿਯਮ ਨਹੀਂ ਤਿਆਗਣਾ, ਅੰਮ੍ਰਿਤ ਵੇਲਾ ਜਾਗਣਾ ਨਹੀਂ ਤਿਆਗਣਾ, ਤੇ ਇਹਦੇ ਉੱਤੇ ਤਾਂ ਪਹਿਰਾ ਦੇਣਾ ਹੈ। ਫਿਰ ਤੇਰੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਦੀ

ਕਹਿੰਦੇ ਨੇ ਜਿਹੜਾ ਪਰਮੇਸ਼ਰ ਹੈ ਨਾ ਆਪਣ ਬਾਪ ਹੈ ਨਾ ਹੀ ਕਿਸੇ ਆਪਣ ਬਾਪ ਹੈ ਕਿ ਕਿਸੇ ਦੀ ਜੱਦੀ ਜਾਇਦਾਦ ਨਹੀਂ ਹੈ ਪਰਮੇਸ਼ਰ ਜੱਦੀ ਜਾਇਦਾਦ ਜਿਵੇਂ ਇੱਕ ਬੱਚਾ ਹੋਵੇ ਉਹਦੇ ਮਾਤਾ ਪਿਤਾ ਮਾਤਾ ਪਿਤਾ ਦੀ ਪ੍ਰੋਪਰਟੀ ਉੱਤੇ ਬੱਚੇ ਦਾ ਹੱਕ ਹੁੰਦਾ ਪੁੱਤਰਾਂ ਧੀਆਂ ਦਾ ਹੱਕ ਹੁੰਦਾ ਇਸ ਤਰ੍ਹਾਂ ਨਹੀਂ ਹੈ ਪਰਮੇਸ਼ਰ ਤਾਂ ਸਾਰਿਆਂ ਦਾ ਸਾਂਝਾ ਹੈ ਉਹਨੂੰ ਕੋਈ ਅੱਲਾ ਕਹਿੰਦਾ ਕੋਈ ਗੋਡ ਕਹਿੰਦਾ ਖੁਦਾ ਕਹਿੰਦਾ ਕੋਈ ਰਾਮ ਕਹਿੰਦਾ ਰਹੀਮ ਕਹਿੰਦਾ ਹੈ ਸਾਸੀ ਕਹਿੰਦੇ ਆ ਵਾਹਿਗੁਰੂ ਸਤਨਾਮ ਵਾਹਿਗੁਰੂ ਜਪਦੇ ਹਾਂ ਆਪਾਂ ਤੇ ਇੱਕ ਪਰਮੇਸ਼ਰ ਹੈ ਜਿਹਨੂੰ ਪੜ੍ਹਦੇ ਹਾਂ ਆਪਾਂ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ ਉਹ ਤਾਂ ਕਹਿੰਦੇ ਕਿਸੇ ਦਾ ਜੱਦੀ ਜਾਇਦਾਦ ਨਹੀਂ ਹੈ ਉਹਦੀ ਦਰ ਤੇ ਤਾਂ ਭਾਵਨਾ ਦੀ ਗੱਲ ਹੁੰਦੀ ਜਦੋਂ ਇੰਨਾ ਪ੍ਰੇਮ ਪਾ ਲਵਾਂਗੇ ਆਪਾਂ ਉਨੀ ਸਾਡੇ ਤੇ ਬਖਸ਼ਿਸ਼ ਹੋਵੇਗੀ ਉਹ ਭਾਵਨ

ਪਟਲ ਮੋਹ ਦੀਆਂ ਫਾਈਆਂ ਦੇ ਵਿੱਚ ਮੋਹ ਦੇ ਵਿੱਚ ਸਾਰਾ ਜਗਤ ਵਿਆਪਿਓ ਗਲਤਾਨ ਹੋਇਆ ਫਿਰਦਾ ਹੈ। ਸਾਰਾ ਜਗਤ ਨੂੰ ਮੋਹ ਹੈ, ਪਦਾਰਥਾਂ ਦਾ ਮੋਹ, ਆਪਣਿਆਂ ਦਾ ਮੋਹ, ਪੁੱਤਰ ਧੀਆਂ ਦਾ ਮੋਹ, ਇਸ ਮੋਹ ਦੇ ਵਿੱਚ ਹੀ ਜ਼ਿੰਦਗੀ ਬਤੀਤ ਕਰ ਰਿਹਾ ਸਾਰਾ ਜਗਤ। ਪਰ ਇੱਕ ਰੱਬ ਦੇ ਪਿਆਰੇ ਭਗਤ ਜਨ ਜਿਹੜੇ ਨੇ, ਨਾਮ ਰਸੀਏ ਹਨ, ਬੰਦਗੀ ਕਰਨ ਵਾਲੇ ਭਗਤ ਨਹੀਂ ਸੰਤਾਪਾ। ਭਗਤਾਂ ਨੂੰ ਇਹ ਮੋਹ ਦਾ ਸੰਤਾਪ ਨਹੀਂ ਹੈ ਕਿ ਭਗਤ ਜਿਹੜੇ ਨੇ ਉਹ ਮੋਹ ਤੋਂ ਉੱਤੇ ਉੱਠ ਚੁੱਕੇ ਹੁੰਦੇ ਨੇ, ਉਹਨਾਂ ਨੂੰ ਇਹ ਮੋਹ ਮਮਤ ਰਹਿੰਦੇ। ਇਹਦਾ ਮਤਲਬ ਇਹ ਨਹੀਂ ਕਿ ਆਪਣਾ ਘਰ ਬਾਰ ਛੱਡ ਦੇਣਾ, ਰਹਿਣਾ ਉਹਨਾਂ ਨੇ ਪਰਿਵਾਰ ਵਿੱਚ ਹੀ, ਸਾਰੇ ਆਪਣੇ ਗ੍ਰਸਤੇ ਕਰਮ ਕਰਨੇ ਨੇ, ਚਾਕਰੀ ਵੀ ਕਰਨੀ ਹੈ। ਬਾਬਾ ਨਾਮਦੇਵ ਜੀ ਬਚਨ ਨੇ ਨਾ ਕਹਿੰਦੇ, ਸੋਇਨੇ ਕੀ ਸੂਈ ਰੁਪੇ ਕਾ ਤਾਗਾ ਨਾਮੇ ਕਾ ਚਿੱਤ ਹਰ ਸਿਓ ਲਾਗਾ। ਇਹਦਾ ਮਤਲਬ ਕਿਰਤ ਸੀ। ਹੁਣ ਇਹਦਾ ਇਹ ਨਹੀਂ ਕਿ ਭਗਤ ਨਾਮਦੇਵ ਜੀ ਸੋਨੇ ਦੀ ਸੂਈ ਨਾਲ ਕੱਪੜੇ ਛੂੰਦੇ ਸੀ। ਸੋਨਾ ਕਹਿੰਦੇ ਨੇ, ਰੁਪਾ ਕਹਿੰਦੇ ਚਾਂਦੀ, ਚਾਂਦੀ ਦਾ ਧਾਗਾ ਕਦੇ ਹੋ ਸਕਦਾ। ਇਹਦਾ ਮਤਲਬ ਕੀ ਸੀ? ਭਗਤ ਨਾਮਦੇਵ ਜੀ ਆਪਣੀ ਕਿਰਤ ਕਰਦੇ ਸਨ, ਤੋਪਾ ਲਾਉਂਦੇ ਸੀ, ਜੇ ਤੋਪਾ ਸੂਈ ਹੱਥ ਚ ਪਕੜਦੇ ਸਨ ਉਹਨੂੰ ਚੇਤੀ ਆਉਂਦਾ ਸੀ ਰਾਮ, ਚੇਤੀ ਆਉਂਦਾ ਸੀ ਵਾਹਿਗੁਰੂ। ਜੇ ਤੋਪਾ ਲਾਉਂਦੇ ਫਿਰ ਉਹ ਗੁਰੂ ਸਵਾਰਿਓ। ਕਹਿੰਦੇ ਲੋਕ ਸੋਨਾ ਚਾਂਦੀ ਮਗਰ ਦੌੜੇ ਭੱਜੇ ਫਿਰਦੇ ਨੇ, ਤੇ ਭਗਤ ਨਾਮਦੇਵ ਜੀ ਕਹਿੰਦੇ ਮੇਰੇ ਲਈ ਇਹ ਜਿਹੜਾ ਸੂਈ ਹੈ, ਧਾਗਾ ਹੈ, ਇਹੀ ਰੁਪਾ ਹੈ, ਇਹੀ ਚਾਂਦੀ ਹੈ ਮੇਰੇ ਲਈ, ਇਹੀ ਸੋਨਾ ਹੈ, ਇਹੀ ਚਾਂਦੀ ਹੈ। ਜਿਹਨੂੰ ਬਾਬਾ ਕਬੀਰ ਜੀ ਕਹਿੰਦੇ ਨੇ, ਕਿੰਨ ਹੀ ਬਣ ਜਿਆ ਕਾਂਸੀ ਤਾਂਬਾ, ਕਿੰਨ ਹੀ ਲੋਕ ਸੁਬਾਰੀ, ਸੰਤ ਹੋ ਬਣ ਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਇਸ ਤਰ੍ਹਾਂ ਸਤਿਗੁਰੂ

ਕਹਿ ਰਵਿਦਾਸ ਭਗਤ ਰਵਿਦਾਸ ਜੀ ਬਚਨ ਕਰਦੇ ਹਨ ਭਗਤ ਇੱਕ ਬਾਢੀ ਬਾਢੀ ਦਾ ਦ੍ਰਿੜ ਕਰਨਾ ਕਿ ਭਗਤ ਰੱਬ ਦੇ ਪਿਆਰੇ ਭਗਤਾਂ ਨੇ ਭਗਤ ਜਨ ਨੇ ਆਪਣੇ ਅੰਦਰ ਪਰਮੇਸ਼ਰ ਦੀ ਜਿਹੜੀ ਭਗਤੀ ਦ੍ਰਿੜ ਕਰ ਲਈ ਹੈ ਪੱਕੀ ਕਰ ਲਈ ਹੈ। ਕਹਿੰਦੇ ਆਬ ਇਹ ਕਾਸਿਓ ਕਹੀ ਜਿਹੜੀ ਇਹ ਅਵਸਥਾ ਬਣੀ ਹੈ ਹੁਣ ਕਿਹਦੇ ਕੋਲ ਕਹਿਣਾ ਕਰੀਏ ਪਰਮੇਸ਼ਰ ਸਾਡੇ

ਦੁੱਖ ਤੋਂ ਬਚਣ ਲਈ, ਮੋਹ ਦੇ ਦੁੱਖ ਤੋਂ ਬਚਣ ਲਈ ਅਸੀਂ ਆਪ ਜੀ ਨੂੰ ਆਰਾਧਨਾ ਕਰਦੇ ਸਨ। ਸੋ ਦੁੱਖ ਅਜਹੂ ਸਹੀ ਹੈ, ਉਹ ਦੁੱਖ ਅਸੀਂ ਹੁਣ ਵੀ ਸਹਿਣ ਕਰ ਰਹੇ ਹਾਂ। ਭਾਵ ਕਹਿੰਦੇ ਉਹ ਦੁੱਖ ਸਾਨੂੰ ਕੋਹ ਨਹੀਂ ਸਕਦਾ, ਮੋਹ ਸਾਡੇ ਨੇੜੇ ਨਹੀਂ ਆ ਸਕਦਾ। ਰੱਬ ਦੇ ਪਿਆਰੇ ਜਿਹੜੇ ਹੁੰਦੇ ਨੇ ਗੁਰੂ ਸਵਾਰਿਓ, ਪਰਮੇਸ਼ਰ ਦੇ ਗੁਣ ਗਾ ਕੇ ਉਹ ਐਸੇ ਪ੍ਰਭੂ ਵਿੱਚ ਅਭੇਦ ਲੀਨ ਹੋ ਜਾਂਦੇ ਹਨ ਤੇ ਉਹਨਾਂ ਵਿੱਚ ਤੇ ਪਰਮੇਸ਼ਰ ਵਿੱਚ ਕਿਸੇ ਪ੍ਰਕਾਰ ਦਾ ਫਰਕ ਨਹੀਂ ਰਹਿੰਦਾ ਹੈ। ਇਹ ਸਤਿਗੁਰੂ ਜੀ ਨੇ ਪਾਵਨ ਸ਼ਬਦ ਦੁਆਰਾ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਆਓ ਜੋ ਪਾਵਨ ਸਥਾਨ ਵਿਖੇ ਲੜੀਵਾਰ ਗੁਰਸ਼ਬਦ ਦੀ ਵਿਚਾਰ ਚੱਲ ਰਹੀ ਹੈ, ਮਾਰੂ ਰਾਗ ਦੇ ਵਿੱਚ ਭਗਤ ਰਵਿਦਾਸ ਸਾਹਿਬਾਨ ਜੀ ਦੇ ਪਾਵਨ ਸ਼ਬਦ ਦੁਆਰਾ ਸਤਿਗੁਰੂ ਜੀ ਸਾਡੇ

ਬਾਣੀ ਰਵਿਦਾਸ ਜੀਓ ਕੀ। ਕਿੰਨਾ ਸਤਿਕਾਰ ਦੇਣਾ ਕੀਤਾ ਸਤਿਗੁਰੂ ਜੀ ਨੇ, ਵੱਡਿਆਂ ਨੂੰ ਜੀ ਕਰਕੇ ਕਹਾਣਾ। ਸਤਿਗੁਰ ਨੇ ਸਾਨੂੰ ਸਿੱਖਿਆ ਦਿੱਤੀ ਹੈ ਜਦੋਂ ਵੀ ਕਿਸੇ ਦਾ ਨਾਮ ਲੈਣਾ ਜੀ ਆਖਣਾ, ਜੀ ਕਵਾਂਗੇ ਤੇ ਜੀ ਅੱਗੂ ਆਖਣਗੇ ਸਾਰੇ, ਤੇ ਇੰਨਾ ਸਨਮਾਨ ਦੇਣਾ ਜੀਓ।

ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਓਅੰਕਾਰ ਪ੍ਰਕਾਸ਼ ਸਰੂਪ ਹੈ ਤੇ ਸਤ ਸਦਾ ਰਹਿਣ ਵਾਲਾ, ਗੁਰ ਅਗਿਆਨਤਾ ਨੂੰ ਖਤਮ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਪ੍ਰਸਾਦ

ਪਾਵਨ ਸ਼ਬਦ ਨਾਲ ਇਤਿਹਾਸਕ ਘਟਨਾ ਜੁੜੀ ਹੋਈ ਹੈ। ਆਪਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਹਾਂ, ਕਈ ਸ਼ਬਦ ਐਸੇ ਨੇ ਜਿਨ੍ਹਾਂ ਨਾਲ ਇਤਿਹਾਸ ਜੁੜਿਆ ਹੋਇਆ। ਜਿਵੇਂ ਇੱਕ ਸ਼ਬਦ ਹੈ ਆਪਾਂ ਪੜ੍ਹਦੇ ਹਾਂ ਪੰਜਵੇਂ ਪਾਤਸ਼ਾਹ ਦਾ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ। ਸੁਲਹੀ ਖਾਂ ਸਤਿਗੁਰ ਤੇ ਚੜ੍ਹ ਕੇ ਆਇਆ ਸੀ, ਭੱਠੇ ਚ ਸੜ ਕੇ ਖਤਮ ਹੋ ਗਿਆ, ਨਪਾਕ ਹੋ ਗਿਆ, ਤੇ ਸਤਿਗੁਰ ਨੂੰ ਵਧਾਈਆਂ ਦਿੱਤੀਆਂ ਗਈਆਂ ਤੇ ਪਾਤਸ਼ਾਹ ਕਹਿੰਦੇ ਨਹੀਂ, ਸੁਲਹੀ ਤੇ ਨਾਰਾਇਣ ਇਤਿਹਾਸ ਬਣ ਗਿਆ ਨਾ ਨਾਲ। ਇਸੇ ਤਰ੍ਹਾਂ ਇਸ ਸ਼ਬਦ ਨਾਲ ਵੀ ਇਤਿਹਾਸ ਜੁੜਿਆ ਹੋਇਆ। ਸੰਪਰਦਾਇ ਮਹਾਂਪੁਰਖ ਦੱਸਦੇ ਨੇ, ਬਾਬਾ ਰਵਿਦਾਸ ਜੀ ਜਦੋਂ ਪਰਮੇਸ਼ਰ ਦੀ ਭਗਤੀ ਕਰਦੇ ਨੇ, ਰਾਣੀ ਝਾਲਾ ਬਾਈ ਚਤੌੜ ਦੀ ਰਾਣੀ, ਜਸ ਸੁਣ ਕੇ ਬਾਬਾ ਰਵਿਦਾਸ ਜੀ ਨੂੰ ਆਪਣਾ ਗੁਰੂ ਧਾਰਨ ਕਰ ਲਿਆ ਭਗਤ ਜੀ ਨੂੰ। ਜਦੋਂ ਬ੍ਰਾਹਮਣਾਂ ਨੂੰ ਪਤਾ ਲੱਗਿਆ ਕਿ ਇਹ ਇਸ ਤਰ੍ਹਾਂ ਹੋਇਆ ਹੈ ਕਿ ਇੱਕ ਚਮਾਰ ਨੂੰ ਨਵਨੀਵੀਂ ਜਾਤ ਵਾਂ ਗੁਰੂ ਧਾਰਨ ਕੀਤਾ ਹੈ, ਉਹਨਾਂ ਨੇ ਈਰਖਾ ਕੀਤੀ, ਜਾ ਕੇ ਰਾਜੇ ਕੋਲ ਫਰਿਆਦੀ ਹੋਏ। ਰਾਣੀ ਕਹਿਣ ਲੱਗੀ, ਤੁਹਾਨੂੰ ਇਹੀ ਦੁੱਖ ਹੈ ਨਾ ਕਿ ਤੁਹਾਨੂੰ ਮੈਂ ਦਸ਼ਣਾ ਨਹੀਂ ਦਿੱਤੀ, ਤੁਸੀਂ ਕੋਈ ਦਿਨ ਨਿਯਤ ਕਰ ਲਓ, ਜੱਗ ਕਰਾਂਗੇ ਆਪਾਂ, ਤੁਹਾਨੂੰ ਭੋਜਨ ਪ੍ਰਸ਼ਾਦਾ ਸ਼ਿਕਾਇਤ ਨਾਲ ਦਸ਼ਣਾ ਦਿੱਤੀ ਜਾਵੇਗੀ। ਫਿਰ ਉਹ ਦਿਨ ਆਇਆ, ਕਹਿੰਦੇ ਰਾਣੀ ਨੇ ਭਗਤ ਰਵਿਦਾਸ ਜੀ ਨੂੰ ਸੱਦ ਲਿਆ, ਉਧਰ ਇਹ ਪਾਂਡੇ ਆ ਗਏ। ਜਦੋਂ ਰਵਿਦਾਸ ਜੀ ਨੂੰ ਬੈਠਿਆਂ ਨੂੰ ਵੇਖਿਆ ਤੇ ਰੋਲਾ ਪਾ ਦਿੱਤਾ, ਕਹਿਣ ਲੱਗੇ ਨੀਵੀਂ ਜਾਤ ਵਾਲਾ ਸਾਡੇ ਬਰੋਬਰ ਬਿਠਾ ਦਿੱਤਾ ਹੈ। ਤੇ ਉਦੋਂ ਫਿਰ ਬਾਬਾ ਰਵਿਦਾਸ ਜੀ ਕਹਿਣ ਲੱਗੇ, ਮੈਨੂੰ ਵੱਖਰਾ ਬਿਠਾ ਦਿਓ, ਇਹਨਾਂ ਦਾ ਪ੍ਰਸ਼ਾਦਾ ਪਾਣੀ ਛਕਾਣਾ ਕਰੋ। ਜਦੋਂ ਪੰਗਤਾਂ ਲਾਈਆਂ ਗਈਆਂ ਤੇ ਗੁਰੂ ਸਵਾਰੇ ਦੇਖਦੇ ਕੀ ਹਨ, ਹਰੇਕ ਪਾਂਡੇ ਦੇ ਵਿਚਕਾਰ ਰਵਿਦਾਸ ਬੈਠਾ ਹੋਇਆ, ਪਰਤਾਵਾ ਵੀ ਰਵਿਦਾਸ ਨਜ਼ਰ ਆ ਰਿਹਾ, ਛਕਣ ਵਾਲੇ ਰਵਿਦਾਸ ਨਜ਼ਰ ਆ ਰਹੇ ਨੇ, ਤੇ ਹੈਰਾਨ ਹੋ ਗਏ। ਫਿਰ ਸਿਆਣੇ ਪੰਡਿਤ ਨੇ ਆਖਿਆ, ਕਹਿਣ ਲੱਗੇ ਦੇਖੋ ਰਵਿਦਾਸ ਇੱਕ ਹੈ ਤੇ ਤੁਸੀਂ ਆਪਾਂ ਇੱਕ ਰਵਿਦਾਸ ਸਾਰਿਆਂ ਵਿੱਚ ਕਿਵੇਂ ਬੈਠ ਸਕਦਾ ਹੈ। ਇੰਜ ਬਾਬਾ ਰਵਿਦਾਸ ਜੀ ਦੀ ਭਗਤ ਰਵਿਦਾਸ ਸੋਭਾ ਵਡਿਆਈ ਹੋਈ। ਜਦੋਂ ਇਹ ਸ਼ੋਭਾ ਵਡਿਆਈ ਹੋਈ, ਭਗਤ ਰਵਿਦਾਸ ਜੀ ਬਰਾਗ ਵਿੱਚ ਆਏ, ਉਦੋਂ ਉਹਨਾਂ ਨੇ ਫਿਰ ਇਹ ਸ਼ਬਦ ਉਚਾਰਨ ਕੀਤਾ ਕਿ ਐਸੀ ਲਾਲ ਤੁਝ ਬਿਨ ਕੌਣ ਕਰੈ। ਲਾਲ ਕਹਿੰਦੇ ਪ੍ਰੇਮ ਕਰਨ, ਜਿਹੜਾ ਪ੍ਰੇਮ ਪਿਆਰਾ, ਕਹਿੰਦੇ ਹੇ ਪ੍ਰਭੂ ਇਹੋ ਜੀ ਆਪ ਜੀ ਤੋਂ ਬਿਨਾਂ, ਪਿਆਰੇ ਪ੍ਰਭੂ ਆਪ ਜੀ ਤੋਂ ਬਿਨਾਂ ਕੌਣ ਕਰ ਸਕਦਾ ਹੈ ਜੋ ਆਪ ਜੀ ਨੇ ਕੀਤਾ ਹੈ। ਰਵਿਦਾਸ ਇੱਕ ਹੈ ਪਰ ਜਿਵੇਂ ਪਰਮੇਸ਼ਰ ਦੇ ਸਰੂਪ ਨਾ ਅਨੇਕ ਹੈ ਫਿਰ ਏਕ ਹੈ, ਉਹ ਕਲਾ ਪਰਮੇਸ਼ਰ ਨੇ ਆਪਣੇ ਪਿਆਰੇ ਭਗਤ ਨੂੰ ਵਡਿਆਈ ਦੇਣ ਵਾਸਤੇ

ਕਹਿੰਦਾ ਹੈ ਪਰਮੇਸ਼ਰ ਮੇਰੀ ਹਾਲਤ ਇਹੋ ਜਿਹੀ ਸੀ, ਨੀਵੀਂ ਜਾਤ ਵਾਲਾ ਹੋਣ ਕਰਕੇ ਮੇਰੀ ਭੇਟ ਜਿਹੜੀ ਜਗਤ ਨੂੰ ਲੱਗਦੀ ਸੀ, ਮੇਰੇ ਪਰਛਾਵੇਂ ਤੋਂ ਡਰਦੇ ਸਨ। ਅੱਜ ਆਪ ਜੀ ਨੇ ਐਡੀ ਵੱਡੀ ਬਖਸ਼ਿਸ਼ ਕਰ ਦਿੱਤੀ, ਜਿਹੜੇ ਪਾਂਡੇ ਮੈਨੂੰ ਆਪਣੇ ਨਾਲ ਨਹੀਂ ਬਿਠਾਉਂਦੇ, ਮੇਰੇ ਪਰਛਾਵੇਂ ਤੋਂ ਡਰਦੇ ਸਨ, ਅੱਜ ਆਪ ਜੀ ਨੇ ਉਹਨਾਂ ਵਿੱਚ ਇੰਨੇ ਰੂਪ ਮੇਰੇ ਰੂਪ ਧਾਰਨ ਕਰਕੇ ਬਹਿ ਗਿਆ, ਤੇ ਇਹ ਆਪ ਜੀ

ਜਿਸ ਪਰਮੇਸ਼ਰ ਵਾਹਿਗੁਰੂ ਨੂੰ ਕਿਸੇ ਦਾ ਡਰ ਨਹੀਂ ਹੈ। ਆਪਾਂ ਰੋਜ਼ਾਨਾ ਪੜ੍ਹਦੇ ਹਾਂ ਨਿਰਭਉ ਭੈ ਤੋਂ ਰਹਿਤ ਹੈ, ਉਹ ਨਿਰਵੈਰ ਵੈਰ ਤੋਂ ਰਹਿਤ ਹੈ, ਜਿਹੜਾ ਉਹਦਾ ਨਾਮ ਜਪਦਾ ਉਹ ਵੀ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ, ਉਹ ਵੀ ਭੈ ਤੋਂ ਰਹਿਤ ਹੋ ਜਾਂਦਾ ਗੁਰੂ ਸਵਾਰੇ। ਇਸ ਕਰਕੇ ਉਹਨੂੰ ਕਿਸੇ ਦਾ ਡਰ ਨਹੀਂ ਹੈ। ਜਦੋਂ ਉਹ ਬਖਸ਼ਿਸ਼ ਦੇ ਘਰ ਵਿੱਚ ਆਉਂਦਾ, ਮਿਹਰ ਦੇ ਘਰ ਵਿੱਚ ਆਉਂਦਾ ਨਾ, ਉਹ ਨੀਵਿਆਂ ਨੂੰ ਉੱਚਾ ਕਰ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੀਵਿਆਂ ਨੂੰ ਉੱਚਾ ਕੀਤਾ, ਖੰਡੇ ਬਾਟੇ ਦੀ ਪੋਲ ਛਕਾਈ, ਪੰਜਾਂ ਦੇ ਸਿਰ ਲਏ ਤੇ ਪੰਜ ਪਿਆਰਿਆਂ ਨਾਲ ਸਾਜ ਦਿੱਤਾ, ਜਿਨ੍ਹਾਂ ਨੂੰ ਰਾਜਾ ਭੀਮ ਚੰਦ ਅਜਮੇਰ ਚੰਦ ਜੈਸੇ ਕਹਿੰਦੇ ਸਨ ਕਿ ਇਹਨਾਂ ਅਸੀਂ ਇਹਨਾਂ ਦਾ ਜੂਠਾ ਨਹੀਂ ਛਕਣਾ। ਰਵਾਲਸਰ ਦੀ ਧਰਤੀ ਤੇ ਮੀਟਿੰਗ ਹੋਈ ਸਾਹਿਬ ਦੀ ਕਿ ਕਹਿਣ ਲੱਗੇ ਪਾਤਸ਼ਾਹ ਖੰਡੇ ਬਾਟੇ ਦੀ ਪੁਲ ਛਕੋ, ਭੀਮ ਚੰਦ ਤੋਂ ਭੀਮ ਸਿੰਘ ਬਣਨਾ ਕਰੋ। ਕਹਿਣ ਲੱਗੇ ਪਾਤਸ਼ਾਹ ਬਾਟਾ ਤਾਂ ਸਾਂਝ ਛਕ ਲਵਾਂਗਾ, ਅਮਰ ਛਕ ਲਾਂ, ਬਾਟਾ ਸਾਂਝਾ ਨਹੀਂ ਕਰਨਾ। ਕਿਉਂ ਕਿਉਂ? ਕਿਉਂਕਿ ਤੁਹਾਡੇ ਨੀਵੀਆਂ ਜਾਤਾਂ ਵਾਲੇ ਸਾਰੇ ਛਕ ਰਹੇ ਨੇ, ਅਸੀਂ ਕਿਸੇ ਜੂਠ ਨਹੀਂ ਛਕ ਸਕਦੇ ਹਾਂ। ਤੇ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ, ਕਹਿੰਦੇ ਇਨਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ। ਅੱਜ ਸਰਦਾਰੀਆਂ ਬਖਸ਼ੀਆਂ ਨੇ ਕਲਗੀਧਰ ਪਾਤਸ਼ਾਹ ਨੇ ਸਾਨੂੰ, ਪਰ ਮਾਫ ਕਰਨਾ, ਜਿਸ ਗੁਰੂ ਨੇ ਸਾਨੂੰ ਸਰਦਾਰੀਆਂ ਦੇਣ ਲਈ ਆਪਣੇ ਚਾਰ ਬੱਚਿਆਂ ਦਾ ਲਹੂ ਡੋਹ ਦਿੱਤਾ, ਆਪਣੇ ਬੱਚਿਆਂ ਦੀਆਂ ਹੱਡੀਆਂ ਜਿਹੜੀਆਂ ਨੇ ਸਰਹੰਦ ਦੀਆਂ ਨੀਹਾਂ ਚਣਾ ਦਿੱਤੀਆਂ, ਅੱਜ ਆਪਾਂ ਉਸੇ ਗੁਰੂ ਦੀ ਸਰਦਾਰੀ ਨੂੰ ਰੋਲ ਲਏ ਹਾਂ। ਸਾਬਤ ਸੂਰਤ ਦਸਤਾਰ ਸਿਰਾ ਕੇਸ ਹੈ ਸਾਡੇ ਆਪਾਂ, ਸਾਡਾ ਤਖ਼ਤ ਹੈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਜਿੱਥੋਂ ਆਪਾਂ ਸੇਧ ਲੈਂਦੇ ਹਾਂ, ਜਿੱਥੇ ਖਾਲਸੇ ਦੀ ਜਨਮ ਭੂਮੀ ਹੈ, ਤੇ ਇੱਕ ਕੇਸਗੜ੍ਹ ਸਾਡੇ ਸੀਸ ਉੱਤੇ ਜੂੜਾ ਹੈ ਸਾਹਿਬ ਦਾ। ਪਰ ਆਪਾਂ ਕੇਸਗੜ੍ਹ ਦਾ ਕਤਲ ਕਰ ਰਹੇ ਹਾਂ, ਨਾਈਆਂ ਦੀ ਦੁਕਾਨਾਂ ਉੱਤੇ ਜਾ ਕੇ ਸਾਡੇ ਨੌਜਵਾਨ ਵੀਰ ਫੈਸ਼ਨ ਪ੍ਰਸਤੀ ਚ ਖਚਤ ਹੋ ਕੇ, ਜਿਸ ਕਰਕੇ ਉਹ ਆਪਣੇ ਕੇਸ ਗੁਰੂ ਦੇ ਕੇਸਗੜ੍ਹ ਨੂੰ ਉਜਾੜ ਰਹੇ ਹਨ। ਇਸ ਕਰਕੇ ਕਲਗੀਆਂ ਵਾਲੇ ਸਾਨੂੰ ਸਰਦਾਰੀਆਂ ਦਿੱਤੀਆਂ ਨੇ, ਆਪਾਂ ਸਰਦਾਰੀਆਂ ਰੋਲ ਰਹੇ ਹਾਂ। ਸਾਬਤ ਸੂਰਤ ਹੋਈਏ, ਖੰਡੇ ਬਾਟੇ ਦੀ ਪੁਲ ਛਕੀਏ, ਇਸ ਤਰ੍ਹਾਂ ਉਹ ਪਰਮੇਸ਼ਰ ਨੀਵਿਆਂ ਨੂੰ ਉੱਚਾ ਕਰਨ ਵਾਲਾ।

ਭਗਤ ਰਵਿਦਾਸ ਸਾਹਿਬਾਂ ਜੀ ਇੱਥੇ ਜ਼ਿਕਰ ਕਰਦੇ, ਕਹਿੰਦੇ ਵੇਖੋ ਭਗਤ ਨਾਮਦੇਵ ਜੀ ਹੋਏ ਨੇ, ਕਬੀਰ ਜੀ ਹੋਏ ਹਨ, ਤਰਲੋਚਨ ਜੈਸੇ ਭਗਤ ਹੋਏ ਨੇ, ਸਦਨਾ ਸੈਨ ਤਰੈ, ਸਦਨਾ ਜੈਸੇ ਸੈਨ ਨਾਈ ਬੁਤਕਾਰੀ ਆ ਉਹ ਘਰ ਘਰ ਸੁਣਿਆ। ਕਹਿੰਦੇ ਇਹ ਸਾਰੇ ਧਰ ਗਏ ਜਿੰਨੇ ਵੀ ਰੱਬ ਦੇ ਪਿਆਰੇ ਲੋਕ ਗੁਰੂ ਸਵਾਰੇ ਵੱਖਰੇ ਵੱਖਰੇ ਕਰਦੇ ਸਨ, ਗੁਰੂ ਨਾਨਕ ਸਾਹਿਬ ਮਹਾਰਾਜ ਆਏ ਤੇ ਸਤਿਗੁਰ ਨੇ ਸਾਰੇ ਨੂੰ ਇੱਕ ਥਾਂ ਤੇ ਇਕੱਤਰ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ, ਇੱਥੇ 6 ਗੁਰੂ ਸਾਹਿਬਾਨ ਵੀ ਬੈਠੇ ਨੇ ਜਿਨ੍ਹਾਂ ਦੀ ਬਾਣੀ ਦਰਜ ਹੈ, ਤੇ ਭਗਤ ਵੀ ਬੈਠੇ, ਕਿਰਤੀ ਬੈਠੇ ਹੋਏ ਨੇ, ਇੱਥੇ ਜੈਦੇਵ ਬ੍ਰਾਹਮਣ ਵੀ ਬੈਠਾ ਹੋਇਆ ਹੈ, ਇੱਥੇ ਰਵਿਦਾਸ ਚਮਾਰੀ ਬੈਠਾ ਹੋਇਆ, ਕਬੀਰ ਜਲਾਹਾ ਵੀ ਬੈਠਾ, ਇੱਕ ਬਰੋਬਰ ਦਾ ਅਧਿਕਾਰ ਦੇਣਾ ਕੀਤਾ। ਪਰ ਅੱਜ ਆਪਾਂ ਫੇਰ ਬਿਤਕਰਿਆਂ ਵਿੱਚ ਫਸੇ ਹੋਏ ਹਾਂ, ਇਹ ਤੋਂ ਆਪਾਂ ਬਾਹਰ ਨਿਕਲੀਏ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਤੇ ਸਾਹਿਬ ਜੀ ਕਹਿੰਦੇ ਇਹ

ਰਹੇ ਨੇ ਬਾਬ ਭਗਤ ਰਵਿਦਾਸ ਸਾਹਿਬ ਸੁਣੋ ਰੇ ਸੰਤੋ ਇਹ ਸ਼ਾਂਤ ਆਤਮ ਵਾਲ ਸੰਤ ਜਨੋ ਸੁਣਨਾ ਕਰੋ ਹਰ ਜੀਓ ਤੇ ਸਭੈ ਸਰੈ ਸਰੈ ਦਾ ਅਰਥ ਹੈ ਸਮਰੱਥ ਕਿ ਉਹ ਪਰਮੇਸ਼ਰ ਸਭ ਕੁਝ ਕਰ ਸਕਦਾ ਹੈ ਕਿਉਂਕਿ ਉਹ ਕਰਨ ਕਾਰਨ ਨੂੰ ਸਮਰੱਥ ਹੈ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾ ਹੀ ਕੋਏ ਨਾਨਕ ਤਿਸ ਬਲਿਹਾਰਣੈ ਜਲ ਥਲ ਮਈਲ ਸੋਏ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਜਿਸ ਵਾਸਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਭਾਨ ਡਰਿਓ ਭਨ ਦਾਸ ਸਵਾ ਜਗਤਰ ਗੁਰੂ ਕੀ ਪਾਰਸ ਪੇਟ ਭਰਸ ਕਰਿਓ ਰਾਮਦਾਸ ਗੁਰੂ ਹੱਥ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਇੰਜ ਗੁਰੂ ਸਵਾਰਿਓ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜਿਹੜੇ ਸਮਰੱਥ ਗੁਰੂ ਹਨ ਤੇ ਸਮਰੱਥ ਪਰਮੇਸ਼ਰ ਹੈ ਉਹ ਸਭ ਕੁਝ ਕਰ ਸਕਦਾ ਹੈ ਤੇ ਗੁਰੂ ਸਵਾਰੇ ਇਹ ਸਤਿਗੁਰੂ ਜੀ ਨੇ ਪਾਵਨ ਸ਼ਬਦਾਂ ਦੁਆਰਾ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ ਮੀਰੀ ਪੀਰੀ ਦਾ ਸਿਧਾਂਤ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ ਪੰਜਵੇਂ ਪਾਤਸ਼ਾਹ ਮਹਾਰਾਜ ਜਦੋਂ ਲਾਹੌਰ ਨੂੰ ਚਾਲੇ ਪਾਉਣ ਲੱਗੇ ਉਸ ਸਮੇਂ ਸਤਿਗੁਰੂ ਜੀ ਨੇ ਤੁਰਨ ਤੋਂ ਪਹਿਲਾਂ ਆਪਣੇ ਸਾਹਿਬਜ਼ਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਬਖਸ਼ਿਸ਼ ਕੀਤੀ ਤੇ ਨਾਲ ਇਹ ਦੱਸ ਦਿੱਤਾ ਕਿ ਪੁੱਤਰ ਹੁਣ ਇਸ ਤਰ੍ਹਾਂ ਗੱਲ ਨਹੀਂ ਬਣਨੀ ਹੈ ਤੁਸਾਂ ਨੇ ਮੀਰ ਇਹ ਤਖ਼ ਸਿਰਜਣਾ ਹੈ ਮੀਰੀ ਪੀਰੀ ਦੀਆਂ ਸ੍ਰੀ ਸਾਹਿਬਾਂ ਪਹਿਨਣੀਆਂ ਹਨ ਤੇ ਸਤਿਗੁਰੂ ਜੀ ਨੇ ਇਹ ਸਾਰਾ ਇਸ਼ਾਰਾ ਕਰ ਦਿੱਤਾ ਸਮਾਂ ਆਇਆ ਸਤਿਗੁਰੂ ਸ਼ਹਾਦਤ ਦਾ ਜਾਮ ਪੀਂਦੇ ਨੇ ਪਿੱਛੋਂ ਛੇਵੇਂ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਉੱਤੇ ਬਿਰਾਜਮਾਨ ਹੁੰਦੇ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੂੰ ਫਿਰ ਗੁਰੂ ਸਵਾਰੇ ਦੋ ਸ੍ਰੀ ਸਾਹਿਬਾਂ ਭੇਟਾ ਕਰਦੇ ਨੇ ਇੱਕ ਸੱਜੇ ਇੱਕ ਖੱਬੇ ਸਤਿਗੁਰੂ ਪਹਿਨਦੇ ਨੇ ਇੱਕ ਮੀਰੀ ਜੋ ਗੁਰੂ ਬਾਦਸ਼ਾਹ ਦਾ ਨਿਸ਼ਚੇ ਚਿੰਨ੍ਹ ਹੈ ਇੱਕ ਪੀਰੀ ਜੇ ਆਪਾਂ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਸ਼ਨ ਦਾਰੇ ਕਰਦੇ ਹਾਂ ਅਸਲ ਚ ਇਹ ਸ਼ਬਦ ਨੇ ਫਾਰਸੀ ਦਾ ਸ਼ਬਦ ਹਨ ਅਮੀਰ ਤੋਂ ਬਣਿਆ ਮੀਰੀ ਤੇ ਪੀਰੀ ਜਿਹੜਾ ਪੀਰੀ ਆਪਾਂ ਕਹਿ ਦਈਏ ਧਾਰਮਿਕ ਆਗੂ ਜਾਂ ਕਹਿ ਦਈਏ ਗੁਰੂ ਸਾਹਿਬਾਈ ਧਾਰਮਿਕ ਗੁਰੂ ਤੇ ਇਹ ਸਤਿਗੁਰੂ ਨੇ ਦੋਨੋਂ ਸਿਧਾਂਤ ਇੱਕ ਥਾਂ ਤੇ ਇਕੱਤਰ ਕਰ ਦਿੱਤੇ ਜਦੋਂ ਆਪਾਂ ਵਿਚਾਰ ਕੇ ਵੇਖਦੇ ਹਾਂ ਇੱਕ ਪਾਸੇ ਗੁਰੂ ਸਵਾਰਿਓ ਗੁਰੂ ਹਰਿਮੰਦਰ ਸਾਹਿਬ ਹੈ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਦਾ ਘਰ ਇਹ ਪੀਰੀ ਦਾ ਸਥਾਨ ਜਦੋਂ ਆਪਾਂ ਸਾਹਮਣੇ ਸਤਿਗੁਰ ਮੀਰੀ ਦਾ ਸਥਾਨ ਬਣਾਇਆ ਤੇ ਐਸੀ ਕਲਾ ਵਰਤਾਈ ਸਤਿਗੁਰੂ ਜੀ ਨੇ ਤੇ ਗੁਰੂ ਸਵਾਰਿਓ ਹਰਿਮੰਦਰ ਸਾਹਿਬ ਦੇ ਅੰਦਰ ਬੈਠਿਆਂ ਸਾਨੂੰ ਅਕਾਲ ਤਖ਼ਤ ਸਾਹਿਬ ਦਰਸ਼ਨ ਦਰ ਨਹੀਂ ਹੁੰਦੇ ਪਰ ਜਦੋਂ ਅਕਾਲ ਤਖ਼ਤ ਸਾਹਿਬ ਦੇ ਅੰਦਰ ਜਾਈਏ ਉੱਥੋਂ ਸਾਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਦਾਰੇ ਹੋ ਜਾਂਦੇ ਨੇ ਬਾਬਾ ਮੱਥਾ ਤੇ ਅਬਦੁੱਲਾ ਜੀ ਨੇ ਫਿਰ ਉਸ ਸਮੇਂ ਵਾਰ ਬੜੀ ਸੀ ਸਤਿਗੁਰ ਜਸ ਵਿੱਚ ਦੋ ਤਲਵਾਰੀ ਵੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰੀ ਦੀ ਇੱਕ ਸ਼ਬਦ ਵਰਤੇ ਜਿਹਨਾਂ ਕਹਿੰਦੇ ਪੱਗ ਤੇਰੀ ਕੀ ਜਹਾਂਗੀਰ ਦੀ ਅਖੀਰਲੀ ਪੰਗਤੀ ਹੈ ਇਸ ਪਾਰ ਦੀ ਹੁਣ ਇੱਥੇ ਇੱਕ ਬੇਨਤੀ ਕਰਦੇ ਹਾਂ ਕਿ ਪੱਗ ਤਾਂ ਜਹਾਂਗੀਰ ਨੇ ਬੰਨੀ ਹੈ ਤੇ ਪੱਗ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਬੰਨੀ ਹੈ ਤੇ ਬਾਬਾ ਨੱਥਾ ਤੇ ਅਬਦੁੱਲਾ ਦੇ ਬਚਨ ਕਿਉਂ ਕਰਦੇ ਨੇ ਅਸਲ ਚ ਜਿਹੜੀ ਜਹਾਂਗੀਰ ਦੀ ਪੱਗ ਗੁਰੂ ਹਰਗੋਬਿੰਦ ਸਾਹਿਬ ਦੇ ਪੱਗ ਦੇ ਬਰਾਬਰ ਨਹੀਂ ਹੋ ਸਕਦੀ ਕਿਉਂ ਜਹਾਂਗੀਰ ਦੀ ਪੱਗ ਉੱਤੇ ਦਾਗ ਹੈ ਜਹਾਂਗੀਰ ਨੇ ਆਪਣਾ ਰਾਜ ਭਾਗ ਪ੍ਰਾਪਤ ਕੀਤਾ ਆਪਣਿਆਂ ਦਾ ਕਤਲ ਕਰਕੇ ਬੜਿਆਂ ਨੂੰ ਮਾਰ ਕੇ ਬੜੇ ਪਾਪ ਕੀਤੇ ਨੇ ਉਹ ਪੱਗ ਬੰਨ ਕੇ ਬੇਵਿਚਾਰੀ ਸੀ ਸ਼ਰਾਬੀ ਸੀ ਕਬਾਬੀ ਸੀ ਇਹ ਸਾਰੇ ਔਗਣ ਜਹਾਂਗੀਰ ਦੇ ਵਿੱਚ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਦੀ ਤਲਵਾਰ ਆਪਣੇ ਹੱਥ ਚ ਪਕੜੀ ਹੈ ਉਸ ਮੀਰੀ ਦੀ ਤਲਵਾਰ ਨਾਲ ਮੇਰੇ ਸਾਹਿਬ ਨੇ ਗੁਰੂ ਸਵਾਰਿਓ ਕਿਸੇ ਉੱਤੇ ਅਤਿਆਚਾਰ ਨਹੀਂ ਕੀਤਾ ਪਰਾਏ ਦੇ ਭਲੇ ਲਈ ਉਹ ਤਲਵਾਰ ਚੁੱਕਣਾ ਕੀਤੀ ਤੇ ਮੀਰੀ ਪੀਰੀ ਦਾ ਸਿਧਾਂਤ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਬਖਸ਼ਿਸ਼ ਕੀਤਾ ਆਪਾਂ ਗੁਰੂ ਸਵਾਰੀ ਦੇ ਦੁਪਹਿਰਾ ਦਈਏ ਇੱਕ ਬੇਨਤੀ ਮੈਂ ਕਰਦਿਆਂ ਤੇ ਦੋ ਤਿੰਨ ਮਿੰਟ ਬਾਕੀ ਨੇ ਜਦੋਂ ਸਤਿਗੁਰ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨ ਲਈਆਂ ਨਾ ਕਹਿੰਦੇ ਇੱਕ ਪੰਡਿਤ ਸਤਿਗੁਰ ਕੋਲ ਚੱਲ ਕੇ ਆਇਆ ਕਹਿਣ ਲੱਗਿਆ ਪਾਤਸ਼ਾਹ ਤੁਹਾਨੂੰ ਕੀ ਲੋੜ ਸੀ ਸੈਨਾ ਭਰਤੀ ਕਰਨ ਦੀ ਤਲਵਾਰਾਂ ਪਹਿਨਲੀਆਂ ਦੋ ਤੁਸਾਂ ਨੇ ਇਹ ਗੁਰੂ ਨਾਨਕ ਦਾ ਹੈਗਾ ਫਕੀਰਾਂ ਦਾ ਘਰ ਹੈ ਸਤਿਗੁਰ ਚੁੱਪ ਕੁਝ ਨੂੰ ਉੱਤਰ ਦੇਣਾ ਕੀਤਾ ਦੀਵਾਨ ਸੱਜ ਗਏ ਸੁਥਰਾ ਸ਼ਾਹ ਜੀ ਸਤਿਗੁਰ ਨੂੰ ਚੌਰ ਕਰ ਰਹੇ ਸਾਹਿਬ ਜੀ ਨੂੰ ਸਤਿਗੁਰ ਨੂੰ ਚੌਰ ਕਰ ਰਹੇ ਨੇ ਇਹ ਪੰਡਿਤ ਸਤਿਗੁਰ ਦੀਵਾਨਾਂ ਚ ਆਇਆ ਸਾਹਮਣੇ ਪ੍ਰਵੇਸ਼ ਹੋਇਆ
ਭਾਈ ਸੋਥਰੇ ਲੰਬੀ ਜਵਾਨ ਕੱਢੀ, ਲੰਬੀ ਜਵਾਨ ਕੱਢੀ, ਥੋੜਾ ਹੋਰ ਉਹ ਤੋਂ ਅੱਗੇ ਲੰਬੀ ਜਵਾਨ ਕੱਢੀ। ਜਦੋਂ ਭਾਈ ਬਿਲਕੁਲ ਨੇੜੇ ਆਇਆ ਨਾ, ਭਾਈ ਸੋਥਰੇ ਨੇ ਇਸ ਤਰ੍ਹਾਂ ਜਵਾਨ ਬਾਹਰ ਕੱਢੀ ਹੈ, ਕਹਿੰਦੇ ਨੇ ਉਸ ਸਮੇਂ ਉਹਨੂੰ ਮੱਥਾ ਟੇਕਣਾ ਭੁੱਲ ਗਿਆ ਪੰਡਿਤ ਨੂੰ, ਬ੍ਰਾਹਮਣ ਨੂੰ, ਉਹ ਭਾਈ ਸੋਥਰੇ ਦੇ ਮਗਰ ਦੌੜ ਰਿਹਾ। ਸੋਥਰਾ ਅੱਗੇ ਅੱਗੇ ਤੇ ਇਹ ਪਿੱਛੇ ਪਿੱਛੇ ਥੱਕ ਗਿਆ, ਹਾਰ ਗਿਆ। ਸਤਿਗੁਰੂ ਕਹਿਣ ਕੀ ਹੋ ਗਿਆ ਪੰਡਿਤ ਜੀ? ਕਹਿਣ ਲੱਗਿਆ ਪਾਤਸ਼ਾਹ ਕਿਹੋ ਜਿਹੇ ਸਿੱਖ ਤੁਹਾਨੂੰ ਚੌਰ ਕਰਦੇ ਨੇ? ਤੁਹਾਡੇ ਸੀਸ ਤੇ ਚੌਰ ਕਰ ਰਿਹਾ, ਮੈਨੂੰ ਜਵਾਨ ਕੱਢਦਾ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਤੁਹਾਡੇ ਸਵਾਲ ਦਾ ਉੱਤਰ ਹੈ। ਕਹਿੰਦੇ ਇਹ ਤੁਸੀਂ ਪੁੱਛਿਆ ਸੀ ਨਾ, ਮੇਰੀ ਪੀਰੀ ਦੀ ਤਲਵਾਰ ਤੁਸੀਂ ਕਿਉਂ, ਤਲਵਾਰ ਪਹਿਨਣ ਦੀ ਕੀ ਲੋੜ ਪਈ ਤੁਹਾਨੂੰ? ਸ੍ਰੀ ਸਾਹਿਬ ਕਹਿਣ ਲੱਗੇ ਤੁਹਾਨੂੰ ਜਵਾਨ ਕੱਢੀ, ਤੁਸੀਂ ਸੋਟੀ ਚੁੱਕ ਕੇ ਮੇਰੇ ਸਿੱਖ ਨੂੰ ਮਾਰਨ ਲਈ ਤਿਆਰ ਹੋ ਗਏ। ਕਹਿੰਦੇ ਇਹਨਾਂ ਨੇ ਮੇਰੇ ਪਿਓ ਨੂੰ ਸ਼ਹੀਦ ਕਰ ਦਿੱਤਾ, ਗੁਰੂ ਅਰਜਨ ਦੇ ਮਤੱਤੀ ਤਵੀ ਉੱਤੇ ਬਿਠਾ ਕੇ ਅਸਹਿਤ ਸੀਏ ਦੇ ਕੇ। ਤੇ ਫਿਰ ਜਦੋਂ ਧਰਮ ਦੀ ਇਸ ਤਰ੍ਹਾਂ ਇਹਨਾਂ ਲੋਕਾਂ ਨਾਲ ਅਤਿਆਚਾਰ ਕੀਤਾ, ਤੇ ਸਾਹਿਬ ਜੀ ਕਹਿਣ ਲੱਗੇ ਉਦੋਂ ਫਿਰ ਇਹ ਸਾਨੂੰ ਤਲਵਾਰ ਚੁੱਕਣੀ ਪਈ ਹੈ ਜ਼ੁਲਮ ਦਾ ਖਾਤਮਾ ਕਰਨ ਲਈ, ਧਰਮ ਦੀ ਰੱਖਿਆ ਲਈ। ਧਰਮ ਦੀ ਰੱਖਿਆ ਲਈ, ਜਰਵਾਣੇ ਦੀ ਪੱਖਿਆ ਲਈ ਇਹ ਅਸੀਂ ਤਲਵਾਰ ਚੁੱਕੀ ਹੈ। ਸੋ ਗੁਰੂ ਸਰ ਸਮੇਂ ਦੀ ਸਮਾਪਤੀ ਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ। ਗੁਰੂ ਕੀ ਸੰਗਤ, ਸਤਿਗੁਰੂ ਮਹਾਰਾਜ ਬਖਸ਼ਣ ਯੋਗ ਹਨ, ਸਤਿਕਾਰਯੋਗ ਸਿੰਘ ਸਾਹਿਬ, ਮਾਣਯੋਗ ਗਿਆਨੀ ਅਮਰਜੀਤ ਸਿੰਘ ਜੀ ਮੁੱਖ ਗ੍ਰੰਥੀ ਸਾਹਿਬਾਨ, ਉਹਨਾਂ ਦਾ ਧੰਨਵਾਦ। ਦਰਬਾਰ ਸਾਹਿਬ ਸਮੁੱਚੇ ਪ੍ਰਬੰਧ ਦਾ ਧੰਨਵਾਦ, ਕੋਟਾਨਕੋਟ ਧੰਨਵਾਦ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਚੱਲਦੀ ਦਾ ਨਾਮ ਗੱਡੀ ਆਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au

0: ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433 465 492।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋਗੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੀ ਖੁਸ਼ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਅੱਜ ਦਾ ਇਹ ਦਿਨ ਮਿਲਿਆ। ਅਤੇ ਅੱਜ ਦਾ ਇਹ ਦਿਨ ਤੁਹਾਨੂੰ ਢੇਰ ਖੁਸ਼ੀਆਂ ਦੇ ਕੇ ਜਾਵੇ। ਜੋ ਵੀ ਅੜੇ ਫੜੇ ਕੰਮ ਨੇ ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਨੇਪਰੇ ਚੜ੍ਹ, ਚੜ੍ਹਦੀ ਕਲਾ ਬਣੀ ਰਹੇ, ਸੋਹਣੀਆਂ ਅਤੇ ਨੇਕ ਕਮਾਈਆਂ ਕਰਕੇ ਘਰਾਂ ਨੂੰ ਵਾਪਸੀ ਹੋਵੇ। ਨੇਕ ਕਮਾਈਆਂ ਘਰਾਂ ਦੇ ਵਿੱਚ ਪਿਆਰ ਲੈ ਕੇ ਆਉਣ, ਬਰਕਤ ਲੈ ਕੇ ਆਉਣ, ਚੜ੍ਹਦੀ ਕਲਾ ਲੈ ਕੇ ਆਉਣ, ਇੱਜ਼ਤ ਪੱਤ ਲੈ ਕੇ ਆਉਣ। ਇਸੇ ਅਰਦਾਸ ਦੇ ਨਾਲ ਆਓ ਇੱਕ ਵਾਰੀ ਫਿਰ ਤੋਂ ਇੱਕ ਦੂਸਰੇ ਦਾ ਸਾਥ ਬਣ ਕੇ ਵੱਧਦੇ ਹਾਂ। ਕਿ ਅੱਜ 20 ਤਰੀਕ ਹੋ ਗਈ ਹੈ ਜੁਲਾਈ ਦਾ ਮਹੀਨਾ, ਅਤੇ ਅੱਜ ਸੋਮਵਾਰ ਦਾ ਦਿਨ, ਅੱਜ ਹਫ਼ਤੇ ਦੀ ਸ਼ੁਰੂਆਤ ਹੈ, ਅਤੇ ਹਫ਼ਤੇ ਦੀ ਸ਼ੁਰੂਆਤ ਤੁਹਾਡੀ ਸੋਹਣੀ ਰਹੇ। ਆਓ ਫਿਰ ਇਹਦੇ ਲਈ ਆਪਾਂ ਖਿੜੇ ਮੱਥੇ ਸ਼ੁਰੂਆਤ ਕਰਦੇ ਹਾਂ, ਉਸ ਰੱਬ ਦੇ ਸ਼ੁਕਰਾਨੇ ਦੇ ਨਾਲ ਸ਼ੁਰੂਆਤ ਕਰਦੇ ਹਾਂ, ਉਸ ਰੱਬ ਦਾ ਨਾਂ ਲੈਂਦੇ ਹਾਂ, ਉਹਦਾ ਓਟ ਆਸਰਾ ਲੈ ਕੇ ਅੱਜ ਦਾ ਕਾਰਜ ਆਰੰਭ ਕਰਦੇ ਹਾਂ। ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ। ਰੇਡੀਓ ਹਾਂਜੀ 1674।

0: रेडियो हाँ जी 1674 एम आस करते हैं सोना तुहाडा दिन चढ़िया होएगा। चढ़दी कला दे विच होगे उस रब दा कर रहे होगे शुकराना। अज दा ये दिन मिलिया सोना परिवार ये तंदुरुस्ती काम कार चल रहे ने घर दे विच बैठे हो जिथे भी कितो सोहने कुदरत नज़ारियां दा आनंद माण रहे होगे। तो आओ ये सब कुछ दे लई उस रब दा शुकराना करिए। उसे रब दे शुकराने नाल अगे वध अज फिर दोबारा तो सांझां पवाईआं ने ते अरदास ही कि सांझां ए सोहणियां प्यारियां सांझां ए भाईचारा इसे तरह के नाल बनिया रहे चेहरे ते खुशियां बनिया रहन घरां दे विच रिजक चलता रहे। सो आओ इसे अरदास दे नाल वधदे आं कि प्रोग्राम हाँ जी मेलबर्न दे विच समां हो चुका मौसम ते झाती मारदे आं ट्रैफिक ते झात मारदे आं आए हुए तुहाडे सुख सुनेहां ते झाती मारदे आं। साडा तुहाडा इह सफर लम्मा चलना सो इस लम्मे सफर दे विच आओ एक दूसरे का साथ बन के चलदे आं। तुहाडे कोल जेकर कोई खबर सुरत है तो सारे तक जरूर तुसीं पहुँचा दिओ 044-717-1674 दे उत्ते तुसीं मैसेज कर सकदे हो वट्सअप कर सकदे हो ते फेसबुक दे उत्ते भी मैसेज कर सकदे हो। ते आस करदे आं कि तुसीं सोहणा अज दे दिन का आनंद माण रहे होगे। सो इस टाइम दे उत्ते हो सकदा कि तुसीं भी मैच वेख रहे हो ते नाल दी नाल वेख रहे हो ते दसी जायो भी की बन रहा जिथों तक मैं वेख्या ही उत्थों क तक ते बराबरी दे उत्ते चल रहा ही मैच स्पेन ते अर्जेंटीना दा अज फाइनल चल रहा वा फीफा दा। ते फिलहाल जे कोई होर वड्डा को फेर बदलिया वो तुसीं दस दिओ पर कोशिश करांगे कि नाल दी नाल तुहाडे नाल भी सांझा बनाई रखिए क्योंकि बहुतियां दा ध्यान इधरले पासे नूं भी जरूर होगा कि की चल की रहा वा मैच दे विच। सो फिलहाल स्पेन काफ़ी हावी नज़र आ रहा है इस पिछले समय दे विच शुरुआती ते मैं नहीं वेख सकिया ते जिहड़ा ये आपां कह लईए कि पिछला समा रहा वा कोई 20-25 मिनट दा इहदे विच स्पेन हावी चल रहा सी। सो बाकी तुसीं दसदे रहो नाल नाल आओ इन्नी देर तक मौसम दीआं डिटेलां खुल चुकियां ने ते आपां मौसम जाण लैणे मौसम इन्नी दिनी वधिया चल रहा दिने धुप्पां सोहणियां लग जांदियां ते आओ फिर सिडनी तों वेखदे आं की आ 12 दे आस पास तापमान है ते ज़्यादा तो ज़्यादा 19 तक जा सकदा। सोहणी अज फिर एक वारी धुप्प लगेगी सवेरे सवेरे दे समय कई इलाकों च धुंद पर बड़ी सोहनी प्यारी धुप्प ते सारा ही हफ्ता बड़ा सोहना धुप्पां वाला लगन जा रहा। मेलबर्न दे विच अज दे दिन 50-50 जिहा माहौल चल लग रहा वा बदलवाई ते धुप्प दा सवेरे सवेरे दे समय कई इलाके जिन्हां दे विच कोहरा अज भी जम्मिया पर अगे चल के उन्नी सोहनी प्यारी धुप्प भी लग जाती है जदों सवेरे सवेरे ठंड होवे कोहरा होवे। सो अज सवेरे सवेरे समय ठंड तां ही तां कि तुसीं महसूस जिहड़ी आ 3.7 कर रहे वैसे 7.5 दे आस पास तापमान शो हो रहा 16 ज़्यादा तो ज़्यादा जा सकदा। सो अज दे दिन सवेरे सवेरे काफ़ी ठंड सी कल दा दिन भी कुछ इसे तरह ही बुधवार दे दिन मीह दे चांस ने भाई इसी दा ख्याल रखो वीरवार ते शुक्रवार फिर दोबारा लगभग क्लीयर नज़र आ रहा वा। तापमान के पक्षों जे आपां वेखीए ते वीरवार सब तो ठंडा लग रहा तापमान 12 तक ही सिमट जाऊगा। सो कुल मिला के ठंडो ठंड होया पिया माहौल चल ब्रिस्बेन दे विच अज 23 जा सकदा तापमान ज़्यादा तो ज़्यादा तो 17.5 के आस पास सवेरे सवेरे के समय चला गया। सोहना प्यारा अज का मौसम आनंद माणो साउथ ईस्ट वाले पास 20-30 किलोमीटर प्रति आवर की रफ्तार के नाल हवावां भी ने। इस हफ्ते दे विच वीरवार सब तो वधेरे तापमान चलिया जाऊगा 25 तक जाण दे चांस ने ते वैसे कुल मिला के सोहना ये मौसम के पक्षों हफ्ता ते परथ सवेरे सवेरे दे समय 10 दे आस पास तापमान ज़्यादा तो ज़्यादा 17 तक जा सकदा सोहनी धुप्प लगेगी दिन की समाप्ति के उत्ते मीह के भी आसार दिखाई दे रहे हैं। सो सारा ही हफ्ता कुछ इस तरह का माहौल चाल दिख रहा ते जाते जाते शुक्रवार के दिन तापमान जिहड़ा एक दो अंकड़े होर अप जाऊगा वैसे कोई वड्डा फर्क नहीं। एडिलेड दे विच सवेरे सवेरे 11:30 के आस पास तापमान शो हो रहा तो 17 ज़्यादा तो ज़्यादा जा सकता इतने भी अज बदलवाई तो धुप्प मिक्स जी रहेगी हल्की गति के हवावां भी शो हो रही ने। सो सारे हफ्ते के बुधवार के दिन मीह शाम के समय शो हो रहा बाकी भी शुक्रवार भी मीह है भाई तो बाकी दिन क्लीयर ने पर ठंड ठंड ठंड इस हफ्ते भी बनी है तो हबाड़ के भी अज 10 के आस पास तापमान है 15 ज़्यादा तो ज़्यादा जा सकता सवेरे सवेरे ठंड है 4 महसूस कर रहे हो। मेलबर्न वर्गा माहौल चाल आप कह सकते हैं ਅਤੇ ਸਾਰੀ ਹਫ਼ਤੇ ਦੇ ਵਿੱਚ ਠੰਡ ਬਣੀ ਰਹੂਗੀ। ਵੀਰਵਾਰ ਦੇ ਦਿਨ ਸਭ ਤੋਂ ਵਧੇਰੇ ਠੰਡ, ਅਤੇ ਉਦੋਂ ਜੇ ਜ਼ਰੂਰ ਤੁਸੀਂ ਖਿਆਲ ਕਰ ਲਿਓ ਆਪਣਾ। ਕੈਨਬਰਾ ਠੰਡਾ ਅਤੇ ਕਾਫ਼ੀ ਠੰਡਾ, ਸਵੇਰੇ -4.2 ਸ਼ੋਅ ਹੋ ਰਿਹਾ। ਵੈਸੇ ਤੁਸੀਂ ਮਹਿਸੂਸ ਲਗਭਗ -9 ਦੇ ਆਸ ਪਾਸ ਕਰ ਰਹੇ ਹੋ, ਸੋ ਲਾ ਲਓ ਹਿਸਾਬ ਕੀ ਬਣਿਆ। ਜਿੱਦਾਂ ਜਿੱਦਾਂ ਦਿਨ ਅੱਗੇ ਵੱਧਦਾ ਸੋਹਣੀ ਪੈਰੀ ਧੁੱਪ ਲੱਗੂਗੀ। ਤਾਪਮਾਨ ਅੱਜ 15 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸਵੇਰੇ ਸਵੇਰੇ ਦੇ ਸਮੇਂ ਕੋਹਰਾ ਵੀ ਆ ਅਤੇ ਕੱਕਰ ਵੀ ਆ, ਅਤੇ ਸਾਰਾ ਕੁਛ ਹੀ ਲਾ ਲਓ ਤੁਸੀਂ। ਅੱਜ ਕਾਫ਼ੀ ਠੰਡ ਆ ਅਤੇ ਕੱਲ੍ਹ ਦੇ ਦਿਨ ਵੀ ਇਸੇ ਤਰ੍ਹਾਂ ਹੀ ਮਾਈਨਸ ਵਿੱਚ, ਪਰਸੋਂ ਵੀ ਮਾਈਨਸ ਦੇ ਵਿੱਚ ਸ਼ੋਅ ਹੋ ਰਿਹਾ। ਅਤੇ ਸਾਰਾ ਹੀ ਹਫ਼ਤਾ ਆਪਾਂ ਕਹਿ ਲਈਏ ਕਿ ਇਸ ਹਫ਼ਤੇ ਸਭ ਤੋਂ ਵਧੇਰੇ ਲਗਾਤਾਰ ਠੰਡ ਜੇਕਰ ਪੈਣੀ ਆ ਤਾਂ ਉਹ ਇੱਥੇ ਆ। 31 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਅੱਜ ਡਾਰਵਿਨ ਦੇ ਵਿੱਚ ਜਾਣ ਦੇ ਚਾਂਸ ਨੇ। ਅਤੇ ਸਾਰਾ ਹਫ਼ਤਾ ਕੁਛ ਇਸੇ ਤਰ੍ਹਾਂ ਹੀ ਆ ਕਿਉਂਕਿ ਇਹ ਡਾਰਵਿਨ ਆ। ਸੋ ਫਿਲਹਾਲ ਇਹ ਸਾਡੇ ਕੋਲ ਮੌਸਮ ਦੀ ਜਾਣਕਾਰੀ, ਅਤੇ ਹੁਣ ਆਪਾਂ ਇੱਧਰ ਵੱਧਦੇ ਹਾਂ ਟ੍ਰੈਫਿਕ ਵਾਲੇ ਪਾਸੇ ਨੂੰ। ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਟ੍ਰੈਫਿਕ ਦੀ ਤਾਂ ਉਹ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੀ ਕਰ ਦਿਓ। ਸਾਂਝ ਪਾਉਣ ਦੇ ਲਈ 044-717-1674 0447-7164 ਦੇ ਉੱਤੇ ਤੁਸੀਂ ਸਾਂਝਾਂ ਪਾ ਸਕਦੇ ਹੋ ਅਤੇ ਦੱਸ ਸਕਦੇ ਹੋ ਕਿ ਮਾਹੌਲ ਚਾਲ ਹੈ। ਅਤੇ ਹਾਂਜੀ, ਖੁੱਲ੍ਹ ਗਈਆਂ ਜੀ ਡਿਟੇਲਾਂ, ਇੱਕ ਵਾਰੀ ਆਪਾਂ ਰੀਫਰੈਸ਼ ਕਰ ਲਈਏ ਕੁਛ ਨਵਾਂ ਆ ਗਿਆ ਹੋਵੇ। ਅਤੇ ਘੰਟਾ ਕੁ ਪਹਿਲਾਂ ਦੀ ਅਪਡੇਟ, ਕੋਲਿੰਗਵੁੱਡ ਤੋਂ ਆ, ਵਿਕਟੋਰੀਆ ਪਰੇਡ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਪੁਲਿਸ ਦੀ ਗੱਡੀ ਖੜ੍ਹੀ ਨਜ਼ਰ ਆ ਰਹੀ ਆ। ਅਤੇ ਈਸਟਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਹੈ ਵਿਕਟੋਰੀਆ ਪਰੇਡ ਦੇ ਉੱਤੇ, ਕੋਲਿੰਗਵੁੱਡ ਦਾ ਇਲਾਕਾ। ਸੋ ਵਿਲਿੰਗਟਨ ਸਟਰੀਟ ਅਤੇ ਪੋਲਟ ਸਟਰੀਟ ਦੇ ਦਰਮਿਆਨ ਦਾ ਇਲਾਕਾ ਜਿਹੜਾ ਲਗਭਗ ਬਲੋਕ ਹੀ ਸਮਝੋ ਤੁਸੀਂ, ਇੱਥੇ ਐਕਸੀਡੈਂਟ ਹੋਇਆ ਵਾ। ਅਤੇ ਇਸ ਕਰਕੇ ਤੁਸੀਂ ਇਸ ਇਲਾਕੇ ਨੂੰ ਜੇਕਰ ਅਵੋਇਡ ਕਰ ਲਓ ਅਤੇ ਜੌਨਸਟਨ ਸਟਰੀਟ ਜਾਂ ਫਿਰ ਵਿਲਿੰਗਟਨ ਪਰੇਡ ਤੁਸੀਂ ਵਰਤ ਲਓ ਤਾਂ ਜ਼ਿਆਦਾ ਵਧੀਆ ਰਹੂਗਾ। ਵੈਸੇ ਘੰਟਾ ਕੁ ਪਹਿਲਾਂ ਦੀ ਅਪਡੇਟ ਹੀ, ਹੁਣ ਕੋਈ ਤਾਜ਼ੀ ਤੁਹਾਡੇ ਕੋਲ ਅਪਡੇਟ ਆ ਤਾਂ ਜ਼ਰੂਰ। ਹਾਂਜੀ, ਤਾਜ਼ੀ ਅਪਡੇਟ ਵੀ ਆ ਗਈ ਹੈ ਜੀ, ਸਾਰੀਆਂ ਲੇਨਾਂ ਜਿਹੜੀਆਂ ਨੇ ਵਾਪਸ ਖੋਲ੍ਹ ਦਿੱਤੀਆਂ ਗਈਆਂ ਨੇ, ਰੀਓਪਨ ਕਰ ਦਿੱਤੀਆਂ ਗਈਆਂ ਨੇ, ਪਰ ਡਿਲੇ ਹਲੇ ਉਸੇ ਤਰ੍ਹਾਂ ਦੇ ਨਾਲ ਹੀ ਆ ਕਿਉਂਕਿ ਉਹ ਹਲੇ ਐਡੀ ਛੇਤੀ ਈਜ਼ ਨਹੀਂ ਹੋਣਾ। ਇੱਧਰ ਬੇਜ਼ ਵਾਟਰ ਦੇ ਇਲਾਕੇ ਦੇ ਵਿੱਚ ਵੀ ਸਮੱਸਿਆ ਵਾ, ਮਾਊਂਟੇਨ ਹਾਈਵੇ ਦੇ ਉੱਤੇ ਲੈਫਟ ਲੇਨ ਜਿਹੜੀ ਆਊਟਬਾਊਂਡ ਵਾਲੇ ਪਾਸੇ ਦੀ ਉਹ ਬੰਦ ਕੀਤੀ ਗਈ ਆ ਸਟੱਡ ਰੋਡ ਇੰਟਰਸੈਕਸ਼ਨ ਦੇ ਉੱਤੇ। ਸੋ ਇੱਥੇ ਕੁਛ ਡੁੱਲ੍ਹ ਗਿਆ ਆ ਭਾਈ, ਉਸ ਵਜ੍ਹਾ ਦੇ ਕਰਕੇ ਸਾਫ਼ ਸਫਾਈ ਚੱਲ ਰਹੀ ਆ ਅਤੇ ਸਪੀਡ ਇੱਥੇ ਘਟਾ ਕੇ ਹੀ ਚੱਲਣਾ ਪਊਗਾ ਤੁਹਾਨੂੰ। ਅਤੇ ਇੱਧਰ ਗਲੈਨ ਵੇਵਲੀ ਮਨੈਸ਼ ਫਰੀਵੇ ਗਲੈਨ ਵੇਵਲੀ ਦੇ ਉੱਤੇ ਇੱਕ ਗੱਡੀ ਖਰਾਬ ਹੋਈ ਹੈ, ਮਿਡਲ ਲੇਨ ਬਲੋਕ ਹੋਈ, ਇਸ ਵਜ੍ਹਾ ਦੇ ਕਰਕੇ ਆਊਟਬਾਊਂਡ ਵਾਲੇ ਪਾਸੇ ਦੀ, ਆਊਟਬਾਊਂਡ ਵਾਲਾ ਐਗਜ਼ਿਟ ਹੈ ਜਿਹੜਾ ਮਨੈਸ਼ ਫਰੀਵੇ ਤੋਂ ਫਰੰਟੀ ਗਲੀ ਰੋਡ ਦਾ, ਉੱਥੇ ਇੱਕ ਟਰੱਕ ਖਰਾਬ ਹੋਇਆ ਵਾ ਜਿਹਦੀ ਵਜ੍ਹਾ ਦੇ ਕਰਕੇ ਦੋ ਲੇਨਾਂ ਪ੍ਰਭਾਵਿਤ ਨੇ। ਅਤੇ ਇੱਥੇ ਸਵੇਰੇ ਸਵੇਰੇ ਦੇ ਸਮੇਂ ਤੁਹਾਨੂੰ ਸਮੱਸਿਆ ਆ ਰਹੀ ਹੋ ਸਕਦੀ ਹੈ। ਸੋ ਇਹ ਸਾਡੇ ਕੋਲ ਜਾਣਕਾਰੀ ਮੈਲਬਨ ਦੀ। ਅਤੇ ਆਪਾਂ ਸਿਡਨੀ ਵਾਲੇ ਪਾਸੇ ਨੂੰ ਚਲੀਏ ਅਤੇ ਸਿਡਨੀ ਗ੍ਰੇਸਟਿਨਸ ਦੇ ਇਲਾਕਾ ਜਿੱਥੇ ਕਿ ਕਾਰ ਖਰਾਬ ਹੋਈ ਦੱਸੀ ਜਾ ਰਹੀ ਹੈ, ਗ੍ਰੇਟ ਵੈਸਟਰਨ ਹਾਈਵੇ ਪੈਂਡਲਵੇ ਦੇ ਵਿੱਚ ਗੱਡੀ ਖਰਾਬ ਹੋਣ ਦੇ ਕਰਕੇ ਈਸਟਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਹੈ। 7:30 ਅਪਡੇਟ ਵਜੀ ਆ ਅਤੇ ਹਾਲੇ ਵੀ ਕਹਿੰਦੇ ਨੇ ਕਿ ਸਪੀਡ ਘਟਾ ਕੇ ਚਲੋ, ਅਤੇ 40 ਦੀ ਸਪੀਡ ਚੱਲ ਰਹੀ ਆ ਭਾਈ ਏਸੀ, ਤਾਂ ਤੁਸੀਂ ਖਿਆਲ ਰੱਖਿਓ। ਅਤੇ ਬਾਕੀ ਸਭ ਠੀਕ ਲੱਗ ਰਿਹਾ, ਕੋਈ ਖਾਸ ਵੱਡੀ ਕੋਈ ਸਮੱਸਿਆ ਨਹੀਂ, ਪਰ ਹਾਂ ਟ੍ਰੈਫਿਕ ਨਾ ਹੋਵੇ ਇਹ ਹੋ ਨਹੀਂ ਸਕਦਾ। ਸੇਂਟ ਮੈਰੀ ਦੇ ਵਿੱਚ ਕੰਮਕਾਰ ਚੱਲ ਰਹੇ ਨੇ, ਸੜਕੀ ਮੁਰੰਮਤ ਚੱਲ ਰਹੀ ਬ੍ਰਿਜ ਵਰਕ, ਸੋ ਇਸ ਵਜ੍ਹਾ ਦੇ ਕਰਕੇ ਤੁਹਾਨੂੰ ਇੱਥੇ ਡੀਟੂਰ ਲੈਣੇ ਪੈਣਗੇ। ਇੱਕ ਵਾਰੀ ਜ਼ਰੂਰ ਤੁਸੀਂ ਭਰ ਕੇ ਨੈਵੀਗੇਸ਼ਨ ਦੇ ਵਿੱਚ ਵੇਖ ਲਿਓ। ਸੋ ਫਿਲਹਾਲ ਇਹ ਸਾਡੇ ਕੋਲ ਕੁਛ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਅਤੇ ਆਓ ਵੱਧਦੇ ਹਾਂ ਕਿ ਤੁਹਾਡੇ ਸੁੱਖ ਸੁਨੇਹਾਂ ਵੱਲ ਨੂੰ ਮਾਰਦੇ ਹਾਂ ਝਾਤੀ। ਅਤੇ ਇੱਧਰ ਮੈਚ ਆਪਣੇ ਇਸ ਟਾਈਮ ਕਾਫ਼ੀ ਦਿਲਚਸਪ ਆਪਾਂ ਕਹਿ ਲਈਏ ਕਿ ਗੇੜ ਦੇ ਵਿੱਚ ਪਹੁੰਚਿਆ। ਅਤੇ ਜਿਹੜੇ ਅਰਜਨਟੀਨਾ ਦਾ ਗੋਲਕੀਪਰ ਹੈ ਉਹਦੇ ਕਾਫ਼ੀ ਚਰਚੇ ਹੋ ਰਹੇ ਨੇ, ਪਰ ਨਾਲ ਦੀ ਨਾਲ ਸਪੇਨ ਦੇ ਅਟੈਕ ਦੇ ਵੀ ਕਾਫ਼ੀ ਚਰਚੇ ਹੋ ਰਹੇ ਨੇ। ਜੋ ਮੈਂ ਖਬਰਾਂ ਦੇ ਵਿੱਚ ਨਾਲ ਦੀ ਨਾਲ ਕੋਈ ਅਪਡੇਟ ਵੇਖ ਪਾ ਰਿਹਾ ਵਾਂ ਉਹਦੇ ਮੁਤਾਬਿਕ, ਅਤੇ ਵੇਖੋ ਕੀ ਬਣਦਾ ਕਿਉਂਕਿ ਅੱਜ ਫਾਈਨਲ ਹੈ। ਅਤੇ ਫਿਲਹਾਲ ਦੋਵੇਂ ਟੀਮਾਂ ਬਰਾਬਰੀ ਦੇ ਉੱਤੇ ਨੇ, ਸਪੇਨ ਅਤੇ ਅਰਜਨਟੀਨਾ ਇਸ ਟਾਈਮ ਲਗਭਗ 94 ਮਿੰਟਾਂ ਦੇ ਵਿੱਚ ਨੇ। ਸੋ ਇਸ ਚੀਜ਼ ਨੂੰ ਲੈ ਕੇ ਤਾਂ ਤੁਸੀਂ ਥੋੜ੍ਹਾ ਜਿਹਾ ਖਿਆਲ ਕਰ ਸਕਦੇ ਹੋ। ਸੋ ਕੁੱਲ ਮਿਲਾ ਕੇ ਜਿੰਨੇ ਕੁ ਮੈਂ ਅਪਡੇਟ ਵੇਖ ਰਿਹਾ, ਸਾਰੇ ਅਪਡੇਟਾਂ ਦੇ ਵਿੱਚ ਸਪੇਨ ਨੂੰ ਹਾਵੀ ਦੱਸਿਆ ਜਾ ਰਿਹਾ ਵਾ, ਪਰ ਹਾਲੇ ਤੱਕ ਗੋਲ ਕੋਈ ਨਹੀਂ। ਮੰਡ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ, ਚੜ੍ਹਦੀ ਕਲਾ 'ਚ ਰੱਖਣ ਸਾਰਿਆਂ ਨੂੰ ਗੁੱਡ ਮੋਰਨਿੰਗ ਸਮਾਈਲ ਦੇ ਨਾਲ ਭੇਜਦੇ ਨੇ ਸਾਰੇ ਪਰਿਵਾਰ ਦੇ ਲਈ, ਅਤੇ ਕਹਿੰਦੇ ਨੇ ਕਿ ਗੁੱਡ ਨਿਊਜ਼ ਸ਼ੇਅਰ ਕਰਨੀ ਹੀ ਪਰਿਵਾਰ ਦੇ ਨਾਲ। ਸਾਹਿਬ ਨੇ ਸਕੋਲਰਸ਼ਿਪ ਲਈ ਹੈ ਸਟੂਡੈਂਟ ਐਕਸਚੇਂਜ ਸਟੱਡੀ ਐਟ ਯੂਰਪ ਦੇ ਵਿੱਚ। ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ, ਚੜ੍ਹਦੀ ਕਲਾ ਦੇ ਵਿੱਚ ਰਹੋ। ਅਤੇ ਗੁੱਡ ਮੋਰਨਿੰਗ ਫਰੋਮ ਪਰਥ ਆਉਂਦੀ ਹੈ ਜੀ ਸਾਨੂੰ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਨੂੰ ਜੋਸ਼ੀ ਸਾਹਿਬ ਅਤੇ ਮਨਿੰਦਰ ਜੀ। ਮਨਿੰਦਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਰੱਬ ਚੜ੍ਹਦੀ ਕਲਾ 'ਚ ਰੱਖੇ। ਅਤੇ ਬੜੀ ਸੋਹਣੀ ਪਿਆਰੀ ਅੱਜ ਦੇ ਦਿਨ ਦੀ ਫੋਟੋ ਵੀ ਖਿੱਚ ਕੇ ਭੇਜਦੇ ਨੇ। ਸੰਜੂ ਗੋਗੀ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੇ ਜੀ। ਭੋਲਾ ਹੰਸ ਜੀ ਗੁੱਡ ਮੋਰਨਿੰਗ ਭੇਜਦੇ ਨੇ, ਬਹੁਤ ਮਿਹਰਬਾਨੀ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਅਤੇ ਸਭ ਦਾ ਦਿਨ ਵਧੀਆ ਵਧੀਆ ਗੁਜਰੇ। ਸ਼ੁਭ ਸਵੇਰ ਦਾ ਮੈਸੇਜ ਭੇਜਦੇ ਨੇ। ਕੁਲਵੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ। ਸੁਖਦੀਪ ਸਿੰਘ ਘੁੰਮਣ ਜੀ ਪੈਰੀ ਜੀ ਇੱਕ ਕਹਾਣੀ ਭੇਜਦੇ ਨੇ। ਜਸਵਾਲ ਸਾਹਿਬ ਕਹਿੰਦੇ ਨੇ ਕਿ ਅੱਜ ਦੇ ਜ਼ਮਾਨੇ ਦਾ ਸੱਚ, ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਦੇ ਲਈ ਦੂਜਿਆਂ ਦੀ ਜ਼ਿੰਦਗੀ 'ਚੋਂ ਮਸਾਲਾ ਚਾਹੀਦਾ, ਕਿਉਂਕਿ ਬਿਨਾਂ ਮਸਾਲੇ ਤਾਂ ਦਾਲ ਸਬਜ਼ੀ ਵੀ ਫਿੱਕੀ ਲੱਗਦੀ ਹੈ। ਸਹੀ ਗੱਲ ਹੈ ਜੀ, ਬਹੁਤ ਸੋਹਣਾ, ਧੰਨਵਾਦ, ਮਿਹਰਬਾਨੀ। ਅਤੇ ਇੱਧਰ ਗੁਰਿੰਦਰ ਖਿੰਡਾ ਜੀ ਕਹਿੰਦੇ ਨੇ ਕਿ ਸਪੇਨ ਸਕੋਰਡ ਦਾ ਗੋਲ ਬਟ ਨੋਟ ਗਿਵਨ। ਅੱਛਾ, ਕੀ ਹੋ ਗਿਆ ਜੀ ਇਹੋ ਜਿਹਾ? ਹੋ ਸਕਦਾ ਆਫਸਾਈਡ ਵਗੈਰਾ ਹੋਵੇ, ਪਰ ਜੋ ਸੂਰਤ ਹਾਲ ਅਤੇ ਜੋ ਰੌਲਾ ਰੱਪਾ ਚੱਲ ਰਿਹਾ ਉਸ ਲਿਹਾਜ਼ ਦੇ ਨਾਲ ਕੋਈ ਵੱਡੀ ਗੱਲ ਨਹੀਂ ਆ ਕਿ ਸਪੇਨ ਗੋਲ ਦਾਗ ਜਾਵੇ, ਪਰ ਹਾਲੇ ਤੱਕ ਕੋਈ ਇੱਦਾਂ ਦੀ ਖਬਰ ਨਹੀਂ ਹਾਲੇ ਤੱਕ। ਹਾਂਜੀ, ਹਾਲੇ ਤੱਕ ਜੋ ਮੈਂ ਵੀ ਵੇਖ ਪਾ ਰਿਹਾ ਵਾਂ, ਬਰਾਬਰੀ ਦੇ ਉੱਤੇ ਮੈਚ ਚੱਲ ਰਿਹਾ, ਯਾਨੀ ਕਿ 0-0 ਦੇ ਉੱਤੇ ਮੈਚ ਚੱਲ ਰਿਹਾ। ਤੋ ਫਿਲਹਾਲ ਦੋਵੇਂ ਟੀਮਾਂ ਦੇ ਲਈ ਚਾਂਸ ਹੈਗਾ ਵੀ ਕਿਹੜਾ ਕਦੋਂ ਗੋਲ ਮਾਰ ਜਾਵੇ, ਅਤੇ ਜਾਂ ਫਿਰ ਵੇਖੋ ਹੁਣ ਇਹ ਪੈਨਲਟੀਆਂ ਦੇ ਉੱਤੇ ਜਾਂਦਾ ਮੈਚ ਜਾਂ ਕਿਵੇਂ ਬਣਦਾ। ਪਰ ਕੁੱਲ ਮਿਲਾ ਕੇ ਆਪਾਂ ਇੱਕ ਚੀਜ਼ ਜ਼ਰੂਰ ਕਹਾਂਗੇ ਵੀ ਜਿੱਦਾਂ ਦਾ ਫਾਈਨਲ ਹੋਣਾ ਚਾਹੀਦਾ, ਕਿਉਂਕਿ ਫਾਈਨਲ ਤੋਂ ਆਸਾਂ ਹੁੰਦੀਆਂ ਸਾਰਿਆਂ ਨੂੰ ਵੀ ਇਹ ਵਧੀਆ ਹੋਣਾ ਚਾਹੀਦਾ, ਵੇਖਣ ਵਾਲਾ ਮੈਚ ਹੋਣਾ ਚਾਹੀਦਾ। ਅੰਟਿਲ ਅਨਲੈਸ ਤੁਸੀਂ ਕਿਸੇ ਟੀਮ ਦੇ ਬਹੁਤ ਕੱਟੜ ਫੈਨ ਹੋ, ਅਤੇ ਫਿਰ ਉਹ ਬੰਦੇ ਨੂੰ ਲੱਗਦਾ ਹੁੰਦਾ ਵੀ ਯਾਰ ਵੇਲੇ ਸਿਰ ਜਿੱਤ ਕੇ ਆਪਾਂ ਬਹੀਏ, ਜਾਂ ਫਿਰ ਕਿਸੇ ਦੇ ਪੈਸੇ ਪੂਸੇ ਲੱਗੇ ਹੋਣ, ਅਤੇ ਫਿਰ ਉਹਨੂੰ ਇਹ ਹੁੰਦਾ ਵਾ ਵੀ ਭਾਈ ਛੇਤੀ ਛੇਤੀ ਆਪਾਂ ਜਿੱਤ ਕੇ ਤਾਂ ਪਾਸੇ ਹੋਈਏ। ਪਰ ਜੇ ਵੈਸੇ ਵੇਖਿਆ ਜਾਵੇ ਤਾਂ ਫਾਈਨਲ ਸੈਮੀਫਾਈਨਲ ਇੱਦਾਂ ਦੇ ਹੀ ਹੋਣੇ ਚਾਹੀਦੇ ਆ ਜਿੱਥੇ ਸਾਹ ਰੋਕ ਕੇ ਵੇਖਣੇ ਪੈਣ ਮੈਚ, ਤੁਹਾਨੂੰ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ, ਕਿੰਨੇ ਜਿੱਤ ਜਾਣਾ। ਅਤੇ ਇੱਦਾਂ ਦਾ ਹੀ ਇੱਕ ਮੈਚ ਅੱਜ ਤੁਹਾਨੂੰ ਵੇਖਣ ਨੂੰ ਮਿਲ ਰਿਹਾ। ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਯੈਸਟਰਡੇ ਡਿਨਰ ਵਾਸ ਚਿਕਨ ਮਿਕਸ ਸਲਾਦ ਵਿਦ ਸਪਿਨਿਚ ਰੈਪ, ਬਹੁਤ ਸੋਹਣੇ ਜੀ, ਧੰਨਵਾਦ। ਸੋਹਣਾ ਸੋਹਣਾ ਖਾਓ, ਸੋਹਣਾ ਸੋਹਣਾ ਸੋਚੋ, ਚੜ੍ਹਦੀ ਕਲਾ 'ਚ ਰਹੋ। ਗੁਰਿੰਦਰ ਖਿੰਦਾ ਜੀ ਕਹਿੰਦੇ ਨੇ ਕਿ ਸਪੇਨ ਸਕੋਰਸ ਦਾ ਗੋਲ। ਅੱਛਾ, ਓਕੇ, ਸੋਰੀ, ਤੁਹਾਡਾ ਮੈਂ ਮੈਸੇਜ ਪਹਿਲਾਂ ਪੜ੍ਹ ਚੁੱਕਾ ਹਾਂ। ਧੰਨਵਾਦ ਸਾਰੇ ਪਰਿਵਾਰ ਸਮੇਤ ਵੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਸਾਰੇ ਬੱਚੇ ਨਾਲ। ਅਤੇ ਖਿੰਦਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਅਤੇ ਹੈਪੀ ਮੰਡੇ। ਜਤਿੰਦਰ ਕੌਰ ਜੀ ਭੇਜਦੇ ਨੇ, ਅਤੇ ਖਿਪੀ ਜੀ ਕਹਿੰਦੇ ਨੇ ਕਿ ਰੇਡੀਓ, ਹਾਂਜੀ ਜਿੰਦਾਬਾਦ, ਥੈਂਕ ਯੂ, ਅਤੇ ਅੱਜ ਦਾ ਸ਼ਬਦ ਬਿਊਟੀਫੁੱਲ ਸੀ। ਅਤੇ ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਇਕਬਾਲ ਸੈਣੀ ਜੀ ਕਹਿੰਦੇ ਕਿ ਸਾਰਿਆਂ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਗੁਰਿੰਦਰ ਸੰਧੂ ਜੀ ਕਹਿੰਦੇ ਕਿ ਦੇਸੀ ਮਹੀਨਿਆਂ ਦੀ ਸਾਂਝ ਪਾਈਏ, ਅਤੇ ਅੱਜ 5 ਤਰੀਕ ਹੋ ਗਈ ਆ ਸਾਉਣ ਦੇ ਮਹੀਨੇ ਦੀ, ਅਤੇ ਅੱਜ ਸੋਮਵਾਰ ਦਾ ਦਿਨ ਹੈ, ਅਤੇ 20 ਤਰੀਕ ਆ ਅੱਜ ਅੰਗਰੇਜ਼ੀ ਦੀ। ਸੰਦੀਪ ਸਿੰਘ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਸ਼ਬਦ ਕੀਰਤਨ ਅਤੇ ਕਹਿੰਦੇ ਨੇ ਕਿ ਬਹੁਤ ਸੋਹਣਾ ਸੀ, ਅਤੇ ਸਾਰਿਆਂ ਦਾ ਡਰਾਈਵ ਵਧੀਆ ਵਧੀਆ ਕਰਿਓ, ਰੱਬ ਸਾਰਿਆਂ ਦੇ ਰਾਖੀ ਕਰੇ। ਲਵਜੋਤ ਧੁਨਾ ਜੀ ਧੁਨਾ ਜ਼ਰੂਰ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਗੁਰਿੰਦਰ ਦਿਓ ਗੁਰਦੀਪ ਦਿਓਲ ਜੀ ਕਹਿੰਦੇ ਨੇ ਕਿ ਬਹੁਤ ਸੋਹਣਾ ਹੋਵੇ ਅੱਜ ਸਾਰਿਆਂ ਦਾ ਦਿਨ, ਅਤੇ ਬਲਗੂਲਗਾ ਤੋਂ ਪਾਉਂਦੇ ਨੇ ਸਾਂਝਾ। ਗੁਰਜੰਟ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਭੇਜਦੇ ਨੇ, ਸੇਖੋਂ ਸਾਹਿਬ ਗੁੱਡ ਮੋਰਨਿੰਗ ਭੇਜਦੇ ਨੇ, ਮਾਨ ਸਾਹਿਬ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਕਹਿੰਦੇ ਨੇ ਕਿ ਸਭ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ, ਚਾਹ ਕੌਫੀ ਭੇਜਦੇ ਨੇ, ਅਤੇ ਸ਼ਾਨਦਾਰ ਸੁੰਦਰ ਸਵੇਰ ਦੀ ਸਾਰਿਆਂ ਦੇ ਲਈ ਕਾਮਨਾ ਕਰਦੇ ਨੇ। ਬਹੁਤ ਬਹੁਤ ਮਿਹਰਬਾਨੀ ਜੀ, ਚੜ੍ਹਦੀ ਕਲਾ ਦੇ ਵਿੱਚ ਰਹੋ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਅਤੇ ਵਾਪਸੀ ਕਰਦੇ ਹਾਂ, ਅਤੇ ਜਦੋਂ ਆਪਾਂ ਬ੍ਰੇਕ ਤੋਂ ਵਾਪਸ ਆਵਾਂਗੇ ਅਤੇ ਸਮਾਂ ਹੋ ਚੁੱਕਾ ਹੋਊਗਾ ਸਾਡਾ ਅੱਜ ਦੀ ਕਹਾਣੀ ਦਾ, ਅਤੇ ਜਾਂਦੇ ਜਾਂਦੇ ਤੁਹਾਨੂੰ ਮੈਚ ਦੀ ਕਹਾਣੀ ਇੱਕ ਵਾਰੀ ਦੱਸ ਜਾਂਦੇ ਹਾਂ। ਇਸ ਟਾਈਮ ਦੇ ਉੱਤੇ 95 ਮਿੰਟ ਹੋ ਚੁੱਕੇ ਨੇ, ਹਾਂਜੀ 95 ਮਿੰਟ ਹੋ ਚੁੱਕੇ ਨੇ ਭਾਈ ਮੈਚ ਦੇ, ਅਤੇ ਹਾਲੇ ਤੱਕ ਦੋਵੇਂ ਟੀਮਾਂ 0-0 ਬਰਾਬਰੀ ਦੇ ਉੱਤੇ ਚੱਲ ਰਹੀਆਂ ਨੇ। ਬੜੀ ਟੱਕਰ ਵਾਲਾ ਮੈਚ, ਅਤੇ ਹਾਲੇ ਤੱਕ ਕੋਈ ਨਤੀਜਾ ਇਸ ਮੈਚ ਦਾ ਨਹੀਂ। ਸੋ ਹੁਣ ਵੇਖਣ ਵਾਲੀ ਚੀਜ਼ ਇਹ ਹੈ ਕਿ ਇਹ ਮੈਚ ਪਲੰਟੀਆਂ 'ਚ ਜਾਂਦਾ ਜਾਂ ਇਹ ਮੈਚ ਜਿਹੜਾ ਵਾ ਕਿੱਥੇ ਜੇ ਜਾ ਕੇ ਰੁਕਦਾ ਹਾਲੇ ਫਿਲਹਾਲ ਜੇ ਮੈਂ ਗਲਤ ਨਹੀਂ ਹਾਂ ਤਾਂ 10 ਕੁ ਮਿੰਟ ਜਿਹੜੇ ਨੇ ਉਹ ਹਲੇ ਹੋਰ ਸ਼ਾਇਦ ਦਿੱਤੇ ਗਏ ਨੇ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ
4: ਮਾਡਰਨ ਲਾਂਡਰੀ, ਉਹ ਵੀ ਪੋਰਸਿਲਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-94। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
5: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
6: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
7: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
8: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
9: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
8: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
10: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
5: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
6: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
7: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
11: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ। ਮੈਨੂੰ ਵੀ ਦੱਸਦੇ ਸੀਕ੍ਰੇਟ।
9: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ। ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
10: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
1: ਆ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
10: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
3: ਮੇਰਾ ਦੇਸ਼।

ਰੇਡੀਓ ਹਾਂਜੀ 1674 ਹੈ। ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਊਗੀ, ਚਿਹਰੇ 'ਤੇ ਹੋਊਗੀ ਖੁਸ਼ੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ

ਅਤੇ ਹਰਪ੍ਰੀਤ ਕੌਰ ਸਾਹਮਣੇ ਪਈਆਂ ਕੁਰਸੀਆਂ ਦੇ ਉੱਤੇ ਇੱਦਾਂ ਸਹਿਮੇ ਬੈਠੇ ਸੀ ਜਿੱਦਾਂ ਉਹਨਾਂ ਦਾ ਇਮਤਿਹਾਨ ਹੋਵੇ। ਸਕੂਲੋਂ ਅਚਾਨਕ ਉਹਨਾਂ ਨੂੰ ਬੁਲਾਵਾ ਜੋ ਆਇਆ ਸੀ। ਮਾਪਿਆਂ ਦੇ ਦਿਲ ਦੇ ਵਿੱਚ ਇੱਕ ਅਜੀਬ ਜਿਹਾ ਡਰ ਸੀ ਜਿਹਨੇ ਉਹਨਾਂ ਦੇ ਦਿਲ ਦੀ ਧੜਕਣ ਪਹਿਲਾਂ ਦੇ ਨਾਲੋਂ ਵਧਾ ਕੇ ਰੱਖੀ ਸੀ। ਸੁਨੇਹਾ ਸਿਰਫ ਇੰਨਾ ਸੀ ਕਿ ਤੁਹਾਡੇ ਬੱਚੇ ਦੇ ਤੁਹਾਡੇ ਪਤੀ ਦਾ ਇਮਤਿਹਾਨ ਕੀਤਾ। ਸੋ ਕੁਝ ਕਲੀਅਰ ਨਹੀਂ, ਪਤਾ ਨਹੀਂ ਕਿ ਕੀ ਕਹਿਣਾ ਉਹਨਾਂ ਨੇ। ਸਾਲਾਨਾ ਇਮਤਿਹਾਨ ਸਮਾਪਤ ਹੋ ਚੁੱਕੇ ਸੀ। ਵਿਦਿਆਰਥੀਆਂ ਨੂੰ ਇੱਕ ਆਮ ਜਿਹਾ ਵਿਸ਼ਾ ਦਿੱਤਾ ਗਿਆ ਸੀ, ਉਹ ਵਿਸ਼ਾ ਸੀ ਮੇਰੇ ਪਾਪਾ। ਕਿਸੇ ਨੇ ਕੁਛ ਲਿਖਿਆ, ਕਿਸੇ ਨੇ ਕੁਛ, ਕਿਸੇ ਨੇ ਕਿਹਾ ਮੇਰੇ ਪਾਪਾ ਪੁਲਿਸ ਅਫਸਰ ਨੇ, ਕਿਸੇ ਨੇ ਕਿਹਾ ਮੇਰੇ ਪਾਪਾ ਖਿਡਾਰੀ ਨੇ, ਕਿਸੇ ਨੇ ਕਿਹਾ ਮੇਰੇ ਪਾਪਾ ਵਕੀਲ ਨੇ, ਪਰ ਤੀਸਰੀ ਜਮਾਤ ਦਾ ਗੁਰਜੋਤ ਜਿਹਨੇ ਕੁਛ ਐਸਾ ਲਿਖਿਆ ਸੀ ਜਿਹਦੇ ਕਰਕੇ ਇੱਕ ਵਾਰੀ ਤਾਂ ਸਕੂਲ ਦੇ ਸਟਾਫ ਰੂਮ ਦੇ ਵਿੱਚ ਵੀ ਚੁੱਪ ਛਾ ਗਈ। ਇਸੇ ਕਰਕੇ ਅਗਲੇ ਦਿਨ ਉਹਦੇ ਮਾਤਾ ਪਿਤਾ ਨੂੰ ਸਕੂਲ ਦੇ ਵਿੱਚ ਬੁਲਾਇਆ ਗਿਆ। ਦੋਵੇਂ ਬੜੇ ਘਬਰਾਏ। ਜਦੋਂ ਪ੍ਰਿੰਸੀਪਲ ਦੇ ਦਫ਼ਤਰ ਦੇ ਵਿੱਚ ਪਹੁੰਚੇ ਤਾਂ ਮਾਂ ਨੇ ਸਹਿਮੀ ਆਵਾਜ਼ ਦੇ ਵਿੱਚ ਪੁੱਛਿਆ, ਮੈਡਮ ਕੀ ਗੁਰਜੋਤ ਨੇ ਕੋਈ ਗਲਤੀ ਕੀਤੀ ਹੈ? ਪ੍ਰਿੰਸੀਪਲ ਨੇ ਹਲਕੀ ਜਿਹੀ ਮੁਸਕਰਾਹਟ ਦੇ ਨਾਲ ਸਿਰ ਹਿਲਾਇਆ, ਨਹੀਂ ਗਲਤੀ ਨਹੀਂ। ਇਸ ਬੱਚੇ ਨੇ ਸਾਨੂੰ ਸਾਰਿਆਂ ਨੂੰ ਇੱਕ ਸ਼ੀਸ਼ਾ ਵਿਖਾਇਆ। ਇਹਨਾਂ ਕਹਿੰਦੇ ਹੋਏ ਉਸਨੇ ਇੱਕ ਕਾਪੀ ਅੱਗੇ ਵਧਾਈ, ਉਹ ਕਾਪੀ ਜਿਹਦੇ ਉੱਤੇ ਗੁਰਜੋਤ ਨੇ ਕੁਛ ਲਿਖਿਆ ਸੀ। ਸਿਖਰ ਦੇ ਉੱਤੇ ਵੱਡੇ ਅੱਖਰਾਂ ਦੇ ਵਿੱਚ ਲਿਖਿਆ ਸੀ ਮੇਰੇ ਪਾਪਾ। ਮੇਰੇ ਪਾਪਾ ਦੁਨੀਆਂ ਦੇ ਸਭ ਤੋਂ ਅਮੀਰ ਇਨਸਾਨ ਨੇ, ਕਿਉਂਕਿ ਉਹਨਾਂ ਦੇ ਕੋਲ ਮੈਂ ਜੋ ਹਾਂ। ਮੈਂ ਦੁਨੀਆਂ ਦਾ ਸਭ ਤੋਂ ਖੁਸ਼ਕਿਸਮਤ ਪੁੱਤਰ ਹੈ, ਕਿਉਂਕਿ ਮੇਰੇ ਕੋਲ ਮੇਰੇ ਪਾਪਾ ਨੇ। ਮੇਰੇ ਪਾਪਾ ਹਰ ਰੋਜ਼ ਸਵੇਰੇ ਸਭ ਤੋਂ ਪਹਿਲਾਂ ਜਾਗਦੇ ਨੇ ਅਤੇ ਰਾਤ ਨੂੰ ਸਭ ਤੋਂ ਬਾਅਦ ਵਿੱਚ ਸੌਂਦੇ ਨੇ। ਜਦੋਂ ਮੇਰੀ ਅੱਖ ਖੁੱਲ੍ਹਦੀ ਹੈ ਉਦੋਂ ਤੱਕ ਉਹ ਕੰਮ ਮੁਕਾ ਕੇ ਆ ਚੁੱਕੇ ਹੁੰਦੇ ਨੇ ਅਤੇ ਜਦੋਂ ਮੈਂ ਸੌਂ ਜਾਂਦਾ ਉਹ ਚੁੱਪ ਚਾਪ ਮੇਰੇ ਸਿਰ ਦੇ ਉੱਤੇ ਹੱਥ ਫੇਰ ਕੇ ਕਮਰੇ ਤੋਂ ਬਾਹਰ ਚਲੇ ਜਾਂਦੇ ਨੇ। ਮੈਂ ਕਦੇ ਉਹਨਾਂ ਨੂੰ ਆਪਣੇ ਦੇ ਲਈ ਕੁਛ ਖਰੀਦਿਆ ਨਹੀਂ ਵੇਖਿਆ, ਪਰ ਹਰ ਸਾਲ ਮੇਰੇ ਲਈ ਉਹ ਸਕੂਲ ਦਾ ਨਵਾਂ ਬੈਗ ਜ਼ਰੂਰ ਲਿਆ ਕੇ ਦਿੰਦੇ ਨੇ। ਮੇਰੇ ਬੂਟ ਛੋਟੇ ਹੁੰਦਿਆਂ ਹੀ ਅਗਲੇ ਦਿਨ ਪਤਾ ਨਹੀਂ ਕਿੱਥੋਂ ਨਵੇਂ ਹਾਜ਼ਰ ਹੋ ਜਾਂਦੇ, ਪਰ ਪਾਪਾ ਦੇ ਬੂਟ ਥਾਂ ਥਾਂ ਤੋਂ ਛੇਦਾਂ ਦੇ ਨਾਲ ਭਰੇ ਨੇ, ਬਹੁਤ ਪੁਰਾਣੇ ਨੇ। ਇੱਦਾਂ ਲੱਗਦਾ ਉਹ ਸ਼ਾਇਦ ਖੁਦ ਨੂੰ ਯਾਦ ਨਹੀਂ ਰੱਖਦੇ। ਇੱਕ ਵਾਰ ਮੈਂ ਪੁੱਛਿਆ ਸੀ ਪਾਪਾ ਤੁਹਾਡੇ ਜਨਮ ਦਿਨ 'ਤੇ ਤੁਹਾਨੂੰ ਕੀ ਚਾਹੀਦਾ, ਅਤੇ ਉਹਨਾਂ ਨੇ ਹੱਸ ਕੇ ਕਿਹਾ ਬਸ ਤੂੰ ਹਮੇਸ਼ਾ ਖੁਸ਼ ਰਹਿ ਪੁੱਤਰ। ਮੈਨੂੰ ਲੱਗਦਾ ਵੱਡਿਆਂ ਦੀ ਇਹ ਬਿਮਾਰੀ ਹੁੰਦੀ ਹੈ, ਉਹਨਾਂ ਨੂੰ ਆਪਣੇ ਲਈ ਕਦੀ ਕੁਛ ਨਹੀਂ ਚਾਹੀਦਾ ਹੁੰਦਾ। ਕੁਝ ਦਿਨ ਪਹਿਲਾਂ ਪਾਪਾ ਦੀ ਕਮੀਜ਼ ਦੀ ਜੇਬ ਪਾੜ ਗਈ ਸੀ, ਮਾਂ ਨੇ ਕਿਹਾ ਨਵੀਂ ਸਵਾ ਲਓ, ਪਾਪਾ ਬੋਲੇ ਹਾਲੇ ਚੱਲ ਤਾਂ ਰਹੀ ਹੈ। ਪਰ ਉਸੇ ਸ਼ਾਮ ਉਹ ਮੇਰੇ ਲਈ ਨਵੀਂ ਵਰਦੀ ਲੈ ਕੇ ਆਏ ਸੀ। ਬਸ ਫਿਰ ਮੈਂ ਸਮਝ ਗਿਆ ਕਿ ਮੇਰੀ ਵਰਦੀ ਉਹਨਾਂ ਨੂੰ ਆਪਣੀ ਕਮੀਜ਼ ਦੇ ਨਾਲੋਂ ਵੱਧ ਪਿਆਰੀ ਹੈ। ਰਾਤ ਨੂੰ ਕਦੇ ਕਦੇ ਮੈਂ ਜਾਗ ਪੈਂਦਾ, ਮੈਂ ਦੇਖਦਾ ਪਾਪਾ ਮੋਬਾਈਲ ਦੇ ਉੱਤੇ ਖਰਚਿਆਂ ਦਾ ਹਿਸਾਬ ਲਗਾ ਰਹੇ ਹੁੰਦੇ ਆ, ਉਹਨਾਂ ਦੇ ਮੱਥੇ ਦੇ ਉੱਤੇ ਚਿੰਤਾ ਦੀਆਂ ਲਕੀਰਾਂ ਹੁੰਦੀਆਂ ਨੇ, ਪਰ ਸਵੇਰ ਹੁੰਦਿਆਂ ਹੀ ਉਹਨਾਂ ਦਾ ਚਿਹਰਾ ਫਿਰ ਮੁਸਕਰਾਉਂਦਾ ਹੋਇਆ ਮਿਲਦਾ। ਸ਼ਾਇਦ ਪਾਪਾ ਰੋਣਾ ਵੀ ਜਾਣਦੇ ਨੇ ਪਰ ਸਾਨੂੰ ਕਦੇ ਨਹੀਂ ਵਿਖਾਇਆ। ਇੱਕ ਦਿਨ ਮੈਨੂੰ 103 ਡਿਗਰੀ ਬੁਖਾਰ ਸੀ, ਪਾਪਾ ਸਾਰੀ ਰਾਤ ਨਹੀਂ ਸੁੱਤੇ। ਸਵੇਰੇ ਖੁਦ ਨੂੰ ਵੀ ਉਹਨਾਂ ਨੂੰ ਬੁਖਾਰ ਚੜ ਗਿਆ ਸੀ, ਪਰ ਫਿਰ ਵੀ ਉਹ ਕੰਮ 'ਤੇ ਗਏ। ਬੋਲੇ ਅੱਜ ਜੇ ਮੈਂ ਛੁੱਟੀ ਕਰ ਲਈ ਤਾਂ ਮਹੀਨੇ ਦਾ ਹਿਸਾਬ ਵਿਗੜ ਜਾਣਾ। ਉਸ ਦਿਨ ਮੈਨੂੰ ਪਹਿਲੀ ਵਾਰ ਸਮਝ ਆਇਆ ਘਰ ਸਿਰਫ ਇੱਟਾਂ ਨਾਲ ਨਹੀਂ ਪਾਪਾ ਦੀਆਂ ਚੁੱਪੀਆਂ ਨਾਲ ਬਣਦਾ। ਮੈਂ ਵੱਡਾ ਹੋ ਕੇ ਬਹੁਤ ਪੈਸਾ ਕਮਾਉਣਾ ਚਾਹੁੰਦਾ, ਮੈਂ ਆਪਣੇ ਲਈ ਨਹੀਂ ਸਭ ਤੋਂ ਪਹਿਲਾਂ ਪਾਪਾ ਦੇ ਲਈ ਪੈਸਾ ਕਮਾਉਣਾ ਚਾਹੁੰਦਾ। ਮੈਂ ਚਾਹੁੰਦਾ ਕਿ ਹਰ ਇੱਕ ਦਿਨ ਉਹਨਾਂ ਨੂੰ ਇਹੀ ਕਹਾਂ ਹੁਣ ਤੁਹਾਡੀ ਜੇਬ ਖਾਲੀ ਨਹੀਂ ਰਹੇਗੀ, ਹੁਣ ਮੈਂ ਤੁਹਾਡੀ ਜੇਬ ਖਾਲੀ ਨਹੀਂ ਰਹਿਣ ਦੇਣੀ, ਹੁਣ ਤੁਹਾਡੀ ਦਵਾਈ ਸਮੇਂ ਸਿਰ ਆਵੇਗੀ, ਹੁਣ ਤੁਹਾਡੀ ਘੜੀ ਪੁਰਾਣੀ ਨਹੀਂ ਹੋਊਗੀ, ਹੁਣ ਤੁਹਾਡੇ ਬੂਟ ਪਾਟੇ ਨਹੀਂ ਹੋਣਗੇ, ਹੁਣ ਤੁਹਾਡੀ ਕਮੀਜ਼ ਪੁਰਾਣੀ ਨਹੀਂ ਹੋਊਗੀ, ਬਟਨ ਟੁੱਟੇ ਨਹੀਂ ਹੋਣਗੇ, ਹੁਣ ਤੁਹਾਡੀ ਮੁਸਕਰਾਹਟ ਕਿਸੇ ਮਜਬੂਰੀ ਦੀ ਨਹੀਂ ਹੋਵੇਗੀ। ਰੱਬ ਅੱਗੇ ਮੇਰੀ ਸਿਰਫ ਇੱਕੋ ਅਰਦਾਸ ਹੈ, ਜੇ ਅਗਲਾ ਜਨਮ ਹੋਵੇ ਤਾਂ ਮੈਂ ਫਿਰ ਦੁਬਾਰਾ ਤੁਹਾਡਾ ਪੁੱਤਰ ਹਾਂ, ਕਿਉਂਕਿ ਦੁਨੀਆਂ ਵਿੱਚ ਸਭ ਤੋਂ ਸੁਰੱਖਿਅਤ ਥਾਂ ਪਾਪਾ ਦੇ ਮੋਢੇ

ਮੈਨੂੰ ਸਭ ਤੋਂ ਵੱਧ ਮਜ਼ਾ ਆਉਂਦਾ ਪਾਪਾ ਦੇ ਮੋਢਿਆਂ 'ਤੇ ਰਾਈਡ ਲੈਣ ਦਾ। ਮੈਨੂੰ ਸਭ ਤੋਂ ਵਧੀਆ ਲੱਗਦਾ ਜਦੋਂ ਘੋੜਾ ਬਣ ਕੇ ਮੈਨੂੰ ਆਪਣੀ ਪਿੱਠ 'ਤੇ ਬਿਠਾ ਕੇ ਭਜਾਉਂਦੇ ਨੇ। ਕਾਪੀ ਪੜ੍ਹਦਿਆਂ ਪੜ੍ਹਦਿਆਂ ਮਾਂ ਦੀਆਂ ਅੱਖਾਂ 'ਚੋਂ ਅੱਥਰੂ ਵਹਿਣ ਲੱਗੇ। ਅੱਜ ਉਹਨੂੰ ਪਹਿਲੀ ਵਾਰ ਆਪਣੇ ਪਤੀ ਦੇ ਹੱਥਾਂ ਨੂੰ ਧਿਆਨ ਦੇ ਨਾਲ ਵੇਖਿਆ। ਉਹਨਾਂ ਹੱਥੇ ਲੈਂਦੀਆਂ ਤਰੇੜਾਂ ਨੂੰ ਸਾਲਾਂ ਦੀ ਮਿਹਨਤ ਦਾ ਇਤਿਹਾਸ ਦਰਜ ਕੀਤਾ ਵੇਖਿਆ। ਉਹਨਾਂ ਨੂੰ ਯਾਦ ਆਇਆ ਕਿ ਵਿਆਹ ਤੋਂ ਬਾਅਦ ਉਹਨਾਂ ਨੇ ਕਿੰਨੀ ਵਾਰ ਸ਼ਿਕਾਇਤ ਕੀਤੀ ਸੀ, ਕਿੰਨੀ ਵਾਰ ਉਹਨੇ ਸ਼ਿਕਾਇਤ ਕੀਤੀ ਸੀ, ਤੁਸੀਂ ਮੇਰੇ ਲਈ ਸਮਾਂ ਕਿਉਂ ਨਹੀਂ ਕੱਢਦੇ, ਤੁਹਾਡੇ ਕੋਲ ਮੇਰੇ ਲਈ ਸਮਾਂ ਹੀ ਨਹੀਂ। ਪਰ ਕਦੇ ਵੀ ਮੈਂ ਇਹ ਨਹੀਂ ਪੁੱਛਿਆ ਤੁਸੀਂ ਆਪਣੇ ਲਈ ਕਦੇ ਸਮਾਂ ਕਿਉਂ ਨਹੀਂ ਕੱਢਦੇ। ਪ੍ਰਿੰਸੀਪਲ ਨੇ ਹੌਲੀ ਜਿਹੀ ਕਿਹਾ, ਅੱਜ ਤੁਹਾਡੇ ਬੇਟੇ ਨੇ ਇਹ ਲੇਖ ਨਹੀਂ ਲਿਖਿਆ, ਉਹਨੇ ਆਪਣੇ ਪਿਤਾ ਦਾ ਜੀਵਨ ਪੜ੍ਹ ਕੇ ਸੁਣਾਇਆ। ਘਰ ਪਰਤਦੇ ਸਮੇਂ ਪਹਿਲੀ ਵਾਰ ਪਤਨੀ ਨੇ ਬਿਨਾਂ ਵਜ੍ਹਾ ਆਪਣੇ ਪਤੀ ਦਾ ਹੱਥ ਫੜ ਲਿਆ। ਪਤੀ ਨੇ ਮੁਸਕਰਾ ਕੇ ਪੁੱਛਿਆ, ਕੀ ਹੋਇਆ? ਪਤਨੀ ਨੇ ਭਰੀ ਹੋਈ ਆਵਾਜ਼ ਦੇ ਵਿੱਚ ਕਿਹਾ, ਜੀ ਅੱਜ ਮੈਨੂੰ ਅਹਿਸਾਸ ਹੋਇਆ, ਮੈਂ ਹਮੇਸ਼ਾ ਇਹ ਗਿਣਦੀ ਰਹੀ ਕਿ ਤੁਸੀਂ ਮੈਨੂੰ ਕੀ ਦਿੱਤਾ, ਪਰ ਕਦੇ ਇਹ ਨਹੀਂ ਦੇਖਿਆ ਕਿ ਤੁਸੀਂ ਸਾਡੇ ਲਈ ਕੀ ਕੀ ਛੱਡ ਦਿੱਤਾ। ਅੱਜ ਇਸ ਖਾਤਰ ਨੇ ਮਹਿਸੂਸ ਕਰਾਇਆ ਕਿ ਤੁਸੀਂ ਸਾਡੇ ਖਾਤਰ, ਪਰਿਵਾਰ ਖਾਤਰ ਕੀ ਕੀ ਛੱਡ ਦਿੱਤਾ। ਉਸ ਰਾਤ ਖਾਣੇ ਦੇ ਮੇਜ਼ ਦੇ ਉੱਤੇ ਪਹਿਲੀ ਵਾਰ ਪੁੱਤਰ ਉੱਠ ਕੇ ਆਪਣੇ ਪਿਤਾ ਦੀ ਥਾਲੀ ਦੇ ਵਿੱਚ ਰੋਟੀ ਪਰੋਸ ਰਿਹਾ ਸੀ, ਅਤੇ ਪਿਤਾ ਜੋ ਹਮੇਸ਼ਾ ਆਪਣੇ ਹੰਝੂਆਂ ਨੂੰ ਛੁਪਾ ਲੈਂਦਾ ਸੀ ਅੱਜ ਨਹੀਂ ਛੁਪਾ ਸਕਿਆ। ਸੋ ਇਹ ਖੱਤ, ਇਹ ਕਹਾਣੀ ਲਿਖਣ ਵਾਲਿਆਂ ਦੇ ਅੱਗੇ ਅਗਿਆਤ ਲਿਖਿਆ ਸਾਡੇ ਤੱਕ ਭੇਜੀ ਸੀ ਘੁੰਮਣ ਸਾਹਿਬ ਨੇ। ਸੁਖਦੀਪ ਸਿੰਘ ਘੁੰਮਣ ਜੀ ਅਕਸਰ ਹੀ ਬੜੀਆਂ ਸੋਹਣੀਆਂ ਪਿਆਰੀਆਂ ਕਹਾਣੀਆਂ ਲੱਭ ਲੱਭ ਕੇ ਭੇਜਦੇ ਰਹਿੰਦੇ ਨੇ, ਅਤੇ ਇੱਕ ਵਾਰੀ ਫਿਰ ਤੋਂ ਇਸ ਕਹਾਣੀ ਦੇ ਲਈ ਧੰਨਵਾਦ। ਗੱਲ ਇਹ ਨਹੀਂ ਕਿ ਘਰ ਦੇ ਵਿੱਚ ਪਿਓ ਵੱਧ ਕਰਦਾ ਜਾਂ ਮਾਂ ਵੱਧ ਕਰਦੀ ਹੈ, ਗੱਲ ਇਹ ਵੀ ਨਹੀਂ ਕਿ 3 ਸਾਲ ਦਾ ਬੱਚਾ ਇਹ ਸਭ ਕੁਝ ਲਿਖ ਸਕਦਾ ਜਾਂ ਨਹੀਂ ਲਿਖ ਸਕਦਾ ਜਾਂ ਮਹਿਸੂਸ ਕਰਦਾ ਹੋਊਗਾ ਜਾਂ ਨਹੀਂ ਕਰਦਾ ਹੋਊਗਾ। ਗੱਲ ਇਹ ਆ ਕਿ ਕਹਾਣੀ ਲਿਖਣ ਵਾਲੇ ਨੇ ਕਿਸੇ ਤਰ੍ਹਾਂ ਦੇ ਨਾਲ ਉਹ ਸਾਰਾ ਸੂਰਤ ਹਾਲ ਸਾਡੇ ਸਾਹਮਣੇ ਰੱਖਣਾ ਹੁੰਦਾ, ਉਹ ਸਾਰਾ ਕੁਝ ਸਾਡੇ ਨਾਲ ਹੀ ਰਿਹਾ ਹੁੰਦਾ, ਸਾਡੇ ਜੀਆਂ ਦੇ ਨਾਲ, ਸਾਡੇ ਆਸ ਪਾਸ ਸਾਰਾ ਵਰਤਾਰਾ, ਪਰ ਫਿਰ ਵੀ ਆਪਾਂ ਆਪਣੇ ਆਪ 'ਤੇ ਕੇਂਦਰਿਤ ਰਹਿੰਦੇ ਹਾਂ। ਕਹਿਣ ਨੂੰ ਆਪਾਂ ਪਰਿਵਾਰ, ਕਹਿਣ ਨੂੰ ਆਪਾਂ ਭੈਣ ਭਰਾ, ਕਹਿਣ ਨੂੰ ਆਪਾਂ ਧੀਆਂ ਪੁੱਤ, ਕੋਈ ਵੀ ਰਿਸ਼ਤਾ ਹੋ ਸਕਦਾ, ਪਰ ਫਿਰ ਵੀ ਕਹਿੰਦੇ ਨੇ ਇਨਸਾਨ ਦੀ ਸ਼ੁਰੂਆਤ ਮੈਂ ਤੋਂ ਹੁੰਦੀ ਆ, ਉਹ ਹਮੇਸ਼ਾ ਆਪਣੇ ਆਪ ਵੱਲ ਵੇਖਦਾ, ਅਤੇ ਜੇਕਰ ਆਪਣੇ ਆਪ ਨੂੰ ਨਹੀਂ ਵੇਖਦਾ ਤਾਂ ਇਹਦਾ ਮਤਲਬ ਕਿ ਦੂਜਾ ਜੀ ਫਿਰ ਉਹਨੂੰ ਆਪਣੇ ਆਪ ਦੇ ਨਾਲੋਂ ਵੀ ਵੱਧ ਪਿਆਰਾ। ਹੁਣ ਸਾਨੂੰ ਵੇਖਣਾ ਪਊਗਾ ਕਿ ਜੇ ਤਾਂ ਸਾਡੇ ਵਿੱਚ ਮੈਂ ਚੱਲਦੀ ਆ ਕਿ ਮੈਂ ਆਹ ਕੀਤਾ, ਮੈਂ ਖੱਪ ਖੱਪ ਮਾਰ ਰਿਹਾ, ਮੈਨੂੰ ਸੌਣਾ ਨਹੀਂ ਮਿਲ ਰਿਹਾ, ਜੇ ਤਾਂ ਆਪਾਂ ਖਿਜੇ ਫਿਰਦੇ ਹਾਂ, ਇਹਦਾ ਮਤਲਬ ਕਿ ਫਿਰ ਸਾਨੂੰ ਆਪਣੇ ਆਪ ਨਾਲ ਹੀ ਜ਼ਿਆਦਾ ਪਿਆਰ ਹੈ, ਨਹੀਂ ਤਾਂ ਫਿਰ ਸਾਨੂੰ ਇੱਕ ਦੂਸਰੇ ਦਾ ਦਰਦ ਸਮਝਣਾ ਪਊਗਾ। ਵੈਸੇ ਤਾਂ ਇਸ ਸਾਰੇ ਖੱਤ ਦੇ ਵਿੱਚੋਂ ਮੈਂ ਵੇਖਾਂ ਤਾਂ ਜੇ ਬੱਚੇ ਨੇ ਵਾਕਈ ਇਹ ਖੱਤ ਲਿਖਿਆ ਤਾਂ ਉਹ ਖੱਤ ਬੱਚਾ ਆਪ ਨਹੀਂ ਲਿਖ ਸਕਦਾ, ਇਹ ਵਿਚਾਰ ਬੱਚੇ ਦੇ ਮਨ ਦੇ ਵਿੱਚ ਆਪਣੇ ਆਪ ਨਹੀਂ ਆ ਸਕਦੇ, ਅਤੇ ਪਿਓ ਨੇ ਤਾਂ ਲਿਆਉਣੇ ਕਿਉਂ, ਪਿਓ ਤਾਂ ਇੱਕ ਐਸਾ ਕਰੈਕਟਰ ਜਿਹੜਾ ਸਭ ਕੁਝ ਲੁਕਾਉਂਦਾ ਛੁਪਾਉਂਦਾ ਰਹਿੰਦਾ। ਫਿਰ ਸਵਾਲ ਇਹ ਆ ਕਿ ਇੰਨੀ ਸੋਚ ਸਮਝ ਆਈ ਕਿੱਥੋਂ, ਮੈਂ ਮੰਨਦਾ ਇੰਨੀ ਸੋਚ ਸਮਝ ਮਾਂ ਤੋਂ ਆਉਂਦੀ, ਮਾਂ ਚਾਹੇ ਤਾਂ ਬੱਚੇ ਦਾ ਨਜ਼ਰੀਆ ਕੁਛ ਵੀ ਬਦਲ ਦੇਵੇ, ਮਾਂ ਚਾਹੇ ਤਾਂ ਬੱਚੇ ਨੂੰ ਕਵੇ ਤੇਰੇ ਪਿਓ ਕੋਲ ਟਾਈਮ ਨਹੀਂ ਹੈਗਾ, ਤੇਰਾ ਪਿਓ ਸਾਨੂੰ ਬਿਲਕੁਲ ਸਮਾਂ ਨਹੀਂ ਦਿੰਦਾ, ਰਾਤ ਦਿਨ ਤੇਰਾ ਪਿਓ ਘਰੋਂ ਬਾਹਰ ਹੀ ਰਹਿੰਦਾ, ਘਰ ਆ ਕੇ ਵੀ ਫੋਨ ਦੇ ਉੱਤੇ ਲੱਗਾ ਰਹਿੰਦਾ, ਅਸੀਂ ਛੁੱਟੀਆਂ 'ਚ ਬਾਕੀਆਂ ਵਾਂਗੂ ਕਦੀ ਕਿਤੇ ਘੁੰਮਣ ਨਹੀਂ ਗਏ,
ਜਾਂ ਫਿਰ ਤੇਰੇ ਪਿਓ ਨੇ ਹਮੇਸ਼ਾ ਸਾਰੀ ਉਮਰ ਕੰਮ ਹੀ ਕੀਤਾ, ਤੇਰੇ ਪਿਓ ਨੇ ਹਮੇਸ਼ਾ ਸਾਰੀ ਉਮਰ ਸ਼ਰਾਬ ਹੀ ਪੀਤੀ, ਮੇਰੀ ਸੱਸ ਨੇ ਸਾਰੀ ਉਮਰ ਮੈਨੂੰ ਤੰਗ ਹੀ ਕੀਤਾ। ਇਹ ਮਾਂ ਪੁੱਤ ਮੈਨੂੰ ਰਲ ਕੇ ਇੱਕ ਸਮਾਂ ਬਹੁਤ ਤੰਗ ਕਰਦੇ ਹੁੰਦੇ ਸੀ, ਬਲਾ ਬਲਾ ਬਲਾ। ਅਤੇ ਬੱਚੇ ਦੇ ਮਨ ਦੇ ਵਿੱਚ ਉਸੇ ਤਰ੍ਹਾਂ ਦਾ ਅਹਿਸਾਸ ਆਊਗਾ, ਤੁਹਾਡੀ ਸੰਤਾਨ ਉਸੇ ਤਰ੍ਹਾਂ ਦੇ ਨਾਲ ਸੋਚਣਾ ਸ਼ੁਰੂ ਕਰੂਗੀ, ਉਹਨੂੰ ਆਪਣੇ ਪਿਓ ਦੇ ਵਿੱਚੋਂ, ਆਪਣੀ ਦਾਦੀ ਦੇ ਵਿੱਚੋਂ, ਦਾਦੇ 'ਚੋਂ ਵਿਲਨ ਦੇਖਣਾ ਸ਼ੁਰੂ ਹੋਊਗਾ, ਉਹਦਾ ਆਪਣੀ ਭੂਆ ਦੇ ਨਾਲ ਪਿਆਰ ਘਟਣਾ ਸ਼ੁਰੂ ਹੋਊਗਾ। ਅਤੇ ਇੱਕ ਮਾਂ ਹੀ ਆ ਜਿਹੜੀ ਇਹਨਾਂ ਸਾਰਿਆਂ ਦੀ ਇੱਜ਼ਤ ਵੀ ਬਣਾ ਸਕਦੀ ਹੈ, ਜਿੱਦਾਂ ਆਪਾਂ ਇਸ ਖੱਤ 'ਚੋਂ ਵੇਖ ਰਹੇ, ਕਿਉਂਕਿ ਮਾਂ ਤੋਂ ਬਿਨਾਂ ਬੱਚੇ ਦੇ ਮਨ ਦੇ ਵਿੱਚ ਇਹ ਵਿਚਾਰ ਬੜੇ ਲਿਆਉਣੇ ਔਖੇ ਨੇ। ਬੱਚੇ ਨੂੰ ਇੱਕ ਡਾਇਰੈਕਸ਼ਨ ਬਹੁਤ ਜ਼ਰੂਰੀ ਹੁੰਦੀ ਆ ਇੱਕ ਉਮਰ ਤੱਕ, ਅਤੇ ਉਹ ਡਾਇਰੈਕਸ਼ਨ ਸਭ ਤੋਂ ਵਧੀਆ ਅਤੇ ਸਭ ਤੋਂ ਵਧੇਰੇ ਮਾਂ ਦੇ ਸਕਦੀ। ਬੱਚਾ ਵਿਗੜੇ ਤਾਂ ਮਾਂ ਦੀ ਪਰਵਰਿਸ਼, ਬੱਚਾ ਕੁਛ ਵੱਡਾ ਕਰੇ ਵਧੀਆ ਕਰੇ ਅਤੇ ਤਾਂ ਮਾਂ ਦੀ ਪਰਵਰਿਸ਼, ਮਾਂ ਚਾਹੇ ਤਾਂ ਸੋਭਾ ਲੈ ਲੇ, ਮਾਂ ਚਾਹੇ ਤਾਂ ਸਮਾਜ ਨੂੰ ਸਮਾਜ ਵਿੱਚੋਂ ਗੱਲਾਂ ਕਰਾ ਲੇ, ਆਹ ਕੀ ਸਿਖਾਇਆ ਆਹ ਕੀ ਕੀਤਾ। ਕੁੱਲ ਮਿਲਾ ਕੇ ਆਪਾਂ ਵੇਖੀਏ ਤਾਂ ਇਹ ਗੱਡੀ ਸਾਰੇ ਪਹੀਆਂ ਦੇ ਨਾਲ ਚੱਲਦੀ ਹੈ, ਜੇ ਸਾਰੇ ਪਹੀਏ ਬਰਾਬਰ ਚੱਲਣ ਤਾਂ ਫਿਰ ਇਹ ਗੱਡੀ ਭੱਜਦੀ ਹੈ, ਅਤੇ ਜੇ ਇੱਕ ਵੀ ਪਹੀਆ ਕੱਟ ਜਾਵੇ ਤਾਂ ਫਿਰ ਬਾਕੀ ਅੱਗੇ ਲੰਘ ਜਾਂਦੇ। ਅਤੇ ਪਰਿਵਾਰ ਦੇ ਵਿੱਚ ਯਾਦ ਰਹੇ, ਕਦੀ ਕੋਈ ਇਕੱਲਾ ਨਹੀਂ ਅੱਗੇ ਲੰਘ ਸਕਦਾ, ਕਦੀ ਕੋਈ ਇਕੱਲਾ ਚੱਕਾ ਇਕੱਲਾ ਆਪੇ ਮੰਜ਼ਿਲ 'ਤੇ ਨਹੀਂ ਪਹੁੰਚ ਸਕਦਾ, ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਪਰਿਵਾਰ ਤਾਂ ਚੱਲਦੇ ਨੇ ਸਾਰੇ ਪਹੀਏ ਨਾਲ ਲੈ ਕੇ ਚੱਲਣ 'ਚ, ਪਰਿਵਾਰ ਤਾਂ ਚੱਲਦੇ ਨੇ ਆਪਣੀ ਆਪਣੀ ਜ਼ਿੰਮੇਵਾਰੀ ਸਮਝਣ ਦੇ ਵਿੱਚ, ਚਾਹੇ ਉਹ ਛੋਟਾ ਬੱਚਾ ਹੋਵੇ ਅਤੇ ਚਾਹੇ ਫਿਰ ਵੱਡੇ ਹੋਣ। ਸਾਨੂੰ ਆਪਣੇ ਪਰਿਵਾਰ ਦੇ ਬਾਕੀ ਜੀਆਂ ਦੀ ਖੁਸ਼ੀ ਦਾ ਹਿਸਾਬ ਕਿਤਾਬ ਰੱਖਣਾ ਹੀ ਪਊਗਾ, ਇਹ ਅਣਲਿਖੀਆਂ ਡਾਇਰੀਆਂ ਸਾਨੂੰ ਸਮੇਂ ਦਰ ਸਮੇਂ ਪੜ੍ਹਨੀਆਂ ਹੀ ਪੈਣਗੀਆਂ। ਕਈ ਵਾਰ ਪੂਰੀ ਜ਼ਿੰਦਗੀ ਆਪਾਂ ਡਾਇਰੀ ਲਿਖ ਨਹੀਂ ਪਾਉਂਦੇ, ਪੜ੍ਹ ਨਹੀਂ ਪਾਉਂਦੇ, ਕਈ ਵਾਰੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਡਾਇਰੀਆਂ ਲਿਖਣ ਦੇ ਵਿੱਚ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ, ਵਧੀਆ ਲੱਗੇ ਤਾਂ ਅੱਗੇ ਜ਼ਰੂਰ ਬਾਕੀਆਂ ਤੱਕ ਵੀ ਤੁਸੀਂ ਪਹੁੰਚਾ ਦਿਓ, ਅਤੇ ਸਾਡੀ ਪੋਡਕਾਸਟ ਦੇ ਉੱਤੇ ਵੀ ਤੁਹਾਨੂੰ ਇਹ ਕਹਾਣੀਆਂ ਮਿਲ ਜਾਣਗੀਆਂ। ਰੇਡੀਓ ਹਾਂਜੀ ਦੀ ਐਪਲੀਕੇਸ਼ਨ ਡਾਊਨਲੋਡ ਕਰ ਲਿਓ ਅਤੇ ਉੱਥੇ ਤੁਹਾਨੂੰ ਇਹ ਕਹਾਣੀਆਂ ਹਰ ਰੋਜ਼ ਮਿਲ ਜਾਣਗੀਆਂ। ਅੱਗੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ, ਆਪਣੀ ਫੀਡਬੈਕ ਵੀ ਤੁਸੀਂ ਭੇਜ ਸਕਦੇ ਹੋ। ਧੰਨਵਾਦ।

0: ਮੋਬਾਈਲ ਸਪੀਡ ਕੈਮਰਾ ਲਈ ਖੱਬੇ ਮੁੜੋ। ਪੁਲਿਸ ਮੋਟਰਬਾਈਕ ਯੂਨਿਟ ਲਈ ਸੱਜੇ ਮੁੜੋ। ਜਾਨਲੇਵਾ ਖਤਰਨਾਕ ਹਾਦਸੇ ਲਈ ਸਿੱਧੇ ਜਾਓ।
1: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ। ਜੇਕਰ ਤੁਸੀਂ ਥੋੜੀ ਜਿਹੀ ਵੀ ਤੇਜ਼ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ। TAC ਵੱਲੋਂ ਇੱਕ ਸੁਨੇਹਾ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo, business fleet lai gal karo, vehicle experts Tim Forbes ya Corey Nal. Radio Hanji de hawale nal pao 10 saal di free service. Chadston Ford, ready, set, Ford. Orbit Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te 0433-280-252 te.
0: मोबाइल स्पीड कैमरों के लिए बाएं मुड़े। पुलिस मोटरसाइकिल यूनिट के लिए दाएं मुड़े। जीवन के लिए खतरनाक दुर्घटना की स्थिति में सीधे आगे जाना जारी रखें।
5: आपकी छुट्टी कैसे खत्म होती है यह आप पर निर्भर है। अगर आप तेज गाड़ी चलाते हैं चाहे थोड़ा सा भी, तो यह गलत बात है। TAC की ओर से एक संदेश।
6: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਆ ਰਿਹਾ ਕਰਨ ਔਜਲਾ ਦਾ ਪੀ ਪੌਪ ਕਲਚਰ ਟੂਰ ਆਸਟ੍ਰੇਲੀਆ। ਮੈਲਬਨ ਦਾ ਪਹਿਲਾ ਸ਼ੋਅ ਕੁਝ ਦਿਨਾਂ ਵਿੱਚ ਹੀ ਸੋਲਡ ਆਊਟ ਹੋ ਚੁੱਕਾ ਹੈ। ਹੁਣ ਦੂਜਾ ਸ਼ੋਅ 19 ਅਗਸਤ ਨੂੰ ਰੋਡ ਲੈਵਰ ਅਰੀਨਾ ਵਿੱਚ। ਆਸਟ੍ਰੇਲੀਆ ਦੇ ਹੋਰ ਸ਼ੋਅ ਤੇ ਟਿਕਟ ਇਨਫਰਮੇਸ਼ਨ ਲਈ ਵਿਜ਼ਿਟ ਕਰੋ livenation.com.au। ਗੀਤਾਂ ਦੀ ਮਸ਼ੀਨ ਕਰਨ ਔਜਲਾ ਪੀ ਪੌਪ ਕਲਚਰ ਆਸਟ੍ਰੇਲੀਆ ਟੂਰ 2026।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ 'ਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਅਤੇ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਚੁਟਕਲੇ ਸੁਣਨ ਦਾ ਹੱਸਣ ਦਾ ਸਮਾਂ ਹੋ ਚੁੱਕਾ ਸਪੇਨ ਦੇ ਫੈਨਸ ਦੇ ਲਈ ਕਿਉਂਕਿ ਸਪੇਨ ਵਰਲਡ ਕੱਪ ਜਿੱਤ ਚੁੱਕਾ 2026 ਦਾ ਸੋ 1-0 ਦੇ ਨਾਲ ਸਪੇਨ ਨੇ ਅਰਜਨਟੀਨਾ ਨੂੰ ਹਰਾ ਦਿੱਤਾ ਹੈ ਜੇ ਵੀ ਇਸ ਟਾਈਮ ਪੂਰੇ ਜਸ਼ਨ ਚੱਲ ਰਹੇ ਨੇ ਅਤੇ ਵਧਾਈਆਂ ਸਾਰੇ ਦੇ ਸਾਰੇ ਜਿੰਨੇ ਵੀ ਸੋਕਰ ਪ੍ਰੇਮੀ ਨੇ ਅਤੇ ਮੈਸੀ ਦੀ ਟੀਮ ਪਈ ਹਾਰ ਗਈ ਅਤੇ ਸਪੇਨ ਦੀ ਟੀਮ ਜਿੱਤ ਗਈ ਅਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਆ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ ਵਧਾਈਆਂ ਤੁਹਾਨੂੰ ਵੀ, ਮੈਨੂੰ ਲੱਗਦਾ ਤੁਸੀਂ ਵਾਹਵਾ ਪ੍ਰੇਮੀ ਹੋ ਸੋਕਰ ਪ੍ਰੇਮੀ।
0: ਨਹੀਂ ਵਧੀਆ ਇੰਟਰਸਟ ਜਿਹਾ ਬਣ ਜਾਂਦਾ ਵਾ, ਕੱਟੜ ਕੁਛ ਨਹੀਂ ਪਰ ਹਾਂ ਗੇਮ ਕੋਈ ਵੀ ਹੋਵੇ ਵਧੀਆ ਲੱਗਦਾ ਨਾ ਵੇਖਣ ਚ।
1: ਹਾਂਜੀ ਇਹ ਤੇ ਹੈ,
0: ਗੇਮ ਇੱਕ ਚੀਜ਼ ਇਹੋ ਜਿਹੀ ਤੁਸੀਂ ਆਪ ਉਹ ਚੀਜ਼ ਫੀਲ ਕਰਦੇ ਹੋ, ਤੁਸੀਂ ਤੁਹਾਨੂੰ ਇਦਾਂ ਲੱਗਦਾ ਵੀ ਤੁਸੀਂ ਜਦੋਂ ਆਪ ਗਰਾਊਂਡ ਦੇ ਵਿੱਚ ਚਲੇ ਜਾਓ
1: ਉਹ ਐਨਰਜੀ ਵੱਖਰੀ ਹੁੰਦੀ ਹੈ। ਐਗਜ਼ੈਕਟਲੀ,
0: ਤੇ ਬੈਸਟ ਚੀਜ਼ ਹੈ, ਮੈਨੂੰ ਲੱਗਦਾ ਫਿਲਮਾਂ ਫੁਲਮਾਂ ਦੇ ਨਾਲੋਂ ਸਗੋਂ ਮੈਚ ਵੇਖਣ ਚ ਜ਼ਿਆਦਾ ਮਜ਼ਾ ਆਉਂਦਾ, ਖਾਸ ਤੌਰ ਦੇ ਉੱਤੇ ਸੋਕਰ ਦੇ ਹੋ ਗਏ, ਫੂਟੀ ਦੇ ਹੋ ਗਏ ਤੇ ਕ੍ਰਿਕਟ ਦੇ ਕਦੀ ਕਦੀ ਡਿਪੈਂਡ ਕਰਦਾ।
1: ਹਾਂਜੀ ਹਾਂ,
0: ਕਈ ਮੈਚ ਹੁੰਦੇ ਨੇ
1: ਉਹ ਮੇਰੇ ਵਰਗੇ ਨੇ ਤੇ ਜਿਹਨੇ ਸਿਰਫ ਘਰ ਘਰ ਹੀ ਖੇਲਿਆ ਗੇਮ ਦੇ ਨਾਤੇ।
0: ਹਾਂ ਕੁੜੀਆਂ ਨੂੰ ਘੱਟ ਸ਼ੌਂਕ ਹੁੰਦਾ ਨਾ, ਪਰ ਕੁੜੀਆਂ ਨੂੰ ਘੱਟ ਸ਼ੌਂਕ ਹੁੰਦਾ ਪਰ ਹਾਂ ਪਰ ਆਰਜ਼ਾ ਨੂੰ ਪੂਰਾ ਸ਼ੌਂਕ ਹੈ, ਆਰਜ਼ਾ ਸਾਨੂੰ ਪੂਰੀ ਰਿਪੋਰਟ ਦਊਗੀ ਪਹਿਲਾਂ ਆਪਾਂ ਆਰਜ਼ਾ ਨਾਲ ਹੀ। ਹਾਂ ਕੁੜੀਆਂ ਦਾ ਇਹ ਨਿਯਮ ਹੋਣਾ ਅੱਜ ਕੱਲ੍ਹ ਕਿੰਨੀਆਂ ਕੁੜੀਆਂ ਖੇਡਦੀਆਂ ਨੇ,
1: ਈਵਨ ਮੇਰੀ ਛੋਟੀ ਹੈ ਬੱਚੇ, ਲੇਕਿਨ ਉਹ ਮੈਸੀ ਔਰ ਰੋਨਾਲਡੋ ਉਹਨਾਂ ਦਾ ਵੀ ਚੱਲਦਾ ਹੈ ਨਿੱਕੇ ਨਿੱਕਿਆਂ ਦਾ।
0: ਹਾਂ ਨਿਊ ਸਕੂਲਾਂ 'ਚ ਫਿਰ ਉਹ ਇੱਕ ਦੂਸਰੇ ਨਾਲ ਸ਼ੇਅਰ ਕਰਦੇ ਨਾ, ਹੁੰਦਾ ਵਾ ਵੀ ਆਪਾਂ ਵੀ ਜਾ ਕੇ ਦੱਸਣਾ। ਤੇ ਸਤਿ ਸ਼੍ਰੀ ਅਕਾਲ ਆਰਜ਼ਾ, ਕੀ ਹਾਲ ਹੈ?
1: ਮੈਨੂੰ
0: ਲੱਗਦਾ ਵਾਹਵਾ ਚਿਰ ਪਹਿਲਾਂ ਹੀ ਆਰਜ਼ਾ ਨੇ ਕਿਹਾ ਸਪੇਨ ਜਿੱਤੂ।
1: ਐਗਜ਼ੈਕਟਲੀ, ਆਈ ਥਿੰਕ ਆਪਾਂ ਜਦੋਂ ਮੰਡੇ ਗੱਲ ਕਰਦੇ ਸੀ ਉਦੋਂ ਹੀ ਕਹਿੰਦੇ ਸੀ ਕਿ ਹੁਣ ਹੋਣਾ ਹੈ, ਉਵੇਂ ਬੈਚ ਜਿੱਤ ਜਾਗ ਕੇ ਵੇਖਣਾ ਹੈ ਨਾ ਕਹਿੰਦੇ ਸੀ ਯਾਰ।
0: ਇਹ ਕਿਸੇ ਪਲੇਅਰ ਦਾ ਨਾਮ ਹੀ ਲੈਂਦੀ ਸੀ।
2: ਬਾਰਸੇਲੋਨਾ ਦੇ ਹੋਰ ਪਲੇਅਰ ਨੇ ਫਿਰ 100 ਪਤਾ ਨੀ ਕਿਹੜੇ ਮਿੰਟ ਚ ਗੋਲ ਕੀਤਾ ਤੇ ਮੈਂ ਤੇ ਐਮਬੀ ਚਿੱਕਰ ਲੱਗ ਪਏ। ਤੇ ਵੈਸੇ ਹੈਗੀ ਮੈਂ ਮੈਸੀ ਦੀ ਸਪੋਰਟਰ ਹਾਂ, ਬਟ ਮੈਸੀ ਆਲਰੇਡੀ ਜਿੱਤ ਗਿਆ ਤੇ ਮੈਂ ਚਾਹੁੰਦੀ ਸੀ ਕਿ ਯਮਾਲ ਹੁਣ ਜਿੱਤੇ।
0: ਅੱਛਾ
2: ਤੇ ਬਹੁਤ ਫਨ ਸੀ, ਟੀਵੀ ਤੇ ਐਟ ਦ ਮੂਮੈਂਟ ਚੱਲਦਾ ਹੀ ਪਿਆ ਤੇ ਅਸੀਂ ਟੀਵੀ ਤੇ ਦੇਖਦੇ ਪਏ ਸੀ। ਅਸੀਂ ਨਾਲੇ ਕੱਲ ਰਾਹਤ ਫਤਿਹ ਅਲੀ ਖਾਨ ਜੀ ਦੇ ਸ਼ੋ ਦੇਖਣ ਗਏ ਸੀ ਤੇ ਬਹੁਤ ਵਧੀਆ ਸ਼ੋ ਸੀ।
0: ਵਾਹ ਜੀ ਵਾਹ, ਗੁੱਡ।
2: ਤੇ ਅਸੀਂ ਆਏ ਘਰ, ਮੈਨੂੰ ਲੱਗਦਾ 1 ਵਜੇ, ਮੈਂ 1 ਵਜੇ ਸੁੱਤੀ ਤੇ 5 ਵਜੇ ਫੇਰ ਉੱਠ ਗਈ।
1: ਇਹ ਹੁੰਦਾ ਹੈ ਨਾ ਸਪਿਰਿਟ, ਗੇਮ ਸਪਿਰਿਟ।
0: ਗੁੱਡ ਗੁੱਡ ਗੁੱਡ ਗੁੱਡ। ਚਲੋ ਬਹੁਤ ਵਧੀਆ ਜੀ, ਵਧਾਈਆਂ ਤੁਹਾਨੂੰ ਤੇ ਸਾਰਿਆਂ ਨੂੰ ਬਹੁਤ ਬਹੁਤ। ਤੇ ਸੋਹਣੀ ਐਂਟਰਟੇਨਮੈਂਟ ਰਹੀ ਇਸ ਵਾਰੀ ਫੀਫਾ ਦੀ, ਤੇ ਕੀ ਸੁਣਾਓਗੇ?
2: ਚਟਕਾ ਅੱਜ ਮੈਂ ਲਈ ਨਹੀਂ, ਅੱਜ ਮੈਂ ਜਸ ਛੇਤੀ ਫੋਨ ਕੀਤਾ ਤੁਹਾਨੂੰ ਸਾਰੀ ਰਿਪੋਰਟ ਅਪਡੇਟ ਦੇਣ ਦੀ।
0: ਓਕੇ ਓਕੇ, ਚਲੋ ਠੀਕ ਹੈ। ਥੈਂਕ ਯੂ
2: ਹੈਵ ਅ ਨਾਈਸ ਡੇ।
1: ਹੈਵ ਅ ਨਾਈਸ ਡੇ,
0: ਥੈਂਕ ਯੂ, ਹੈਵ ਅ ਨਾਈਸ ਡੇ। ਤੇ ਬਾਕੀ ਵੀ ਦੱਸਿਓ ਭਾਈ, ਤੁਹਾਨੂੰ ਵੀ ਅੱਜ ਮਤਲਬ ਨੱਕ 'ਚ ਖੁਰਕ ਜੀ ਹੋਣ ਡੀ, ਤੁਹਾਨੂੰ ਵੀ ਅੱਜ ਲੱਗ ਰਿਹਾ ਵਾ ਵੀ ਜਿੱਦਾਂ ਭੋਲਣ ਜੇ ਟਾਈਪ
1: ਅੱਜ ਹੈ। ਮੈਨੂੰ ਵੀ ਗਲੇ 'ਚ ਬੜੀ ਈਚਿੰਗ ਹੋ ਰਹੀ ਹੈ, ਜਿਵੇਂ ਮੈਂ ਮਤਲਬ ਨਿਕਲੀ ਆ ਨਾ ਤੇ ਮੇਰੇ ਈਚਿੰਗ ਜੀ ਸਟਾਰਟ ਹੋ ਗਈ ਹੈ ਅੱਜ। ਆਪਾਂ ਚੈੱਕ ਨਹੀਂ ਕੀਤੇ ਵੈਸੇ, ਯੂਜਲੀ ਮੈਂ ਪਹਿਲਾਂ ਜਦੋਂ ਚਾਈਲਡ ਕੇਅਰ ਕਰਦੀ ਸੀ ਇੱਕ ਸਨ ਦੀ ਉਹ ਦੇਖ ਯੂ ਵੀ ਰੇਂਜ ਤੇ ਇੱਕ ਪੋਲਨ ਹਮੇਸ਼ਾ ਚੈੱਕ ਕਰ,
0: ਇਹਨਾਂ ਦਿਨਾਂ 'ਚ ਸ਼ੋਅ ਵੀ ਨਹੀਂ ਕਰਦੇ।
1: ਇਹ ਵੀ ਗੱਲ ਸਹੀ ਹੈ,
0: ਸਿਰਫ ਉਹ ਸਤੰਬਰ 'ਚ ਸ਼ੁਰੂ ਹੁੰਦੇ ਆ ਉਹ ਸ਼ੋਅ ਕਰਨੇ। ਇਹ ਵੀ ਗੱਲ ਸਹੀ ਹੈ, ਤੁਸੀਂ ਜਿੰਨਾ ਮਰਜ਼ੀ ਵੇਖ ਲਓ ਉਹਨਾਂ ਨੇ ਦੱਸਣਾ ਹੀ ਨਹੀਂ ਤੁਹਾਨੂੰ ਕੁਝ। ਚਲੋ ਨੈਕਸਟ ਆਪਾਂ ਚੱਲਦੇ ਹਾਂ ਜੀ ਅਰਨਵ ਵੱਲ। ਸਤਿ ਸ਼੍ਰੀ ਅਕਾਲ ਅਰਨਵ, ਪਿਛਲੇ 2-3 ਦਿਨ ਨੂੰ ਵਾਰੀ ਨਹੀਂ ਮਿਲੀ ਪਿਛਲੇ ਹਫ਼ਤੇ, ਤੇ ਸਭ ਤੋਂ ਪਹਿਲਾਂ ਆਪਾਂ ਅਰਨਵ ਨਾਲ ਹੀ ਗੱਲ ਕਰਦੇ। ਤੇਗ ਉਸ ਤੋਂ ਬਾਅਦ ਰੈਡੀ ਰਹੋ। ਸਤਿ ਸ਼੍ਰੀ ਅਕਾਲ ਅਰਨਵ।
2: ਫਿਰ ਵੀ ਵੱਜੇ ਮੇਰੀ ਘੰਟੀ।
0: ਅੱਛਾ, ਨਾਮ ਹੈ ਘੜੀ ਤੇ ਨਾਮ ਹੈ ਘੰਟੀ,
2: ਫਿਰ ਵੀ ਤੁਰਦੇ ਤੁਰਦੇ ਵੱਜੇ ਮੇਰੀ ਘੰਟੀ।
0: ਅੱਛਾ,
1: ਇਹ ਤੇ ਇੱਕ ਬੋਲੀ ਨਹੀਂ ਆਉਂਦੀ, ਉਹ ਤੇ ਨਹੀਂ ਹੈ ਕਿਤੇ।
0: ਇਹ ਤੇ ਮੈਨੂੰ ਲੱਗਦਾ ਵੀ
1: ਸਾਈਕਲ ਐਵਰੇਜ ਮਜ਼ਾ ਹੀ ਲਾਉਣਾ ਮੇਰੇ, ਇਹ ਬੁਝਾਰਤ ਤੇ ਇਹ ਚੁਟਕਲਾ ਨਹੀਂ ਹੈ ਤੁਸੀਂ ਬੁਝਾਰਤ ਤੇ
0: ਇਹ ਤੇ ਅੰਨਾ ਮੈਨੂੰ ਲੱਗਦਾ ਕਿ ਇਹਦੀ ਗੈਸ ਲੀਕ ਹੁੰਦੀ ਤੁਰਦੇ ਤੁਰਦੇ ਇਹ ਬੰਦਾ ਕੋਈ ਕਿ ਹੋਰ ਕੁਛ ਆ
2: ਬੰਦਾ ਵੀ ਆ ਕੁੜੀ ਵੀ ਆ
0: ਅਜਾ ਬੰਦਾ ਵੀ ਆ ਤੇ ਕੁੜੀ ਵੀ ਆ ਹੈ ਓਕੇ ਦੋਵੇਂ ਚੀਜ਼ਾਂ ਹੀ ਆ
1: ਅਜਾ ਸਾਈਕਲ ਨਹੀਂ ਸੀ ਇਹਦਾ ਆਨਸਰ
2: ਬੰਦਾ ਮਤਲਬ ਬੰਦਾ ਕੁੜੀ ਆ
0: ਅਜਾ ਕੁੜੀ ਆ ਓਕੇ ਇਹ ਕਿਹੜੀ ਕੁੜੀ ਆ ਭਾਈ ਇਹ ਤੇ ਫਿਰ ਕੰਟਰੋਵਰਸੀ ਹੋਈ ਨਹੀਂ ਜੇ ਆਪਾਂ ਕੋਈ ਕੁੜੀ ਦੇ ਨਾਂ ਲੈਤਾ ਹੈ ਚਲੋ ਤੁਸੀਂ ਦੱਸ ਦਿਓ ਫਿਰ ਯਾਰ
2: ਚਾਂਜਰ
0: ਓਕੇ
1: ਚਮ ਚਮ ਓਕੇ ਲੈ ਲਓ ਇੰਨਾ ਈਜ਼ੀ ਸੀਗਾ ਹੈ ਨਾ
0: ਸਾਰੇ ਹੀ ਰੌਲੇ ਪੈ ਗਏ ਹੈ ਇਲਾਹੀ ਮੈਚ ਵੇਖਦੀ
2: ਉਹਨੇ ਵੇਖਦੀ ਸੀ ਪਰ ਉਹ ਚੁੰਦੀ ਫਿਰਦੀ ਸੀ ਤੇ ਰੌਲਾ ਪਾਉਂਦੀ ਸੀ
0: ਅੱਛਾ ਓਕੇ ਉਹ ਉਹ ਰੌਲਾ ਇੰਜੋਏ ਕਰਦੀ ਹੈ ਨਾ
2: ਹਾਂਜੀ
0: ਓਹ ਵਾਹ ਫਿਰ ਤੇ ਪੂਰੀ ਰੌਣਕ ਲਾਉਂਦੀ ਹੈ ਕੁੜੀ ਇਹ
2: ਹਾਂਜੀ
0: ਤੇ ਕੀ ਲਿਆਇਓ ਫਿਰ ਤੁਸੀਂ ਅੱਜ
2: ਅੱਜ ਮੈਂ ਸਰਾਗੀ ਇੱਕ ਬਜਾਰਤ
0: ਹਾਂਜੀ
1: ਓਕੇ ਹਾਂਜੀ ਅੱਜ ਬੁਝਾਰ ਤੇ ਜਾਂਦਾ
2: ਨਿੱਕਾ ਜਾ ਕਰ ਦੋ ਸੋ ਬੰਦਿਆਂ ਦਾ ਡਰ
0: ਹੈ ਨਿੱਕਾ ਜਿਹਾ ਘਰ ਸੌ ਬੰਦਿਆਂ ਦਾ ਡਰ ਓਕੇ ਨਿੱਕਾ ਜਿਹਾ ਘਰ ਤੇ ਸੌ ਬੰਦਿਆਂ ਦਾ ਡਰ ਵੀ ਬੰਦੇ ਕਿਤੇ ਸੌ ਨਾ ਜਾਣ
2: ਨਹੀਂ
0: ਅੱਛਾ 100
2: ਹਾਂਜੀ
0: ਓਕੇ 100 ਕੀ ਹੋਇਆ ਫਿਰ
1: ਸਵੇਰੇ ਸਵੇਰੇ ਦਿਮਾਗ ਯੂਜ਼ ਕਰਨਾ ਪੈ ਰਿਹਾ
0: ਓ ਸਵੇਰੇ ਸਵੇਰੇ ਨਾ ਤੁਸੀਂ ਐਕਸਰਸਾਈਜ਼ ਕਰਾ ਦਿੰਦੇ ਹੋ ਪੂਰੀ ਪੂਰੀ ਕੈਂਡਲ ਤੇ ਨਹੀਂ ਕਿਤੇ
1: ਤੁਹਾਡਾ ਸਹੀ ਹਰ ਇੱਕ ਤੇ ਕੈਂਡਲ ਚਿਪਕਾ ਦੋ
2: ਪਹਿਲੀ ਚੀਜ਼ ਆ ਉਹ ਖਾਰ ਹੁੰਦੀ ਆ ਤੇ ਬਹੁਤ ਬੰਦੇ ਉਹ ਬੰਦੇ ਨਹੀਂ ਲਿਵ ਕਰਦੇ ਵਿੱਚ ਪਰ ਐਨੀਮਲਸ ਲਿਵ ਕਰਦੇ ਨੇ
0: ਅੱਛਾ ਐਨੀਮਲਸ ਲਿਵ ਕਰਦੇ ਉੱਥੇ ਤੁਸੀਂ ਸੁਖਵਿੰਦਰ ਭੈਣ ਜੀ ਅਨਾਰ ਕੋਈ ਦੱਸੋ ਐਨੀਮਲ ਹੁੰਦਾ ਵਾ ਅੱਜ ਕੱਲ ਤੁਸੀਂ ਮੈਨੂੰ ਲੱਗਦਾ ਚਾਹ ਛੱਡੀ ਆ
1: ਚੱਲ
0: ਹਾਰ
1: ਗਏ
0: ਅੱਛਾ ਡੂਮਣਾ ਉਹ ਡੂਮਣਾ ਕਿਆ ਕੁੜੀਏ ਡੂਮਣਾ
1: ਇਹ ਤੇ ਮੈਨੂੰ ਨਹੀਂ ਪਤਾ ਡੂਮਣਾ ਕੀ ਹੁੰਦਾ
0: ਮਧੂ ਮੱਖੀਆਂ ਦਾ ਛੱਤਾ ਹੈ
1: ਓਹੋ ਸਾਡਾ ਤੇ ਦਿਮਾਗ ਗਿਆ ਹੀ ਨਹੀਂ ਉਸ ਪਾਸੇ
0: ਪੰਜਾਬੀ ਚ ਉਹਨੂੰ ਕਹਿੰਦੇ ਡੂਮਣਾ ਕੀ ਕਹਿੰਦੇ
2: ਡੂਮਣਾ
0: ਹਾਂ ਡੂਮਣਾ
1: ਚਲੋ ਟਿਊਜ਼ਡੇ ਕੱਲ ਹੈ ਸ਼ਬਦ ਇੱਕ ਅੱਜ ਸਿੱਖ ਲਿਆ ਸੀ
0: ਥੈਂਕ ਯੂ
2: ਜਿਹੜਾ ਫੈਕਟ ਦੱਸਣਾ ਹੁੰਦਾ ਹਾਂਜੀ
0: ਹਾਂਜੀ ਹਾਂਜੀ ਹਾਂਜੀ ਜੀ ਜੀ ਜੀ ਜੀ ਜੀ
2: ਜਿਹੜੀ ਆਪਣੀ ਬਾਡੀ ਹੁੰਦੀ ਆ ਬ੍ਰੇਨ ਨੂੰ ਵੱਧ ਪਾਣੀ ਚਾਹੀਦਾ ਹੁੰਦਾ ਬਾਡੀ ਤੋਂ ਬ੍ਰੇਨ ਨੂੰ 75% ਚਾਹੀਦਾ ਹੁੰਦਾ ਤੇ ਬਾਡੀ ਨੂੰ ਘੱਟ ਚਾਹੀਦਾ ਹੁੰਦਾ
1: ਓਕੇ
0: ਕਿਦਾਂ ਕਿਦਾਂ ਫੇਰ ਦੱਸੋ
2: ਤੇ ਫੇਰ ਫਿਰ ਜਦੋਂ ਪਾਣੀ ਨਹੀਂ ਪੀਂਦੇ ਇਨਫ ਤੇ ਫਿਰ ਬਲੀਡਿੰਗ ਲਿਪਸ ਹੋ ਜਾਂਦੇ ਨੇ ਤੇ ਫਿਰ ਡਰਾਈਨੈਸ ਹੋ ਜਾਂਦੀ ਹੈ ਬ੍ਰੇਨ ਫੋਗ ਹੋ ਜਾਂਦੀ ਹੈ ਤੇ ਜਦੋਂ ਜੇ ਆਪਾਂ ਪਾਣੀ ਨਹੀਂ ਪੀਤਾ 3 ਡੇਜ਼ ਲਈ ਮਰ ਜਾਂਦੇ ਆ
0: ਤੇ ਫਿਰ 75% ਪੂਰਾ ਰੱਖਣਾ ਪੈਂਦਾ ਫਿਰ
2: ਹਾਂਜੀ ਬ੍ਰੇਨ ਨੂੰ 75% ਚਾਹੀਦਾ ਹੁੰਦਾ ਪਰ ਬਾਡੀ ਨੂੰ ਘੱਟ ਚਾਹੀਦਾ ਹੁੰਦਾ
1: ਹਾਂਜੀ
0: ਦੱਸੋ ਜੀ ਦੱਸੋ
2: ਵੀਕਐਂਡ ਤੇ ਆਪਾਂ ਨੇ ਸੈਟਰਡੇ ਟੈਨਿਸ ਕੀਤਾ ਸੀ ਆਪਾਂ ਟੈਨਿਸ ਹਰ ਸੈਟਰਡੇ ਜਾਂਦੇ ਹੁੰਦੇ ਆ ਉੱਥੇ ਹਜੇ ਆਪਾਂ ਨੇ ਟੀਚਰ ਵੀਲ ਟੀਚਰ ਹਜੇ ਹੋਲੀਡੇ ਤੇ ਗਈ ਹੋਈ ਆ
0: ਓਕੇ
2: ਤੇ ਨੈਕਸਟ ਵੀਕ ਆਊਗੀ
0: ਓਕੇ ਗੁੱਡ ਗੁੱਡ ਗੁੱਡ ਗੁੱਡ
2: ਤੇ ਆਪਾਂ ਨੇ ਸੰਡੇ ਪੰਜਾਬੀ ਕਲਾਸ ਗਏ ਸੀ
0: ਵੈਰੀ ਨਾਈਸ ਤੁਸੀਂ ਤੇ ਸਾਰਾ ਕੁਝ ਕਰੀ ਜਾਂਦੇ ਹੋ ਤੇ ਨਿਕਾ ਸਾਰਾ ਕੁਝ ਹੀ ਹੈ ਥੈਂਕ ਯੂ ਤੇ
2: ਥੈਂਕ ਯੂ ਹੈਵ ਅ ਨਾਈਸ ਡੇ ਬਾਏ
1: ਹੈਵ ਅ ਨਾਈਸ ਡੇ
0: ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਵੇ ਤੇ ਯੁਵਰਾਜ ਤੁਸੀਂ ਆਉਨੇ ਰਹੋ
1: ਯੁਵਰਾਜ ਸਤਿ ਸ਼੍ਰੀ ਅਕਾਲ
0: ਹੈਲੋ ਤੇ ਚਲੋ ਇਹ ਲੇਟ ਹੀ
2: ਆਉਂਦੇ ਹੁੰਦੇ ਆਪਾਂ
0: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਕੀ ਹਾਲ
0: ਚਾਲ ਨੇ ਤੁਹਾਡੇ
2: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਹੈ
0: ਸਾਡਾ ਵੀ ਠੀਕ ਆ ਭਾਈ ਕੀ ਲਿਆਇਓ ਫਿਰ ਅੱਜ
2: ਆਮ ਲੈ ਕੇ ਚਿਟਕਲਾ
0: ਓਕੇ
2: ਆਮ ਇੱਕ ਵਾਰੀ ਪਪੂ ਡਾਕਟਰ ਕੋਲ ਜਾਣਾ ਸੀ ਕਹਿੰਦਾ ਵੀ ਤੁਸੀਂ ਘਰ ਜਾਣ ਲਈ ਕਿੰਨੇ ਪੈਸੇ ਲਓਗੇ ਤੇ ਫਿਰ ਡਾਕਟਰ ਕਹਿੰਦਾ ਵੀ 300 ਰੁਪਏ ਫਿਰ ਡਾਕਟਰ ਆਪਦੀ ਗੱਡੀ ਕਰ ਦਿੰਦਾ ਤੇ ਪੱਪੂ ਉਹਦੇ ਵਿੱਚ ਬਹਿ ਜਾਂਦਾ ਤੇ ਫਿਰ ਜਦੋਂ ਉਹ ਪੱਪੂ ਦੇ ਘਰ ਤੇ ਪਹੁੰਚਦੇ ਆ ਤੇ ਡਾਕਟਰ ਕਹਿੰਦਾ ਮਰੀਜ਼ ਕਿੱਥੇ ਆ ਪੱਪੂ ਕਹਿੰਦਾ ਵੀ ਇੱਥੇ ਤਾਂ ਕੋਈ ਮਰੀਜ਼ ਹੈ ਨੀ ਉਹ ਤੁਸੀਂ 300 ਰੁਪਏ ਲੈਂਦੇ ਸੀ ਘਰੇ ਆਉਣ ਲਈ ਤੇ ਟੈਕਸੀ ਵਾਲਾ 500 ਰੁਪਏ ਲੈਂਦੇ ਸੀ ਇਸ ਲਈ ਮੈਂ ਤੁਹਾਡੇ ਨਾਲ ਹੀ ਆ ਗਿਆ
0: ਓ ਵਾਹ
2: ਡਾਕਟਰ ਜੀ ਹੋਸ਼
1: ਵਾਹ ਵਾਹ
0: ਆਹ ਵਧੀਆ ਸਕੀਮ ਹੈ ਨਾ ਜੇ ਇੱਦਾਂ ਹੋਵੇ ਤੇ ਚੰਗੇ ਪੈਸੇ ਘਟਾ ਕੇ ਗਏ ਆ ਇਹ ਤੇ ਵਧੀਆ ਹਸਪਤਾਲ ਲੱਗੇ ਬੰਦਾ ਘਰ ਲੈ ਛੱਡੇ ਹਾਂ ਜਿੱਥੇ ਮਰਜ਼ੀ ਡਿੱਗਾ ਰਵੇ ਤੇ ਆਪੇ ਛੱਡ ਜਾਣ ਥੈਂਕ ਯੂ ਜੁਰਾ
1: ਥੈਂਕ ਯੂ ਬੁਲਾਓ ਤਾਂ ਵੀ ਨਹੀਂ ਆਉਂਦੀ ਐਂਬੂਲੈਂਸ
0: ਵੇਖੋ ਚੁਟਕਲੇ ਬਣਾਉਣਾ ਫਤਿਹ ਤੁਸੀਂ ਆਉਂਦੇ ਰਹੋ ਮੰਨਤ
1: ਤੁਹਾਡੀ ਆਵਾਜ਼ ਬੜੀ ਗੂੰਜ ਰਹੀ ਹੈ ਸਪੀਕਰ ਤੇ ਫੋਨ
2: ਨਹੀਂ
0: ਕੁਛ ਤੇ ਕਰਦੀ ਹੈ ਕੁੜੀ ਇਹਨੂੰ
2: ਨਹੀਂ
0: ਕੁਛ ਤੇ ਖਰਾਬੀ ਕੀਤੀ
1: ਹੈ ਨਾ ਇੱਕਦਮ ਹੀ ਆਈ ਆਵਾਜ਼ ਇਦਾਂ ਦੀ
0: ਹੌਲੀ ਹੌਲੀ ਏਦਾਂ ਲੱਗਦਾ ਜਿੱਦਾਂ ਨਾ ਮੰਨਤ ਕੋਈ ਹੋਰ ਬੋਲਦਾ
1: ਹੈ ਨਾ ਵੱਡੀ ਹੋਈ ਜਾ ਰਹੀ ਹੈ ਤੇ ਇਹਦਾ ਸਟਾਈਲ ਚੇਂਜ ਹੋ ਰਿਹਾ
0: ਹੁਣ ਤਾਂ ਸਟਾਈਲ ਮਾਰ ਮਾਰ ਕੇ ਗੱਲਾਂ ਕਰਦੀ ਹੈ ਕੁੜੀ
2: ਅਰਜਨਟੀਨਾ ਜਿੱਤੂ ਪਰ ਮੈਂ ਵੀ ਕਹਿ ਰਹੀ ਸੀ ਸਪੇਨ ਹੀ ਜਿੱਤੂ
0: ਓਕੇ ਗੁੱਡ ਗੁੱਡ ਗੁੱਡ ਗੁੱਡ ਗੁੱਡ ਫੇਰ ਹੁਣ ਪਾਰਟੀ ਦੋਗੇ ਫਿਰ
2: ਨਹੀਂ ਪਰ ਅਸੀਂ ਲੱਡੂ ਵੰਡ ਦਾਂਗੇ
0: ਅੱਛਾ ਉਹ ਪਾਰਟੀ ਹੁੰਦੀ ਹੈ
1: ਪਾਰਟੀ ਹੁੰਦੀ ਹੈ
0: ਹੈ ਉਹੀ ਪਾਰਟੀ ਆ
3: ਥੋੜੀ ਥੋੜੀ ਕਹਿ ਸਕਦੇ ਹੋ
0: ਹਾਂ ਥੋੜੀ ਥੋੜੀ ਕਹਿ ਚਲੋ ਬਹੁਤ ਥੋੜੀ ਥੋੜੀ ਕਹਿ ਲੈਂਦੇ ਹਾਂ ਕੀ ਸੁਣਾਓਗੇ ਫਿਰ
3: ਅੱਜ ਮੈਂ ਸੁਣਾਉਂਗੀ ਇੱਕ
0: ਬੋਲੀ
3: ਓਕੇ ਬਾਜ਼ਾਰ ਚੁੱਡੂ ਮਗਰੇ ਮਗਰੇ ਆ ਗਿਆ
0: ਹਈ ਸ਼ਾਵਾ ਨਹੀਂ ਆਪਾਂ ਹਈ ਸ਼ਾਵਾ ਕਰਾਂਗੇ ਨਾ ਮਗਰ
3: ਬਾਜ਼ਾਰ ਚੁੱਡੂ ਮਗਰੇ ਮਗਰੇ ਆ ਗਿਆ
0: ਹਈ ਸ਼ਾਵਾ
3: ਬਾਜ਼ਾਰ ਚੁੱਡੂ ਮਗਰੇ ਮਗਰੇ ਆ ਗਿਆ
0: ਹਈ ਸ਼ਾਵਾ
3: ਚੁੱਡੂ ਗੋਲ ਗੱਪਾ ਖਾ ਗਿਆ
0: ਹਈ ਸ਼ਾਵਾ
3: ਅੜ ਗਿਆ ਨੀ ਗੋਲ ਗੱਪਾ ਉਹਦੇ ਸੰਗ
0: ਅੜ ਗਿਆ ਨੀ ਗੋਲ ਗੱਪਾ ਉਹਦੇ ਸੰਗ ਵਿੱਚ ਇੰਨਾ ਕਰਾਰਾ ਇੰਨੀਆਂ ਮਿਰਚਾਂ ਪਾਈਆਂ ਵਿੱਚ ਹੈ ਨਹੀਂ ਅੱਛਾ ਅੱਛਾ ਬੱਲੇ ਮੰਨਤ
1: ਹਰੀ ਮਿਰਚ ਨਾਲ ਚਾਹ ਇਹ ਤੇ ਨਵਾਂ ਕੰਬੀਨੇਸ਼ਨ ਰੋਟੀ ਨਾਲ ਮਿਰਚ ਪਿਆਜ਼ ਸੁਣਿਆ ਸੀਗਾ ਹਰੀ ਮਿਰਚ ਨਾਲ ਚਾਹ
0: ਗੋਲਗੱਪੇ ਨਾਲ ਹਰੀ ਮਿਰਚ ਤੇ ਨਾਲ ਚਾਹ ਥੈਂਕ ਯੂ ਮੰਨਤ
1: ਡੈਡਲੀ ਕੰਬੀਨੇਸ਼ਨ
3: ਹਾਂਜੀ ਹਾਂਜੀ
2: ਪਾਰਟੀ
1: ਬਦਲਤੀ
2: ਆਪਣੀ
0: ਟੀਮ ਸਟੈਂਡ ਕਰੀ ਜਾਂਦਾ ਵਾ ਮੈਂ ਵੀ ਕਹਿੰਦਾ ਅਰਜਨਟੀਨਾ ਨੇ ਜਿੱਤਣਾ ਵਾ ਤੇ ਫਿਰ ਕੀ ਹੋ ਗਿਆ ਨਹੀਂ ਯਾਰ ਤੂੰ ਤੇ ਹੁਣ ਇਹ ਥੋੜੀ ਗੱਲ ਆ ਤੂੰ ਹੁਣ ਪਾਲਾ ਹੀ ਬਦਲ ਲਿਆ ਫਿਰ ਕੀ ਹੋਇਆ ਨਹੀਂ ਜਿੱਤੀ ਟੀਮ ਤੇ
1: ਹੋਰ ਕੀ ਗੇਮ ਸਪਿਰਿਟ ਹੋਣਾ ਚਾਹੀਦਾ ਇੱਕ ਹਾਰ ਇੱਕ ਜੀਤ
0: ਟੀਮ ਹੀ ਬਦਲ ਲਈ ਆ ਯਾਰ ਇਹ ਤਾਂ ਹਾਰ ਕੇ ਹੁਣ ਮੈਸੀ ਕਵੇ ਵੀ ਨਹੀਂ ਮੈਂ ਸਪੇਨ ਵੱਲੋਂ ਖੇਡਣਾ ਹੈ ਯਾਰ ਏਦਾਂ ਥੋੜੀ ਕਰੀਦਾ ਤੂੰ ਕਹਿ ਆਪਾਂ ਸਪੋਰਟ ਕੀਤੀ ਅਰਜਨਟੀਨਾ ਨੂੰ
3: ਮੈਂ ਨਹੀਂ ਕਰਦਾ ਜੀ
1: ਚਲੋ ਕੋਈ ਨੀ ਕੋਈ
0: ਮੈਚ ਤੋਂ ਪਹਿਲਾਂ ਬਦਲ ਲਿਆ ਸੀ ਉਹਨੇ ਚਲੋ ਗੁੱਡ ਚੰਗਾ ਹੋਇਆ ਫਿਰ ਵੀ ਹਨਾ ਪਹਿਲਾਂ ਬਦਲ ਲਿਆ ਭਾ ਤੂੰ ਅਸੀਂ ਤਾਂ ਬਦਲਿਆ ਵੀ ਨਹੀਂ ਫਿਰ ਫਤਿਹ ਦੀ ਟੀਮ ਜਿੱਤੀ ਆ ਹੈਲੋ
1: ਹੈਲੋ
3: ਹਾਂਜੀ
0: ਉਹ ਸੇਠੀ ਅੰਕਲ ਦੀ ਟੀਮ ਜਿੱਤ ਗਈ ਉਹ ਸੇਠੀ ਅੰਕਲ ਕਹਿੰਦੇ ਪਾਰਟੀ ਮੇਰੇ ਵੱਲੋਂ ਓ ਕਹਿੰਦੇ ਹੈ ਹਾ ਹਾ ਹਾ ਮਿਲੀਅਨ ਮਿਲੀਅਨ ਮਿਲੀਅਨ ਗਜ਼ਿਲੀਅਨ ਪਾਰਟੀਆਂ ਲਈਏ ਫਿਰ ਇਹਨਾਂ ਕੋਲੋਂ
3: ਲੈ ਲਓ ਤੁਸੀਂ
0: ਹੈ ਇਹ ਸਪੇਨ ਰਹਿੰਦੇ ਹੀ ਇਹਨਾਂ ਦੀ ਟੀਮ ਜਿੱਤੀ ਉਹ
1: ਵਾਹ
0: ਹੈਂ ਕਹੀਏ ਫਿਰ ਇਹਨਾਂ ਨੂੰ ਕੀ ਖਾਣਾ ਫਿਰ ਪਾਰਟੀ ਚ ਯਾਰ ਕੁਛ ਖਾਣਾ ਤੇ ਹੁੰਦਾ ਵਾ ਥੋੜਾ ਖਰਚਾ ਖੁਰਚਾ ਕਰਾਈਏ ਅੰਕਲ ਦਾ
1: ਪੀਜ਼ਾ ਪੀਜ਼ਾ ਕਰ ਲੈਂਦੇ
0: ਪੀਜ਼ਾ ਕਰ ਲਈਏ ਪੀਜ਼ਾ ਤੇ ਪਸੰਦ ਹੀ ਨੀ ਕਰਦਾ
1: ਫਿਰ ਕੀ ਅੱਛਾ
0: ਹਾਂ ਇਹ ਕੀ ਪਸੰਦ ਕਰਦਾ ਹੁੰਦਾ ਭਲਾ ਜਲੇਬੀਆਂ
1: ਉਹ ਤੇ ਮੈਨੂੰ ਲੱਗਦਾ ਸਭ ਨੂੰ ਹੀ ਪਸੰਦ ਹੁੰਦਾ ਜਲੇਬੀਆਂ ਦੇ
0: ਫਤਿਹ ਕੀ ਪਸੰਦ ਕਰਦਾ ਫਿਰ
3: ਕੜਾਹ ਪਸੰਦ
0: ਕਰਦਾ ਹੈ ਕੜਾਹ ਵੀ ਨਹੀਂ
2: ਉਹ ਤਾਂ ਮੈਨੂੰ ਪਤਾ ਵੀ ਨਹੀਂ ਕੀ ਹੁੰਦਾ
0: ਪ੍ਰਸ਼ਾਦ
2: ਜਿੰਨਾ
0: ਕੱਟੋ ਓਨਾ ਵਧੇ ਜਵਾਬ ਤੇ ਬੈਸਟ ਇਹੋ ਹੀ ਯਾਰ ਹੈ ਫਤਿਹ
1: ਨਹੀਂ ਨਹੀਂ
0: ਟੈਕਸ ਤੁਸੀਂ ਫਤਿਹ ਕੰਫਿਊਜ਼ ਕਰਤਾ
2: ਨਹੀਂ
0: ਹਾਂ ਓਕੇ ਜਿੰਨਾ ਕੱਟੋ ਓਨਾ ਵਧੇ ਹੋ ਇਹ ਕੀ ਆ ਘਾ
1: ਆਪਣੇ ਆਪਣੇ ਅਕੋਰਡਿੰਗ ਕਹੀ ਜਾ ਰਹੇ ਆਪਣੇ ਆਪਣੇ ਦੁੱਖ
0: ਇਹ ਕੀ ਚੀਜ਼ ਆ ਭਾਈ ਜਿੰਨਾ ਕੱਟੋ ਤੇ ਓਨਾ ਵਧੇ ਚਲ ਹਾਰ ਗਏ
1: ਵਿਆਜ
0: ਹਾਰ ਗਏ ਉਹ ਵਾਲ ਵਾਲਾਂ ਨਾਲੋਂ ਤਾਂ ਭਰਾ ਘਾ ਛੇਤੀ ਵੱਧਦਾ ਹੀ ਇਹ ਤੇ ਨੇਲਸ ਵੀ ਹੋ ਸਕਦੇ ਫਿਰ
2: ਆਪਾਂ ਵਾਲ ਕੱਟਦੇ ਆ ਤਾਂ ਫਿਰ ਆਪਣੇ ਫਿਰ ਆਪਣੇ ਵਾਲ ਵੱਡੇ ਹੁੰਦੇ ਆ
1: ਨਹੀਂ ਹੁੰਦੇ
0: ਚਲੋ ਫਿਰ ਕਰੋ ਫਿਰ ਅੱਛਾ ਤੁਸੀਂ ਘਰੇ ਹੀ ਹੋ
2: ਨਹੀਂ ਅਸੀਂ ਗੁਰਦੁਆਰ ਸਾਹਿਬ
1: ਫੋਨ ਦੇ ਵਿੱਚ ਵੇਖਦੇ
0: ਅੱਛਾ ਫੋਨ ਦੇ ਵਿੱਚ ਵੇਖਦੇ ਓਕੇ ਓਕੇ ਚਲੋ ਠੀਕ ਆ ਥੈਂਕ ਯੂ ਥੈਂਕ ਯੂ ਥੈਂਕ
1: ਯੂ
0: ਤੁਹਾਡਾ ਨਾਂ ਅਸੀਸ ਕਦੋਂ ਦਾ ਹੋ ਗਿਆ ਭਲਾ ਚੇਂਜ ਕਰ ਲਿਆ ਜੀ ਹਾਂ ਮੈਨੂੰ ਤਾਂ ਲੱਗਾ ਸੀ ਤੁਹਾਡਾ ਨਾਂ ਸ਼੍ਰੇਆ ਵਾ
2: ਅਸੀਸ ਬ੍ਰਸ਼ ਕਰਦਾ ਪਿਆ ਸੀ
0: ਅੱਛਾ ਅੱਛਾ ਤੇ ਮੈਂ ਤੇ ਦੂਜੀ ਸੀਸ ਨੂੰ ਆਵਾਜ਼ ਮਾਰੀ ਸੀ ਤੁਹਾਡੀ ਇੱਕ ਸਹੇਲੀ ਵੀ ਹੈਗੀ ਨਾ ਅਸੀਸ
1: ਤੁਸੀਂ ਅਸੀਸ ਕੌਰ ਨਹੀਂ ਕਿਹਾ ਨਾ
0: ਹੈ
1: ਅਸੀਸ ਕੌਰ ਕਹਿਣਾ ਸੀ
0: ਹਾਂ ਓਕੇ ਓਕੇ
2: ਹਾਂਜੀ
1: ਹਨਾ ਸਹੀ ਗੱਲ ਹੈ ਨਾ ਅਸਟਰੀਆ ਇਕੱਲਾ ਅਸੀਸ ਕਹਿਤਾ
2: ਤੁਸੀਂ ਕਿਉਂ ਕਨਫਿਊਜ਼ ਹੋ ਗਏ
0: ਹਾਂ ਸੌਰੀ ਮੈਂ ਕਨਫਿਊਜ਼ ਹੋ ਗਿਆ
1: ਫਿਊਜ਼ ਹੋ ਗਏ ਤੁਸੀਂ ਕਿਉਂ ਫਿਊਜ਼ ਹੋ ਗਏ
0: ਓਹੋ
1: ਅੰਕਲ ਦਾ ਵਰਲਡ ਕੱਪ ਦੇ ਵਿੱਚ ਧਿਆਨ ਸੀਗਾ
0: ਹਾਂ ਅੰਕਲ ਦਾ ਧਿਆਨ ਹੀ ਨਹੀਂ ਨਾ ਇੱਧਰ ਗਿਆ ਪਰ ਹਾਏ ਓਏ ਹੋ ਹੋ
1: ਹੋ ਗਏ ਰੈਡੀ
2: ਹਾਂਜੀ
0: ਹਾਂਜੀ ਕੀ ਕੀ ਲਿਆਇਆ ਅੱਜ
2: ਆਪਾਂ ਸਕੂਲ ਆਪਾਂ ਰੈਡੀ ਹੋ ਗਏ ਰੈਡੀ ਸ਼ੂਜ਼ ਪਾਉਗੇ ਆਪਾਂ ਹੁਣੇ
0: ਅੱਛਾ ਸ਼ੂਜ਼ ਪਾਓਗੇ ਓਕੇ
2: ਜੀ ਆਪਣੇ ਹਾਂਜੀ ਰੇਡੀਓ ਤੇ ਗੱਲ ਕਰ ਲਈ
0: ਓਕੇ ਅੱਛਾ ਗੱਲ ਕਰਕੇ ਫੇਰ ਪਾਓਗੇ ਸ਼ੂਜ਼ ਹੈ
2: ਹਾਂਜੀ
0: ਓਕੇ ਤੇ ਕੀ ਸੁਣਾਓਗੇ ਅੱਜ
2: ਤੁਸੀਂ ਕੀ ਸੁਣਾਣਾ
0: ਹਾਂਜੀ ਅਸੀਂ ਕੀ ਸੁਣਾਉਣਾ ਓਕੇ
1: ਅਸੀਂ ਤੇ ਸੁਣਾ ਹੀ ਰਿਹਾ ਹੁਣ ਅਸੀਂ ਸੁਣਨਾ ਹੈ ਕੀ ਸੁਣਾਓਗੇ ਤੁਸੀਂ ਕੀ ਲਿਆਂਦਾ
0: ਤੁਸੀਂ ਕੀ ਲਿਆਂਦਾ ਬਾਅਦ ਚ
2: ਬੋਲੀ
0: ਅੱਛਾ ਬੋਲੀ ਹਾਂਜੀ ਚਲੋ ਫਿਰ ਤੁਸੀਂ ਬੋਲੀ ਸੁਣਾਓ ਫਿਰ ਅਸੀਂ
2: ਕਰਕੇ ਕਦੀ ਹਾਂ ਕਰਕੇ ਗਿੜਾ ਦੇ ਦੇ ਮਿਟਾਏ ਲੰਬੀ ਬਾਹ
0: ਕਰਕੇ ਗਿੜਾ ਦੇ ਦੇ
2: ਮਿਟਾਏ ਲੰਬੀ ਬਾਹ
0: ਕਰਕੇ
2: ਬੱਲੇ
0: ਬੱਲੇ ਬੱਲੇ ਬੱਲੇ ਬੱਲੇ ਬੱਲੇ
2: ਜਾਨਤੀ ਜੀ
0: ਉਹ ਬੱਲੇ ਓਕੇ ਥੈਂਕ ਯੂ
1: ਤੁਸੀਂ
0: ਬ੍ਰਸ਼ ਕਰ
1: ਠੰਡ ਲੱਗ ਗਈ ਮੈਨੂੰ ਲੱਗਦਾ
0: ਕੀ ਗੱਲ ਹੋ ਗਈ
1: ਮੈਨੂੰ ਲੱਗਦਾ ਠੰਡੇ ਪਾਣੀ ਨਾਲ ਮੂੰਹ ਧੋ ਲਿਆ ਹੈ
0: ਜ਼ੁਕਾਮ ਲੱਗ ਗਿਆ ਯਾਰ ਮੈਨੂੰ ਵੀ ਅੱਜ ਏਦਾਂ ਹੀ ਹੋਣ ਡਿਆ ਅੱਜ ਇਹ ਨਾ ਮੰਡੇ ਦਾ ਕਸੂਰ ਹੀ ਸਾਰਾ ਤਾਈਓ ਫਿਰ ਠੰਡ ਲੱਗ ਗਈ, ਮੈਂ ਵਨ ਪਿੰਨੀ ਖਾਧੀ। ਚਲ ਮੈਂ ਹੁਣੇ ਖਾ ਲੈਣਾ ਫਿਰ ਬ੍ਰੇਕ ਲੈ ਕੇ। ਚਲੋ ਠੀਕ ਹੈ, ਕੀ ਸੁਣਾਓਗੇ ਫਿਰ?
2: ਡੱਡੂ
0: ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ, ਡੱਡੂ ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ, ਗਣੈ ਗਣੈ। ਹਾਂ ਤੇ ਬੜੀ ਸੋਹਣੀ ਯਾਰ,
1: ਥੈਂਕ
0: ਯੂ ਮਾਨੋ ਬਿੱਲੀ, ਤੁਸੀਂ ਤੇ ਵਗਦੇ ਨੱਕ ਦੇ ਨਾਲ ਵੀ ਹੌਸਲਾ ਨਹੀਂ ਛੱਡਿਆ ਤੇ ਤਾਂ ਵੀ ਸਾਨੂੰ ਸੁਣਾ ਕੇ ਉਹ ਤੇ ਥੈਂਕ ਯੂ ਤੁਹਾਡਾ। ਚੜ੍ਹਦੀ ਕਲਾ ਚ ਰਹੋ, ਰੱਬ ਤੁਹਾਨੂੰ ਤੰਦਰੁਸਤੀ ਦੇਵੇ ਭਾਈ, ਅੱਜ ਤੇ ਖੇਡਦੇ ਰਹੋ। ਤੇ ਸਤਿ ਸ੍ਰੀ ਅਕਾਲ ਅਸੀਸ ਕੌਰ, ਕੀ ਹਾਲ ਹੈ ਤੁਹਾਡਾ?
2: ਸਤਿ ਸ੍ਰੀ ਅਕਾਲ ਰਣਜੋਤ ਅੰਕਲ ਜੀ ਤੇ ਯਸ਼ਪ੍ਰੀਤ ਆਂਟੀ ਦੀ।
0: ਸਤਿ ਸ੍ਰੀ ਅਕਾਲ
1: ਅਸੀਸ ਕੌਰ ਜੀ, ਕੀ ਹਾਲ ਚਾਲ ਹੈ?
2: ਮੈਂ, ਤੁਸੀਂ ਕਿਵੇਂ ਹੋ?
0: ਅਸੀਂ ਠੀਕ ਹਾਂ, ਤੁਸੀਂ ਦੱਸੋ ਕੀ ਕਰ ਰਹੇ?
2: ਮੈਂ ਠੀਕ ਹੈ। ਤੁਹਾਨੂੰ ਪਤਾ ਜਦੋਂ ਵੀ ਤੁਸੀਂ ਸਾਡਾ ਨਾਂ ਜਾਂ ਸ਼੍ਰੇਆ ਜਾਂ ਅਸੀਸ ਨੂੰ ਲੈਦੇ ਹੋ, ਤੁਸੀਂ ਜੇ ਮੈਨੂੰ ਲੈਣਾ ਅਸੀਸ ਕੌਰ ਕਹਿਣਾ, ਜੇ ਸ਼੍ਰੇਆ ਨੂੰ ਤੇ ਅਸੀਸ ਨੂੰ ਲੈਣਾ ਫਿਰ ਸ਼੍ਰੇਆ ਤੇ ਅਸੀਸ ਕਹਿਣਾ।
0: ਓਕੇ ਓਕੇ,
1: ਸੇ ਨੋਟਡ।
0: ਕੌਰ ਕਹਿਣਾ ਤੇ, ਪਰ ਅਸੀਸ ਤੇ ਬੋਲਿਆ ਨੀ।
2: ਬਟ ਅਸੀਸ, ਅਸੀਂ ਦੋਨੇ ਅਸੀਸ ਆਏ, ਪਤਾ ਨੀ ਨਾ ਲੱਗਦਾ ਜੇ ਤੁਸੀਂ ਅਸੀਸ ਹੀ ਕਹਿ ਦੇਣ ਵੀ ਕਿਹੜੇ ਅਸੀਸ ਬੋਲੂ।
0: ਮੈਨੂੰ
2: ਪਤਾ ਸੀ ਵੀ ਹੁਣ ਸ਼੍ਰੇਆ ਤੇ ਅਸੀਸ ਤੋਂ ਬਾਅਦ ਮੇਰੀ ਆਊਗੀ।
0: ਅੱਛਾ, ਓਕੇ ਓਕੇ, ਫੇਰ ਹੁਣ ਅੱਗੇ ਤੋਂ ਫੇਰ ਹੁਣ ਕੌਰ ਕਿਆ ਕਰੀਏ ਨਾਲ?
2: ਮੈਂ
0: ਤੇ ਵੈਸੇ ਕਹਿਣਾ ਹੁੰਦਾ ਵਾ ਜਦੋਂ ਉਹਨਾਂ ਦੀ ਵਾਰੀ ਆਵੇ ਨਾ,
2: ਜਿਹੜਾ ਤੋਂ ਪਹਿਲੇ ਆਈ ਸੀ ਨਾ, ਉਹ ਮੈਨੂੰ ਤੁਹਾਡੀ ਖੰਘ ਵਧੀਆ ਸੀ।
0: ਮੈਨੂੰ ਲੱਗਦਾ ਤੂੰ ਕੋਚ ਵੀ ਬਣੇਗੀ, ਗਿੱਧੇ ਦੀ ਕੋਚ ਵੀ ਬਣੇਗੀ ਤੂੰ,
1: ਸਟ੍ਰਿਕਟ ਵਾਲੀ। ਠੀਕ ਹੈ ਠੀਕ,
0: ਥੈਂਕ ਯੂ ਸੀਸ ਕੌਰ।
2: ਪਤਾ ਮੈਂ ਤਾਂ ਸ਼ੂਜ਼ ਵੀ ਪਾ ਲਏ।
0: ਫਿਰ ਤੇ ਇਜ਼ੀ ਪੈ ਜਾਂਦੇ ਆ, ਪਰ ਉਹ ਭੱਜਿਆ ਖੁੱਲ ਵੀ ਜਾਂਦੇ ਹੁੰਦੇ ਆ।
2: ਅੱਗ ਵਾਂਗੂ ਮੱਚਾ ਦੇ ਮਾ ਗੇੜਾ ਕੁੜੀਓ, ਨੀ ਮੈਂ
0: ਨੱਚੀ ਪੱਟ ਦੇ ਮਾ ਵੇੜਾ ਕੁੜੀਓ,
2: ਨੀ ਮੈਂ ਨੱਚੀ ਪੱਟ ਦੇ ਮਾ ਵੇੜਾ ਕੁੜੀਓ, ਨੀ ਮੈਂ ਨੱਚੀ ਪੱਟ ਦੇ ਮਾ ਵੇੜਾ ਕੁੜੀਓ।
0: ਬਲ ਬਲ ਬਲ ਬਲ ਬਲ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ
1: ਨਾ ਰੇ ਨਾ ਰੇ
0: ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ
2: na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na na
1: ਬਾਏ ਬਾਏ
2: ਚਲੋ
0: ਬੂਟ ਪਾ ਲਿਓ ਫਿਰ ਫਿਰ ਨਾਲ ਲੈ ਜਾਓ ਜਰੂਰ ਪਾਲਿਆ ਤੇ
2: ਬਾਏ ਬਾਏ
0: ਬੂਟ ਕਿੱਥੇ
2: ਟਮਾਰੋ ਮੈਂ ਗੱਡੀ ਚ ਬੈਠਾ ਮੈਂ ਲੇਟ ਹੋ ਗਈ
0: ਮੇਰੀ ਗੱਲ ਸੁਣ ਬੂਟ ਬੈਗ ਚ ਪਾਇਆ ਕਿ ਪੈਰਾਂ ਨੂੰ ਪਾਇਆ
2: ਪੈਰਾਂ
0: ਅੱਛਾ ਪੈਰਾਂ ਚ ਪਾਏ ਆ ਮੈਨੂੰ ਲੱਗਾ
2: ਪੈਰਾਂ ਚ ਪਾਉਂਦੇ ਹੋ ਹੋਰ ਕੀ ਚ ਪਾਉਂਦੇ
0: ਓਹੋ ਮੈਨੂੰ ਲੱਗਾ ਬੈਗ ਚ ਪਾ ਕੇ ਲੈ ਕੇ ਚੱਲੀ ਆ
2: ਨਹੀਂ
0: ਹਾਂ
2: ਜਿਹੜੇ ਨਵੇਂ ਹੁੰਦੇ ਉਹ ਪਾ ਕੇ ਲੈ ਜਾਓ
0: ਅੱਛਾ ਨਵੇਂ ਪਾ ਕੇ ਪਰ ਤੁਸੀਂ ਜਿੱਦਾਂ ਕਿਹਾ ਨਾ ਨੱਚ ਨੱਚ ਪੱਟ ਦਮ ਵਿਹੜਾ ਕੁੜੀ ਮੈਨੂੰ ਲੱਗਾ ਵੀ ਸ਼ਾਇਦ ਨੰਗੇ ਪੈਰੀ ਪੱਟਣ ਲਈ ਵਿਹੜਾ
2: ਨਹੀਂ ਉਹ ਮੈਂ ਪਾਏ ਨਹੀਂ ਉਹ ਮੈਂ ਸੁਣੂ ਸੁਣਾਇਆ ਮੈਂ ਨੱਚੀ ਨਹੀਂ
0: ਅੱਛਾ ਉਹ ਓਕੇ ਉਦਾਂ ਹੀ ਕਿਹਾ ਵਾ ਚਲੋ ਠੀਕ ਆ ਥੈਂਕ ਯੂ
2: ਥੈਂਕ ਯੂ ਬਾਕੀ ਗੱਲਾਂ ਕੱਲ ਨੂੰ ਕਰਾਂਗੇ
0: ਆ ਚਲ ਠੀਕ ਹੈ
1: ਬਾਏ ਬਾਏ
0: ਬਹੁਤ ਵਧੀਆ ਕੀ ਕਰ ਰਹੇ ਸੀ ਟੱਬ ਚ ਨਹਾਉਣ
1: ਡੇ ਗੱਲ ਕਰ ਰਹੇ ਵਾ
0: ਗੁੱਡ ਯਾਰ ਤੁਸੀਂ ਤੇ ਕਮਾਲ ਹੀ ਕਰ ਛੱਡੀ ਆ ਸਵੇਰੇ ਸਵੇਰੇ ਸਵੇਰੇ ਨਹਾਈ ਜਾਂਦੇ ਹੋ ਠੰਡਾ ਨੀ ਲੱਗਦਾ ਪਾਣੀ
2: ਨਹੀਂ
0: ਗਿੱਲਾ ਨੀ ਲੱਗਦਾ ਪਰ ਜਿਦਾਂ ਧੁੱਪ ਚੜ ਗਈ ਨਾ ਤੇ ਫਿਰ ਤੁਸੀਂ ਫੇਰ ਕੋਸੇ ਕੋਸੇ ਹੋ ਜਾਣਾ ਪਰ ਯਾਰ ਤੁਸੀਂ ਬੜੇ ਘੈਂਟ ਬੰਦੇ ਤੁਸੀਂ ਸਵੇਰੇ ਸਵੇਰੇ ਨਹਾ ਲੈਂਦੇ ਹੋ ਨਾ ਤੇ ਬਾਕੀ ਬੱਚੇ ਤੇ ਨਹਾਉਂਦੇ ਹੀ ਨਹੀਂ ਆ ਤੇ ਡਰਦੇ ਹੀ ਰਹਿੰਦੇ ਪਾਣੀ ਤੋਂ ਹੈਨਾ ਇਹ ਤੇ ਸੁੱਖ ਨਹੀਂ ਆ ਜਿਹੜਾ ਸਵੇਰੇ ਸਵੇਰੇ ਨਹਾ ਲੈਂਦਾ ਵੈਰੀ ਨਾਈਸ ਕੀ ਸੁਣਾਓਗੇ ਫਿਰ ਟੱਬ ਚੋਂ ਨਿੱਕਾ ਜਿਹਾ ਛਪਾਈ ਅੱਛਾ ਬਜਾਰ ਹਾਂ
1: ਨਿੱਕਾ ਜਿਹਾ ਬਜਾਰ ਓਕੇ ਓਕੇ ਠੀਕ ਹੈ ਉਹਦਾ ਆਨਸਰ ਮਗਰਮੱਛ ਪਾਣੀ ਦੇ ਵਿੱਚ
0: ਹਾਂਜੀ
2: ਚਿੱਟੀ ਕੁਕੜੀ ਚਿੱਟੇ ਪੈਰ ਚੱਲ ਮੈਂ ਦੀ ਕੁਕੜੀ ਸ਼ਹਿਰੋ ਸ਼ਹਿਰ
0: ਅੱਛਾ ਚਿੱਟੀ ਕੁਕੜੀ ਚਿੱਟੇ ਪੈਰ
2: ਹਾਂ
0: ਤੇ ਚੱਲ ਕੁਕੜੀ ਸ਼ਹਿਰੋ ਸ਼ਹਿਰ ਹੈ
2: ਦਾਦੀ
0: ਨੇ ਸਿਖਾਇਆ ਓਕੇ ਓਕੇ ਓਕੇ ਤੇ ਅਸੀਂ ਦਾਦੀ ਨੂੰ ਪੁੱਛ ਲਈਏ ਫਿਰ ਕੀ ਹੈ ਆਨਸਰ ਦਾਦੀ ਨੂੰ ਪੁੱਛ ਲਈਏ ਆਪਾਂ ਕੀ ਆਨਸਰ ਕਿਉਂ
1: ਅੱਛਾ ਹਿੰਟ ਦੇ ਦੋ
0: ਥੋੜੀ ਹਿੰਟ ਹੀ ਦੇ ਦੋ ਚਲੋ ਹੈਲਪ ਕਰ ਦੋ ਥੋੜੀ ਜੀ ਯਾਰ ਹੈਲਪ ਕਰ ਦੀ ਹੁੰਦੀ ਆ ਓ ਯਾਰ ਪਲੀਜ਼ ਤੁਸੀਂ ਜੇ ਹੈਲਪ ਕਰੋਗੇ ਨਾ ਤੇ ਆਪਾਂ ਤੁਹਾਨੂੰ ਕੋਈ ਖਾਣ ਵਾਲੀ ਚੀਜ਼ ਦੇਵਾਂਗੇ
2: ਮੈਨੂੰ ਪਤਾ
0: ਨਹੀਂ ਪਰ ਚੋਕਲੇਟ ਵੀ ਹੋ ਸਕਦੀ ਆ।
2: ਮੈਨੂੰ ਵੀ ਪਤਾ ਚੋਕਲੇਟ ਆ।
0: ਅੱਛਾ ਤੁਹਾਨੂੰ ਵੀ ਪਤਾ, ਤਾਂ ਨਹੀਂ ਚਾਹੀਦੀ ਫਿਰ ਤੁਹਾਨੂੰ?
1: ਮੈਂ ਖਾ ਲੈਣੀ ਆ ਤੁਹਾਡੇ ਹਿੱਸੇ ਦੀ।
2: ਸਟਰੋਂਗਾ
0: ਹੈ?
2: ਇੰਡੀਆ
0: ਵਾਲੀ ਮਨੀ। ਹਾਂ ਉਹ ਸਾਰੇ ਸ਼ਹਿਰੋ ਸ਼ਹਿਰ ਜਾਂਦੀ ਆ ਇੰਡੀਆ ਵਾਲੀ ਮਨੀ ਨਾ।
1: ਵਾਈਟ ਮਨੀ ਹੁੰਦੀ ਆ, ਚਿੱਟਾ ਕਿਹਾ ਸੀ ਨਾ ਚਿੱਟਾ।
0: ਆਹੋ ਪਹਿਲਾਂ ਠੀਕ ਪਏ ਹੁੰਦੇ ਸੀ ਨਾ, ਉਹਨਾਂ ਨੂੰ। ਯਾਰ ਤੁਸੀਂ ਬੜੀਆਂ ਔਖੀਆਂ ਔਖੇ ਲਿਆਉਂਦੇ, ਥੋੜੀਆਂ ਸੌਖੀਆਂ ਨਹੀਂ ਲਿਆਉਂਦੀਆਂ?
1: ਦਾਦੀ ਨੂੰ ਕਿਹਾ ਥੋੜੀ ਈਜ਼ੀ ਈਜ਼ੀ ਦੱਸਣ।
0: ਹੈ
2: ਰਪਈਆ ਵਾ
0: ਕੀ?
2: ਉਹਦਾ ਅੰਤਰ ਰਪਈਆ।
0: ਰਪਈਆ ਚਲ ਥੈਂਕ ਯੂ ਦਰਬਾਰ ਸਾਹਿਬ, ਨਾ ਲਓ ਫਿਰ ਤੁਸੀਂ। ਥੈਂਕ ਯੂ, ਬਾਏ ਬਾਏ ਬਾਏ ਬਾਏ। ਹੱਸ ਕੇ ਤੇ ਵਿਖਾ ਦਿਓ। ਕਿਉਂਕਿ ਜਦੋਂ ਬੁਝਾਰਤ ਹੁੰਦੀ ਨਾ ਫਿਰ ਹੱਸਿਆ ਨਹੀਂ ਜਾਂਦਾ ਹਨਾ, ਤੇ ਫਿਰ ਤੁਸੀਂ ਉਦਾਂ ਹੀ ਟਿੱਕਲ ਕਰ ਲਿਆ ਕਰੋ ਆਪਣੇ ਆਪ ਨੂੰ। ਥੈਂਕ ਯੂ ਡਰਪਾਲ
1: ਸਾਹਿਬ, ਥੈਂਕ ਯੂ।
0: ਤੁਹਾਡਾ ਦਿਨ ਵਧੀਆ ਵਧੀਆ ਰਹੇ। ਤੇ ਸੁਖਵਿੰਦਰ ਆਂਟੀ ਨੇ ਬੁੱਝ ਲਿਆ ਸੀ ਵੀ ਇਹ ਰੁਪਈਆ। ਤੇ ਹਰਮਨ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ, ਤੰਦਰੁਸਤੀ ਬਖਸ਼ਣ। ਰਜਿੰਦਰ ਬਾਬਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਸ਼ੁਭ ਕਾਮਨਾਵਾਂ ਅੱਜ ਦੇ ਦਿਨ ਦੀਆਂ, ਸਭ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ। ਦਿਲਬਾਗ ਸਿੰਘ ਗਿੱਲ ਜੀ ਧੰਨਵਾਦ ਤੁਹਾਡਾ, ਅਤੇ ਰਣਦੀਪ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਸੰਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ। ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਹਾਣੀ ਅੱਜ ਦੀ ਵਧੀਆ ਸੀ ਅਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਅਤੇ ਰਕੇਸ਼ ਕੁਮਾਰ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ, ਕਹਿੰਦੇ ਨੇ ਕਿ ਚੰਗੀ ਸਿਹਤ ਤੰਦਰੁਸਤੀ ਚੜ੍ਹਦੀ ਕਲਾ ਰੱਬ ਦੇਵੇ, ਹੱਸਦੇ ਖੇਡਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ। ਪਰਥ ਤੋਂ ਹਰ ਰੋਜ਼ ਦੀ ਤਰ੍ਹਾਂ ਪਾਉਂਦੇ ਨੇ ਸਾਂਝਾਂ, ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ। ਅਤੇ ਇੱਧਰ ਸੋਨੇ ਦਾ ਰੇਟ ਅੱਜ 177 ਹੋ ਗਿਆ ਜੀ ਗ੍ਰਾਮ ਦਾ, 22 ਕੈਰਟ ਦਾ ਲੈਣਾ ਜੀ। ਕੋਈ ਇੰਟਰਸਟ
1: ਨਹੀਂ? ਸਭ ਮੋਹ ਮਾਇਆ।
0: ਓਹੋ ਚਲੋ ਨਾ ਪ੍ਰੀ ਜੀ ਨਾ ਹੋ ਗਈ ਜੀ ਇੱਧਰ। ਮੈਂ ਵੀ ਕਹੂ ਜੇ ਮੈਂ ਲੈਣਾ ਵੀ ਤੁਹਾਨੂੰ ਮੈਂ ਭਲਾ ਕਿਉਂ ਦੱਸੂਗੀ, ਪਹਿਲੇ ਆਊਂਗੀ ਜਾ ਕੇ। ਸਤਿ ਸ਼੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ, ਵਾਹਿਗੁਰੂ ਕਿੰਨੇ ਚੜ੍ਹਦੀ ਕਲਾ 'ਚ ਰੱਖੇ, ਸਭ ਨੂੰ ਵਧੀਆ ਵਧੀਆ ਸਭ ਦਾ ਦਿਨ ਹੋਵੇ ਰਹਿਲ ਪਰਿਵਾਰ ਦੇ ਵੱਲੋਂ ਸਾਰਿਆਂ ਦੇ ਲਈ ਆਇਆ ਮੈਸੇਜ। ਅਤੇ ਗੁਰਪ੍ਰੀਤ ਜੀ ਕਹਿੰਦੇ ਨੇ ਕਿ ਹੇਰ ਅੱਛਾ ਇਹ ਬੁਝਾਰਤ ਦਾ ਆਂਸਰ ਭੇਜਿਆ ਇਹਨਾਂ ਨੇ। ਬਲਜੀਤ ਜੀ ਕਹਿੰਦੇ ਨੇ ਕਿ ਇਹ ਅੱਛਾ ਇਹਨਾਂ ਨੇ ਬੁਝਾਰਤ ਦਾ ਆਂਸਰ ਭੇਜਿਆ। ਅਤੇ ਸੇਠੀ ਸਾਹਿਬ ਕਹਿੰਦੇ ਨੇ ਵੀ ਫਤਿਹ ਕੀ ਭੇਜਾਂ ਦੱਸ, ਹੈ ਨਾ ਇਹਨਾਂ ਦੀ ਟੀਮ ਜਿੱਤੀ ਹੋ। ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ। ਅਤੇ ਜਸਵਾਲ ਸਾਹਿਬ ਕਹਿੰਦੇ ਵੀ ਮੈਂ ਕਿਹਾ ਸੀ ਵੀ ਸਪੇਨ ਜਿੱਤਣਾ, ਅਤੇ ਚਲੋ ਫਿਰ ਤੁਹਾਡੇ ਵਾਲੀ ਵੀ ਪਾਰਟੀ ਬਣ ਗਈ ਭਾਈ ਫਿਰ। ਅਤੇ ਮਨ ਸਾਹਿਬ ਕਹਿੰਦੇ ਕਿ ਇਮੋਸ਼ਨਲ ਸਟੋਰੀ ਅੱਜ ਦੀ, ਅਤੇ ਲਵ ਫੈਮਿਲੀ, ਅਤੇ ਥੈਂਕ ਯੂ ਅਤੇ ਧੰਨਵਾਦ ਜੀ ਸਾਰਿਆਂ ਦਾ। ਸਾਰੇ ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਅਤੇ ਸੋਹਣੇ ਸੋਹਣਾ ਤੁਹਾਡਾ ਅੱਜ ਦਾ ਦਿਨ ਨਿਕਲੇ। ਅਤੇ ਆਪਾਂ ਲੈਂਦੇ ਹਾਂ ਇਜਾਜ਼ਤ, ਮੈਂ ਵੇਖ ਲਾਂ ਕੋਈ ਰਹਿ ਤਾਂ ਨਹੀਂ ਗਿਆ। ਹਾਂ ਆਪਾਂ ਲੈਂਦੇ ਹਾਂ ਇਜਾਜ਼ਤ ਤੁਹਾਡੇ ਕੋਲ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ 1674 AM।

0: जानलेवा खतरनाक हादसे लिए सिद्धे जाओ।
1: ਤੁਹਾਡੀਆਂ ਛੁੱਟੀਆਂ ਦਾ ਅੰਤ ਤੁਹਾਡੇ ਹੱਥ ਵਿੱਚ ਹੈ। ਜੇਕਰ ਤੁਸੀਂ ਥੋੜੀ ਜਿਹੀ ਵੀ ਤੇਜ਼ ਗੱਡੀ ਚਲਾਉਂਦੇ ਹੋ ਤਾਂ ਇਹ ਗਲਤ ਫੈਸਲਾ ਹੈ। TAC ਵੱਲੋਂ ਇੱਕ ਸੁਨੇਹਾ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options we available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji Reha wale nal pao 10 saal di free service. Chadston Ford, ready, set, Ford. Orbit Homes apne iradiyan waang sirf imarat nahi balki apne har ek grahak layi banaunde ne unhan de supneyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 0433-280-252 ते।
0: मोबाइल स्पीड कैमरों के लिए बाएं मुड़े, पुलिस मोटरसाइकिल यूनिट के लिए दाएं मुड़े, जीवन के लिए खतरनाक दुर्घटना की स्थिति में सीधे आगे जाना जारी रखें।
5: आपकी छुट्टी कैसे खत्म होती है यह आप पर निर्भर है। अगर आप तेज गाड़ी चलाते हैं चाहे थोड़ा सा भी, तो यह गलत बात है। TAC की ओर से एक संदेश।
6: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
6: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
8: ਆ ਰਿਹਾ ਕਰਨ ਔਜਲਾ ਦਾ ਪੀ ਪੌਪ ਕਲਚਰ ਟੂਰ ਆਸਟ੍ਰੇਲੀਆ। ਮੈਲਬਨ ਦਾ ਪਹਿਲਾ ਸ਼ੋਅ ਕੁਛ ਦਿਨਾਂ ਵਿੱਚ ਹੀ ਸੋਲਡ ਆਊਟ ਹੋ ਚੁੱਕਾ ਹੈ। ਹੁਣ ਦੂਜਾ ਸ਼ੋਅ 19 ਅਗਸਤ ਨੂੰ ਰੋਡ ਲੈਵਰ ਅਰੀਨਾ ਵਿੱਚ। ਆਸਟ੍ਰੇਲੀਆ ਦੇ ਹੋਰ ਸ਼ੋਅ ਤੇ ਟਿਕਟ ਇਨਫਾਰਮੇਸ਼ਨ ਲਈ ਵਿਜ਼ਿਟ ਕਰੋ livenation.com.au। ਗੀਤਾਂ ਦੀ ਮਸ਼ੀਨ ਕਰਨ ਔਜਲਾ ਪੀ ਪੌਪ ਕਲਚਰ ਆਸਟ੍ਰੇਲੀਆ ਟੂਰ 2026।
9: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚੱਲੀਏ?
2: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
9: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
8: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेतन संबंधी प्रोफेशनल गाइडेंस। अपने बिजनेस नो देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर।

ਮਾਰੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਚਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਅੱਜ 20 ਤਰੀਕ ਹੈ, ਜੁਲਾਈ ਦਾ ਮਹੀਨਾ, ਸੋਮਵਾਰ ਦਾ ਦਿਨ। ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਗੌਤਮ ਜੀ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਹਾਂਜੀ, ਬਹੁਤ ਧੰਨਵਾਦ ਰਣਜੋਤ ਜੀ ਔਰ ਸਾਰੀ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਆਓ ਇੰਟਰਨੈਸ਼ਨਲ ਨਿਊਜ਼, ਭਾਰਤ ਦੀਆਂ ਖਬਰਾਂ ਤੇ ਆਸਟ੍ਰੇਲੀਆ ਦੀਆਂ ਖਬਰਾਂ ਬਹੁਤ ਸਾਰੀਆਂ ਨੇ, ਉਹ ਵੀ ਸਾਂਝੀਆਂ ਕਰਾਂਗੇ। ਫੁੱਟਬਾਲ ਦੇ ਵਿੱਚ ਵੈਸੇ ਤਾਂ ਹੁਣ ਨਵਾਂ ਵਿਜੇਤਾ ਮਿਲ ਗਿਆ ਸਪੇਨ, ਔਰ ਇਹ ਖਾਸ ਵੀ ਹੈ ਇਸ ਕਰਕੇ ਸਪੇਨ ਦੇ ਲਈ ਕਿਉਂਕਿ ਇਸ ਵਕਤ ਦੁਨੀਆਂ ਦੇ ਵਿੱਚ ਸਪੇਨ ਦੀ ਬਾਦਸ਼ਾਹਤ ਮੰਨੀ ਜਾਏਗੀ। ਮਹਿਲਾਵਾਂ ਦਾ ਵੀ ਵਿਸ਼ਵ ਕੱਪ ਸਪੇਨ ਦੇ ਕੋਲ ਹੈ ਜਿਹੜਾ ਸਪੇਨ ਨੇ ਜਿੱਤਿਆ ਸੀ, ਔਰ ਹੁਣ ਪੁਰਸ਼ਾਂ ਦਾ ਵੀ 2026 ਦਾ ਵੀ। ਸੋ ਇਸ ਵਕਤ ਵਰਲਡ ਟਾਈਟਲ ਦੇ ਨਾਲ ਸਪੇਨ ਜਿਹੜਾ ਅਰਜਨਟੀਨਾ 1-0 ਨੂੰ ਹਰਾ ਕੇ, ਮੈਸੀ ਕੋਈ ਵੀ ਗੋਲ ਨਹੀਂ ਕਰ ਸਕੇ, ਔਰ ਗੋਲਡਨ ਬੂਟ ਦੇ ਦਾਅਵੇਦਾਰ ਕਿਲੀਅਨ ਮਬਾਪੇ ਹੀ ਨੇ, ਪਰ ਹੋਰ ਬਹੁਤ ਕੁਛ ਹੋਇਆ। ਵੈਸੇ ਤਾਂ ਸ਼ਾਮ ਦੀਆਂ ਖਬਰਾਂ ਦੇ ਬੁਲੇਟਿਨ ਚ ਵੀ ਸਾਨੂੰ ਇਹ ਖਬਰਾਂ ਰੱਖਣੀਆਂ ਪੈਣਗੀਆਂ ਕਿਉਂਕਿ ਖਬਰਾਂ ਅੱਜ ਥੋੜੀ ਜ਼ਿਆਦਾ ਵੀ ਨੇ, ਤੇ ਕ੍ਰਿਕਟ ਦੇ ਵਿੱਚ ਵੀ ਭਾਰਤ ਦੀ ਹਾਰ ਹੋਈ ਹੈ। ਖੇਡ ਖਬਰਾਂ ਦੇ ਵਿੱਚ ਅੱਗੇ ਚੱਲ ਕੇ ਉਹ ਸਾਂਝ ਪਾਵਾਂਗੇ। ਆਸਟ੍ਰੇਲੀਆ ਦੇ ਵਿੱਚ ਬੜਾ ਕੁਝ ਹੋਇਆ, ਇੱਕ ਵਾਰ ਫਿਰ ਤੋਂ ਸਰਵੇਖਣ ਸਾਹਮਣੇ ਆਇਆ ਪੌਲਿਨ ਹੈਨਸਨ ਬਨਾਮ ਐਂਥਨੀ ਅਲਬਨੀਜ਼, ਔਰ ਪੌਲਿਨ ਹੈਨਸਨ ਨੇ ਜੋ ਬਰਤਾਨੀਆ ਦੇ ਵਿੱਚ ਬਿਆਨ ਦਿੱਤੇ ਨੇ, ਜੋ ਇਟਲੀ ਦੇ ਵਿੱਚ ਘੁੰਮਣ ਫੇਰੀਆਂ ਕੀਤੀਆਂ ਨੇ, ਉਹ ਖਬਰਾਂ ਆਸਟ੍ਰੇਲੀਆ ਦੇ ਵਿੱਚ ਕਿਵੇਂ ਚਰਚਾ ਦਾ ਵਿਸ਼ਾ ਬਣਦੀਆਂ ਨੇ, ਕਿੰਨੀਆਂ ਕੁ ਰੈਲੇਵੈਂਟ ਨੇ ਉਹ ਖਬਰਾਂ, ਉਹ ਵੀ ਸਾਂਝੀਆਂ ਕਰਾਂਗੇ। ਇੰਟਰਨੈਸ਼ਨਲ ਨਿਊਜ਼ ਤੋਂ ਆਓ ਸਭ ਤੋਂ ਪਹਿਲਾਂ ਸ਼ੁਰੂਆਤ ਕਰ ਲੈਂਦੇ ਹਾਂ। ਪਹਿਲੀ ਖਬਰ ਜਿਹੜੀ ਉਹ ਗੁਆਨਾ ਤੋਂ, ਸਾਊਥ ਅਮਰੀਕਾ ਦੇ ਕੋਲੋਂ, ਜਿੱਥੇ ਗੁਆਨਾ ਦੇ ਵਿੱਚ 116 ਯਾਤਰੀਆਂ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟ ਗਈ। ਹੁਣ ਤੱਕ 53 ਲੋਕਾਂ ਨੂੰ ਬਚਾ ਲਿਆ ਗਿਆ, ਪਰ ਕਿੰਨੇ ਲੋਕ ਮ੍ਰਿਤਕ ਹੋਏ ਨੇ, ਕਿੰਨੇ ਗਾਇਬ ਹੋਏ ਨੇ, ਇਸ ਦੀ ਕੋਈ ਸਹੀ ਗਿਣਤੀ ਨਹੀਂ ਹੈ। ਗੁਆਨਾ ਦੇ ਪ੍ਰਧਾਨ ਮੰਤਰੀ ਮਾਰਕ ਫਿਲਿਪਸ ਨੇ ਦੱਸਿਆ ਹੈ ਕਿ MV ਬਰੀਮਾ ਰਾਜਧਾਨੀ ਜਾਰਜ ਟਾਊਨ ਤੋਂ ਲੈ ਕੇ ਉੱਤਰੀ ਅਟਲਾਂਟਿਕ ਤੱਟ ਦੇ ਰਸਤੇ ਰਾਹੀਂ ਪੋਰਟ ਕੈਤੂਮਾ ਜਾ ਰਹੀ ਸੀ। MV ਬਰੀਮਾ ਇਸ ਕਿਸ਼ਤੀ ਦਾ ਨਾਮ ਦੱਸਿਆ ਗਿਆ, ਔਰ ਜਦੋਂ ਇਹ ਕਿਸ਼ਤੀ ਪਲਟ ਗਈ ਉਸ ਤੋਂ ਬਾਅਦ ਸਰਕਾਰੀ ਤੇ ਨਿੱਜੀ ਮਦਦ ਦੇ ਨਾਲ ਕਿਸ਼ਤੀ ਦੀ ਖੋਜ ਕੀਤੀ ਜਾਣ ਲੱਗੀ ਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਹਾਲੇ ਇਸ ਮੁਹਿੰਮ ਦੇ ਬਾਰੇ ਪੂਰੀ ਜਾਣਕਾਰੀ ਸਪਸ਼ਟ ਨਹੀਂ ਹੋਈ ਹੈ, ਲਾਈਵ ਖਬਰਾਂ ਪੜੇ ਜਾਣ ਵੇਲੇ ਤੱਕ ਇੰਨਾ ਹੀ ਪਤਾ ਚੱਲਿਆ ਹੈ ਕਿ 53 ਲੋਕਾਂ ਨੂੰ ਬਚਾ ਲਿਆ ਗਿਆ। ਉਧਰ ਇੱਕ ਹੋਰ ਸਾਊਥ ਅਮਰੀਕਾ ਤੋਂ ਹੀ ਖਬਰ ਹੈ, ਜਿੱਥੇ ਪੇਰੂ ਦੇ ਇੰਡੀਜ਼ ਇਲਾਕੇ ਦੇ ਵਿੱਚ 5.5 ਦੀ ਤੀਬਰਤਾ ਵਾਲਾ ਭੂਚਾਲ ਆਉਣ ਦੇ ਚੱਲਦਿਆਂ ਘੱਟੋ ਘੱਟ ਹੁਣ ਤੱਕ 5 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਅਧਿਕਾਰੀਆਂ ਨੇ ਦੱਸਿਆ ਕਿ 20 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਨੇ, 300 ਤੋਂ ਵਧੇਰੇ ਲੋਕ ਬੇਘਰ ਹੋ ਗਏ ਨੇ। ਅਮਰੀਕੀ ਜੀਓਲੋਜੀਕਲ ਸਰਵੇ ਦੇ ਮੁਤਾਬਕ ਭੂਚਾਲ ਸ਼ਨੀਵਾਰ ਦੀ ਰਾਤ 9:30 ਵਜੇ ਦੇ ਕਰੀਬ ਆਇਆ। ਇਸਦਾ ਕੇਂਦਰ ਹੁਆਨਕਾਓ ਸੂਬੇ ਦੇ ਵਿੱਚ ਦੱਸਿਆ ਗਿਆ, ਜਿੱਥੇ ਜੋ ਕਿ ਦੱਖਣ ਪੱਛਮ ਦੇ ਵਿੱਚ ਪੈਂਦਾ ਹੈ ਪੇਰੂ ਦੇ, ਔਰ ਇਹ ਜ਼ਮੀਨ ਤੋਂ ਲਗਭਗ 10 ਕਿਲੋਮੀਟਰ ਗਹਿਰਾਈ ਦੇ ਵਿੱਚ ਸੀ। ਬਚਾਅ ਕਾਰਜ ਹਾਲੇ ਵੀ ਅੱਜ ਦੇ ਦਿਨ ਵੀ, ਸੋਮਵਾਰ ਦੇ ਦਿਨ ਵੀ ਜਾਰੀ ਰਹਿਣਗੇ। ਪੇਰੂ ਦੇ ਨੈਸ਼ਨਲ ਸਿਵਲ ਡਿਫੈਂਸ ਇੰਸਟੀਚਿਊਟ ਨੇ ਇੱਕ ਬਿਆਨ ਚ ਦੱਸਿਆ ਕਿ ਗਾਇਬ ਹੋਏ ਲੋਕਾਂ ਦੀ ਹਾਲੇ ਤੱਕ ਸਪਸ਼ਟ ਗਿਣਤੀ ਪਤਾ ਨਹੀਂ ਚੱਲ ਸਕੀ ਹੈ। ਕਈ ਇਮਾਰਤਾਂ ਢਈਆਂ ਨੇ, ਇਸ ਕਰਕੇ ਨੁਕਸਾਨ ਦਾ ਵੀ ਸਹੀ ਜਾਇਜ਼ਾ ਜਿਹੜਾ ਲਗਾ ਕੇ ਨਹੀਂ ਦੱਸਿਆ ਜਾ ਸਕਦਾ। ਪੇਰੂ ਦੇ ਵਿੱਚ ਅਕਸਰ ਭੂਚਾਲ ਆਉਂਦੇ ਰਹਿੰਦੇ ਨੇ। ਇਹ ਪੈਸੀਫਿਕ ਸਮੁੰਦਰ ਦੇ ਵਿੱਚ ਰਿੰਗ ਆਫ ਫਾਇਰ ਇਲਾਕੇ ਦੇ ਵਿੱਚ ਮੌਜੂਦ ਹੈ। ਰਿੰਗ ਆਫ ਫਾਇਰ ਯਾਨੀ ਕਿ ਸਭ ਤੋਂ ਖਤਰਨਾਕ ਇਲਾਕਾ। ਸਥਾਨਕ ਮੀਡੀਆ ਦੇ ਦੁਆਰਾ ਦਿਖਾਈਆਂ ਗਈਆਂ ਤਸਵੀਰਾਂ ਦੇ ਵਿੱਚ ਜ਼ਿਆਦਾਤਰ ਪ੍ਰਭਾਵਿਤ ਇਲਾਕਿਆਂ ਦੇ ਵਿੱਚੋਂ ਚੋਂਗੋ ਬਾਜੋ ਨਾਮ ਦਾ ਇੱਕ ਇਲਾਕਾ ਹੈ। ਖੇਤੀਬਾੜੀ ਕਰਦੇ ਨੇ ਜ਼ਿਆਦਾਤਰ ਇੱਥੇ ਲੋਕ। ਮਲਬੇ ਦੇ ਥੱਲੇ ਜਾਨਵਰ ਵੀ ਦਬੇ ਹੋਏ ਦੱਸੇ ਗਏ ਨੇ। ਦੱਸ ਦਈਏ ਕਿ 2007 ਦੇ ਵਿੱਚ ਵੀ ਇੱਥੇ ਪਿਸਕੋ ਸੂਬੇ ਦੇ ਅੰਦਰ 7.9 ਦੀ ਤੀਬਰਤਾ ਵਾਲਾ ਭੂਚਾਲ ਆਇਆ ਸੀ, ਜਿਸ ਦੇ ਵਿੱਚ 600 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਸੀ। ਉੱਥੇ ਹੀ ਹੁਣ ਨਿਊਯਾਰਕ ਦੇ ਸਿਟੀ ਦੇ ਜਿਹੜੇ ਮੇਅਰ ਨੇ ਜ਼ਹਰਾਨ ਮਮਦਾਨੀ, ਉਹ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਆਏ ਨੇ, ਔਰ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਜਿਸ ਨੂੰ ਇਸ ਵਕਤ ਅਮਰੀਕਾ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਉਹਨਾਂ ਦੇ ਖਿਲਾਫ ਵਰਤਿਆ ਜਾ ਰਿਹਾ ਹੈ। ਅਸਲ ਦੇ ਵਿੱਚ ਅਮਰੀਕੀ ਸੋਸਾਇਟੀ ਜਿਹੜੀ ਹੈ, ਅਮਰੀਕੀ ਸਮਾਜ ਹੈ, ਉੱਥੋਂ ਦਾ ਮੀਡੀਆ ਜਿਹੜਾ ਉਹ ਕਾਫੀ ਹੱਦ ਤੱਕ ਯਹੂਦੀ ਭਾਈਚਾਰੇ ਦੇ ਕੰਟਰੋਲਡ ਵਾਲਾ ਮੀਡੀਆ, ਤੇ ਅਮਰੀਕਾ ਦੇ ਵਿੱਚ ਰਹਿ ਕੇ ਇਜ਼ਰਾਈਲ ਦੇ ਖਿਲਾਫ ਬਿਆਨ ਦੇਣਾ ਜ਼ਹਰਾਨ ਮਮਦਾਨੀ ਨੂੰ ਮਹਿੰਗਾ ਪੈ ਸਕਦਾ। ਮਮਦਾਨੀ ਨੇ ਕਿਹਾ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ 7 ਮਹੀਨੇ ਚ ਜਿਹੜੀ ਨਿਊਯਾਰਕ ਸ਼ਹਿਰ ਦੇ ਅੰਦਰ ਯੂਨਾਈਟਿਡ ਨੇਸ਼ਨ ਦੀ ਬੈਠਕ ਹੋਣ ਜਾ ਰਹੀ ਹੈ, ਸੰਯੁਕਤ ਰਾਸ਼ਟਰ ਮਹਾਸਭਾ, ਉਸ ਦੇ ਵਿੱਚ ਹਿੱਸਾ ਲੈਣ ਦੇ ਲਈ ਨਿਊਯਾਰਕ ਸ਼ਹਿਰ ਆਉਂਦੇ ਨੇ, ਤਾਂ ਉਹਨਾਂ ਦੀ ਗ੍ਰਿਫਤਾਰੀ ਦੀ ਸੰਭਾਵਨਾ ਦੇ ਉੱਤੇ ਵਿਚਾਰ ਕੀਤਾ ਜਾ ਰਿਹਾ। ਉਹਨਾਂ ਦੇ ਦਫ਼ਤਰ ਦੀ ਤਰ੍ਹਾਂ ਇਸ ਮੁੱਦੇ ਦੇ ਉੱਤੇ ਅਲੱਗ ਅਲੱਗ ਕਾਨੂੰਨੀ ਪੱਖ ਵਿਚਾਰੇ ਜਾ ਰਹੇ ਨੇ। ਦੀ ਨਿਊਯਾਰਕ ਟਾਈਮਸ ਦੇ ਪੋਡਕਾਸਟ ਦੀ ਇੰਟਰਵਿਊ ਦੇ ਵਿੱਚ ਮਮਦਾਨੀ ਨੇ ਕਿਹਾ ਕਿ ਉਹਨਾਂ ਦਾ ਕਾਨੂੰਨੀ ਵਿਭਾਗ ਨੇਤਨਯਾਹੂ ਦੀ ਸੰਭਾਵੀ ਗ੍ਰਿਫਤਾਰੀ ਦੇ ਉੱਤੇ ਸਾਰੇ ਪਹਿਲੂਆਂ ਦੇ ਉੱਤੇ ਚਰਚਾ ਕਰਨ ਤੋਂ ਬਾਅਦ ਹੀ ਆਪਣਾ ਪੱਖ ਰੱਖੇਗਾ। ਮਮਦਾਨੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਥਾਂ ਤਾਂ ਹੇਗ ਦੇ ਵਿੱਚ ਹੈ, ਉਹ ਇੱਕ ਜੰਗ ਦੇ ਅਪਰਾਧੀ ਨੇ ਔਰ ਕੌਮਾਂਤਰੀ ਅਪਰਾਧ ਜਿਹੜਾ ਅਦਾਲਤ ਹੈ ICC ਜਿਹਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਕਹਿ ਲਿਆ ਜਾਂਦਾ, ਉਸ ਦੇ ਵਿੱਚ ਉਹਨਾਂ ਦੇ ਉੱਤੇ ਕਈ ਦੋਸ਼ ਲੱਗੇ ਨੇ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਦੇ ਕਦਮਾਂ ਦੇ ਚੱਲਦਿਆਂ ਜਿਹੜੇ ਹਾਲਾਤ ਦੁਨੀਆਂ ਭਰ ਚ ਪੈਦਾ ਹੋਏ ਨੇ ਔਰ ਬਹੁਤ ਸਾਰੇ ਲੋਕ ਇਹੀ ਰਾਏ ਉਹਨਾਂ ਦੇ ਬਾਰੇ ਰੱਖਦੇ ਨੇ। ਮਮਦਾਨੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਕਾਨੂੰਨ ਉਹਨਾਂ ਨੂੰ ਇਸ ਮਾਮਲੇ ਦੀ ਇਜਾਜ਼ਤ ਦਿੰਦਾ ਹੈ ਤਾਂ ਉਹਨਾਂ ਜਵਾਬ ਦਿੱਤਾ ਕਿ ਸਾਡੀ ਕਾਨੂੰਨੀ ਵਿਭਾਗ ਦੀ ਟੀਮ ਦੀ ਤਰਫ ਤੋਂ ਸਾਰੇ ਮਸ਼ਵਰੇ ਜਿਹੜੇ ਨੇ ਉਹ ਵਿਚਾਰੇ ਜਾ ਰਹੇ ਨੇ। ਦੱਸ ਦਈਏ ਕਿ ਕੌਮਾਂਤਰੀ ਅਪਰਾਧ ਅਦਾਲਤ ਨੇ ਸਾਲ 2024 ਦੇ ਵਿੱਚ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਤੇ ਇਜ਼ਰਾਈਲ ਦੇ ਕੁਝ ਹੋਰਨਾਂ ਨੇਤਾਵਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਸੀ, ਕਿਉਂਕਿ 7 ਅਕਤੂਬਰ 2023 ਨੂੰ ਜਿਹੜਾ ਹਮਾਸ ਨੇ ਇਜ਼ਰਾਈਲ ਦੇ ਉੱਤੇ ਹਮਲਾ ਕੀਤਾ ਸੀ ਉਸ ਦੇ ਜਵਾਬ ਦੇ ਵਿੱਚ ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਜਿਹੜੇ ਸਿਵਿਲੀਅਨ ਅਟੈਕ ਕਰਨੇ ਸ਼ੁਰੂ ਕੀਤੇ ਸੀ ਉਸੇ ਦੇ ਦੋਸ਼ ਦੇ ਵਿੱਚ ਸਾਊਥ ਅਫਰੀਕਾ ਤੇ ਕੁਝ ਹੋਰਨਾਂ ਦੇਸ਼ਾਂ ਨੇ ਰਲ ਕੇ ਨੇਤਨਯਾਹੂ ਨੂੰ ਦੋਸ਼ੀ ਧਰਿਆ ਸੀ। ਹਾਲਾਂਕਿ ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਡੋਨਲਡ ਟਰੰਪ ਉਹ ਤਾਂ ਖੈਰ ਨੇਤਨਯਾਹੂ ਦੇ ਕਰੀਬੀ ਹੈਗੇ ਨੇ, ਪਰ ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਵੀ ਜੋ ਬਾਈਡਨ ਦੋਹਾਂ ਨੇ ICC ਦੇ ਇਸ ਗ੍ਰਿਫਤਾਰੀ ਵਾਰੰਟ ਦੀ ਆਲੋਚਨਾ ਕੀਤੀ ਸੀ। ਯਾਨੀ ਰਿਪਬਲਿਕਨ ਤੇ ਡੈਮੋਕ੍ਰੇਟਿਕ ਦੋਹਾਂ ਨੇਤਾਵਾਂ ਨੂੰ ਨੇਤਨਯਾਹੂ ਦਾ ਜਿਹੜਾ ਗ੍ਰਿਫਤਾਰੀ ਉਹ ਪਸੰਦ ਨਹੀਂ ਹੈ। ਇਸ ਦਰਮਿਆਨ ਮਮਦਾਨੀ ਦਾ ਇਹ ਬਿਆਨ ਸੋਸ਼ਲ ਮੀਡੀਆ ਦੇ ਉੱਤੇ ਬਹਿਸ ਛੇੜ ਗਿਆ। ਹਾਲਾਂਕਿ ਇਹ ਬਿਆਨ ਬੇਵਜ੍ਹਾ ਲੱਗਦਾ ਹੈ, ਕਿਉਂਕਿ ਜੇ ਕਾਨੂੰਨ ਦੇਖੋ ਤਾਂ ਕਾਨੂੰਨ ਤਾਂ ਇਹ ਕਹਿੰਦਾ ਹੈ ਕਿ ਅਮਰੀਕਾ ਉਸ ਸੰਧੀ ਦਾ ਪੱਖਧਾਰੀ ਨਹੀਂ ਹੈ ਜਿਸ ਦੇ ਤਹਿਤ ਕੌਮਾਂਤਰੀ ਅਪਰਾਧ ਅਦਾਲਤ ਦੇ ਵਿੱਚ ਕਾਨੂੰਨ ਵਿਵਸਥਾ ਬਣਾਈ ਜਾਂਦੀ ਹੈ। ਯਾਨੀ ਕਿ ਅਮਰੀਕਾ ਦੇ ਕਿਸੇ ਵੀ ਧਰਤੀ ਦੇ ਉੱਤੇ ਜਦੋਂ ਕੋਈ ਐਸਾ ਸਟੇਟਸਮੈਨ ਆਉਂਦਾ ਹੈ ਤਾਂ ਅਮਰੀਕਾ ਕਦੇ ਵੀ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰੇਗਾ। ਹਾਲਾਂਕਿ ਦੂਜੀ ਗੱਲ ਇਹ ਵੀ ਹੈ ਕਿ ਸੰਯੁਕਤ ਰਾਸ਼ਟਰ ਦਾ ਜਿਹੜਾ ਹੈੱਡਕੁਆਟਰ ਹੈ ਨਿਊਯਾਰਕ ਦੇ ਵਿੱਚ ਉਹ ਜਦੋਂ ਵਿਦੇਸ਼ੀ ਸਰਕਾਰਾਂ ਦੇ ਨੁਮਾਇੰਦੇ ਆਉਂਦੇ ਨੇ, ਸਟੇਟਸਮੈਨ ਆਉਂਦੇ ਨੇ, ਕਿਸੇ ਦੇਸ਼ ਦਾ ਪ੍ਰਤੀਨਿਧੀ ਆਉਂਦਾ, ਤਾਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਇੱਕ ਤਾਕਤ ਹੈ ਉਸ ਤੋਂ ਇੱਕ ਇਮਿਊਨਿਟੀ ਦੇ ਦਿੰਦਾ। ਯਾਨੀ ਕਿ ਉਹਨਾਂ ਨੂੰ ਨਹੀਂ ਗ੍ਰਿਫਤਾਰ ਕੀਤਾ ਜਾ ਸਕਦਾ। ਔਰ ਵਿਦੇਸ਼ ਨੀਤੀ ਦੇ ਵਿੱਚ ਫੈਡਰਲ ਸਰਕਾਰਾਂ ਐਸੇ ਫੈਸਲੇ ਲੈਂਦੀਆਂ ਨੇ, ਨਿਊਯਾਰਕ ਕੌਂਸਲ ਜਿਹੜੀ ਹੈ ਉਹ ਐਸਾ ਕੋਈ ਫੈਸਲਾ ਜਾਂ ਉਹਨਾਂ ਦੇ ਮੇਅਰ ਫੈਸਲਾ ਨਹੀਂ ਲੈ ਸਕਦੇ। ਅਜੇ ਦੇ ਵਿੱਚ ਇਹ ਬਿਆਨ ਮਹਿਜ਼ ਇੱਕ ਵਿਵਾਦਤ ਰੂਪ ਦੇ ਵਿੱਚ ਦਿੱਤਾ ਗਿਆ ਇੱਕ ਬਿਆਨ ਮੰਨਿਆ ਜਾ ਰਿਹਾ। ਉੱਥੇ ਦੂਜੀਆਂ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਹਮਲਿਆਂ ਦੇ ਨਾਲ ਜੁੜੀਆਂ ਖਬਰਾਂ ਕਿਵੇਂ ਨਾ ਹੋਣ ਇਹਦੇ ਬਾਰੇ ਸੋਚ ਰਹੇ ਹੋਣਗੇ। ਸਭ ਤੋਂ ਪਹਿਲਾਂ ਅਮਰੀਕਾ ਤੇ ਈਰਾਨ ਦੇ ਨਾਲ ਜੁੜੇ ਹਮਲਿਆਂ ਦੀ ਗੱਲ ਦੱਸ ਦਈਏ। ਜਾਰਡਨ ਦੇ ਉੱਤੇ ਹੋਏ ਹਮਲੇ ਦੇ ਵਿੱਚ ਦੋ ਅਮਰੀਕੀ ਫੌਜੀਆਂ ਦੀ ਮੌਤ ਦਾ ਬਦਲਾ ਲੈਣ ਦੇ ਲਈ ਅਮਰੀਕਾ ਨੇ ਐਤਵਾਰ ਦੇ ਦਿਨ ਈਰਾਨ ਦੇ ਉੱਤੇ ਨਵੇਂ ਹਮਲੇ ਕੀਤੇ। ਅਮਰੀਕੀ ਫੌਜ ਦੀ ਸੈਂਟਰਲ ਕਮਾਂਡ ਯਾਨੀ ਸੈਂਟਕੌਮ ਨੇ ਕਿਹਾ ਕਿ ਲਗਾਤਾਰ 8ਵੀਂ ਰਾਤ ਕੀਤੇ ਗਏ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ ਦੇ ਉੱਤੇ ਉਹਨਾਂ ਦੇ ਇਹ ਹਮਲੇ ਉਹਨਾਂ ਨੂੰ ਸਜ਼ਾ ਦੇ ਤੌਰ ਦੇ ਉੱਤੇ ਕੀਤੇ ਗਏ ਨੇ। ਸੈਂਟਕੌਮ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੁਕਮ ਦਿੱਤੇ ਨੇ ਕਿ ਇਹਨਾਂ ਹਮਲਿਆਂ ਦਾ ਮਕਸਦ ਹੌਰਮੁਜ਼ ਜਿਹੜਾ ਸਟ੍ਰੇਟ ਹੈ ਉਸ ਦੇ ਵਿੱਚ ਕਮਰਸ਼ੀਅਲ ਸ਼ਿਪਿੰਗ ਦੇ ਲਈ ਪੈਦਾ ਹੋਏ ਖਤਰੇ ਨੂੰ ਘੱਟ ਕੀਤਾ ਜਾ ਸਕੇ ਤੇ ਈਰਾਨ ਦੀ ਫੌਜੀ ਕਾਬਲੀਅਤ ਨੂੰ ਵੀ ਖਤਮ ਕੀਤਾ ਜਾ ਸਕੇ। ਸੈਂਟਕੌਮ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਅਮਰੀਕਾ ਨੇ ਲਗਾਤਾਰ 8ਵੀਂ ਰਾਤ ਈਰਾਨ ਦੀਆਂ ਫੌਜਾਂ ਦੇ ਉੱਤੇ ਹਮਲੇ ਜਾਰੀ ਰੱਖੇ ਨੇ। ਉਹਨਾਂ ਦੀ ਸਮੁੰਦਰੀ ਕਾਬਲੀਅਤ, ਉਹਨਾਂ ਦੀ ਮਿਜ਼ਾਈਲਾਂ, ਡਰੋਨ ਸਟੋਰੇਜ ਸਾਈਟਸ ਨੂੰ ਸਫਲਤਾਪੂਰਵਕ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਬਾਅਦ ਕੁਵੈਤ ਤੇ ਬਹਿਰੀਨ ਦੀਆਂ ਫੌਜਾਂ ਨੇ ਵੀ ਦੱਸਿਆ ਕਿ ਉਹਨਾਂ ਨੇ ਵੀ ਈਰਾਨ ਦੇ ਹਵਾਈ ਹਮਲਿਆਂ ਦੇ ਜਵਾਬ ਦਿੱਤੇ ਨੇ। ਜਦੋਂ ਤਹਿਰਾਨ ਨੇ ਪੂਰੇ ਇਲਾਕੇ ਦੇ ਵਿੱਚ ਜਵਾਬੀ ਹਮਲੇ ਤੇਜ਼ ਕੀਤੇ ਤਾਂ ਇਹਨਾਂ ਦੋਹਾਂ ਖਾੜੀ ਦੇਸ਼ਾਂ ਦੇ ਵਿੱਚ ਹਵਾਈ ਹਮਲਿਆਂ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵੱਜ ਉੱਠੇ। ਈਰਾਨ ਦੀ ਇਸ ਗਲਤ ਹਮਲਾਵਰ ਨੀਤੀ ਦਾ ਵਿਰੋਧ ਕਰਦਿਆਂ ਹੋਇਆਂ ਕੁਵੈਤ ਦੇ ਏਅਰ ਡਿਫੈਂਸ ਸਿਸਟਮ ਨੇ ਈਰਾਨ ਦੇ ਮਿਜ਼ਾਈਲਾਂ ਤੇ ਡਰੋਨਾਂ ਦਾ ਸਾਹਮਣਾ ਕਰਕੇ ਉਹਨਾਂ ਨੂੰ ਹਵਾ ਦੇ ਵਿੱਚ ਹੀ ਫੁੰਡ ਦਿੱਤਾ। ਦੱਸ ਦਈਏ ਕਿ ਐਤਵਾਰ ਤੜਕੇ ਈਰਾਨ ਦੀ ਫੌਜ ਨੇ ਕਿਹਾ ਸੀ ਕਿ ਉਹਨਾਂ ਦੇ ਈਰਾਨੀ ਇਲਾਕੇ ਦੇ ਵਿੱਚ ਅਮਰੀਕੀ ਹਮਲਿਆਂ ਦੇ ਜਵਾਬ ਚ ਕੁਵੈਤ ਦੇ ਅੰਦਰ ਮੌਜੂਦ ਦੋ ਅਮਰੀਕੀ ਟਿਕਾਣਿਆਂ ਨੂੰ ਡਰੋਨਸ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਸੀ। ਈਰਾਨ ਨੇ ਪਹਿਲਾਂ ਕਿਹਾ ਕਿ ਕੁਵੈਤ ਦੇ ਵਿੱਚ ਕੈਂਪ ਉਦੈਰੀ ਦੇ ਉੱਤੇ ਅਮਰੀਕੀ ਫੌਜ ਦੇ ਗੋਲਾ ਬਰੂਦ ਡਿਪੂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਫਿਰ ਬਹਿਰੀਨ ਦੇ ਵਿੱਚ ਵੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉੱਥੇ ਦੂਜੇ ਪਾਸੇ ਰੂਸ ਯੂਕਰੇਨ ਜੰਗ ਦੀ ਵੀ ਖਬਰ ਸਾਂਝੀ ਕਰ ਲਈ, ਜਿੱਥੇ ਯੂਕਰੇਨ ਦੇ ਵਿਦੇਸ਼ ਮੰਤਰੀ ਦੇ ਮੁਤਾਬਕ ਰੂਸ ਨੇ ਯੂਕਰੇਨ ਦੇ ਰਾਜਧਾਨੀ ਸ਼ਹਿਰ ਕੀਵ ਦੇ ਉੱਤੇ ਜੰਗ ਸ਼ੁਰੂ ਹੋਣ ਤੋਂ ਬਾਅਦ ਬੈਲਿਸਟਿਕ ਮਿਜ਼ਾਈਲਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕੀਤਾ ਹੈ। ਯੂਕਰੇਨੀ ਅਧਿਕਾਰੀਆਂ ਦੇ ਮੁਤਾਬਕ ਐਤਵਾਰ ਤੜਕੇ ਕੀਵ ਦੇ ਉੱਤੇ ਘੰਟਿਆਂ ਵਧੀ ਚੱਲੇ ਇਸ ਹਮਲੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ, ਘੱਟੋ ਘੱਟ 16 ਜ਼ਖਮੀ ਹੋਏ ਨੇ। ਯੂਕਰੇਨ ਦੀ ਕੌਮੀ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਹਮਲੇ ਯੂਕਰੇਨ ਦੇ ਰਾਜਧਾਨੀ ਦੇ 6 ਜ਼ਿਲ੍ਹਿਆਂ ਦੇ ਵਿੱਚ ਕੀਤੇ ਗਏ ਨੇ। ਜੰਗ ਦੇ 5ਵੇਂ ਸਾਲ ਦੇ ਵਿੱਚ ਯੂਕਰੇਨ ਦੇ ਸਾਹਮਣੇ ਚੁਣੌਤੀਆਂ ਵਧੀਆਂ ਜਾ ਰਹੀਆਂ ਨੇ। ਲਗਭਗ ਹਰ ਰੋਜ਼ ਰੂਸੀ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ। ਯੂਕਰੇਨ ਵੀ ਬਰਾਬਰ ਜਵਾਬ ਦੇ ਰਹੇ ਔਰ ਰੂਸ ਦੇ ਵਿੱਚ ਵੀ ਹਾਲਾਤ ਬਦਲ ਰਹੇ ਨੇ। ਹਾਲਾਂਕਿ ਯੂਕਰੇਨ ਦੇ ਕੋਲ ਪੈਟਰੀਅਟ ਏਅਰ ਡਿਫੈਂਸ ਮਿਜ਼ਾਈਲਾਂ ਦੀ ਕਮੀ, ਜੋ ਕਿ ਬੈਲਿਸਟਿਕ ਮਿਜ਼ਾਈਲਾਂ ਨੂੰ ਮਾਰ ਸੁੱਟਣ ਦੇ ਵਿੱਚ ਸਭ ਤੋਂ ਚੰਗਾ ਜ਼ਰੀਆ ਮੰਨਿਆ ਜਾਂਦੀਆਂ ਨੇ, ਤੇ ਹੁਣ ਤੱਕ ਰੂਸ ਨੂੰ ਇਸੇ ਤਰੀਕੇ ਦੇ ਨਾਲ ਜਵਾਬ ਦਿੱਤਾ ਜਾ ਰਿਹਾ ਸੀ। ਰੂਸ ਦੇ ਜਵਾਬ ਦੇ ਵਿੱਚ ਯੂਕਰੇਨੀ ਰਾਸ਼ਟਰਪਤੀ ਵੋਲਦੀਮੀਰ ਜ਼ੇਲੇਂਸਕੀ ਨੇ ਕੈਬਨਿਟ ਦੇ ਵਿੱਚ ਫੇਰਬਦਲ ਦੇ ਤਹਿਤ ਜਿਹੜਾ ਰੱਖਿਆ ਮੰਤਰੀ ਨੂੰ ਹਟਾ ਦਿੱਤਾ, ਉਸ ਦੇ ਤਹਿਤ ਅੰਦਰੂਨੀ ਕਲੇਸ਼ ਵੀ ਵੱਧ ਗਏ। ਸੜਕਾਂ ਦੇ ਉੱਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ। ਯੂਕਰੇਨੀ ਫੌਜੀਆਂ ਦੇ ਵਿੱਚ ਵੀ ਨਾਰਾਜ਼ਗੀ ਦਿਖਾਈ ਦੇ ਰਹੀ ਹੈ। ਕੁਝ ਆਲੋਚਕਾਂ ਦਾ ਕਹਿਣਾ ਹੈ ਕਿ ਮਿਖਾਇਲ ਫੋਦਰੋਵ ਨੂੰ ਹਟਾਏ ਜਾਣ ਦਾ ਰਾਸ਼ਟਰਪਤੀ ਜ਼ੇਲੇਂਸਕੀ ਦਾ ਫੈਸਲਾ ਉਹਨਾਂ ਦੇ ਕਾਰਜਕਾਲ ਦੀ ਸਭ ਤੋਂ ਵੱਡੀ ਗਲਤੀ ਸਾਬਤ ਹੋ ਸਕਦਾ ਹੈ। ਔਰ ਸਟੇਟ ਐਮਰਜੈਂਸੀ ਸਰਵਿਸ ਦੇ ਮੁਤਾਬਕ ਤਾਂ ਐਤਵਾਰ ਤੜਕੇ ਰੂਸ ਦੇ ਹਮਲਿਆਂ ਦੇ ਨਾਲ ਕੀਵ ਦੇ ਵਿੱਚ ਕਈ ਥਾਵਾਂ ਦੇ ਉੱਤੇ ਅੱਗ ਵੀ ਲੱਗ ਗਈ। ਰਿਹਾਇਸ਼ੀ ਇਮਾਰਤਾਂ, ਆਫਿਸਿਸ, ਇੰਡਸਟਰੀਅਲ ਸਾਈਟਸ, ਇੱਕ ਡੋਰਮੈਟਰੀ ਤੇ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਭਾਰਤ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ। ਸਭ ਤੋਂ ਪਹਿਲਾਂ ਅੱਜ 20 ਜੁਲਾਈ ਹੈ। ਭਾਰਤ ਦੇ ਵਿੱਚ ਅੱਜ ਦਾ ਦਿਨ ਕਾਫੀ ਅਹਿਮ ਹੋ ਸਕਦਾ ਹੈ ਜੇਕਰ ਸਰਕਾਰ ਅਜਿਹਾ ਹੋਣ ਦਿੰਦੀ ਹੈ। ਦੱਸ ਦਈਏ ਕਿ ਕਾਂਗਰਸ ਜਨਤਾ ਪਾਰਟੀ ਦੀ ਤਰਫ ਤੋਂ, ਜਿਹੜੀ ਕਿ ਇੱਕ ਮੀਮ ਪਾਰਟੀ, ਉਹਨਾਂ ਨੇ ਇੱਕ ਪ੍ਰਦਰਸ਼ਨ ਦੀ ਗੁਹਾਰ ਲਗਾਈ ਸੀ। CJP ਨੇ ਸੰਸਦ ਮਾਰਚ ਕਰਨਾ ਹੈ ਅੱਜ ਦੇ ਦਿਨ। ਦਿੱਲੀ ਪੁਲਿਸ ਨੇ ਅੱਜ ਦੇ ਦਿਨ ਕਾਂਗਰਸ ਜਨਤਾ ਪਾਰਟੀ ਦੀ ਤਰਫ ਤੋਂ ਸੰਸਦ ਤੱਕ ਪ੍ਰਸਤਾਵਿਤ ਮਾਰਚ ਦੀਆਂ ਖਬਰਾਂ ਦੇ ਦਰਮਿਆਨ ਸਪਸ਼ਟ ਕੀਤਾ ਹੈ ਕਿ ਐਸੇ ਕਿਸੇ ਵੀ ਵਿਰੋਧ ਮਾਰਚ ਜਾਂ ਜਲੂਸ ਨੂੰ ਕਰਨ ਦੀ ਨਾ ਤਾਂ ਕੋਈ ਇਜਾਜ਼ਤ ਹੁਣ ਤੱਕ ਉਹਨਾਂ ਤੋਂ ਮੰਗੀ ਗਈ ਹੈ ਤੇ ਨਾ ਹੀ ਉਹਨਾਂ ਨੇ ਹਾਲੇ ਤੱਕ ਕੋਈ ਇਜਾਜ਼ਤ ਦਿੱਤੀ ਹੈ। ਹੈਰਾਨੀ ਦੀ ਗੱਲ ਹੈ ਕਿ ਇੰਨੇ ਦਿਨਾਂ ਤੋਂ ਇਹ ਖਬਰਾਂ ਚੱਲ ਰਹੀਆਂ ਨੇ ਤੇ ਦਿੱਲੀ ਪੁਲਿਸ ਦੀ ਇਹ ਚੇਤਾਵਨੀ ਮਹਿਜ਼ ਕੁਝ ਘੰਟਿਆਂ ਪਹਿਲਾਂ ਸਾਹਮਣੇ ਆਉਂਦੀ ਹੈ। ਅਸਲ 'ਚ ਦਿੱਲੀ ਪੁਲਿਸ ਨੇ ਖੁਦ ਹੀ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਇਸ ਮਾਮਲੇ ਦੇ ਵਿੱਚ ਜਿਹੜੇ ਕਾਨੂੰਨ ਨੇ ਉਹਨਾਂ ਦਾ ਉਲੰਘਣ ਕਰਨ ਵਾਲਿਆਂ ਦੇ ਖਿਲਾਫ਼ ਭਾਰਤੀ ਕਾਨੂੰਨ ਦੀ ਧਾਰਾ 223 ਦੇ ਤਹਿਤ ਕਾਨੂੰਨੀ ਕਾਰਵਾਈ ਕੀਤੇ ਜਾਣ ਦਾ ਦਾਅਵਾ ਕੀਤਾ। ਪੁਲਿਸ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਕਾਨੂੰਨ ਦਾ ਪਾਲਣ ਕਰਨ, ਕਿਸੇ ਵੀ ਐਸੇ ਅਨਅਪਰੂਵਡ ਮਾਰਚ ਦਾ ਹਿੱਸਾ ਨਾ ਬਣਨ ਤੇ ਸ਼ਾਂਤੀ ਤੇ ਸੁਰੱਖਿਆ ਬਣਾਈ ਰੱਖਣ। ਦਿੱਲੀ ਪੁਲਿਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਨਵੀਂ ਦਿੱਲੀ ਜ਼ਿਲ੍ਹੇ ਦੇ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਦੇ ਤਹਿਤ ਇੱਕ ਖਾਸ ਨਿਯਮ ਲਾਗੂ ਕੀਤਾ ਗਿਆ। ਇਸਦੇ ਤਹਿਤ ਜੰਤਰ ਮੰਤਰ ਨੂੰ ਛੱਡ ਕੇ ਬਗੈਰ ਇਜਾਜ਼ਤ ਦੇ ਮਾਰਚ, ਜਲੂਸ, ਪ੍ਰਦਰਸ਼ਨ, ਮੁਜ਼ਾਹਰਾ 5 ਜਾਂ ਉਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਹੈ। ਪੁਲਿਸ ਦੇ ਮੁਤਾਬਕ 20 ਜੁਲਾਈ ਨੂੰ ਸੰਸਦ ਦਾ ਸੈਸ਼ਨ ਵੀ ਸ਼ੁਰੂ ਹੋਣਾ, ਪਾਰਲੀਮੈਂਟਰੀ ਸੈਸ਼ਨ। ਇਸ ਨੂੰ ਦੇਖਦਿਆਂ ਹੋਇਆਂ ਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਨੇ। ਉਧਰ ਦੂਸਰੇ ਪਾਸੇ ਡਾਕਟਰ ਗੀਤਾਂਜਲੀ ਜੇ ਅੰਗਮੋ, ਜਿਨ੍ਹਾਂ ਨੇ ਆਪਣੇ ਪਤੀ ਸੋਨਮ ਵਾਂਗਚੂਕ ਦੇ ਹਵਾਲੇ ਦੇ ਨਾਲ ਭੁੱਖ ਹੜਤਾਲ ਖਤਮ ਕਰਨ ਦੀ ਇੱਕ ਸ਼ਰਤ ਹੁਣ ਵਿਰੋਧੀ ਧਿਰ ਦੇ ਸਾਹਮਣੇ ਰੱਖੀ ਹੈ। ਐਤਵਾਰ ਸ਼ਾਮ ਜੰਤਰ ਮੰਤਰ ਦੇ ਉੱਤੇ CJP ਦੇ ਪ੍ਰਦਰਸ਼ਨ ਮੰਚ ਤੋਂ ਉਹਨਾਂ ਨੇ ਕਿਹਾ ਕਿ ਜੇਕਰ ਵਿਰੋਧੀ ਧਿਰਾਂ ਉਹਨਾਂ ਨੂੰ ਭਰੋਸਾ ਦੇ ਦੇਣ ਕਿ ਸਿੱਖਿਆ ਤੇ ਜਵਾਬਦੇਹੀ ਦੇ ਮੁੱਦੇ ਨੂੰ ਜ਼ੋਰਦਾਰ ਤਰੀਕੇ ਦੇ ਨਾਲ ਇਸ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਚੁੱਕਿਆ ਜਾ ਰਹੇਗਾ, ਤਾਂ ਫਿਰ ਸੋਨਮ ਨੂੰ ਮਿਲ ਕੇ ਉਹ ਉਹਨਾਂ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਗੱਲ ਕਰਨਗੇ। ਜ਼ਿਕਰਯੋਗ ਹੈ ਕਿ ਕਾਂਗਰਸ ਜਨਤਾ ਪਾਰਟੀ ਤੇ ਉਹਨਾਂ ਦੀ ਹਮਾਇਤ ਦੇ ਵਿੱਚ 21 ਦਿਨਾਂ ਤੋਂ ਭੁੱਖ ਹੜਤਾਲ ਕਰ ਰਹੇ ਸੋਨਮ ਵਾਂਗਚੂਕ ਦੀ ਮੁੱਖ ਮੰਗ ਤਾਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਹੀ ਰਹੀ ਹੈ। ਡਾਕਟਰ ਗੀਤਾਂਜਲੀ, ਜਿਹੜੇ ਕਿ ਸੋਨਮ ਵਾਂਗਚੂਕ ਦੀ ਪਤਨੀ ਨੇ, ਉਹਨਾਂ ਨੇ ਇਸ ਮੰਚ ਦਾ ਇਸਤੇਮਾਲ ਕਰਦੇ ਹੋਏ CJP ਦੇ ਪ੍ਰਮੁੱਖ ਅਭਿਜੀਤ ਦੀਪਕੇ ਦੀ ਮੌਜੂਦਗੀ ਦੇ ਵਿੱਚ ਕਿਹਾ ਕਿ ਅੱਜ ਬਹੁਤ ਸਾਰੇ ਲੀਡਰ ਇੱਥੇ ਆਏ ਨੇ, ਤਾਂ ਸੋਨਮ ਦਾ ਇਹ ਕਹਿਣਾ ਹੈ ਕਿ ਜੇਕਰ ਕੱਲ ਨੂੰ ਪਾਰਲੀਮੈਂਟ ਦੇ ਵਿੱਚ ਨੇਤਾ ਉਹਨਾਂ ਦੇ ਸਫਦਰਜੰਗ ਹਸਪਤਾਲ ਦੇ ਵਿੱਚ ਮਿਲ ਕੇ ਉਹਨਾਂ ਨੂੰ ਇਹ ਭਰੋਸਾ ਦੇ ਦੇਣ, ਇਸ ਗੱਲ ਦੀ ਜਵਾਬਦੇਹੀ ਬਣਾ ਲੈਣ, ਤਾਂ ਉਹ ਕੱਲ ਦੇ ਦਿਨ ਹੀ ਆਪਣਾ ਭੁੱਖ ਹੜਤਾਲ ਖਤਮ ਕਰਨ ਨੂੰ ਰਾਜ਼ੀ ਹੋ ਜਾਣਗੇ। ਦੱਸ ਦਈਏ ਕਿ ਵਾਂਗਚੂਕ ਨੂੰ ਹਸਪਤਾਲ ਨੇ ਛੁੱਟੀ ਦੇਣ ਤੋਂ ਫਿਲਹਾਲ ਇਨਕਾਰ ਕਰ ਦਿੱਤਾ। ਐਤਵਾਰ ਦੁਪਹਿਰ ਦਿੱਲੀ ਹਾਈ ਕੋਰਟ ਨੇ ਇਸ ਮਾਮਲੇ ਦੇ ਉੱਤੇ ਨੋਟਿਸ ਲਿਆ ਸੀ। ਦੱਸ ਦਈਏ ਕਿ ਇਸ ਤੋਂ ਬਾਅਦ ਡਾਕਟਰ ਗੀਤਾਂਜਲੀ ਨੇ ਕਿਹਾ ਕਿ ਸੋਮਵਾਰ ਦੇ ਦਿਨ ਤੱਕ, ਯਾਨੀ ਅੱਜ ਦੇ ਦਿਨ ਤੱਕ, ਸੰਸਦ ਤੱਕ ਦੀ ਯਾਤਰਾ ਦੇ ਵਿੱਚ ਆਪਣੇ ਪਤੀ ਵਾਂਗਚੂਕ ਦੀ ਤਰਫ ਤੋਂ ਉਹ ਇਸ ਮਾਰਚ ਦੇ ਵਿੱਚ ਸ਼ਾਮਲ ਹੋਣਗੇ। ਪਰ ਫਿਰ ਕੁਝ ਹੀ ਘੰਟਿਆਂ ਦੇ ਬਾਅਦ ਉਹਨਾਂ ਦਾ ਇਹ ਬਿਆਨ ਵੀ ਸਾਹਮਣੇ ਆ ਗਿਆ ਕਿ ਉਹ ਮਾਰਚ ਕਿ ਉਹ ਭੁੱਖ ਹੜਤਾਲ ਨੂੰ ਖਤਮ ਕਰਨ ਦੇ ਲਈ ਤਿਆਰ ਨੇ, ਹਾਲਾਂਕਿ ਉਹ ਮਾਰਚ ਦੇ ਵਿੱਚ ਹਿੱਸਾ ਲੈਣਗੇ ਜਾਂ ਨਹੀਂ ਲੈਣਗੇ ਇਹ ਨਹੀਂ ਦੱਸਿਆ ਗਿਆ। ਪਰ ਐਤਵਾਰ ਸ਼ਾਮ ਤੱਕ ਸਿਹਤ ਮੰਤਰਾਲੇ ਦੀ ਤਰਫ ਤੋਂ ਜਾਰੀ ਹੈਲਥ ਬੁਲੇਟਿਨ ਚ ਦੱਸਿਆ ਗਿਆ ਕਿ ਸੋਨਮ ਦੇ ਸਰੀਰ ਦੇ ਵਿੱਚ ਮਹੱਤਵਪੂਰਨ ਜਿਹੜੇ ਵਾਈਟਲ ਪੈਰਾਮੀਟਰ ਯਾਨੀ ਜੀਵਨ ਨੂੰ ਸੰਕੇਤ ਜਿਹੜੇ ਹੁੰਦੇ ਨੇ ਉਹ ਸਥਿਰ ਨੇ। ਖੂਨ ਸੰਬੰਧੀ ਪੈਰਾਮੀਟਰ ਦੇ ਵਿੱਚ ਕੁਝ ਸੁਧਾਰ ਵੀ ਦੇਖਿਆ ਗਿਆ, ਪਰ ਉਹਨਾਂ ਦੀ ਸਿਹਤ ਸੰਬੰਧੀ ਮੋਨੀਟਰਿੰਗ ਜਾਰੀ ਹੈ। 9 ਕਿਲੋ ਤੋਂ ਵੱਧ ਵਜ਼ਨ ਉਹ ਗੁਆ ਚੁੱਕੇ ਨੇ। ਅਜਿਹੇ ਸਮੇਂ ਦੇ ਵਿੱਚ ਸੋਨਮ ਵਾਂਗਚੁਕ ਦੇ ਹਮਾਇਤ ਦੇ ਵਿੱਚ ਸਿਆਸਤ ਤੋਂ ਲੈ ਕੇ ਬਾਲੀਵੁੱਡ ਤੱਕ ਸਿਖਰਲੇ ਲੋਕ ਜਿਹੜੇ ਨੇ ਉਹਨਾਂ ਦੇ ਹੱਕ ਦੇ ਵਿੱਚ ਆ ਕੇ ਖੜੇ ਨੇ। ਸ਼ਬਾਨਾ ਆਜ਼ਮੀ ਤਾਮਿਲ ਫਿਲਮਾਂ ਦੇ ਮੰਨੇ ਪਰਮੰਨੇ ਪ੍ਰਮੁੱਖ ਅਦਾਕਾਰ ਪ੍ਰਕਾਸ਼ ਰਾਜ, ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਵੀ ਇਸ ਮੰਚ ਤੋਂ ਆਏ। ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਦੀ ਹਮਾਇਤ ਦੇ ਵਿੱਚ ਉਧਵ ਠਾਕਰੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਦਲ ਨੇ ਦਾਦਰ ਦੇ ਸ਼ਿਵਾਜੀ ਪਾਰਕ ਦੇ ਵਿੱਚ ਕੱਲ੍ਹ ਦੇ ਦਿਨ ਮੁੰਬਈ ਦੇ ਅੰਦਰ ਪ੍ਰਦਰਸ਼ਨ ਵੀ ਕੀਤਾ। ਆਦਿਤਯ ਠਾਕਰੇ ਇਸ ਦੇ ਵਿੱਚ ਸ਼ਾਮਲ ਰਹੇ। ਇਸ ਦਰਮਿਆਨ ਹੁਣ ਖਬਰਾਂ ਇਹੀ ਨੇ ਕਿ ਸੋਨਮ ਵਾਂਗਚੁਕ ਇਸ ਪ੍ਰਦਰਸ਼ਨ ਚ ਸ਼ਾਮਲ ਤਾਂ ਨਹੀਂ ਹੋਣਗੇ, ਕਿਉਂਕਿ ਦਿੱਲੀ ਪੁਲਿਸ ਉਹਨਾਂ ਨੂੰ ਪਹਿਲਾਂ ਹੀ ਉੱਥੋਂ ਚੱਕ ਕੇ ਹਸਪਤਾਲ ਦੇ ਵਿੱਚ ਲੈ ਗਈ ਹੈ ਔਰ ਇਸ ਮਾਰਚ ਦੀ ਅਹਿਮੀਅਤ ਨੂੰ ਘੱਟ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਉਧਰ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਆਈ ਅਚਾਨਕ ਹੜ੍ਹਾਂ ਦੇ ਚੱਲਦਿਆਂ 6 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਲੋਕ ਗਾਇਬ ਦੱਸੇ ਜਾ ਰਹੇ ਨੇ। ਅਧਿਕਾਰੀਆਂ ਦੇ ਮੁਤਾਬਕ ਮ੍ਰਿਤਕਾਂ ਦੇ ਵਿੱਚ 2 ਬੱਚੇ ਤੇ 2 ਮਹਿਲਾਵਾਂ ਵੀ ਸ਼ਾਮਲ ਨੇ। ਇਸ ਦਰਮਿਆਨ ਇਸ ਘਟਨਾ ਦੇ ਵਿੱਚ ਜਾਨ ਗੁਆ ਦੇਣ ਵਾਲੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਪ੍ਰਤੀ ਸੰਵੇਦਨਾ ਜ਼ਾਹਰ ਕਰਦਿਆਂ ਹੋਇਆਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਆਪਣੀ ਦਿੱਲੀ ਯਾਤਰਾ ਵਿੱਚ ਹੀ ਛੱਡ ਕੇ ਉੱਥੇ ਪਹੁੰਚ ਕੇ ਵਾਪਸ ਆ ਗਏ ਤੇ ਉਪ ਰਾਜਪਾਲ ਮਨੋਜ ਸਿਨਹਾ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਸਥਿਤੀ ਦੇ ਉੱਤੇ ਉਹ ਨਜ਼ਰ ਰੱਖ ਰਹੇ ਨੇ। ਪਿਛਲੇ ਹਫ਼ਤੇ ਪ੍ਰਸ਼ਾਸਨ ਨੇ ਪੂਰੇ ਜੰਮੂ ਕਸ਼ਮੀਰ ਦੇ ਵਿੱਚ ਭਾਰੀ ਮੀਂਹ ਨੂੰ ਲੈ ਕੇ ਮੌਸਮ ਸੰਬੰਧੀ ਕੁਝ ਚੇਤਾਵਨੀਆਂ ਜਾਰੀ ਕੀਤੀਆਂ ਸੀ ਤੇ ਪਹਾੜੀ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਚੁਕੰਨੇ ਰਹਿਣ ਦੀ ਇੱਕ ਵਾਰਨਿੰਗ ਵੀ ਦਿੱਤੀ ਸੀ। ਦੱਸ ਦਈਏ ਕਿ ਇਸ ਦਰਮਿਆਨ ਇਸ ਤੇਜ਼ ਬਾਰਿਸ਼ ਦੇ ਚੱਲਦਿਆਂ ਲਗਭਗ 25 ਵਰਗ ਕਿਲੋਮੀਟਰ ਦਾ ਪਹਾੜੀ ਇਲਾਕਾ ਅਚਾਨਕ ਪ੍ਰਭਾਵਿਤ ਹੋ ਗਿਆ ਹੈ। ਉਧਰ ਪਾਰਲੀਮੈਂਟ ਦੇ ਮਾਨਸੂਨ ਸੈਸ਼ਨ ਜਿਹੜਾ ਕਿ ਅੱਜ ਦੇ ਦਿਨ ਤੋਂ ਸ਼ੁਰੂ ਹੋਣਾ ਹੈ, ਇਸ ਤੋਂ ਪਹਿਲਾਂ ਹੀ ਐਤਵਾਰ ਦੇ ਦਿਨ ਸਾਰੀਆਂ ਪਾਰਟੀਆਂ ਦੀ ਇੱਕ ਸਰਬਦਲੀ ਬੈਠਕ ਸੱਦੀ ਗਈ ਸੀ, ਪਰ ਇਸ ਦੇ ਵਿੱਚ ਵਿਰੋਧੀ ਧਿਰਾਂ ਨੇ ਵਾਕਆਊਟ ਕਰ ਦਿੱਤਾ। ਪਾਰਲੀਮੈਂਟਰੀ ਸੈਸ਼ਨ ਦਾ ਕੀ ਹੋਏਗਾ ਇਹਦਾ ਅੰਦਾਜ਼ਾ ਇੱਥੋਂ ਹੀ ਲੱਗ ਸਕਦਾ ਹੈ। ਅਸਲ ਦੇ ਵਿੱਚ ਬੈਠਕ ਸਵੇਰੇ 11 ਵਜੇ ਪਾਰਲੀਮੈਂਟਰੀ ਅਨੈਕਸੀ ਦੇ ਵਿੱਚ ਸ਼ੁਰੂ ਹੋਈ ਸੀ। ਇਸ ਦਰਮਿਆਨ ਕਾਂਗਰਸ, ਸਮਾਜਵਾਦੀ ਪਾਰਟੀ, ਤ੍ਰਿਣਮੂਲ ਕਾਂਗਰਸ, DMK ਸਣੇ ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਦੇ ਨੇਤਾ ਸ਼ਾਮਲ ਹੋਏ ਸੀ, ਪਰ ਕੁਝ ਦਿਨ ਬਾਅਦ ਹੀ ਵਿਰੋਧੀ ਧਿਰਾਂ ਦੀ ਤਰਫ ਤੋਂ ਵਾਕਆਊਟ ਕਰ ਦਿੱਤਾ ਗਿਆ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦਾ ਕਹਿਣਾ ਸੀ ਕਿ ਸਰਕਾਰ ਨੇ TMC ਦੇ ਵਿੱਚੋਂ ਬਾਗੀ ਹੋ ਕੇ ਆਏ ਜਿਹੜੇ 20 MPs ਨੇ ਉਹਨਾਂ ਦੇ ਗੁੱਟ ਨੂੰ ਵੀ ਬੈਠਕ ਚ ਬੁਲਾਇਆ ਸੀ, ਜਦਕਿ ਸਪੀਕਰ ਓਮ ਬਿਰਲਾ ਨੇ ਹਾਲੇ ਤੱਕ ਇਹਨਾਂ ਦੇ ਗੁੱਟ ਨੂੰ ਮਾਨਤਾ ਨਹੀਂ ਦਿੱਤੀ ਹੈ। ਕਾਰਵਾਈ ਏਦਾਂ ਹੁੰਦੀ ਹੈ ਕਿ ਭਾਰਤੀ ਸੰਵਿਧਾਨ ਦੇ ਮੁਤਾਬਕ ਜੇਕਰ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ MPs ਨੇ ਉਹ ਕਿਸੇ ਇੱਕ ਪਾਰਟੀ ਨੂੰ ਛੱਡ ਕੇ ਇੱਕ ਆਪਣਾ ਅਲੱਗ ਦਲ ਬਣਾ ਲੈਣ ਤਾਂ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਸਪੀਕਰ ਨੂੰ ਉਹਨਾਂ ਨੂੰ ਉਸ ਅਲੱਗ ਦਲ ਦੀ ਪ੍ਰਵਾਨਗੀ ਦੇਣੀ ਹੁੰਦੀ ਹੈ। ਹਾਲਾਂਕਿ ਇੱਕ ਐਸੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਜਿਹਦੇ ਅੱਜ ਤੱਕ ਨਾ ਤਾਂ ਕਦੇ ਕੋਈ MLA ਬਣਿਆ ਸੀ ਨਾ ਕਦੇ ਕੋਈ MP ਬਣਿਆ ਸੀ। ਇਸੇ ਪਾਰਟੀ ਨੂੰ NCPI ਕਿਹਾ ਜਾਂਦਾ ਹੈ। ਇਸੇ ਸਿਲਸਿਲੇ ਚ TMC ਦੇ ਇਹ 20 ਲੋਕ ਸਭਾ ਸੰਸਦ ਮੈਂਬਰ NCPI ਨਾਮ ਦੀ ਪਾਰਟੀ ਚ ਸ਼ਾਮਲ ਹੋਣ ਤੋਂ ਬਾਅਦ, ਹਾਲਾਂਕਿ ਪੱਛਮ ਬੰਗਾਲ ਦੀ ਇੱਕ ਰਜਿਸਟਰਡ ਪਾਰਟੀ ਹੈ ਪਰ ਸਿਆਸੀ ਤੌਰ ਦੇ ਉੱਤੇ ਨਾ ਤਾਂ ਇਹਨਾਂ ਦਾ ਕੋਈ MP ਹੈ, ਇਸ ਕਰਕੇ ਲੋਕ ਸਭਾ ਸਪੀਕਰ ਨੂੰ ਇਹਨਾਂ ਨੂੰ ਇੱਕ ਪਰਮਿਸ਼ਨ ਦੇਣੀ ਹੋਏਗੀ। ਪਰ ਕੱਲ ਦੀ ਬੈਠਕ ਦੇ ਵਿੱਚ ਇਹਨਾਂ ਨੂੰ ਕਿਉਂ ਸੱਦਿਆ ਗਿਆ ਇਸ ਮੁੱਦੇ ਦੇ ਉੱਤੇ ਹੀ ਵਿਰੋਧੀ ਧਿਰ ਨੇ ਆਪਣਾ ਇਤਰਾਜ਼ ਜ਼ਾਹਰ ਕੀਤਾ। ਉਹਨਾਂ ਕਿਹਾ ਕਿ ਜਦ ਤੱਕ ਹਲੇ ਇਹਨਾਂ ਨੂੰ ਕੋਈ ਪਰਮਿਸ਼ਨ ਹੀ ਨਹੀਂ ਦਿੱਤੀ ਗਈ, ਇਹਨਾਂ ਨੂੰ ਇੱਕ ਦਲ ਦੇ ਤੌਰ ਤੇ ਪ੍ਰਵਾਨ ਹੀ ਨਹੀਂ ਕੀਤਾ ਜਾ ਸਕਦਾ ਤੇ ਬੈਠਕ ਦੇ ਵਿੱਚ ਕਿਵੇਂ ਸੱਦੇ ਗਏ। ਉਧਰ ਦੂਸਰੇ ਪਾਸੇ ਜਿਹੜੇ ਕਿਰਨ ਰਿਜੀਜੂ ਨੇ ਸੰਸਦੀ ਕਾਰਜ ਮੰਤਰੀ, ਉਹਨਾਂ ਨੇ ਕਿਹਾ ਕਿ MPs ਹੋਣ ਦੇ ਚੱਲਦਿਆਂ ਹੀ ਉਹਨਾਂ ਨੂੰ ਇੱਥੇ ਸੱਦਿਆ ਗਿਆ ਸੀ, ਉਹ ਆਪਣੀ ਵੋਟਿੰਗ ਰੱਖਣ ਦਾ ਹੱਕ ਤਾਂ ਰੱਖਦੇ ਨੇ। ਹਾਂ, ਲੋਕ ਸਭਾ ਸਪੀਕਰ ਨੇ ਉਹਨਾਂ ਨੂੰ ਨਵੀਂ ਪਾਰਟੀ ਦੇ ਤੌਰ ਤੇ ਮਾਨਤਾ ਦੇਣੀ ਹੈ ਨਹੀਂ ਦੇਣੀ ਹੈ ਇੱਕ ਪ੍ਰਕਿਰਿਆ, ਇਹ ਲੋਕ ਸਭਾ ਦੇ ਜਿਹੜੇ ਸਪੀਕਰ ਨੇ ਉਹਨਾਂ ਦੇ ਕੋਲ ਵਿਚਾਰ ਅਧੀਨ ਹੈ, ਪਰ ਇਸ ਦੇ ਤਹਿਤ ਉਹਨਾਂ ਨੂੰ ਬੈਠਕ ਚ ਨਾ ਬੁਲਾਇਆ ਜਾਵੇ ਇਹ ਤਾਂ ਨਹੀਂ ਹੋ ਸਕਦਾ। ਖੈਰ, ਇੱਧਰ ਭਾਰਤ ਵਾਲੇ ਪਾਸੇ ਹੁਣ ਆਸਟ੍ਰੇਲੀਆ ਦੇ ਪਾਸੇ ਵੀ ਆ ਜਾਈਏ। ਆਸਟ੍ਰੇਲੀਆ ਦੇ ਵਿੱਚ ਬੜਾ ਕੁਝ ਹੋਇਆ ਹੈ, ਹੋਣਾ ਹੈ। ਸਭ ਤੋਂ ਪਹਿਲਾਂ ਤਾਂ ਪੌਲਿਨ ਹੈਨਸਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਜਿੱਥੇ ਪੌਲਿਨ ਹੈਨਸਨ ਇਟਲੀ ਗਏ ਸੀ, ਬਰਤਾਨੀਆ ਗਏ ਸੀ ਔਰ ਇਸ ਦਰਮਿਆਨ ਕੁਝ ਹਾਰਡ ਰਾਈਟ ਜਿਹੜੇ ਯੂਕੇ ਦੇ ਵਿੱਚ ਲੋਕ ਨੇ ਜਾਂ ਪੋਡਕਾਸਟਰਸ ਨੇ ਉਹਨਾਂ ਦੇ ਨਾਲ ਜਾਂ ਨੇਤਾਵਾਂ ਦੇ ਨਾਲ ਮੁਲਾਕਾਤ ਕਰਦੇ ਨੇ, ਕਾਫੀ ਜ਼ਿਆਦਾ ਚਰਚਾਵਾਂ ਰਹਿੰਦੀਆਂ ਨੇ। ਸੈਨੇਟਰ ਹੈਂਸਨ 7 ਦੇ ਸਪੋਟਲਾਈਟ ਪ੍ਰੋਗਰਾਮ ਦੇ ਵਿੱਚ ਵੀ ਪਹੁੰਚਦੇ ਨੇ, ਜਿੱਥੇ ਉਹਨਾਂ ਨੇ ਮਾਈਗ੍ਰੇਸ਼ਨ ਮਸਲੇ ਦੇ ਉੱਤੇ ਆਪਣਾ ਪੱਖ ਰੱਖਿਆ। ਦੱਸਦੀ ਹੈ ਕਿ ਇਸ ਦਰਮਿਆਨ ਉਹਨਾਂ ਨੇ ਰੀਸਟੋਰ ਬ੍ਰਿਟੇਨ ਨਾਮ ਦੇ ਇੱਕ ਅਦਾਰੇ ਦੇ ਨੇਤਾ ਰਪਰਟ ਲੋਏ ਦੇ ਨਾਲ ਮੁਲਾਕਾਤ ਵੀ ਕੀਤੀ। ਰਪਰਟ ਲੋਏ ਨੇ ਮਾਸ ਡਿਪੋਰਟੇਸ਼ਨ ਦੀ ਹਮਾਇਤ ਕੀਤੀ ਸੀ। ਜਦੋਂ ਉਹਨਾਂ ਤੋਂ ਪਹਿਲਾਂ ਹੀ ਸਵਾਲ ਇਹ ਪੁੱਛਿਆ ਗਿਆ ਕਿ ਕੀ ਮਾਸ ਡਿਪੋਰਟੇਸ਼ਨ ਯਾਨੀ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀਆਂ ਨੂੰ ਕੱਢ ਕੇ ਆਸਟ੍ਰੇਲੀਆ ਦੇ ਵਿੱਚੋਂ ਬਾਹਰ ਕੱਢ ਦਿਓਗੇ, ਤੁਸੀਂ ਸੁੱਟ ਦਿਓਗੇ, ਤਾਂ ਪੌਲਿਨ ਹੈਂਸਨ ਇਸ ਦੇ ਉੱਤੇ ਹੱਸ ਕੇ ਜਵਾਬ ਦਿੰਦੇ ਨੇ, ਆਈ ਲਵ ਇਟ, ਮੈਨੂੰ ਇਹ ਤਾਂ ਪਸੰਦ ਪਏਗਾ। ਪਰ ਉਹਨਾਂ ਕਿਹਾ ਕਿ ਇਸ ਦੇ ਲਈ ਬਹੁਤ ਸਾਰੇ ਹੋਰ ਵੀ ਕੰਮ ਜਿਹੜੇ ਨੇ ਉਹ ਕਰਨੇ ਹੋਣਗੇ। ਸੈਨੇਟਰ ਹੈਂਸਨ ਬਰਤਾਨੀਆ ਤੇ ਇਟਲੀ ਦੇ ਵਿੱਚ ਆਪਣੀਆਂ ਜਿਹੜੇ ਉਹਨਾਂ ਦੇ ਕੁਝ ਨਿੱਜੀ ਦੌਰੇ ਰਹੇ ਨੇ ਉਹਨਾਂ ਦੇ ਲਈ ਚਰਚਾ ਚ ਰਹੇ ਨੇ। ਜਿਹੜੀ ਆਸਟ੍ਰੇਲੀਆ ਦੀ ਸਭ ਤੋਂ ਮਸ਼ਹੂਰ ਸਭ ਤੋਂ ਅਮੀਰ ਸ਼ਖਸੀਅਤ ਨੇ ਜੀਨਾ ਰਾਈਨਹਾਰਟ, ਉਹਨਾਂ ਦੇ ਨਾਲ, ਜਿਹਨਾਂ ਨੂੰ ਮਾਈਨਿੰਗ ਮੈਗਨੇਟ ਦੇ ਤੌਰ ਤੇ ਵੀ ਜਾਣਿਆ ਜਾਂਦਾ, ਯਾਨੀ ਖਦਾਨਾਂ ਦੀ ਰਾਣੀ ਔਰ ਖਦਾਨਾਂ ਦੇ ਕਾਰੋਬਾਰ ਦੇ ਵਿੱਚ ਉਹਨਾਂ ਦਾ ਕੰਮ ਦੀ ਤੁਤੀ ਬੋਲਦੀ ਹੈ। ਰਾਈਨਹਾਰਟ ਦੇ ਪੈਸੇ ਦੇ ਉੱਤੇ ਉਹ ਇਟਲੀ ਗਏ ਸੀ, ਡੋਲਚੀ ਗਬਾਨਾ ਦੇ ਫੈਸ਼ਨ ਸ਼ੋਅ ਚ ਸ਼ਿਰਕਤ ਕੀਤੀ ਸੀ, ਜਾਂ ਫਿਰ ਇਟਾਲੀਅਨ ਹੋਟਲਸ ਦੇ ਵਿੱਚ 5-star ਰੈਸਟੋਰੈਂਟਸ ਦੇ ਵਿੱਚ ਉਹਨਾਂ ਨੇ ਖਾਣਾ ਖਾਧਾ ਹੈ ਆਪਣੇ ਖਰਚੇ ਤੇ ਕੀਤਾ। ਇਸ ਦੇ ਬਾਰੇ ਤਾਂ ਖਬਰਾਂ ਪਿਛਲੇ ਹਫ਼ਤੇ ਸਾਂਝੀਆਂ ਕਰ ਲਈਆਂ ਸੀ, ਪਰ ਇਸ ਦਰਮਿਆਨ ਇੱਕ ਖ਼ਬਰ ਇਹ ਵੀ ਸਾਂਝੀ ਕੀਤੀ ਸੀ ਕਿ ਕਿਵੇਂ ਬਿਲਕੁਲ ਸੱਜੇ ਪੱਖੀ ਇੱਕ ਵਿਚਾਰਧਾਰਾ ਰੱਖਣ ਵਾਲੇ ਟੌਮੀ ਰੌਬਿਨਸਨ ਦੇ ਨਾਲ ਉਹਨਾਂ ਨੇ ਇੱਕ ਪੋਡਕਾਸਟ ਵੀ ਕੀਤਾ ਸੀ। ਟੌਮੀ ਰੌਬਿਨਸਨ ਦੀ ਵਿਚਾਰਧਾਰਾ ਜਿਹੜੀ ਉਹ ਬਰਤਾਨੀਆ ਚ ਖਾਸੀ ਵਿਵਾਦਤ ਹੈ। ਇਸ ਦਰਮਿਆਨ ਜਦੋਂ ਸਪੋਟਲਾਈਟ ਪ੍ਰੋਗਰਾਮ ਦੇ ਵਿੱਚ ਪੌਲਿਨ ਹੈਂਸਨ ਤੋਂ ਪੁੱਛਿਆ ਗਿਆ ਕਿ ਡਿਪੋਰਟੇਸ਼ਨ ਨੂੰ ਲੈ ਕੇ ਉਹਨਾਂ ਦੀ ਪਾਲਿਸੀ ਕੀ ਹੋਏਗੀ, ਤਾਂ ਉਹਨਾਂ ਕਿਹਾ ਕਿ ਇਹਦੇ ਬਾਰੇ ਤਾਂ ਮੈਂ ਅਧਿਕਾਰੀਆਂ ਨਾਲ ਗੱਲ ਕਰਾਂਗੀ ਜਿੱਦਣ ਮੈਂ ਸੱਤਾ ਦੇ ਵਿੱਚ ਆ ਗਈ। ਪਰ ਸਿਆਸੀ ਤੌਰ ਤੇ ਮੈਂ ਇਹ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਐਸੀ ਪਾਲਿਸੀ ਹੋਣੀ ਚਾਹੀਦੀ ਹੈ, ਔਰ ਖਾਸ ਤੌਰ ਦੇ ਉੱਤੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਤਾਂ ਮਾਸ ਡਿਪੋਰਟੇਸ਼ਨ ਕਰਨੀ ਚਾਹੀਦੀ ਹੈ। ਵੈਸੇ ਇਹ ਆਸਟ੍ਰੇਲੀਆ ਤੇ ਦੂਸਰੇ ਮੁਲਕਾਂ ਦੀ ਰਵਾਇਤ ਵੀ ਹੈ। ਆਮ ਤੌਰ ਦੇ ਉੱਤੇ ਸਾਰੇ ਹੀ ਮੁਲਕ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਦੇ ਵਿੱਚੋਂ ਕੱਢ ਦਿੰਦੇ ਨੇ, ਆਸਟ੍ਰੇਲੀਆ ਵੀ ਕੋਈ ਉਹਨਾਂ ਨੂੰ ਬਿਠਾ ਕੇ ਨਹੀਂ ਰੱਖਦਾ। ਸ਼ਾਇਦ ਪੌਲਿਨ ਹੈਂਸਨ ਨੂੰ ਇਸ ਦੀ ਜਾਣਕਾਰੀ ਦੇਣੀ ਹੋਏਗੀ। ਪਰ ਪ੍ਰੈਸ ਕਲੱਬ ਦੇ ਵਿੱਚ ਉਹਨਾਂ ਤੋਂ ਕੁਝ ਹੋਰ ਵੀ ਸਵਾਲ ਪੁੱਛੇ ਗਏ, ਮਾਫ ਕਰਨਾ, ਸਪੋਟਲਾਈਟ ਪ੍ਰੋਗਰਾਮ ਦੇ ਵਿੱਚ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਪ੍ਰੈਸ ਕਲੱਬ ਦੇ ਵਿੱਚ ਤੁਸੀਂ ਇਹ ਗੱਲ ਕਹੀ ਸੀ ਕਿ ਦੇਸ਼ ਮੋਨੋਕਲਚਰ ਹੋਣਾ ਚਾਹੀਦਾ, ਕੀ ਤੁਸੀਂ ਉਸ ਬਿਆਨ ਦੇ ਉੱਤੇ ਹੁਣ ਉਸਦਾ ਪ੍ਰਸਤਾਵਾ ਹੈ? ਪੌਲਿਨ ਹੈਂਸਨ ਦਾ ਕਹਿਣਾ ਸੀ ਨਹੀਂ, ਬਿਲਕੁਲ ਵੀ ਨਹੀਂ, ਬਲਕਿ ਇਹਨਾਂ ਲੋਕਾਂ ਨੂੰ ਕਿਹਨਾਂ ਨੇ ਕਿਹਾ ਸੀ ਕਿ ਆਸਟ੍ਰੇਲੀਆ ਆਓ, ਅਸੀਂ ਘੜੀਸ ਕੇ ਲਿਆਏ ਸੀ, ਆਪਣੀ ਮਰਜ਼ੀ ਦੇ ਨਾਲ ਇਹ ਆਸਟ੍ਰੇਲੀਆ ਆਏ ਨੇ, ਤੁਸੀਂ ਸੋਚੋ ਕਿ ਆਸਟ੍ਰੇਲੀਆ ਆਉਣਾ ਇਹਨਾਂ ਲੋਕਾਂ ਨੇ ਕਿਉਂ ਚੁਣਿਆ? ਪ੍ਰਵਾਸੀਆਂ ਨੇ ਆਸਟ੍ਰੇਲੀਆ ਨੂੰ ਇਸ ਕਰਕੇ ਚੁਣਿਆ ਕਿਉਂਕਿ ਇਹ ਦੁਨੀਆਂ ਦੀ ਬਿਹਤਰੀਨ ਕੰਟਰੀ ਹੈ, ਸਭ ਤੋਂ ਵਧੀਆ ਮੁਲਕ ਹੈ, ਇਸ ਕਰਕੇ। ਔਰ ਮੈਂ ਤਾਂ ਬੁਰਕੇ ਤੋਂ ਨਫ਼ਰਤ ਕਰਦੀ ਹਾਂ, ਮੈਨੂੰ ਉਹ ਮਹਿਲਾਵਾਂ ਦੇ ਕੋਲ ਮੈਂ ਖੜੇ ਹੋਣਾ ਵੀ ਪਸੰਦ ਨਹੀਂ ਕਰਦੀ। ਅਜਿਹੇ ਦੇ ਵਿੱਚ ਅੱਜ ਦੀ ਤਰੀਕ 'ਚ ਤੁਸੀਂ ਦੇਖੋ ਕਿ ਹਰ ਇੱਕ ਬਿਜ਼ਨਸ, ਹਰ ਇੱਕ ਦੁਕਾਨ, ਹਰ ਇੱਕ ਘਰ, ਹਰ ਇੱਕ ਥਾਂ ਦੇ ਉੱਤੇ ਮੁਸਲਮਾਨ ਹੀ ਨੇ। ਇਹ ਆਸਟ੍ਰੇਲੀਆ ਨਹੀਂ ਹੈ, ਇਸ ਕਿਸਮ ਦਾ ਆਸਟ੍ਰੇਲੀਆ ਕਦੇ ਹੈ ਹੀ ਨਹੀਂ ਸੀ। ਦੱਸ ਦਈਏ ਕਿ ਜਿਹੜਾ ਇਹਨਾਂ ਦਾ ਪੋਡਕਾਸਟ ਵੀ ਹੋਇਆ ਸੀ ਪੌਲਿਨ ਹੈਂਸਨ ਦਾ ਰੌਬਿਨਸਨ ਦੇ ਨਾਲ, ਹਾਲਾਂਕਿ ਰੌਬਿਨਸਨ ਉਹਨਾਂ ਦਾ ਅਸਲ ਨਾਮ ਨਹੀਂ, ਅਸਲ ਨਾਮ ਤਾਂ ਸਟੀਫਨ ਯੈਸਲੀ ਲੈਨਨ ਹੈ। ਖ਼ਬਰਾਂ ਦੇ ਪਿਛਲੇ ਹਫ਼ਤੇ ਦੇ ਬੁਲੇਟਿਨ 'ਚ ਤੁਹਾਨੂੰ ਦੱਸਿਆ ਸੀ ਕਿ ਇੱਕ ਆਫ ਡਿਊਟੀ ਪੁਲਿਸ ਕਰਮਚਾਰੀ ਦੇ ਨਾਲ ਕੁੱਟਮਾਰ ਕਰਨ ਤੇ ਗਲਤ ਪਾਸਪੋਰਟ, ਜਾਲੀ ਪਾਸਪੋਰਟ ਰੱਖਣ ਤੇ ਹੋਰ ਬਹੁਤ ਸਾਰੇ ਐਸੇ ਫਰਜ਼ੀ ਮਾਮਲਿਆਂ ਦੇ ਵਿੱਚ ਉਸਨੂੰ ਜੇਲ੍ਹ ਵੀ ਹੋ ਚੁੱਕੀ ਹੈ। ਪਰ ਫਿਰ ਵੀ ਉਹ ਸਭ ਤੋਂ ਵੱਡੇ ਦੇਸ਼ ਪ੍ਰੇਮੀ ਬਰਤਾਨੀਆ ਦੇ ਵਿੱਚ ਬਣਦੇ ਨੇ, ਤੇ ਉਹਨਾਂ ਦੇ ਨਾਲ ਹੀ ਪੌਲਿਨ ਹੈਂਸਨ ਦਾ ਇਹ ਪ੍ਰੋਗਰਾਮ ਹੋਇਆ ਸੀ। ਉਸਦੇ ਵਿੱਚ ਜਦੋਂ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਕੀ ਆਪਣੇ ਪਿਛਲੇ ਕਮੈਂਟ ਤੇ ਜਦੋਂ ਤੁਸੀਂ ਇਹ ਗੱਲ ਕਹੀ ਸੀ ਕਿ ਮੁਸਲਮਾਨ ਇੱਕ ਬਿਮਾਰੀ ਨੇ, ਇਸ ਦੇ ਉੱਤੇ ਤੁਸੀਂ ਕੋਈ ਮੁਆਫੀ ਮੰਗਦੇ ਹੋ, ਤਾਂ ਉਹਨਾਂ ਕਿਹਾ ਕਿ ਨਹੀਂ, ਮੈਂ ਐਸਾ ਨਹੀਂ ਮੰਨਦੀ। ਔਰ ਅਜਿਹੇ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਲੱਖਾਂ ਮੁਸਲਮਾਨ ਜਿਹੜੇ ਰਹਿ ਰਹੇ ਨੇ ਉਹਨਾਂ ਦੇ ਨਾਲ ਕੀ ਕੀਤਾ ਜਾਣਾ ਚਾਹੀਦਾ? ਇਸ ਦੇ ਜਵਾਬ ਦੇ ਵਿੱਚ ਪੌਲਿਨ ਹੈਂਸਨ ਨੇ ਕਿਹਾ ਕਿ ਉਹਨਾਂ ਨੂੰ ਆਸਟ੍ਰੇਲੀਅਨ ਕਲਚਰ ਅਪਣਾਉਣਾ ਹੋਏਗਾ। ਇੱਧਰ ਦੂਸਰੇ ਪਾਸੇ ਜਦੋਂ ਹੁਣ ਪੌਲਿਨ ਹੈਂਸਨ ਦੀ ਗੱਲ ਤੁਰੀ ਹੋ ਹੈ ਤਾਂ ਇੱਕ ਨਵਾਂ ਸਰਵੇਖਣ ਵੀ ਸਾਂਝਾ ਕਰ ਲਈਏ। ਜਦੋਂ ਪੌਲਿਨ ਹੈਂਸਨ ਇਟਲੀ ਬਰਤਾਨੀਆ ਗਏ ਸੀ ਉਦੋਂ ਇੱਕ ਖ਼ਬਰ ਚਰਚਾ ਦੇ ਵਿੱਚ ਆਉਣ ਲੱਗ ਪਈ ਸੀ ਕਿ ਉਸ ਤੋਂ ਕੁਝ ਦਿਨ ਪਹਿਲਾਂ ਇੱਕ ਸਰਵੇਖਣ ਆਇਆ ਸੀ ਜਿਸ 'ਚ ਪੌਲਿਨ ਹੈਂਸਨ ਦੀ ਮਕਬੂਲੀਅਤ ਘਟੀ ਸੀ, ਇਸ ਕਰਕੇ ਉਹ ਵਿਦੇਸ਼ ਚਲੇ ਗਏ ਤੇ ਫਿਰ ਉੱਥੇ ਹੁਣ ਇਹ ਬਿਆਨ ਦਿੱਤੇ, ਤੇ ਹੁਣ ਉਹਨਾਂ ਦੀ ਮਕਬੂਲੀਅਤ ਦੇ ਵਿੱਚ ਇੱਕ ਵਾਰ ਫਿਰ ਤੋਂ ਥੋੜੀ ਜਿਹੀ ਮਜ਼ਬੂਤੀ ਆਈ ਹੈ। ਸੋ ਇਹ ਸਰਵੇਖਣ ਇਸੇ ਤਰੀਕੇ ਦੇ ਨਾਲ ਜਦੋਂ ਤੱਕ ਫੈਡਰਲ ਚੋਣਾਂ ਦੇ ਵਿੱਚ ਕੋਈ ਸਪਸ਼ਟ ਤਸਵੀਰ ਨਿਕਲ ਕੇ ਸਾਹਮਣੇ ਨਹੀਂ ਆਉਂਦੀ, ਇਸੇ ਤਰੀਕੇ ਦੇ ਨਾਲ ਸੀਸਾ ਦੇ ਉੱਤੇ ਬੈਠੇ ਦਿਖਾਏ ਜਾਣਗੇ। ਹੁਣ ਨਿਊਜ਼ ਪੋਲ ਦੀ ਤਰਫ ਤੋਂ ਇੱਕ ਸਰਵੇਖਣ ਆਇਆ, ਦੀ ਆਸਟ੍ਰੇਲੀਅਨ ਨਾਮ ਦਾ ਅਖਬਾਰ ਤੁਸੀਂ ਪੜ੍ਹਿਆ ਹੁਣ ਪੜ੍ਹਦੇ ਹੋਵੋਗੇ, ਉਸ ਦੇ ਵਿੱਚ ਇਹ ਸਰਵੇਖਣ ਪ੍ਰਕਾਸ਼ਿਤ ਕੀਤਾ ਗਿਆ। ਕਿਹਾ ਗਿਆ ਹੈ ਕਿ ਐਲਬਨੀਜ਼ ਦੀ ਮਕਬੂਲੀਅਤ ਇਸ ਵਕਤ ਪੌਲਿਨ ਹੈਨਸਨ ਦੇ ਬਰਾਬਰ ਹੀ ਹੈ, 30% ਦੇ ਉੱਤੇ ਟਿਕੇ ਹੋਏ ਨੇ। ਔਰ 2022 ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਉਸ ਤੋਂ ਬਾਅਦ ਪੌਲਿਨ ਹੈਨਸਨ ਦੀ ਮਕਬੂਲੀਅਤ ਦੇ ਵਿੱਚ ਐਂਥਨੀ ਐਲਬਨੀਜ਼ ਦੀ ਮਕਬੂਲੀਅਤ ਚ ਥੋੜੀ ਕਮੀ ਆਈ ਹੈ। ਵਨ ਨੇਸ਼ਨ ਪਾਰਟੀ ਜਿਹੜੀ ਹੈ ਪਿਛਲੇ ਮਹੀਨੇ ਥੋੜਾ ਜਿਹਾ ਡੁੱਬਣ ਤੋਂ ਬਾਅਦ ਹੁਣ ਫੇਰ ਤਰਕੇ ਉੱਤੇ ਆਈ ਹੈ। ਪਰ ਦੂਜੇ ਪਾਸੇ ਇਸ ਸਰਵੇਖਣ ਚ ਖਾਸ ਗੱਲ ਦੇਖਣ ਨੂੰ ਮਿਲੀ ਹੈ, ਗੱਠਜੋੜ ਲਿਬਰਲ ਨੈਸ਼ਨਲ ਗੱਠਜੋੜ ਜਿਹੜਾ ਕਿ ਹੁਣ ਤੱਕ ਤੀਜੀ ਧਿਰ ਬਣਦਾ ਜਾ ਰਿਹਾ ਸੀ, ਉਹ ਹੌਲੀ ਹੌਲੀ ਆਪਣੇ ਮੁਕਾਮ ਦੇ ਵੱਲ ਵਾਪਸ ਆ ਰਿਹਾ। 20% ਦੇ ਆਸ ਪਾਸ ਜਿਹੜਾ ਉਹਨਾਂ ਨੂੰ ਹੁਣ ਦਿਖਾਇਆ ਗਿਆ, ਔਰ ਨੁਕਸਾਨ ਇਸ ਵਕਤ ਹੋਇਆ ਚੌਥੀ ਧਿਰ ਨੂੰ ਜਿਹੜੀ ਕਦੇ ਤੀਜੀ ਹੁੰਦੀ ਸੀ, ਗ੍ਰੀਨਸ ਪਾਰਟੀ, ਜਿਹੜੇ ਕਿ ਹੁਣ 12% ਦੇ ਉੱਤੇ ਆ ਗਏ ਨੇ ਇੰਡੀਪੈਂਡੈਂਟਸ ਦੇ ਨਾਲ। ਸਰਵੇਖਣ ਹਰ ਵਾਰ ਦੀ ਤਰ੍ਹਾਂ ਕੁਝ ਕੁ ਹਜ਼ਾਰ ਲੋਕਾਂ ਤੋਂ ਪੁੱਛਿਆ ਜਾਂਦਾ ਹੈ। 1238 ਆਸਟ੍ਰੇਲੀਅਨ ਵੋਟਰਸ ਤੋਂ ਪਿਛਲੇ ਸੋਮਵਾਰ ਤੋਂ ਲੈ ਕੇ ਵੀਰਵਾਰ ਦੇ ਦਰਮਿਆਨ ਪੁੱਛੇ ਗਏ ਸਵਾਲਾਂ ਦੇ ਆਧਾਰ ਦੇ ਉੱਤੇ ਇਹ ਸਰਵੇਖਣ ਤਿਆਰ ਕੀਤਾ ਗਿਆ ਸੀ। ਆਸਟ੍ਰੇਲੀਆ ਦੇ ਪੋਲੀਟੀਕਲ ਲੈਂਡਸਕੇਪ ਦੀ ਇੱਕ ਜਾਣਕਾਰੀ ਜਾਂ ਇੱਕ ਐਂ ਕਹਿ ਲੈਂਦੇ ਹਾਂ ਕਿ ਸਰਸਰੀ ਜਿਹੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੁੰਦੀ, ਹਾਲਾਂਕਿ ਇਸ ਨੂੰ ਵਿਆਪਕ ਪੱਧਰ ਦੇ ਉੱਤੇ ਆਸਟ੍ਰੇਲੀਆ ਦੀ ਸਿਆਸਤ ਦਾ ਇੱਕ ਨੁਮਾਇੰਦਾ ਕਰਨ ਵਾਲਾ ਸਰਵੇਖਣ ਨਹੀਂ ਮੰਨਿਆ ਜਾ ਸਕਦਾ। ਇਸ ਦਰਮਿਆਨ ਇਸ ਸਰਵੇਖਣ ਦੇ ਉੱਤੇ ਹੁਣ ਟਿੱਕਾ ਟਿੱਪਣੀਆਂ ਵੀ ਸਾਹਮਣੇ ਆਉਣ ਲੱਗ ਪਈਆਂ ਨੇ। ਜਿਹੜੇ ਇੰਡਸਟਰੀ ਮਿਨਿਸਟਰ ਨੇ ਟਿਮ ਆਇਰਸ, ਉਹਨਾਂ ਨੇ ABC ਰੇਡੀਓ ਦੇ ਉੱਤੇ ਅੱਜ ਸਵੇਰ ਵੇਲੇ ਨੈਸ਼ਨਲ ਬ੍ਰੈਕਫਾਸਟ ਸ਼ੋਅ ਦੇ ਵਿੱਚ ਇਹ ਗੱਲ ਕਹੀ ਕਿ ਨਿਊਜ਼ ਪੋਲ ਦਾ ਇਹ ਸਰਵੇਖਣ, ਜਿਸ ਦੇ ਵਿੱਚ ਪ੍ਰਧਾਨ ਮੰਤਰੀ ਦੀ ਮਕਬੂਲੀਅਤ ਤੇ ਪੌਲਿਨ ਹੈਨਸਨ ਦੀ ਮਕਬੂਲੀਅਤ ਲਗਭਗ ਇੱਕ ਬਰਾਬਰ ਹੀ ਹੋਏ ਨੇ, ਉਸ ਦੇ ਉੱਤੇ ਲੇਬਰ ਦਾ ਕੋਈ ਚੈਲੰਜ ਨਹੀਂ ਹੈ, ਨਾ ਹੀ ਲੇਬਰ ਉਸ ਪਾਸੇ ਧਿਆਨ ਦੇ ਰਹੀ ਹੈ। ਲੇਬਰ ਪਾਰਟੀ ਕੋਸਟ ਆਫ ਲਿਵਿੰਗ ਤੇ ਦੇਸ਼ ਦੇ ਹੋਰਨਾਂ ਮੁੱਦਿਆਂ ਦੇ ਉੱਤੇ ਧਿਆਨ ਦੇਗੀ। ਇੰਡਸਟਰੀ ਮਿਨਿਸਟਰ ਦਾ ਕਹਿਣਾ ਹੈ ਕਿ ਮਿਡਲ ਈਸਟ ਦੀ ਵਾਰ ਨੇ ਇਸ ਵਕਤ ਦੇਸ਼ ਦੇ ਵਿੱਚ ਮਹਿੰਗਾਈ, ਵਿਆਜ ਦਰਾਂ ਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਇੱਕ ਦਬਾਅ ਬਣਾ ਰੱਖਿਆ, ਇਸ ਕਰਕੇ ਸਾਡਾ ਇਸ ਦੇ ਬਾਰੇ ਕੁਝ ਸੋਚਣਾ ਤਾਂ ਬਣਦਾ ਹੀ ਨਹੀਂ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਦੇਸ਼ ਦੇ ਵਿੱਚ ਅਲਟਰਨੇਟਿਵ ਜੇਕਰ ਕੋਈ ਸਰਕਾਰ ਹੋ ਸਕਦੀ ਹੈ ਤਾਂ ਲਿਬਰਲ ਨੈਸ਼ਨਲ ਦੀ ਹੋ ਸਕਦੀ ਹੈ। ਵਨ ਨੇਸ਼ਨ ਦੇ ਨਾਲ ਉਹਨਾਂ ਦਾ ਗੱਠਜੋੜ ਹੁੰਦਾ ਨਹੀਂ ਹੁੰਦਾ, ਇਹ ਉਹਨਾਂ ਦੀ ਸਮੱਸਿਆ ਨਹੀਂ ਹੈ। ਉੱਥੇ ਜਦੋਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਗੱਲ ਆਉਂਦੀ ਹੈ ਤਾਂ ਐਂਥਨੀ ਐਲਬਨੀਜ਼ ਨੇ ਇਸ ਬਾਰੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਕਿ ਪੌਲਿਨ ਹੈਨਸਨ ਵਿਦੇਸ਼ਾਂ ਦੇ ਵਿੱਚ ਜਾ ਕੇ ਜਦੋਂ ਆਸਟ੍ਰੇਲੀਆ ਦੀ ਬਦਖੋਈ ਕਰਦੇ ਨੇ ਤਾਂ ਇਸ ਦੇ ਨਾਲ ਉਹ ਹਰ ਇੱਕ ਆਸਟ੍ਰੇਲੀਅਨ ਨੂੰ ਸ਼ਰਮਸਾਰ ਕਰਦੇ ਨੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਟੌਮੀ ਰੌਬਿਨਸਨ ਵਰਗੇ ਅਪਰਾਧੀਆਂ ਦੇ ਨਾਲ ਜਾ ਕੇ ਪੌਡਕਾਸਟ ਕਰਨਾ ਕਿੱਥੋਂ ਤੱਕ ਸ਼ੋਭਾ ਦਿੰਦਾ ਹੈ। ਸਿਸਲੀ ਦੇ ਵਿੱਚ ਇੱਕ 5-star ਜਿਹੜਾ ਲਗਜ਼ਰੀ ਰਿਜ਼ੋਰਟ ਹੈ ਉਸ ਦੇ ਵਿੱਚ ਬੈਠ ਕੇ ਸ਼ਰਾਬਾਂ ਪੀਣੀਆਂ, ਫੈਸ਼ਨ ਸ਼ੋਅ ਦੇਖਣੇ, ਆਸਟ੍ਰੇਲੀਆ ਦੀ ਸਿਆਸਤਦਾਨ ਦੇ ਉੱਤੇ ਸਵਾਲ ਉੱਠਦੇ ਨੇ। ਹਾਲਾਂਕਿ ਉਹੀ ਐਂਥਨੀ ਐਲਬਨੀਜ਼ ਨੇ ਜਿਨ੍ਹਾਂ ਤੋਂ ਪਿਛਲੇ ਮਹੀਨੇ ਜਿਨ੍ਹਾਂ ਦੇ ਉੱਤੇ ਇੱਕ ਪੌਡਕਾਸਟ ਦੇ ਵਿੱਚ ਇਹ ਸਵਾਲ ਪੁੱਛਿਆ ਗਿਆ ਸੀ ਕਿ 3 ਹਾਲੀਵੁੱਡ ਦੀਆਂ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਦੇ ਵਿੱਚੋਂ ਕਿਸ ਦੇ ਨਾਲ ਸੰਬੰਧ ਬਣਾਉਣਗੇ, ਕਿਸ ਦੇ ਨਾਲ ਵਿਆਹ ਕਰਨਗੇ, ਕਿਸ ਦੇ ਨਾਲ ਡੇਟ ਕਰਨਗੇ, ਉਹਨਾਂ ਨੂੰ ਉਸ ਸਵਾਲ ਦੇ ਜਵਾਬ ਦੇ ਵਿੱਚ ਫਸਾ ਕੇ ਵਿਰੋਧੀ ਧਿਰ ਨੇ ਖਾਸੀ ਉਹਨਾਂ ਦੀ ਜਿਹੜੀ ਫਜੀਹਤ ਕੀਤੀ ਸੀ। ਪਰ ਇਸ ਦਰਮਿਆਨ ਹੁਣ ਨਿਊਜ਼ ਪੋਲ ਦੇ ਸਰਵੇਖਣ ਨੇ ਐਂਥਨੀ ਐਲਬਨੀਜ਼ ਦੇ ਉੱਤੇ ਇੱਕ ਵਾਰ ਫਿਰ ਤੋਂ ਸਵਾਲ ਖੜੇ ਕੀਤੇ ਨੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਇਸ ਦਰਮਿਆਨ ਇੱਕ ਪ੍ਰੈਸ ਕਾਨਫਰੰਸ ਕਰਨ ਦੇ ਲਈ ਅੱਜ ਸਵੇਰ ਵੇਲੇ ਡਾਰਵਿਨ ਦੇ ਵਿੱਚ ਮੌਜੂਦ ਹੋਏ ਸੀ, ਜਦੋਂ NTD ਯਾਨੀ ਨਾਰਦਰਨ ਟੈਰੀਟਰੀ ਦੀ ਚੀਫ ਮਿਨਿਸਟਰ ਲਿਆ ਫਿਨਸ਼ੀਰੋ ਦੇ ਨਾਲ ਉਹ ਉੱਥੇ ਮੌਜੂਦ ਸੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨੇ ਇਸ ਦਰਮਿਆਨ $10 million ਲਗਾ ਕੇ ਰਾਇਲ ਡਾਰਵਿਨ ਹਾਸਪਿਟਲ ਦੇ ਵਿੱਚ ਮੈਟਰਨਿਟੀ ਵਾਰਡ ਨੂੰ ਅਪਗ੍ਰੇਡ ਕਰਨ ਦਾ ਐਲਾਨ ਕੀਤਾ। ਕਿਹਾ ਕਿ 16 ਬਰਥ ਯੂਨਿਟ ਇੱਥੇ ਨਵੇਂ ਸਥਾਪਿਤ ਕੀਤੇ ਜਾਣਗੇ। ਇਸ ਦਰਮਿਆਨ ਹਾਲਾਂਕਿ ਫੰਡਿੰਗ ਦੇ ਵਿੱਚ ਡਿਲੇ ਕਿਉਂ ਹੋਇਆ, ਪਿਛਲੇ ਸਾਲ ਵੀ ਅਜਿਹਾ ਕਿਹਾ ਗਿਆ ਸੀ, ਇਸ ਦੇ ਜਵਾਬ ਚ ਉਹਨਾਂ ਕਿਹਾ ਕਿ ਹੁਣ ਫੰਡਿੰਗ 30% ਵਧਾ ਕੇ ਦਿੱਤੀ ਗਈ ਹੈ ਔਰ ਨਾਰਦਰਨ ਟੈਰੀਟਰੀ ਨੂੰ ਸਿਹਤ ਫੰਡਿੰਗ ਦੇ ਮਾਮਲੇ ਦੇ ਵਿੱਚ ਯਾਨੀ ਹੈਲਥ ਫੰਡਿੰਗ ਦੇ ਮਾਮਲੇ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾਏਗੀ। ਉਧਰ ਦੂਸਰੇ ਪਾਸੇ ਹੈਨਸਨ ਜਿਹੜੇ ਨੇ ਉਹ 7 ਦੇ ਉੱਤੇ ਜਿਹੜਾ ਸਪੋਟਲਾਈਟ ਪ੍ਰੋਗਰਾਮ ਹੈ ਉਸ ਦੇ ਵਿੱਚ ਪਹੁੰਚੇ ਨੇ, ਇਸ ਦੇ ਨਾਲ ਜੁੜੇ ਹੋਏ ਜਿਹੜੇ ਆਫਟਰ ਇਫੈਕਟ ਨੇ ਉਹ ਵੀ ਦੇਖਣ ਨੂੰ ਮਿਲਣਗੇ, ਉਹ ਵੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲੀਏ। ਸਭ ਤੋਂ ਪਹਿਲਾਂ ਤਾਂ ਵਨ ਨੇਸ਼ਨ ਪਾਰਟੀ ਦੇ MP ਬਾਨਬੀ ਜੋਇਸ ਜਿਹੜੇ ਹੁਣ ਨਵੇਂ ਤੁਲੇ ਬਿਆਨ ਦੇਣ ਲੱਗ ਪਏ ਨੇ, ਹੁਣ ਇੰਝ ਨਹੀਂ ਲੱਗਦਾ ਕਿ ਬਾਨਬੀ ਜੋਇਸ ਕਦੇ ਕਦੇ ਉਹਨਾਂ ਦੇ ਬਿਆਨਾਂ ਤੋਂ ਲੱਗਦਾ ਕਿ ਉਹ ਵਨ ਨੇਸ਼ਨ ਪਾਰਟੀ ਦੇ ਨਹੀਂ ਬਲਕਿ ਹਾਲੇ ਵੀ ਨੈਸ਼ਨਲ ਪਾਰਟੀ ਦੇ ਹੀ ਨੇਤਾ ਨੇ। ਉਹਨਾਂ ਕਿਹਾ ਕਿ ਪੌਲਿਨ ਹੈਨਸਨ ਨੇ ਕਦੇ ਵੀ ਵਾਈਟ ਆਸਟ੍ਰੇਲੀਅਨ ਪਾਲਿਸੀ ਦੀ ਹਮਾਇਤ ਨਹੀਂ ਕੀਤੀ। ਪੌਲਿਨ ਹੈਨਸਨ ਜਿਹੜੇ ਰੋਬਿਨਸਨ ਦੇ ਨਾਲ ਪੋਡਕਾਸਟ ਦੇ ਵਿੱਚ ਪਿਛਲੇ ਹਫਤੇ ਜਾ ਕੇ ਕਹਿੰਦੇ ਨੇ ਕਿ ਵਾਈਟ ਆਸਟ੍ਰੇਲੀਅਨ ਪਾਲਿਸੀ ਤੱਕ ਆਸਟ੍ਰੇਲੀਆ ਕਿੰਨਾ ਚੰਗਾ ਹੁੰਦਾ ਸੀ, ਉਸ ਤੋਂ ਬਾਅਦ ਜਿਹੜੇ ਗੈਰ ਚਿੱਟੇ ਚਮੜੀ ਵਾਲੇ ਗੈਰ ਯੂਰੋਪੀਅਨ ਲੋਕ ਸੀ ਉਹ ਵੀ ਆਉਣ ਲੱਗ ਪਏ। ਹਾਲਾਂਕਿ ਪੌਲਿਨ ਹੈਨਸਨ ਨੇ ਇਹ ਵੀ ਕਿਹਾ ਸੀ ਕਿ ਉਸ ਵਕਤ ਤੱਕ 70ਵਿਆਂ ਦੇ ਦਹਾਕੇ ਤੱਕ ਜਿਹੜੇ ਯੂਰਪੀ ਲੋਕ ਵੀ ਆਏ ਸੀ ਭਾਵੇਂ ਕਿ ਅੰਗਰੇਜ਼ੀ ਨਹੀਂ ਵੀ ਬੋਲਦੇ ਸੀ, ਉਹ ਅੱਜ ਆਸਟ੍ਰੇਲੀਅਨ ਕਲਚਰ ਦੇ ਵਿੱਚ ਰਲੇ ਮਿਲੇ ਪਏ ਨੇ। ਪਰ ਇਸ ਦਾ ਇਹ ਮਤਲਬ ਨਹੀਂ ਕੱਢਿਆ ਜਾਣਾ ਚਾਹੀਦਾ ਕਿ ਵਨ ਨੇਸ਼ਨ ਪਾਰਟੀ ਦੀ ਨੇਤਾ ਵਾਈਟ ਆਸਟ੍ਰੇਲੀਅਨ ਪਾਲਿਸੀ ਨੂੰ ਇੱਕ ਵਾਰ ਫਿਰ ਤੋਂ ਲਾਗੂ ਕਰਨਾ ਚਾਹੁੰਦੇ ਨੇ, ਇਹ ਕਹਿਣਾ ਸੀ ਬਾਨਬੀ ਜੋਇਸ ਦਾ। ਚੈਨਲ 7 ਦੇ ਨਾਲ ਜੋਇਸ ਨੇ ਗੱਲਬਾਤ ਕਰਦੇ ਹਾਂ ਅੱਜ ਸਵੇਰ ਵੇਲੇ ਇਹ ਗੱਲ ਕਹੀ ਕਿ ਇਹ ਚੰਗੀ ਗੱਲ ਹੈ ਕਿ ਕੋਈ ਨਾ ਕੋਈ ਪਾਲਿਸੀ ਆਸਟ੍ਰੇਲੀਆ ਦੀ ਹੋਣੀ ਚਾਹੀਦੀ ਹੈ, ਪਰ ਕੋਈ ਇਸ ਕਿਸਮ ਦੀ ਵਾਈਟ ਆਸਟ੍ਰੇਲੀਆ ਪਾਲਿਸੀ ਨੂੰ ਕਾਫੀ ਕੱਟੜ ਪਾਲਿਸੀ ਮੰਨਿਆ ਜਾਂਦਾ ਹੈ, ਇਸ ਦੀ ਹਮਾਇਤ ਇਹ ਗੱਲ ਕਹੀ ਕਿ ਇਹ ਚੰਗੀ ਗੱਲ ਹੈ ਕਿ ਕੋਈ ਨਾ ਕੋਈ ਪਾਲਿਸੀ ਆਸਟ੍ਰੇਲੀਆ ਦੀ ਹੋਣੀ ਚਾਹੀਦੀ ਹੈ, ਪਰ ਕੋਈ ਇਸ ਕਿਸਮ ਦੀ ਵਾਈਟ ਆਸਟ੍ਰੇਲੀਆ ਪਾਲਿਸੀ ਨੂੰ ਕਾਫੀ ਕੱਟੜ ਪਾਲਿਸੀ ਮੰਨਿਆ ਜਾਂਦਾ ਹੈ ਇਸ

ਦੀ ਹਮਾਇਤ ਜਿਹੜੀ ਉਹ ਨੈਸ਼ਨਲ ਪਾਰਟੀ ਦੇ ਸਾਬਕਾ ਨੇਤਾ ਤੇ ਮੌਜੂਦਾ ਵਨ ਨੇਸ਼ਨ ਪਾਰਟੀ ਦੇ ਨੇਤਾ ਨੇ ਨਹੀਂ ਕੀਤੀ। ਇਸ ਦਾ ਮਤਲਬ ਇਹ ਹੈ ਕਿ ਉਹ ਪੌਲਿਨ ਹੈਨਸਨ ਦੇ ਨਾਲ ਇੱਕ ਮਤ ਨਜ਼ਰ ਨਹੀਂ ਆ ਰਹੇ। ਉਧਰ ਬਿਗ ਬਿਲਡ ਨਾਮ ਦਾ ਪ੍ਰੋਜੈਕਟ ਇਸ ਵਕਤ ਜਸਿੰਟਾ ਐਲਨ ਜਿਹੜੇ ਵਿਕਟੋਰੀਆ ਦੇ ਪ੍ਰੀਮੀਅਰ ਨੇ ਉਹਨਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ। ਇਸ ਮਾਮਲੇ ਦੇ ਵਿੱਚ ਇੱਕ ਸੀਕ੍ਰੇਟ ਰਿਵਿਊ ਆਰਡਰ ਕੀਤਾ ਗਿਆ ਕਿ ਨਹੀਂ ਕੀਤਾ ਗਿਆ, ਯਾਨੀ ਕਿ ਇੱਕ ਗੁਪਤ ਸਮੀਖਿਆ ਜਿਹੜੀ ਉਹ ਬਿਠਾਈ ਗਈ ਹੈ ਕਿ ਬਿਗ ਬਿਲਡ ਪ੍ਰੋਜੈਕਟ ਦੇ ਤਹਿਤ ਕਿਹੜੀਆਂ ਕਿਹੜੀਆਂ ਹੇਰਾ ਫੇਰੀਆਂ ਹੋਈਆਂ ਨੇ। ਔਰ ਲੇਬਰ ਪਾਰਟੀ ਦੇ ਐਮ ਪੀਜ਼ ਦੀ ਤਰਫ ਤੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਅਸਲ ਚ ਸਿਰਫ ਔਰ ਸਿਰਫ ਬਿਊਰੋਕਰੇਸੀ ਦੀ ਔਰ ਦਖਲ ਅੰਦਾਜ਼ੀ ਜਿਹੜੀ ਹੈਗੀ ਇਸ ਮਾਮਲੇ ਦੇ ਵਿੱਚ ਕੁਝ ਇੱਕ ਖਾਸ ਲੋਕਾਂ ਦੀ, ਉਹਨੇ ਕੰਮ ਖਰਾਬ ਕੀਤਾ। ਪ੍ਰੀਮੀਅਰ ਜੈਸਿੰਟਾ ਐਲਨ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਆਪਣੀ ਕੈਬਨਿਟ ਨੂੰ ਵੀ, ਕੈਬਨਿਟ ਦੇ ਅੰਦਰ ਜਿਹੜਾ ਰਿਵੋਲਟ ਹੋਇਆ ਸੀ, ਇੱਕ ਬਗਾਵਤ ਹੋਈ ਸੀ, ਉਸ ਨੂੰ ਵੀ ਦਬਾਉਂਦੇ ਰਹੇ ਨੇ। ਉਹਨਾਂ ਦਾ ਲੀਡਰਸ਼ਿਪ ਸਪਿਲ ਦਾ ਵੀ ਜਿਹੜਾ ਇੱਕ ਵਜ੍ਹਾ ਬਣਿਆ ਸੀ ਉਹਨੂੰ ਵੀ ਉਹਨਾਂ ਨੇ ਦਬਾ ਦਿੱਤਾ। ਪਰ ਬਿਗ ਬਿਲਡ ਕ੍ਰਾਈਸਿਸ ਜਿਹੜਾ ਉਹ ਉਹਨਾਂ ਦੇ ਲਈ ਇੱਕ ਵੱਡੀ ਮੁਸੀਬਤ ਬਣ ਸਕਦਾ। ਹਾਲਾਂਕਿ ਹੁਣ ਜਿਹੜੀ ਵਿਰੋਧੀ ਧਿਰ ਦੇ ਨੇਤਾ ਨੇ ਜੈਸ ਵਿਲਸਨ, ਉਹਨਾਂ ਨੇ ਪਿਛਲੇ ਹਫਤੇ ਇੱਕ ਬਿਆਨ ਦੇ ਕੇ ਇਸ ਮਾਮਲੇ ਨੂੰ ਫਿਰ ਤੋਂ ਭੜਕਾ ਦਿੱਤਾ। ਪਹਿਲਾਂ ਤਾਂ ਇਹ ਸਮਝ ਲਓ ਕਿ ਬਿਗ ਬਿਲਡ ਪ੍ਰੀਮੀਅਰ ਜੈਸਿੰਟਾ ਐਲਨ ਦਾ ਇੱਕ ਮਹੱਤਵਪੂਰਨ ਪ੍ਰੋਜੈਕਟ ਸੀ, ਜਿਸ ਦੇ ਤਹਿਤ ਉਹਨਾਂ ਨੇ ਵਿਕਟੋਰੀਆ ਭਰ ਦੀਆਂ ਸੜਕਾਂ, ਪੁਲਾਂ ਤੇ ਇਮਾਰਤਾਂ ਦੀ ਉਸਾਰੀ ਦੇ ਲਈ ਐਲਾਨ ਕੀਤਾ ਸੀ ਪਿਛਲੇ ਸਾਲ ਜਨਵਰੀ ਮਹੀਨੇ ਦੇ ਵਿੱਚ। ਉਸ ਤੋਂ ਬਾਅਦ ਹੀ ਜਿਹੜਾ ਇਹ ਸਮਝ ਲੱਗਣ ਲੱਗੀ ਕਿ ਇਸ ਪ੍ਰੋਜੈਕਟ ਦੇ ਤਹਿਤ ਯੂਨੀਅਨਸ ਨੇ ਕਾਫੀ ਵੱਡੇ ਪੱਧਰ ਦੇ ਉੱਤੇ ਹੇਰਾ ਫੇਰੀਆਂ ਕੀਤੀਆਂ ਨੇ, ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆਈਆਂ। ਹੁਣ ਜੈਸ ਵਿਲਸਨ ਨੇ ਪਿਛਲੇ ਹਫਤੇ ਇਹ ਬਿਆਨ ਦਿੱਤਾ ਹੈ ਕਿ ਬਿਗ ਬਿਲਡ ਦੇ ਤਹਿਤ ਜਿੰਨੇ ਵੀ ਇਨਫਰਾਸਟ੍ਰਕਚਰ ਪ੍ਰੋਜੈਕਟ ਛੇੜੇ ਗਏ ਨੇ ਔਰ ਜੋ ਵੀ ਕੰਮ ਕੀਤੇ ਗਏ ਨੇ ਜਾਂ ਚੱਲ ਰਹੇ ਨੇ ਜਾਂ ਚੱਲਣਗੇ, ਉਸ ਦੇ ਤਹਿਤ ਇੱਕ ਸੁਤੰਤਰ ਪੜਤਾਲ ਕਰਵਾਈ ਜਾਏਗੀ। ਰੋਇਲ ਕਮਿਸ਼ਨ ਦੀ ਗੱਲ ਕਹਿ ਦਿੱਤੀ ਗਈ ਹੈ ਕਿ ਜੇਕਰ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਆਉਂਦੀ ਹੈ ਤਾਂ ਇਸਦਾ ਰੋਇਲ ਕਮਿਸ਼ਨ ਬਿਠਾਇਆ ਜਾਏਗਾ। ਐਤਵਾਰ ਦੇ ਦਿਨ ਜਦੋਂ ਜੈਸਿੰਟਾ ਐਲਨ ਤੋਂ ਪੁੱਛਿਆ ਗਿਆ ਕਿ ਰੋਇਲ ਕਮਿਸ਼ਨ ਦੀ ਮੰਗ ਉੱਠ ਰਹੀ ਹੈ, ਜੈਸ ਵਿਲਸਨ ਨੇ ਇਹ ਗੱਲ ਕਹੀ ਹੈ, ਤਾਂ ਉਹਨਾਂ ਕਿਹਾ ਕਿ ਲਿਬਰਲ ਪਾਰਟੀ ਸੂਬਾਈ ਚੋਣਾਂ ਜਿੱਤਣ ਦੇ ਲਈ ਕੁਝ ਵੀ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ, ਲੋਕਾਂ ਨੂੰ ਰੋਇਲ ਕਮਿਸ਼ਨ ਦੀ ਲੋੜ ਨਹੀਂ ਹੈ। ਰੋਇਲ ਕਮਿਸ਼ਨ ਇੱਕ ਡਿਲੇਡ ਐਕਸ਼ਨ ਹੈ, ਇਮੀਜੀਏਟ ਐਕਸ਼ਨ ਦੀ ਲੋੜ ਹੈ। ਇਮੀਜੀਏਟ ਐਕਸ਼ਨ ਇਹ ਹੈ ਕਿ ਜਿਹੜੀ ਇਸ ਵਕਤ ਅਸੀਂ ਫੈਡਰਲ ਸਰਕਾਰ ਦੇ ਦੁਆਰਾ ਐਡਮਿਨਿਸਟ੍ਰੇਟਰ ਅਪੁਆਇੰਟ ਕੀਤਾ ਗਿਆ ਉਸ ਦੀ ਪੜਤਾਲ ਨੂੰ ਅੱਗੇ ਤੋਰ ਰਹੇ ਹਾਂ। ਰੋਇਲ ਕਮਿਸ਼ਨ ਦੇ ਨਾਲ ਤਾਂ ਨਤੀਜੇ ਪਤਾ ਨਹੀਂ ਕਦੋਂ ਆਣਗੇ ਕਦੋਂ ਨਹੀਂ ਆਣਗੇ। ਹਾਲਾਂਕਿ ਇਸ ਵਕਤ ਜੈਸਿੰਟਾ ਐਲਨ ਨੂੰ ਵੀ ਪਤਾ ਹੈ ਕਿ ਡਿਲੇਡ ਜਾਂ ਇਮੀਜੀਏਟ ਐਕਸ਼ਨ ਉਹਨਾਂ ਦੇ ਲਈ ਹੀ ਖਤਰਨਾਕ ਨੇ, ਕਿਉਂਕਿ ਐਕਸ਼ਨ ਕੋਈ ਵੀ ਨਾ ਲਿਆ ਇਹ ਇਹਨਾਂ ਦੀ ਸਰਕਾਰ ਨੂੰ ਇਸ ਵਕਤ ਕੁਰਸੀ ਤੋਂ ਵੀ ਬਾਹਰ ਕਰ ਸਕਦਾ ਹੈ। ਉੱਥੇ ਅਗਲੀ ਖਬਰ, ਦੋ ਤਿੰਨ ਖਬਰਾਂ ਕਾਫੀ ਅਹਿਮ ਨੇ। ਪਹਿਲਾਂ ਤਾਂ ਵੇਪਸ ਦੇ ਨਾਲ ਜੁੜੀ ਹੋਈ ਖਬਰ, ਜੇਕਰ ਅਲੱਗ ਤੋਂ ਸਮਾਂ ਲੱਗਦਾ ਹੈ ਤਾਂ ਇਸ ਦੇ ਵਿਸਤਾਰ ਦੇ ਬਾਰੇ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰ ਸਕਦੇ ਹਾਂ। ਆਸਟ੍ਰੇਲੀਅਨ ਮੀਡੀਆ ਦੇ ਵਿੱਚ ਇਸ ਵਕਤ ਇਹਨਾਂ ਖਬਰਾਂ ਨੂੰ ਕਾਫੀ ਤਵੱਜੋ ਦਿੱਤੀ ਜਾ ਰਹੀ ਹੈ। ਪਤਾ ਇਹ ਚੱਲ ਰਿਹਾ ਹੈ ਕਿ ਜਿਹੜੇ ਗੈਰ ਕਾਨੂੰਨੀ ਵੇਪਸ ਆਸਟ੍ਰੇਲੀਆ ਦੇ ਵਿੱਚ ਵਿਕ ਰਹੇ ਨੇ, ਹਾਲਾਂਕਿ ਕਾਨੂੰਨ ਤਰੀਕੇ ਦੇ ਨਾਲ ਵਿਕਣ ਵਾਲੇ ਵੇਪਸ ਵੀ ਕੋਈ ਬਹੁਤੇ ਚੰਗੇ ਤਾਂ ਨਹੀਂ ਨੇ, ਪਰ ਗੈਰ ਕਾਨੂੰਨੀ ਤਾਂ ਇੰਨੇ ਕੁ ਮਾੜੇ ਨੇ ਕਿ ਛੋਟੇ ਬੱਚੇ ਜਿਹੜੇ 16 ਸਾਲ ਤੋਂ ਵੀ ਘੱਟ ਉਮਰ ਦੇ ਨੇ ਉਹਨਾਂ ਦੇ ਹੱਥਾਂ ਤੱਕ ਇਹ ਪਹੁੰਚ ਰਹੇ ਨੇ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਸਿਹਤ ਨੂੰ ਅਸਰ ਅੰਦਾਜ਼ ਕਰ ਰਹੇ ਨੇ, ਇਹਦੇ ਉੱਤੇ ਇਹ ਖਬਰ ਸਾਹਮਣੇ ਆਈ ਹੈ। ਔਰ ਫੈਡਰਲ ਸਿਹਤ ਮੰਤਰੀ ਮਾਰਕ ਬਟਲਰ ਨੇ ਆਖਿਰਕਾਰ ਹੁਣ ਇਹ ਮੰਨਿਆ ਹੈ ਕਿ ਉਹਨਾਂ ਦੇ ਹੱਥੋਂ ਜਿਹੜੀ ਇਹ ਗੇਮ ਨਿਕਲ ਗਈ ਹੈ। ਵੈਸੇ ਜਦੋਂ 2 ਸਾਲ ਪਹਿਲਾਂ ਇਸ ਬਾਬਤ ਐਲਾਨ ਕੀਤੇ ਜਾ ਰਹੇ ਸੀ ਕਿ ਗੈਰ ਕਾਨੂੰਨੀ ਵੇਪਸ ਨੂੰ ਲੈ ਕੇ ਫੈਡਰਲ ਸਰਕਾਰ ਸਖ਼ਤ ਕਦਮ ਚੁੱਕੇਗੀ, ਉਸ ਵੇਲੇ ਵੀ ਤੁਹਾਨੂੰ ਖ਼ਬਰਾਂ ਦੇ ਵਿੱਚ ਇਹ ਖ਼ਬਰ ਅਸੀਂ ਸਾਂਝੀ ਕੀਤੀ ਸੀ ਕਿ ਹੋ ਸਕਦਾ ਹੈ ਸਰਕਾਰ ਦਾ ਕਦਮ ਭਾਰੀ ਪਵੇ, ਕਿਉਂਕਿ ਇਸ ਦੇ ਨਾਲ ਇੱਕ ਵੇਪਸ ਦਾ ਮਾਫੀਆ ਜਿਹੜਾ ਉਹ ਆਪਣਾ ਇੱਕ ਬਾਜ਼ਾਰ ਤਿਆਰ ਕਰ ਲਏਗਾ। ਬਾਜ਼ਾਰ ਹੁਣ ਇਸ ਹੱਦ ਤੱਕ ਫੈਲ ਚੁੱਕਿਆ ਹੈ ਕਿ ਸਰਕਾਰ ਦੇ ਕੰਟਰੋਲ ਦੇ ਵਿੱਚੋਂ ਬਾਹਰ ਹੈ। ਦਾਅਵੇ ਹਰ ਰੋਜ਼ ਕੀਤੇ ਜਾਂਦੇ ਨੇ, ਹਰ ਹਫ਼ਤੇ ਖ਼ਬਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਵੀ ਕਰਦੇ ਹਾਂ ਕਿ ਸ਼ਹਿਰਾਂ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਸਖ਼ਤੀ ਕੀਤੀ ਜਾ ਰਹੀ ਹੈ, ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਨੇ, ਨਕਲੀ ਵੇਪਸ ਫੜੇ ਜਾਂਦੇ ਨੇ। ਪਰ ਇੱਕ ਇੰਡੀਪੈਂਡੈਂਟ ਟੈਸਟਿੰਗ ਕਮਿਸ਼ਨ ਜਿਹੜਾ ਇਸ ਮਾਮਲੇ ਦੇ ਵਿੱਚ ਉਹ ਇਹ ਜਵਾਬ ਦਿੰਦਾ ਹੈ ਕਿ ਵੇਪਸ ਨੇ ਹੁਣ ਤੱਕ ਇੰਨਾ ਕੁ ਨੁਕਸਾਨ ਆਸਟ੍ਰੇਲੀਅਨ ਬੱਚਿਆਂ ਦਾ ਕਰ ਦਿੱਤਾ, ਇੰਨੀਆਂ ਕੁ ਗਲੀਆਂ ਬਾਜ਼ਾਰਾਂ ਦੇ ਵਿੱਚ ਇਹ ਆ ਚੁੱਕੇ ਨੇ ਕਿ ਫੈਡਰਲ ਸਰਕਾਰ ਨੇ ਜਿਹੜਾ ਟੀਚਾ ਮਿਥਿਆ ਸੀ ਉਸ ਤੋਂ ਉਹ ਦੂਰ ਦੂਰ ਤੇ ਹੋਰ ਦੂਰ ਹੁੰਦੇ ਜਾ ਰਹੇ ਨੇ। ਇਹ ਯਕੀਨੀ ਬਣਾਉਣਾ ਕਿ ਆਸਟ੍ਰੇਲੀਅਨ ਬੱਚਿਆਂ ਦੇ ਹੱਥਾਂ ਤੱਕ ਵੇਪਸ ਨਾ ਪਹੁੰਚਣ, ਇਹ ਬੜਾ ਮੁਸ਼ਕਲ ਹੁੰਦਾ ਜਾ ਰਿਹਾ। ਔਰ ਬੜੇ ਸਾਰੇ ਐਸੇ ਬ੍ਰਾਂਡ ਨੇ, ਅਲੀ ਬਾਰਬਰ, ਆਈ ਗੈਟ, ਵੈਪੋ, ਬੜੇ ਸਾਰੇ ਐਸੇ ਰੀਫਿਲ ਕਰਨ ਵਾਲੇ ਵੇਪਸ ਨੇ ਜਿਹੜੇ ਕਿ ਬੜੇ ਦਿਲਚਸਪ ਦਿਖਾਈ ਦਿੰਦੇ ਨੇ, ਬੜੇ ਸੋਹਣੇ ਦਿਖਾਈ ਦਿੰਦੇ ਨੇ। ਚੁੱਪਾ ਚੁੱਪ ਵਰਗੇ ਜਿਹੜੇ ਲੋਲੀਪੋਪਸ ਨੇ ਉਹਨਾਂ ਦੇ ਫਲੇਵਰ ਦੇ ਵਿੱਚ ਵੀ ਨੇ, ਸਟ੍ਰੋਬੈਰੀ ਕੀਵੀ, ਪੀਨਾ ਕੋਲਾਡਾ, ਵਾਟਰਮੈਲਨ ਆਈਸ, ਬਲੂਬੈਰੀ ਆਈਸ, ਅਨਫਲੇਵਰਡ ਕੀਵੀ, ਪਾਈਨਐਪਲ।

ऐसे कैसे पता नहीं की नाम ने इन्हां दे के जड़े टीनेजर ने वो अचानक ही इन्हां दे लपेट दे विच आ जांदे ने, और फिर पता चलता है कि 20, 30, 40, 45 mg पर ml तक निकोटिन इन्हां दे विच भरे हुए ने। पर सिर्फ निकोटिन तक जे गल मुक जांदी तां गल ही की सी। प्रोपलेन, ग्लाइकोल, एथनिल बुटोनेट, बेंजाइल बेंजोनेट, पता नहीं केड़े केड़े ऐसे तत् ने जिन्हां दा विशेष खुलासा असी तुहाडे नाल अपने एक पॉडकास्ट दे विच वी कीता सी। पॉडकास्ट सैक्शन तो जाके सुन सकदे हो। पर जेकर मैमरी नू रिफ्रेश करना होया तां इक समा कढ़ के इक वखरा प्रोग्राम तुहाडे तक इस दे बारे आने वाले दिनां दे विच सांझा होर करांगे। ओहनू वी जरूर सुनियो समा कढ़ के उस प्रोग्राम नू। एमरजेंसी सर्विसेज दी तरफ तों जिन्नियां वी आस्ट्रेलिया भर दे विच एमरजेंसी सर्विसेज ने उहनां दी तरफ तों हुण इक नवें एंथनी अल्बनी सरकार दी तरफ तों तैयार कीते गए प्रोग्राम दी विरोधता कीती गई है। प्रोग्राम तां नहीं कह सकदे बल्कि एक अलर्ट सिस्टम तैयार कीता गया जिस दे उत्ते सरकार ने 132 मिलियन डॉलर खर्च कर दिते सी। 132 मिलियन खर्च करन तों बाद इस जिसका नाम ऑज अलर्ट वार्निंग सिस्टम है जिहड़ा कि 27 जुलाई नूं देश भर दे विच लागू होना है, इस नूं हुण बहुत सारी एमरजेंसी सर्विसेज ने मनन तों इनकार किया है। कहा है कि इस दे विच हाले खामियां ने, इस दे विच कमियां ने। वैसे देश भर दे विच ऑज अलर्ट इस साल अक्तूबर महीने तों लागू किया जाना है। कहा जा रहा है कि आंदी 27 जुलाई नूं तुहाडे फोनां दे उत्ते जेकर कोई टू टू करके कोई बैल बजी ते एक सुनेहा आया तां उह सुनेहा सिर्फ टैसटिंग दा होएगा, पर उस तो बाद ए टू टू दी जिहड़ी साइन है ए एमरजेंसी सायरन है। वैसे तां 27 जुलाई नूं दोपहर 2 बजे बजणगे, पर संडे टैलीग्राफ अखबार दे मुताबिक बहुत सारियां एमरजेंसी एजेंसीज ने कहा है कि ये कोई फायदेमंद चीज नहीं है क्योंकि हाले भी आस्ट्रेलिया दे विच बहुत सारे लोग ने जिहड़े कि ऐसे स्मार्टफोन्स दा इस्तेमाल करते हैं जिन्हां दे उत्ते ऑज अलर्ट अपना सायरन नहीं बजा सकता, पुराने किस्म दे ओह फोन ने, या फिर बहुत सारे लोग जिहड़े लैंडलाइनस दा इस्तेमाल करते हैं, या फर्ज करो कि जिन्हां दे घरां दे विच दफ्तरां दे विच लैंडलाइन ने ते एमरजेंसी दा कोई अलर्ट आया उह लैंडलाइन ते तां आना नहीं, आना तां मोबाइल ते, मोबाइल जे उहनां दे कोल उस वक्त ना होण ਤੇ ਕੋਈ ਐਸੇ ਕੰਪੈਟੀਬਲ ਡਿਵਾਈਸਿਸ ਦੇ ਉੱਤੇ ਵੀ ਇਹ ਅਲਰਟ ਨਹੀਂ ਆ ਰਹੇ ਜਿਵੇਂ ਗੈਜਟਸ ਜਾਂ ਹੋਰ ਜਿਵੇਂ ਹਸਪਤਾਲਾਂ ਦੇ ਵਿੱਚ ਅੱਜ ਵੀ ਪੇਜਰ ਵਰਤੇ ਜਾਂਦੇ ਨੇ। ਸੋ ਇਸ ਦੇ ਵਿੱਚ ਹਾਲੇ ਬਹੁਤ ਸਾਰੀਆਂ ਕਮੀਆਂ ਨੇ। ਦੱਸਿਆ ਜਾ ਰਿਹਾ ਕਿ 132 ਮਿਲੀਅਨ ਡਾਲਰ ਖਰਚ ਕਰਕੇ ਵੀ ਔਜ ਅਲਰਟ ਨੂੰ ਬਹੁਤ ਸਾਰੇ ਜਿਹੜੇ ਐਮਰਜੈਂਸੀ ਸਰਵਿਸਿਸ ਨੇ ਜਿਵੇਂ ਕਮਿਸ਼ਨਰਸ ਐਂਡ ਚੀਫ ਆਫਿਸਰ ਸਟ੍ਰੈਟੇਜਿਕ ਕਮੇਟੀ ਜਿਹਨੂੰ ਸੀ ਕੋਸ ਕਹਿ ਲਿਆ ਜਾਂਦਾ ਉਹਨਾਂ ਨੇ ਮੰਨਣ ਤੋਂ ਇਨਕਾਰ ਕੀਤਾ। ਸੀ ਕੋਸ ਅਸਲ ਦੇ ਵਿੱਚ ਜਦੋਂ ਕਿਸੇ ਉੱਚੀਆਂ ਇਮਾਰਤਾਂ 'ਚ ਅੱਗ ਲੱਗ ਜਾਂਦੀ ਹੈ ਤਾਂ ਹਵਾ ਦੇ ਵਿੱਚ ਜਿਹੜੇ ਫਾਇਰ ਫਾਈਟਰਸ ਜਾਂਦੇ ਨੇ ਹੈਲੀਕਾਪਟਰਸ ਦੇ ਵਿੱਚ ਉਹਨਾਂ ਨੂੰ ਉਹ ਕੰਟਰੋਲ ਕਰਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਨੇ। ਔਜ ਅਲਰਟ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਹਾਈਪਰ ਲਿੰਕ ਨਹੀਂ ਹੈ। ਫਰਜ ਕਰੋ ਕਿ ਤੁਹਾਡੇ ਆਲੇ ਦੁਆਲੇ ਕਿਤੇ ਕੋਈ ਗੋਲੀ ਚੱਲੀ ਹੈ ਤੇ ਤੁਹਾਨੂੰ ਉਹ ਔਜ ਅਲਰਟ ਆ ਰਿਹਾ ਹੈ ਕਿ ਤੁਹਾਡੇ ਇੰਨੇ ਕਿਲੋਮੀਟਰ ਦੇ ਦਾਇਰੇ ਦੇ ਵਿੱਚ ਫਿਲਹਾਲ ਬਾਹਰ ਨਾ ਨਿਕਲਿਆ ਜਾਵੇ। ਤੇ ਜੇਕਰ ਤੁਸੀਂ ਉਸ ਖਬਰ ਦੇ ਬਾਰੇ ਔਜ ਅਲਰਟ ਤੁਹਾਡੇ ਫੋਨ ਦੇ ਉੱਤੇ ਆ ਵੀ ਗਿਆ ਤਾਂ ਆ ਕੇ ਡਿਸਅਪੀਅਰ ਹੋ ਜਾਏਗਾ, ਯਾਨੀ ਕਿ ਉਹ ਸਿਰਫ ਇੱਕ ਵਾਰ ਦੇਖਣ ਵਾਲਾ ਇੱਕ ਮੈਸੇਜ ਹੈ, ਉਸਦਾ ਕੋਈ ਤੁਸੀਂ ਸਕਰੀਨਸ਼ਾਟ ਨਹੀਂ ਖਿੱਚ ਸਕਦੇ, ਉਹਦਾ ਕੋਈ ਹਾਈਪਰ ਲਿੰਕ ਨਹੀਂ ਹੈ ਯਾਨੀ ਉਹਦੇ ਤੇ ਕਲਿੱਕ ਕਰਕੇ ਵਿਸਤਾਰ ਜਾਣਕਾਰੀ ਨਹੀਂ ਦੇਖ ਸਕਦੇ। ਸੋ ਐਸੇ ਅਲਰਟ ਦਾ ਫਾਇਦਾ ਕੀ? ਇਹ ਅਲਰਟ ਲੋਕਾਂ ਨੂੰ ਹੋਰ ਜ਼ਿਆਦਾ ਸਸੋਪੰਜ ਵਧਾ ਦੇਣਗੇ, ਉਹਨਾਂ ਦੀਆਂ ਚਿੰਤਾਵਾਂ ਹੋਰ ਵਧਾ ਦੇਣਗੇ। ਕੁਇਨਜ਼ਲੈਂਡ ਦੇ ਫਾਇਰ ਡਿਪਾਰਟਮੈਂਟ ਨੇ ਵੀ ਇਸ ਨੂੰ ਮੰਨਣ ਤੋਂ ਇਨਕਾਰ ਕੀਤਾ ਹੈ। NSW ਦੀ ਵੀ ਐਮਰਜੈਂਸੀ ਸਰਵਿਸਿਜ਼ ਦੀ ਤਰਫ ਤੋਂ ਇਸ ਔਜ ਅਲਰਟ ਨੂੰ ਹਾਲ ਫਿਲਹਾਲ ਕੋਈ ਬਹੁਤਾ ਵਧੀਆ ਸਿਸਟਮ ਨਹੀਂ ਮੰਨਿਆ ਜਾ ਰਿਹਾ। ਵੈਸੇ ਇਸ ਸਾਲ ਫਰਵਰੀ ਮਹੀਨੇ 'ਚ ਇਸ ਨੂੰ ਲਾਂਚ ਕੀਤਾ ਗਿਆ ਸੀ ਇੱਕ ਟ੍ਰਾਇਲ ਦੇ ਤੌਰ ਦੇ ਉੱਤੇ, ਕਿਹਾ ਗਿਆ ਸੀ ਕਿ ਇਸ ਦਾ ਇਸਤੇਮਾਲ ਹੋ ਸਕਦਾ। ਉਦਾਹਰਣ ਦੇ ਤੌਰ ਦੇ ਉੱਤੇ ਬੰਡਾਈ ਜੰਕਸ਼ਨ ਦੇ ਵਿੱਚ ਜਦੋਂ ਚਾਕੂ ਦੇ ਨਾਲ ਹਮਲਾ ਕੀਤਾ ਗਿਆ ਸੀ ਤੇ ਜੇ ਉਸ ਦਾਇਰੇ ਦੇ ਵਿੱਚ ਉਸ ਵੇਲੇ ਜੀਓ ਟੈਗਿੰਗ ਦੇ ਨਾਲ ਜਿਹੜੇ ਵੀ ਲੋਕ ਉਸ ਵਕਤ ਉਸ ਵੈਸਟਫੀਲਡ ਦੇ ਵਿੱਚ ਸ਼ੋਪਿੰਗ ਕਰ ਰਹੇ ਸੀ, ਜੇਕਰ ਉਹਨਾਂ ਨੂੰ ਔਜ ਅਲਰਟ ਦੇ ਜ਼ਰੀਏ ਉਹ ਮੈਸੇਜ ਆ ਗਿਆ ਹੁੰਦਾ ਤਾਂ ਉਸ ਘੇਰੇ ਦੇ ਵਿੱਚ ਨਾ ਜਾਂਦੇ, ਜਾਂ ਉਸ ਵਕਤ ਆਪਣੇ ਆਪ ਨੂੰ ਕਿਤੇ ਸੁਰੱਖਿਅਤ ਕਰ ਲੈਂਦੇ ਜਾਂ ਉੱਥੋਂ ਬਾਹਰ ਨਿਕਲ ਜਾਂਦੇ। ਅਜਿਹੇ ਦੇ ਵਿੱਚ ਸਰਕਾਰ ਦਾ ਕਹਿਣਾ ਹੈ ਕਿ ਇਹਦੇ 9 ਟ੍ਰਾਇਲ ਲਏ ਗਏ ਨੇ ਟਾਰਗੇਟਿਡ ਏਰੀਆਜ਼ ਦੇ ਵਿੱਚ ਔਰ ਉਹ ਸਾਰੇ ਸਫਲ ਹੋਏ ਨੇ, ਤਾਂ ਇਸ ਕਰਕੇ ਔਜ ਅਲਰਟ ਆਉਣਾ ਹੀ ਚਾਹੀਦਾ। ਇਸ ਦੇ ਵਿੱਚ ਕੋਈ ਕਮੀ ਤਾਂ ਦਿਖਾਈ ਦੇ ਨਹੀਂ ਰਹੀ। ਇਸ ਸਮੱਸਿਆ ਇਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸਮੱਸਿਆਵਾਂ ਉਹਦੇ ਬਾਰੇ ਜਦੋਂ ਐਮਰਜੈਂਸੀ ਮੈਨੇਜਮੈਂਟ ਮਿਨਿਸਟਰ ਕ੍ਰਿਸਟੀ ਮੈਕਵੇਨ ਤੋਂ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਸ ਦੇ ਵਿੱਚ ਕੁਝ ਖਾਮੀਆਂ ਹੋ ਸਕਦੀਆਂ ਨੇ, ਹਰ ਇੱਕ ਸੂਬੇ ਦੇ ਆਪੋ ਆਪਣੇ ਕੰਸਰਨ ਨੇ ਉਹ ਰੱਖ ਰਹੇ ਨੇ, ਔਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੋਈ ਵੀ ਐਸਾ ਸਿਸਟਮ ਲੈ ਕੇ ਨਹੀਂ ਆਵਾਂਗੇ।
ਏਜੰਸੀਜ਼ ਦੀ ਸਮੱਸਿਆਵਾਂ ਦੂਰ ਕਰ ਲਏ ਜਾਣ ਤੋਂ ਬਾਅਦ ਆਸਟ੍ਰੇਲੀਆ ਭਰ ਦੇ ਵਿੱਚ ਪੁਰਾਣੇ ਸਿਸਟਮਸ ਨੂੰ ਬਦਲ ਕੇ ਔਜ਼ ਅਲਰਟ ਨੂੰ ਜੁਲਾਈ 2027 ਤੱਕ ਲਾਗੂ ਕਰ ਦਿੱਤਾ ਜਾਣਾ ਹੈ। ਉੱਥੇ ਹੀ ਹੁਣ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਸਭ ਤੋਂ ਪਹਿਲਾਂ ਕ੍ਰਿਕਟ ਦੇ ਨਾਲ ਜੁੜੀ ਖਬਰ। ਕ੍ਰਿਕਟ ਦੇ ਵਿੱਚ ਕੱਲ ਦੇ ਦਿਨ ਲਾਰਡਸ ਦੇ ਵਿੱਚ ਹੋ ਸਕਦਾ ਆਪਣਾ ਆਖਰੀ ਮੈਚ ਖੇਡ ਰਹੇ ਹੋਣ ਰੋਹਿਤ ਸ਼ਰਮਾ, ਕਿਉਂਕਿ ਇਸ ਕਿਸਮ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਸੀ ਕਿ ਉਹ ਸ਼ਾਇਦ ਇਸ ਤੋਂ ਬਾਅਦ ਲਾਰਡਸ ਵਾਪਸ ਨਾ ਪਰਤਣ। 138 ਦੌੜਾਂ ਬਣਾਈਆਂ, ਕਪਤਾਨ ਸ਼ੁਭਮਨ ਗਿੱਲ ਨੇ 77 ਦੌੜਾਂ ਬਣਾਈਆਂ, ਵਿਰਾਟ ਕੋਹਲੀ ਨੇ 74 ਦੌੜਾਂ ਬਣਾਈਆਂ। ਪਰ ਸੁਣਨ ਦੇ ਵਿੱਚ ਤੁਹਾਨੂੰ ਇਹ ਹਾਈ ਸਕੋਰ ਮੈਚ ਲੱਗ ਰਿਹਾ ਹੋਏਗਾ ਕਿ ਭਾਰਤ ਨੇ ਜਿੱਤ ਲਿਆ। ਹਾਈ ਸਕੋਰ ਮੈਚ ਇੰਗਲੈਂਡ ਵਾਲੇ ਪਾਸਿਓਂ ਸ਼ੁਰੂ ਹੋਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਇੰਗਲੈਂਡ ਦੇ ਵਿੱਚੋਂ ਬੈਨ ਡਕਟ ਦੀਆਂ 141, ਜੈਕਬ ਬੈਥਲ ਦੀਆਂ 91 ਤੇ ਜੋਏ ਰੂਟ ਦੀਆਂ 74 ਦੌੜਾਂ ਦੀ ਬਦੌਲਤ ਇੰਗਲੈਂਡ ਨੇ 50 ਓਵਰਾਂ ਦੇ ਵਿੱਚ 387 ਦੌੜਾਂ ਬਣਾ ਕੇ ਇੱਕ ਵਿਸ਼ਾਲ ਟੀਚਾ ਭਾਰਤ ਨੂੰ ਦਿੱਤਾ। ਭਾਰਤ ਦੀ ਤਰਫ ਤੋਂ ਅਰਸ਼ਦੀਪ ਸਿੰਘ, ਗੁਰਨੂਰ ਬਰਾੜ ਵਰਗੇ, ਸੰਸਨੀ ਫਲਾਨ ਵਰਗੇ ਗੇਂਦਬਾਜ਼ ਨਾਕਾਮਯਾਬ ਰਹੇ। ਕੋਈ ਵੀ ਵਿਕਟ ਇਹਨਾਂ ਦੇ ਹੱਥ ਨਹੀਂ ਲੱਗੀ ਕੱਲ ਦੇ ਦਿਨ। ਭਾਰਤ ਨੇ ਬੱਲੇਬਾਜ਼ੀ ਸ਼ੁਰੂ ਕੀਤੀ, ਮਜ਼ਬੂਤ ਸ਼ੁਰੂਆਤ ਜ਼ਰੂਰ ਰਹੀ। ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਵਿਰਾਟ ਕੋਹਲੀ ਨੂੰ ਛੱਡ ਦਈਏ ਤਾਂ ਕੋਈ ਵੀ ਬੱਲੇਬਾਜ਼ ਟਿਕ ਨਹੀਂ ਸਕਿਆ। ਈਸ਼ਾਨ ਕਿਸ਼ਨ 14 ਤੇ, ਸ਼੍ਰੇਯਸ ਅਈਅਰ 0 ਤੇ, KL ਰਾਹੁਲ 12 ਤੇ, ਅਕਸ਼ਰ ਪਟੇਲ 2 ਤੇ ਆਊਟ ਹੋ ਗਏ। 50 ਓਵਰਾਂ ਦੇ ਵਿੱਚ ਭਾਰਤ ਦੀ ਟੀਮ 360 ਦੌੜਾਂ ਹੀ ਬਣਾ ਸਕੀ ਤੇ ਇੰਗਲੈਂਡ ਦੇ ਹੱਥੋਂ 27 ਦੌੜਾਂ ਦੇ ਫਰਕ ਦੇ ਨਾਲ ਇਹ ਮੈਚ ਵੀ ਹਾਰ ਗਏ। ਇਸ ਤਰੀਕੇ ਦੇ ਨਾਲ ਪਹਿਲਾਂ ਆਇਰਲੈਂਡ ਤੋਂ T20 ਮੈਚ ਹਾਰਨੇ, ਫਿਰ ਇੰਗਲੈਂਡ ਤੋਂ ਤੇ ਹੁਣ ਵਨਡੇ ਸੀਰੀਜ਼ ਵੀ ਇੰਗਲੈਂਡ ਤੋਂ 2-1 ਦੇ ਫਰਕ ਦੇ ਨਾਲ ਭਾਰਤ ਦੀ ਟੀਮ ਹਾਰ ਗਈ। ਕੋਈ ਖਾਸ ਹੱਥ ਭਾਰਤ ਦੇ ਨਹੀਂ ਲੱਗ ਰਿਹਾ ਇਸ ਪੂਰੇ ਕ੍ਰਿਕਟ ਦੇ ਸੀਜ਼ਨ ਦੇ ਵਿੱਚ। ਉਧਰ ਫੀਫਾ ਵਿਸ਼ਵ ਕੱਪ ਦੇ ਵਿੱਚ ਸਪੇਨ ਨੇ 1-0 ਦੇ ਨਾਲ ਅਰਜਨਟੀਨਾ ਨੂੰ ਹਰਾ ਕੇ ਇਹ ਮੈਚ ਜਿੱਤ ਲਿਆ। ਮੈਚ ਹੀ ਨਹੀਂ ਜਿੱਤਿਆ, ਫੀਫਾ ਵਿਸ਼ਵ ਕੱਪ 2026 ਦੀ ਖਿਤਾਬੀ ਟਰਾਫੀ ਜਿੱਤ ਲਈ। ਦੱਸ ਦਈਏ ਕਿ ਅੱਜ ਤੋਂ ਲਗਭਗ ਮਹੀਨਾ ਕੁ ਪਹਿਲਾਂ ਸ਼ੁਰੂ ਹੋਇਆ ਇਹ ਟੂਰਨਾਮੈਂਟ, ਔਰ 11 ਜੂਨ ਤੋਂ 19 ਜੁਲਾਈ ਤੱਕ ਇਹ ਚੱਲਿਆ ਟੂਰਨਾਮੈਂਟ। ਹਾਲਾਂਕਿ ਆਸਟ੍ਰੇਲੀਆ 'ਚ ਅਸੀਂ 20 ਜੁਲਾਈ ਨੂੰ ਇਹ ਮੈਚ ਦੇਖਿਆ, ਪਰ ਇਸ ਦੇ ਵਿੱਚ ਸਪੇਨ ਜਿਹੜਾ ਕਿ ਪਹਿਲੇ ਦਿਨ ਤੋਂ ਹੀ ਖਿਤਾਬੀ ਦਾਅਵੇਦਾਰ ਮੰਨਿਆ ਜਾ ਰਿਹਾ ਸੀ, ਇਸ ਪੂਰੀ ਜਰਨੀ ਨੂੰ ਸਪੇਨ ਨੇ ਬੜੇ ਵਧੀਆ ਤਰੀਕੇ ਦੇ ਨਾਲ ਜੀਆ। ਇਸ ਦੀ ਇੱਕ ਵਿਸਤਾਰ ਖਬਰ ਤੁਸੀਂ ਸਾਡੇ ਸੋਸ਼ਲ ਮੀਡੀਆ ਤੋਂ ਜਾ ਕੇ ਪੜ੍ਹ ਸਕਦੇ ਹੋ, ਫੇਸਬੁੱਕ ਦੇ ਉੱਤੇ, ਕਿਵੇਂ ਅਰਜਨਟੀਨਾ ਦੇ ਨਾਲ ਇਹ ਆਖਰੀ ਮੈਚ ਜਿਹੜਾ ਫਾਈਨਲ ਮੈਚ ਸੀ ਆਖਰੀ ਸਮੇਂ ਤੱਕ ਫਸਿਆ ਰਿਹਾ, ਔਰ ਓਵਰ ਟਾਈਮ ਦੇ ਵਿੱਚ ਜਾ ਕੇ ਟੋਰੈਸ ਨੇ ਜਿਹੜਾ ਸਪੇਨ ਦਾ ਖਿਡਾਰੀ ਸੀ ਉਸਨੇ 106ਵੇਂ ਮਿੰਟ ਦੇ ਵਿੱਚ ਇਹ ਗੋਲ ਕਰਕੇ ਅਰਜਨਟੀਨਾ ਨੂੰ ਜਿੱਤ ਮਾਫ ਕਰਨਾ ਸਪੇਨ ਨੂੰ ਜਿੱਤ ਦਵਾਈ, ਔਰ ਮੈਸੀ ਦਾ ਸੁਪਨਾ ਜਿਹੜਾ ਉਹ ਦੁਬਾਰਾ ਅਰਜਨਟੀਨਾ ਨੂੰ ਜੇਤੂ ਬਣਾਉਣ ਦਾ ਉਹ ਵਿਚਕਾਰੀ ਰਹਿ ਗਿਆ। ਵੈਸੇ ਦੂਜੀ ਵਾਰ ਸਪੇਨ ਦੇ ਕੋਲ ਵਿਸ਼ਵ ਕੱਪ ਟੂਰਨਾਮੈਂਟ ਆਇਆ, ਵਿਸ਼ਵ ਕੱਪ ਫੀਫਾ ਵਿਸ਼ਵ ਕੱਪ ਦੀ ਟਰਾਫੀ ਆਈ ਹੈ, ਮਹਿਲਾਵਾਂ ਦੀ ਟਰਾਫੀ ਵੀ ਇਸ ਵਕਤ ਉਹਨਾਂ ਦੇ ਕੋਲ ਹੀ ਹੈ, ਔਰ ਇਸ ਦੇ ਬਾਰੇ ਵਿਸਤਾਰ ਤੁਸੀਂ ਸਾਡੇ ਸੋਸ਼ਲ ਮੀਡੀਆ ਤੋਂ ਜਾ ਕੇ ਦੇਖ ਸਕਦੇ ਹੋ। ਵੈਸੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਹੋਰ ਖਬਰ ਵੀ ਸਾਂਝੀ ਕੀਤੀ ਹੈ ਭਾਰਤੀ ਭਾਈਚਾਰੇ ਦੇ ਨਾਲ ਜੁੜੀ ਹੋਈ, ਜਿੱਥੇ ਗੋਲਬਨ ਦੇ ਵਿੱਚ ਹਿਊਮ ਹਾਈਵੇ ਦੇ ਉੱਤੇ ਬ੍ਰੈਡਲਬੈਨ ਦੇ ਕੋਲ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਸੀ। ਮੈਲਬਨ ਤੋਂ ਸਿਡਨੀ ਜਾ ਰਹੇ 29 ਸਾਲ ਦੇ ਪੰਜਾਬੀ ਨੌਜਵਾਨ ਸੁਖਜਿੰਦਰ ਸਿੰਘ, ਸੁਖ ਇਸ ਦਾ ਨਿਕਨੇਮ ਦੱਸਿਆ ਜਾ ਰਿਹਾ, ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਹਾਈਵੇ ਦੀ ਪਹਿਲੀ ਲੇਨ ਦੇ ਵਿੱਚ ਇੱਕ ਬੀ ਡਬਲ ਟਰੱਕ ਤਕਨੀਕੀ ਖਰਾਬੀ ਕਾਰਨ ਪਹਿਲਾਂ ਹੀ ਖੜਾ ਸੀ। ਡਰਾਈਵਰ ਨੇ ਹੈਜ਼ਰਡ ਲਾਈਟਾਂ ਚਾਲੂ ਕਰਕੇ ਸੀਵੀ ਰੇਡੀਓ ਦੇ ਉੱਤੇ ਅਲਰਟ ਵੀ ਭੇਜਿਆ ਸੀ, ਪਰ ਐਰੋਸੋਲ ਦੇ ਨਾਲ ਲੱਦੀ ਹੋਈ ਰੋਡ ਟ੍ਰੇਨ ਚਲਾ ਰਹੇ ਸੁਖਜਿੰਦਰ ਸ਼ਾਇਦ ਰੇਡੀਓ ਤੇ ਸੁਨੇਹਾ ਵੀ ਨਹੀਂ ਸੁਣ ਸਕੇ ਤੇ ਉਹਨਾਂ ਦਾ ਟਰੱਕ ਸਿੱਧਾ ਅੱਗੇ ਖੜੇ ਪਾਰਕਿੰਗ ਦੇ ਵਿੱਚ ਖੜੇ ਟਰੱਕ ਦੇ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸੁਖਜਿੰਦਰ ਕੈਬਿਨ 'ਚ ਫਸਿਆ ਰਹਿ ਗਿਆ। ਤੇਲ ਲੀਕ ਹੋਣ ਦੇ ਕਾਰਨ ਦੋਵਾਂ ਵਾਹਨਾਂ ਨੂੰ ਭਿਆਨਕ ਅੱਗ ਲੱਗ ਗਈ, ਪਲਾਂ ਦੇ ਵਿੱਚ ਹੀ ਸਭ ਕੁਝ ਸਵਾਹ ਹੋ ਗਿਆ। ਸਾਲ 2018 ਦੇ ਵਿੱਚ ਪੰਜਾਬ ਦੇ ਬਟਾਲਾ ਤੋਂ ਆਸਟ੍ਰੇਲੀਆ ਆਇਆ ਸੁਖਜਿੰਦਰ ਪਿਛਲੇ 6 ਸਾਲਾਂ ਤੋਂ ਟਰਾਂਸਪੋਰਟ ਇੰਡਸਟਰੀ 'ਚ ਕੰਮ ਕਰ ਰਿਹਾ ਸੀ ਔਰ ਆਪਣੀ ਪਰਮਾਨੈਂਟ ਰੈਜ਼ੀਡੈਂਸੀ ਦੀ ਹਾਲੇ ਉਡੀਕ ਕਰ ਰਿਹਾ ਸੀ। ਇਸ ਦੇ ਨਾਲ ਜੁੜੀ ਹੋਈ ਖਬਰ ਵੀ ਤੁਸੀਂ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਜਾ ਕੇ ਦੇਖ ਸਕਦੇ ਹੋ। ਫਿਲਹਾਲ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਦੇ ਦਿਨ ਨਹੀਂ, ਦਿਓ ਇਜਾਜ਼ਤ, ਧੰਨਵਾਦ।

0: ਈ-ਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ-ਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton.
2: White Hill Studios पेश करते हैं पीरियड एक्शन थ्रिलर दस्तार।
3: एक अल्लाह कपड़ा नहीं है, एक कहानियां कई सदियां दी।
2: स्टारिंग तरसेम जसर, गीत गुराया ते योगराज सिंह।

0: ਦੀਵਾਰਾਂ ਚਲਾਈ ਨੂੰ।
1: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

0: ਮੰਗਲਵਾਰ 11 ਅਗਸਤ 2026 ਨੂੰ ਆਸਟ੍ਰੇਲੀਆ ਵਿਚ ਹਰ ਕਿਸੇ ਨੂੰ ਗਿਣਿਆ ਜਾਵੇਗਾ। ਇਸ ਵਿਚ ਨਾਗਰਿਕ, ਪੱਕੇ ਨਿਵਾਸੀ, ਅੰਤਰਰਾਸ਼ਟਰੀ ਵਿਦਿਆਰਥੀ, ਅਸਥਾਈ ਵੀਜ਼ਾ ਧਾਰਕ ਅਤੇ ਸੈਲਾਨੀ ਸ਼ਾਮਲ ਹਨ। ਤੁਸੀਂ ਆਨਲਾਈਨ ਕਾਗਜ਼ੀ ਫਾਰਮ ਤੇ ਜਾਂ ਜੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਮਦਦ ਦੇ ਨਾਲ ਹਿੱਸਾ ਲੈ ਸਕਦੇ ਹੋ। ਸਹਾਇਤਾ ਵਿਭਿੰਨ ਭਾਸ਼ਾਵਾਂ ਵਿਚ ਉਪਲਬਧ ਹੈ ਅਤੇ ਇਸ ਦੀ ਪੇਸ਼ਕਸ਼ ਆਨਲਾਈਨ ਅਤੇ ਫੋਨ ਰਾਹੀਂ ਕੀਤੀ ਜਾਂਦੀ ਹੈ। ਅਤੇ ਯਾਦ ਰੱਖੋ, ਮਰਦਮਸ਼ੁਮਾਰੀ ਦੀ ਰਾਤ ਨੂੰ ਤੁਹਾਡੇ ਘਰ ਵਿਚ ਠਹਿਰਨ ਵਾਲੇ ਹਰ ਕਿਸੇ ਨੂੰ ਸ਼ਾਮਲ ਕਰੋ ਜਿਸ ਵਿਚ ਬੱਚੇ ਅਤੇ ਪ੍ਰਾਹੁਣੇ ਸ਼ਾਮਲ ਹਨ। ਮਰਦਮਸ਼ੁਮਾਰੀ ਆਸਟ੍ਰੇਲੀਆ ਦੀ ਤਸਵੀਰ ਖਿੱਚਣ ਵਿਚ ਮਦਦ ਕਰਦੀ ਹੈ। ਇਹ ਸਕੂਲਾਂ, ਭਾਈਚਾਰਕ ਸੇਵਾਵਾਂ, ਸਿਹਤ ਸੰਭਾਲ ਅਤੇ ਆਵਾਜਾਈ ਵਰਗੀਆਂ ਚੀਜ਼ਾਂ ਵਾਸਤੇ ਯੋਜਨਾਬੰਦੀ ਬਾਰੇ ਦੱਸਦੀ ਹੈ। ਜਦ ਤੁਸੀਂ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹ ਯਕੀਨੀ ਬਣਾਉਣ ਵਿਚ ਮਦਦ ਕਰਦੇ ਹੋ ਕਿ ਤੁਹਾਡੀ ਭਾਸ਼ਾ, ਸੱਭਿਆਚਾਰ ਅਤੇ ਭਾਈਚਾਰੇ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ। 2026 ਦੀ ਮਰਦਮਸ਼ੁਮਾਰੀ ਹਰ ਜਵਾਬ ਮਾਇਨੇ ਰੱਖਦਾ ਹੈ। www.census.abs.gov.au/punjabi ਤੇ ਵਾਧੂ ਜਾਣਕਾਰੀ ਲਵੋ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ, ਕੈਨਬਰਾ ਦੁਆਰਾ ਅਧਿਕਾਰਤ।
1: ਟੈਨਸ਼ਨ ਨਿਰੀ ਟੈਨਸ਼ਨ
2: ਕੀ ਹੋਇਆ?
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-97-33
2: ਜਾਂ ਈਮੇਲ info@vyimmigration.com.au।
1: ਯਾਦ ਰੱਖੋ 9077-9733।
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
1: ਹਰ ਕਦਮ ਤੁਹਾਡੇ ਨਾਲ।
3: ਸਿੱਖਾ ਨਹੀਂ।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ, ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਗਾਣੇ ਤੁਸੀਂ ਇੰਜੋਏ ਕਰ ਰਹੇ ਹੋਵੋਗੇ ਪ੍ਰੋਗਰਾਮ। ਹਾਂਜੀ ਮੈਲਬਨ 'ਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ। ਅਤੇ ਹੁਣ ਇਸ ਹਿੱਸੇ ਦੇ ਵਿੱਚ ਆਪਾਂ ਗੱਲਾਂ ਬਾਤਾਂ ਦਾ ਰੁੱਖ ਤੁਹਾਡੇ ਵਾਲੇ ਪਾਸੇ ਨੂੰ ਮੋੜਦੇ ਹਾਂ ਅਤੇ ਤੁਸੀਂ ਸਾਡੇ ਵਾਲੇ ਪਾਸੇ ਨੂੰ ਮੋੜ। ਸੋ ਇਸ ਸੈਕਸ਼ਨ ਦੇ ਵਿੱਚ ਜਿੱਥੇ ਆਪਾਂ ਤੁਹਾਡੇ ਨਾਲ ਜਾਣਕਾਰੀਆਂ, ਤੁਹਾਡੇ ਨਾਲ ਵਿਸ਼ਾ ਅਤੇ ਹੋਰ ਬਹੁਤ ਸਾਰਾ ਕੁਛ ਇਸ ਹਿੱਸੇ ਦੇ ਵਿੱਚ ਹੁੰਦਾ ਅਤੇ ਤੁਸੀਂ 044-717-1674 ਦੇ ਉੱਤੇ ਵਟਸਐਪ ਰਾਹੀਂ ਸਾਂਝ ਪਾ ਸਕਦੇ ਹੋ ਅਤੇ ਜਾਂ ਫਿਰ ਇਸੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ 9956-0-344 ਦੇ ਉੱਤੇ ਵੀ ਕਾਲ ਕਰ ਸਕਦੇ ਹੋ। ਸੋ ਅੱਜ 20 ਤਰੀਕ ਹੈ, ਜੁਲਾਈ ਦਾ ਮਹੀਨਾ ਅਤੇ ਅੱਜ ਸੋਮਵਾਰ ਦਾ ਦਿਨ, ਹਫ਼ਤੇ ਦੀ ਸ਼ੁਰੂਆਤ ਅਤੇ ਠੰਡੀ ਠੰਡੀ ਸ਼ੁਰੂਆਤ ਹੁਣ ਧੁੱਪ ਦੇ ਵਿੱਚ ਬਦਲ ਚੁੱਕੀ ਹੈ। ਮੇਰੇ ਨਾਲ ਨੇ ਜਸਪ੍ਰੀਤ।
1: ਹਾਂਜੀ ਬਿਲਕੁਲ, ਇੱਕ ਵਾਰੀ ਫਿਰ